ਕੀ ਅਣ ਡਿਠ ਕੀਤਾ ਤਿਨਾ ਪਿਆਰਿਆ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ।

ਕੁਰਬਾਨੀਆਂ ਕੀਤੀਆਂ, ਧਰਮ ਨਾਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ।

ਸਾਥ ਦੇ ਸਦਾ ਸਹਾਇ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ

ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਾਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ।

ਅੰਦਰ ਸਭ ਤੋਂ ਵੇਖਣਾ ਤੁਸੀਂ ਹੇਠ ਚਲਾਇੰਦਾ ਆਪੇ ਦੇਵ ਡਿਆਈਆਂ ਆਪੇ ਹੀ ਕਰਮ ਕਰਾਇੰਦਾ ਵੱਡੋ ਵੱਡਾ ਵਾਟਵੇਂ ਦੀਆਂ ਸਰ ਸਰ ਕੰਦੇ ਲਾਇੰਦਾ ਨਦਰੋਂ ਪੱਠੀ ਜੇਕਰ ਸੁਲਤਾਨਾਂ ਕਾ

0: ਨਫ਼ਰਤ ਕਰਨ ਨਾਲ ਨਫ਼ਰਤ ਕਦੇ ਵੀ ਘੱਟ ਨਹੀਂ ਹੁੰਦੀ। ਨਫ਼ਰਤ ਨੂੰ ਸਿਰਫ ਪ੍ਰੇਮ ਨਾਲ ਹੀ ਘਟਾਇਆ ਜਾ ਸਕਦਾ ਹੈ।
1: ਏਸੀ ਅੱਜ ਦਾ ਗਿਆਨ ਅੰਮ੍ਰਿਤ ਲੋ ਹੁਣ ਸਰਵਣ ਕਰਦੇ ਹਾਂ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

ਜੇਕਰ ਮਨ ਵਿੱਚ ਵਿਕਾਰਾਂ ਦੀ ਮੈਲ ਹੈ ਤਾਂ ਮਨੁੱਖ ਦਾ ਕੀਤਾ ਹਰ ਕਰਮ ਵੀ ਮੈਲਾ ਰਹਿੰਦਾ ਹੈ। ਸਿਰਫ ਸਰੀਰ ਨੂੰ ਪਾਣੀ ਨਾਲ ਧੋ ਲੈਣ ਨਾਲ ਅੰਦਰਲਾ ਮਨ ਪਵਿੱਤਰ ਨਹੀਂ ਹੋ ਸਕਦਾ। ਇਹ ਸੰਸਾਰ ਭਰਮ ਵਿੱਚ ਭੁੱਲਿਆ ਹੋਇਆ ਹੈ ਕਿ ਕੋਈ ਵਿਰਲਾ ਵਿਅਕਤੀ ਹੀ ਇਸ ਅਸਲੀਅਤ ਨੂੰ ਸਮਝਦਾ ਹੈ।

0: ਹੁਣ ਤੁਸੀਂ ਸਰਵਣ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਅਰਾਧਨਾ ਮੀਡੀਆ ਵੇਵ 343.6 MHz TRM 864 KHz FM 100.8 MHz FM 100.9 MHz ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਆਓ ਹੁਣ ਸੁਣਦੇ ਹਾਂ ਖੇਤੀਬਾੜੀ ਪ੍ਰੋਗਰਾਮ।
1: ਖੇਤੀਬਾੜੀ

0: ਸੰਧੂ ਸਾਹਿਬ ਜੈ ਹਿੰਦ ਜੀ।
1: ਜੈ ਹਿੰਦ ਜੀ, ਜੈ ਹਿੰਦ। ਰੰਗਾ ਸਿੰਘ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲੇ ਚਾਲੇ ਵੇਖੋ ਵਾਹਵਾ ਭਲੀ ਗੱਲ ਹੀ ਆ ਕਿ ਪਿੱਛੇ ਜੀ ਆਪਾਂ ਜੜ੍ਹਾਂ ਵਾਲੀਆਂ ਸਬਜ਼ੀਆਂ ਦੀ ਗੱਲ ਕਰਦੇ ਸੀ, ਹਨਾ, ਨਾਲ ਗੱਲ ਇਹ ਹੋਈ ਸੀ ਵੀ ਭੰਡਾਰ ਹੀ ਆ ਹੁਣ ਤਾਂ ਸਬਜ਼ੀਆਂ ਦਾ,
1: ਬਹੁਤ ਭੰਡਾਰ ਹੈ
0: ਆਉਣ ਵਾਲੇ ਦਿਨਾਂ 'ਚ,
1: ਹਨਾ, ਪਰ ਇਹ ਕਿ ਉਪਰਾਲਾ ਕਰਨਾ ਪਊ।
0: ਬਿਲਕੁਲ, ਮਿਹਨਤ ਵੇਖੋ ਕਰਨੇ ਪੈਣੀ ਆ ਜੀ, ਜੇ ਖਾਣੀ ਚੀਜ਼ ਆ ਤੇ ਫਿਰ ਤੁਹਾਨੂੰ ਹੱਥ ਪੈਰ ਤੇ ਮਾਰਨੇ ਹੀ ਪੈਣੇ। ਤੇ ਗੱਲ ਇਹ ਆ ਵੀ ਜਿਵੇਂ ਮੈਂ ਕਹਿੰਦਾ ਨਾ ਕਿ ਬਹੁਤ ਸਾਰੀਆਂ ਸਬਜ਼ੀਆਂ ਹੁਣ ਇਹੋ ਜਿਹੀਆਂ ਆਉਣ ਵਾਲੀਆਂ ਜਿਹਦੇ 'ਚ ਬਹੁਤ ਵਧੀਆ ਤੱਤ ਨੇ ਤੇ ਉਹ ਸਿਹਤ ਵਾਸਤੇ ਵੀ ਫਾਇਦੇਮੰਦ।
1: ਬਹੁਤ ਵਧੀਆ ਜੀ, ਇਹ ਪਾਲਕ ਤਾਂ ਦੇਖੋ ਇਹੋ ਜਿਹੀ ਚੀਜ਼ ਆ ਵੀ ਇਹਨੂੰ ਕਈ ਸਬਜ਼ੀਆਂ 'ਚ ਪਾਈ ਜਾਂਦੀ ਆ, ਕਿੰਨੀ ਵਧੀਆ ਤਰੀਕੇ ਨਾਲ, ਜਿੱਦਾਂ ਆਲੂ ਕਹਿੰਦੇ ਨੇ ਵੀ ਜਿੱਥੇ ਮਰਜ਼ੀ ਪਾ ਲਓ।
0: ਬਿਲਕੁਲ ਜੀ,
1: ਇੱਦਾਂ ਪਾਲਕ ਦੀ ਬਹੁਤ ਚੀਜ਼ਾਂ ਵਧੀਆ ਵਧੀਆ ਚੀਜ਼ਾਂ ਬਣਾਈਆਂ ਜਾ ਸਕਦੀਆਂ ਨੇ
0: ਠੀਕ
1: ਖਾਣ ਵਾਸਤੇ।
0: ਬਿਲਕੁਲ,
1: ਅਤੇ ਖੁਰਾਕੀ ਤੱਤਾਂ ਨਾਲ ਵੀ ਦੇਖੋ ਭਰਪੂਰ ਹੈ ਨਾਲੇ, ਅਤੇ ਸਾਰਾ ਸਾਲ ਵੱਖ ਵੱਖ ਮੌਸਮ 'ਚ ਪੈਦਾ ਹੁੰਦੀ ਹੈਗੀ ਇਹ ਪਾਲਕ,
0: ਹੁੰਦੀ ਆ ਜੀ।
1: ਹਾਂਜੀ, ਅਤੇ ਖਾਸ ਕਰਕੇ ਤਾਂ ਹੁਣ ਤਾਂ ਦੇਖੋ ਆਪਣਾ ਰੰਗਾ ਸਿੰਘ ਜੀ, ਪਿੰਡਾਂ 'ਚ ਤਾਂ ਚਲੋ ਆਪਾਂ ਪੈਦਾ ਕਰਦੇ ਸੀ, ਸ਼ਹਿਰਾਂ ਦੇ ਵਿੱਚ ਨਾ ਲੋਕ ਗਮਲਿਆਂ 'ਚ ਸ਼ੁਰੂ ਹੋ ਗਏ ਜੀ।
0: ਅੱਛਾ,
1: ਸਬਜ਼ੀਆਂ ਘਰਾਂ ਦੇ ਛੱਤਾਂ ਉੱਪਰ, ਟੈਰਸ ਗਾਰਡਨ ਕਹਿੰਦੇ ਜੀ ਉਹਨੂੰ, ਜੇ ਤੁਹਾਡੇ ਕੋਲ ਜਗ੍ਹਾ ਹੋਵੇ ਸ਼ਹਿਰਾਂ ਦੇ ਵਿੱਚ ਵੀ, ਅਤੇ ਗਮਲਿਆਂ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਨੇ, ਜਿੱਦਾਂ ਆਪਣੇ ਕੋਲ ਗਾਜਰ ਆ, ਪਾਲਕ ਆ, ਮੇਥੀ ਆ, ਧਨੀਆ ਆ, ਇਹ ਚੀਜ਼ਾਂ ਆਪਾਂ ਗਮਲਿਆਂ ਵਿੱਚ ਵੀ ਲਗਾ ਸਕਦੇ ਹੈਗੀਆਂ, ਜਿਹੜੀ ਕਿ ਰੋਜ਼ ਘਰ 'ਚ ਕੰਮ ਆਉਂਦੀਆਂ ਨੇ।
0: ਇੱਕ ਹੋਰ ਚੀਜ਼ ਆ ਜੀ, ਹਰੀਆਂ ਮਿਰਚਾਂ।
1: ਹਰੀਆਂ ਮਿਰਚਾਂ
0: ਗਮਲਿਆਂ 'ਤੇ ਲਾ ਲਓ,
1: ਲਾ ਲਿਓ,
0: ਹੈ ਜੀ, ਬਾਹਰੋਂ ਖਰੀਦਣ ਦੀ ਲੋੜ ਹੀ ਨਾ ਪਵੇ।
1: ਬਿਲਕੁਲ,
0: ਤਿੰਨ ਚਾਰ ਪੱਟੀਆਂ ਚੱਕ ਕੇ ਸਬਜ਼ੀ 'ਚ ਪਾ ਲਈ ਆ। ਪਾਲਕ ਵਿੱਚ ਤਾਂ ਵੇਖੋ ਕਿੰਨੀ ਵਰਾਇਟੀ ਆ ਪਾਲਕ, ਜਿਵੇਂ ਤੁਸੀਂ ਦੱਸਿਆ ਕਿ ਆਲੂ ਵਰਗੀ ਸਬਜ਼ੀ ਆ, ਤਾਂ ਸਾਗ ਦਾ ਸੀਜ਼ਨ ਵੀ ਆ, ਸਾਗ 'ਚ ਪਾ ਲਓ,
1: ਪਾ ਲਓ,
0: ਹੈਂਜੀ, ਪਾਲਕ ਪਨੀਰ ਬਣਾ ਲਓ, ਮੂਲੀਆਂ ਪਾਲਕ ਬਣਾ ਲਓ, ਹੈਂਜੀ, ਸ਼ਲਗਮ ਪਾਲਕ ਬਣਾ ਲਓ। ਪਾਲਕ ਦੇ ਤਾਂ ਭੰਡਾਰ ਹੀ ਬਹੁਤ,
1: ਭੰਡਾਰ ਹੀ ਬਹੁਤ ਆ। ਅਤੇ ਦੇਖੋ ਜਿੱਦਾਂ ਗੱਲ ਕਰ ਰਹੇ ਸੀ ਆਪਾਂ ਇੱਕ ਹੋਰ ਵੀ, ਜਿਹੜੀਆਂ ਸਬਜ਼ੀਆਂ 'ਤੇ ਕੋਸ਼ਿਸ਼ ਕਰੀਏ ਵੀ ਘੱਟ ਤੋਂ ਘੱਟ ਜਿਹੜੀਆਂ ਰਸਾਇਣਾਂ ਨੇ ਇਸਤੇਮਾਲ ਹੋਣ।
0: ਬਿਲਕੁਲ,
1: ਤੋ ਪਾਲਕ ਦੀ ਜਦੋਂ ਗੱਲ ਕਰਦੇ ਸੀ ਨਾ ਆਪਾਂ ਰੰਗਾ ਸਿੰਘ ਜੀ,
0: ਜੀ,
1: ਅਤੇ ਸਾਰਾ ਸਾਲ ਇਹਨੂੰ ਆਪਾਂ ਪੈਦਾ ਕਰ

0: ਸਕਦੇ ਹਾਂ ਅਤੇ ਕੋਰੇ ਨੂੰ ਵੀ ਬਰਦਾਸ਼ਤ ਕਰ ਲੈਂਦੀ ਹੈ ਜੀ ਇਹ।
1: ਹਾਂ ਜੀ ਪਤਾ ਮੈਨੂੰ, ਸਮਰੱਥਾ ਰੱਖਦੀ ਇਹ,
0: ਬਿਲਕੁਲ ਰੱਖਦੀ ਆ, ਹਰ ਤਰ੍ਹਾਂ ਦੀ ਜ਼ਮੀਨ 'ਚ ਪੈਦਾ ਹੋ ਜਾਂਦੀ ਹੈਗੀ ਹੈ, ਪਰ ਰੇਤਲੀ ਜਿਹੜੀ ਜ਼ਮੀਨ ਹੈ ਨਾ ਉਹ ਜ਼ਿਆਦਾ ਢੁਕਵੀਂ ਹੈ ਇਹਦੀ ਕਾਸ਼ਤ ਵਾਸਤੇ।
1: ਠੀਕ ਆ,
0: ਅਤੇ ਇੱਕੋ ਹੀ ਕਿਸਮ ਆ ਜੀ ਰੰਗਾ ਸਿੰਘ ਜੀ।
1: ਅੱਛਾ,
0: ਪੰਜਾਬ ਗ੍ਰੀਨ,
1: ਪੰਜਾਬ ਗ੍ਰੀਨ, ਆਪਣੇ ਆਪ ਜੀ ਪਾਲਕ ਹੈ ਜੀ,
0: ਨਾਮ ਹੀ ਦੇਖੋ ਗ੍ਰੀਨ ਅਤੇ ਹੁੰਦੀ ਵੀ ਹਰੇ ਰੰਗ ਦੀ।
1: ਠੀਕ ਆ।
0: ਅੱਛਾ, ਬੂਟੇ ਇਹਦੇ ਨਾ ਅੱਧ ਖੜਵੇਂ, ਪੱਤੇ ਚਮਕਦਾਰ, ਗੂੜੇ ਮੋਟੇ, ਲੰਮੇ, ਮਿੱਠੇ, ਰਸੀਲੇ ਅਤੇ ਖਟਾਈ ਤੋਂ ਬਿਨਾਂ ਹੁੰਦੇ ਹੈਗੇ ਆ। ਅਤੇ ਕਟਾਈ ਲਈ ਨਾ ਬਿਜਾਈ ਤੋਂ ਕੋਈ ਇੱਕ ਮਹੀਨੇ ਬਾਅਦ ਤਿਆਰ ਹੋ ਜਾਂਦੀ ਹੈ ਜੀ।
1: ਠੀਕ।
0: 125 ਕੁਇੰਟਲ ਪੈਦਾਵਾਰ ਹੈ ਅਤੇ ਨਿਸਾਰਾ ਕਾਫੀ ਦੇਰ ਬਾਅਦ ਹੁੰਦਾ ਆ
1: ਜੀ।
0: ਅਤੇ ਐਗਜ਼ੈਲਿਕ ਐਸਿਡ ਨਾਂ ਦਾ ਜਿਹੜਾ ਮਾਦਾ ਹੁੰਦਾ ਨਾ, ਜਿਹੜਾ ਪੱਥਰੀ ਪੈਦਾ ਕਰਦਾ, ਉਹ ਵੀ ਘੱਟ ਹੁੰਦਾ ਜੀ ਇਹਦੇ ਵਿੱਚ।
1: ਅੱਛਾ।
0: ਹਾਂ, ਇਹ ਗੱਲ ਧਿਆਨ ਰੱਖਣ ਹੁੰਦੀ ਹੈ ਕਿ ਜਿਹੜੇ ਪੱਥਰੀ ਸਮੱਸਿਆ ਹੋਵੇ ਉਹ ਨਾ ਖਾਓ ਜੀ ਪਾਲਕ ਪਨੀਰ।
1: ਪਾਲਕ ਵੀ ਅਤੇ ਪਨੀਰ ਵੀ।
0: ਹਾਂ, ਇਹ ਜ਼ਰੂਰ ਧਿਆਨ ਰੱਖਣ ਵਾਲੀ ਗੱਲ ਹੁੰਦੀ ਹੈਗੀ ਹੈ। ਹੁਣ ਦੇਖੋ ਆਪਾਂ ਕਹਿ ਦਿੰਦੇ ਹਾਂ ਕਿਸੇ ਨੂੰ ਮਾਂ ਵਾਧੀ, ਕਿਸੇ ਨੂੰ ਸਵਾਦੀ,
1: ਸਵਾਦੀ, ਸਹੀ ਗੱਲ,
0: ਆਪਣੇ ਹਿਸਾਬ ਨਾਲ ਜਿਹੜੀ ਹੈ ਚੀਜ਼ ਖਾਣੀ ਚਾਹੀਦੀ,
1: ਖਾਣੀ ਚਾਹੀਦੀ ਆ,
0: ਕਿਉਂਕਿ ਇਹਦੇ ਵਿੱਚ ਐਗਜ਼ੈਲਿਕ ਐਸਿਡ ਜਿਹੜਾ ਕਈ ਵਾਰ ਹੁੰਦਾ ਆ
1: ਜੀ,
0: ਪੱਥਰੀ ਪੈਦਾ ਕਰ ਦਿੰਦਾ ਆ।
1: ਠੀਕ ਹੈ।
0: ਅੱਛਾ, ਜਿਹੜਾ ਹੁਣ ਸਮਾਂ ਹੈ ਆਪਣੇ ਕੋਲ ਸਰਦੀ ਰੁੱਤ ਦੀ ਬਿਜਾਈ ਕਰਨੀ ਹੈਗੀ ਹੈ, ਸਤੰਬਰ ਅਕਤੂਬਰ ਬੀਜ ਦਿਓ।
1: ਅੱਛਾ।
0: ਅਤੇ ਆਮ ਤੌਰ 'ਤੇ ਪਾਲਕ ਦੀ ਕਾਸ਼ਤ ਵਿੱਚ ਆਪਾਂ ਜਦੋਂ ਗੱਲ ਕਰਦੇ ਹੈਗੇ ਹਾਂ, 4 ਤੋਂ ਲੈ ਕੇ 6 ਕਿਲੋ
1: ਜੀ
0: ਬੀਜ ਏਕੜ ਦੇ ਹਿਸਾਬ ਨਾਲ ਪਾਉਣਾ ਜੀ।
1: ਠੀਕ।
0: ਅਤੇ ਕਤਾਰਾਂ ਵਿਚਕਾਰ ਕੋਈ 20 ਸੈਂਟੀਮੀਟਰ ਫਾਸਲਾ ਰੱਖੋ ਅਤੇ ਬੀਜ 3 ਤੋਂ ਲੈ ਕੇ 4 ਸੈਂਟੀਮੀਟਰ ਡੂੰਘਾ।
1: ਅੱਛਾ ਜੀ,
0: ਬੀਜ ਦਿਓ।
1: ਠੀਕ ਆ।
0: ਅਤੇ ਰੰਗਾ ਸਿੰਘ ਜੀ, ਗੱਲ ਕਰਦੇ ਹਾਂ ਹੁਣ ਖਾਦਾਂ ਦੀ
1: ਜੀ।
0: ਦੇਖੋ ਖਾਦਾਂ ਬਿਨਾਂ ਤਾਂ ਗੱਲ ਬਣਦੀ ਨਹੀਂ
1: ਨਾ ਜੀ, ਨਾ
0: ਆਦਾ ਜਿਹੜੀ ਸਾਡੀ ਜ਼ਮੀਨ ਆ ਨਾ ਆਦੀ ਹੋ ਗਈ ਆ। ਅਤੇ ਇਸ ਕਰਕੇ ਖਾਦਾਂ ਪਾਉਣੀਆਂ ਪੈਂਦੀਆਂ ਨੇ ਸਾਨੂੰ। ਅਤੇ ਜੇ ਰੂੜੀ ਦੀ ਖਾਦ ਵਧੀਆ ਤਿਆਰ ਕੀਤੀ ਹੈ
1: ਜੀ,
0: ਉਹ ਪਾਈਏ ਆਪਾਂ ਕੋਈ 10 ਕੁ ਟਨ। ਅਤੇ ਇਸ ਤੋਂ ਇਲਾਵਾ 75 ਕਿਲੋ ਯੂਰੀਆ ਅਤੇ 75 ਕਿਲੋ ਹੀ ਸੁਪਰਫਾਸਫੇਟ।
1: ਅੱਛਾ।
0: 30 ਏਕੜ ਦੇ ਹਿਸਾਬ ਨਾਲ ਪਾਉਣੀ ਹੈਗੀ ਹੈ। ਅਤੇ ਸਾਰੀ ਰੂੜੀ ਦੀ ਖਾਦ ਅਤੇ ਸਾਰੀ ਸੁਪਰਫਾਸਫੇਟ ਅਤੇ ਅੱਧੀ ਨਾਈਟ੍ਰੋਜਨ
1: ਜੀ,
0: ਇਹ ਜਦੋਂ ਬੀਜਣਾ ਨਾ ਉਦੋਂ ਜ਼ਮੀਨ 'ਚ ਪਾ ਦੇਣੀ ਹੈ।
1: ਸਮਝ ਗਿਆ।
0: ਮਤਲਬ ਹੈ ਕਿ 10 ਟਨ ਜਿਹੜੀ ਗੋਹੇ ਦੀ ਰੂੜੀ ਅਤੇ 37.5 ਕਿਲੋ ਯੂਰੀਆ
1: ਅਤੇ
0: 75 ਕਿਲੋ ਸੁਪਰਫਾਸਫੇਟ।
1: ਠੀਕ।
0: ਇਹ ਬਿਜਾਈ ਵੇਲੇ ਪਾ ਦਿਓ ਖੇਤ,
1: ਉਸੇ ਵੇਲੇ।
0: ਹਾਂ, ਉਸੇ ਵੇਲੇ ਪਾ ਦਿਓ।
1: ਠੀਕ ਆ।
0: ਅਤੇ ਜਿਹੜੀ ਆਪਣੇ ਕੋਲ ਰਹਿ ਗਈ 37.5 ਕਿਲੋ
1: ਜੀ,
0: ਇਹਨੂੰ ਫਿਰ ਆਪਾਂ ਕੀ ਕਰੋ ਕਿ ਜਦੋਂ 2 ਵਾਰੀ ਕਟਾਈ ਤੋਂ ਬਾਅਦ ਪਾਉਣੀ ਹੈਗੀ ਹੈ, ਤਾਂ ਕਿ ਅਗਲੀਆਂ ਕਟਾਈਆਂ ਫਿਰ ਵਧੀਆ ਹੋਣਗੀਆਂ।
1: ਸਮਝ ਗਿਆ। ਯਾਨੀ ਇੱਕ ਕਟਾਈ ਤੋਂ ਬਾਅਦ ਫੇਰ ਪਾ ਦਿਓ, ਇੱਕ ਕਟਾਈ ਤੋਂ ਬਾਅਦ ਫੇਰ ਪਾ ਦਿਓ,
0: ਫੇਰ ਪਾ ਦਿਓ ਅਤੇ ਪਿੱਛੋਂ ਪਾਣੀ ਵਗੈਰਾ ਲਗਾ ਦਈਏ।
1: ਸਮਝ ਗਿਆ।
0: ਠੀਕ ਹੈ ਜੀ। ਪਹਿਲਾਂ ਪਾਣੀ ਤਾਂ ਫੌਰਨ ਬਾਅਦ ਹੀ ਲਾਉਣਾ ਬਿਜਾਈ ਤੋਂ
1: ਜੀ,
0: ਅਤੇ ਬਾਅਦ ਵਿੱਚ ਜਦੋਂ ਲੋੜ ਪਵੇ 10-12 ਦਿਨਾਂ ਬਾਅਦ ਪਾਣੀ ਆਪਾਂ ਲਾਉਂਦੇ ਰਹੀਏ।
1: ਠੀਕ।
0: ਤੋ ਬਿਜਾਈ ਤੋਂ ਕੋਈ 3 ਤੋਂ ਲੈ ਕੇ 4 ਹਫ਼ਤੇ ਬਾਅਦ ਕਟਾਈ ਦੇ ਲਈ ਤਿਆਰ ਹੋ ਜਾਂਦੀ ਹੈ ਜੀ।
1: ਅੱਛਾ।
0: ਅਤੇ ਮੌਸਮ ਦੇ ਮੁਤਾਬਕ ਕਟਾਈਆਂ ਜਿਹੜੀਆਂ ਹੈਗੀਆਂ ਅਗਲੀਆਂ ਆਪਾਂ 20-25 ਦਿਨਾਂ ਬਾਅਦ ਲੈ ਸਕਦੇ ਹੈਗੇ ਹਾਂ। ਸੋ ਇਹ ਤਾਂ ਗੱਲ ਹੋ ਗਈ ਆਪਣੇ ਫਸਲ ਦੀ।
1: ਠੀਕ।
0: ਦੇਖੋ ਬੀਜ ਵਾਸਤੇ ਵੀ ਆਪਾਂ ਨੂੰ ਤਿਆਰ ਕਰ ਸਕਦੇ ਹੈਗੇ ਹਾਂ
1: ਜੀ,
0: ਜੇ ਬੀਜ ਬੀਜਣਾ ਹੋਵੇ।
1: ਅੱਛਾ।
0: ਕਿਉਂਕਿ ਸਬਜ਼ੀਆਂ ਦਾ ਬੀਜ ਦੇਖੋ ਬਹੁਤ ਮਹਿੰਗਾ ਵਿਕਦਾ।
1: ਬਿਲਕੁਲ।
0: ਅਤੇ ਜੇ ਆਪਾਂ ਤਿਆਰ ਕਰੀਏ ਤਾਂ ਇਹ ਵੀ ਇੱਕ ਹੁਨਰ ਆ ਕਿ ਵਧੀਆ ਕਿਸਮ ਦਾ ਬੀਜ ਖਾਲਸ ਤਿਆਰ ਕਰਨਾ
1: ਜੀ।
0: ਅਤੇ ਜੇ ਆਪਾਂ ਨੇ ਪਾਲਕ ਦਾ ਬੀਜ ਲੈਣਾ ਹੈ ਤਾਂ ਇਹਨੂੰ ਅਕਤੂਬਰ ਦੇ 2ਵੇਂ 15ਵਾੜੇ 'ਚ ਬੀਜ ਦਿਓ।
1: ਅੱਛਾ।
0: ਅਤੇ 1 ਮਹੀਨੇ ਬਾਅਦ ਨਾ ਇੱਕ ਕਟਾਈ ਕਰਕੇ ਅਤੇ ਫਿਰ ਆਪਾਂ ਬੀਜ ਉਤਪਾਦਨ ਰੱਖ ਲੈਣਾ। ਯਾਨੀ ਇੱਕ ਕਟਾਈ ਆਪਾਂ ਨੇ ਖਾਣ ਵਾਸਤੇ ਲੈ ਲੈਣੀ ਹੈ,
1: ਦੂਜੀ ਜਿਹੜੀ ਹੈਗੀ ਹੈ ਉਹ ਕਰਨੀ ਨਹੀਂ ਬਿਜਾਈ, ਉਹ ਬੀਜ ਵਾਸਤੇ ਰੱਖ,
0: ਉਹ ਬੀਜ ਵਾਸਤੇ ਰੱਖ ਲੈਣੀ, ਕੱਟਣਾ ਨਹੀਂ ਫਿਰ ਉਹਨੂੰ।
1: ਠੀਕ ਆ।
0: ਠੀਕ ਹੈ। ਅਤੇ ਬੀਜ ਉਤਪਾਦਨ ਅਤੇ ਖੇਤ ਦਾ ਫਾਸਲਾ ਜਿਹੜਾ ਹੈਗਾ, ਇੱਕ ਗੱਲ ਹੋਰ ਧਿਆਨ ਰੱਖਣ ਵਾਲੀ ਗੱਲ ਆ ਕਿ ਦੂਜੀਆਂ ਫਸਲਾਂ ਨਾਲ ਆਪਾਂ ਥੋੜ੍ਹਾ ਫਾਸਲਾ ਰੱਖਣਾ ਆ।
1: ਅੱਛਾ।
0: ਲਾਗੇ ਛਾਗੇ ਹੋਰ ਫਸਲ ਨਾ ਬੀਜੀ ਹੋਵੇ।
1: ਠੀਕ ਆ।
0: ਘੱਟੋ ਘੱਟ 1000 ਮੀਟਰ ਦਾ ਫਾਸਲਾ ਹੋਣਾ ਚਾਹੀਦਾ ਆ।
1: ਸਮਝ ਗਿਆ।
0: ਅਤੇ ਕਤਾਰਾਂ ਵਿਚਕਾਰ ਕੋਈ 50 ਸੈਂਟੀਮੀਟਰ ਅਤੇ ਬੂਟਿਆਂ ਵਿਚਕਾਰ 30 ਸੈਂਟੀਮੀਟਰ ਦਾ ਫਾਸਲਾ ਰੱਖੀਏ ਅਤੇ 5 ਕਤਾਰਾਂ ਤੋਂ ਬਾਅਦ 1 ਕਤਾਰ ਥਾਂ ਛੱਡ ਦਈਏ
1: ਜੀ,
0: ਤਾਂ ਕਿ ਆਪਾਂ ਵਿੱਚ ਆਪਾਂ ਨਿਰੀਖਣ ਕਰਨਾ, ਦੇਖੋ ਤੁਰਨਾ ਫਿਰਨਾ ਵੀ, ਗੋਡੀ ਵੀ ਕਰਨੀ ਹੈਗੀ,
1: ਗੋਡੀ ਵੀ ਕਰਨੀ, ਕਟਾਈ ਵੀ ਕਰਨੀ।
0: ਸੋ ਇਸ ਕਰਕੇ ਜਿੱਦਾਂ ਸ਼ੁੱਧ ਬੀਜ ਜਿਹੜਾ ਤਿਆਰ ਹੋਣ ਵਾਸਤੇ ਘੱਟੋ ਘੱਟ 3 ਵਾਰੀ

0: ਆਪਾਂ ਨੇ ਖੇਤ ਦਾ ਰੰਗਾ ਸਿੰਘ ਜੀ ਨਿਰੀਖਣ ਕਰਨਾ ਜ਼ਰੂਰੀ ਆ,
1: ਸਮਝ ਗਿਆ।
0: ਅਤੇ ਬੂਟਿਆਂ ਦੇ ਵਾਧੇ ਸਮੇਂ ਅਤੇ ਨਿਸਾਰੇ ਸਮੇਂ ਅਤੇ ਕਟਾਈ ਤੋਂ ਪਹਿਲਾਂ,
1: ਅੱਛਾ,
0: ਇਹ ਤਿੰਨ ਟਾਈਮ ਆਪਾਂ ਜ਼ਰੂਰ ਆਪਾਂ ਨੇ ਨਿਗਰਾਨੀ ਰੱਖਣੀ ਆ ਵੀ ਫਸਲ ਆਪਣੀ ਵਧੀਆ ਹੋ ਰਹੀ ਤਾਂ ਕਿ ਬੀਜ ਵਧੀਆ ਪੈਦਾ ਹੋਊਗਾ
1: ਜੀ।
0: ਬਾਕੀ ਵੀ ਦੇਖ ਲਓ, ਕੋਈ ਵਿੱਚ ਕੋਈ ਵਾਧੂ ਬੂਟਾ ਤਾਂ ਨਹੀਂ, ਉਹ ਪੁੱਟ ਕੇ ਨਸ਼ਟ ਕਰ ਦੇਈਏ,
1: ਨਸ਼ਟ ਕਰ ਦੇਣਾ ਚਾਹੀਦਾ
0: ਹਾਂਜੀ, ਤਾਂ ਕਿ ਵਧੀਆ ਬੀਜ ਫਿਰ ਇਹਦੇ ਨਾਲ ਜਦੋਂ ਨਿਸਰ ਜਾਊਗਾ ਉਦੋਂ ਪੁੱਟ ਕੇ ਆਪਾਂ ਉਹਨੂੰ ਬੀਜ ਦਾ ਵਧੀਆ ਬਣਾ ਕੇ ਭੰਡਾਰ ਕਰ ਸਕਦੇ ਹੈਗੇ ਹਾਂ।
1: ਠੀਕ,
0: ਕੀ ਇਰਾਦਾ ਫਿਰ ਹੁਣ
1: ਚੱਲਣ ਦਾ ਜੀ?
0: ਜੈ ਹਿੰਦ ਜੀ,
1: ਜੈ ਹਿੰਦ ਜੀ।

0: ਹੁਣੇ ਤੁਸੀਂ ਸੁਣ ਰਹੇ ਸੀ ਖੇਤੀਬਾੜੀ ਪ੍ਰੋਗਰਾਮ। ਇਹ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਗਿਆ।
1: ਭੂਆ ਇੱਕ ਗੱਲ ਤਾਂ ਦੱਸ, ਤੈਨੂੰ ਕੀ ਪਸੰਦ ਹੈ?
2: ਮੈਨੂੰ ਤਾਂ ਭਾਈ ਸਭ ਦੀ ਪਸੰਦ ਪਸੰਦ ਹੈ।
1: ਸਭ ਦੀ ਪਸੰਦ
2: ਉਹੀ ਜਿਹੜਾ ਸ਼ੁੱਕਰਵਾਰ ਨੂੰ ਸ਼ਾਮ 6:30 ਵਜੇ ਰੂਲੀਆ ਰਾਮ ਲੋਕਾਂ ਦੀਆਂ ਚਿੱਠੀਆਂ ਪੜ੍ਹਦਾ। ਜਦੋਂ ਰੂਲੀਆ ਰਾਮ ਲੋਕਾਂ ਦੀਆਂ ਚਿੱਠੀਆਂ ਪੜ੍ਹਦਾ ਤੇਰਾ ਫੁੱਫੜ ਬੜਾ ਮੇਰੇ ਲੜਦਾ।
1: ਕਾਹਤੋਂ ਭੂਆ?
2: ਮੈਂ ਕਿਹਾ ਤੂੰ ਵੀ ਫਰਮਾਇਸ਼ੀ ਪ੍ਰੋਗਰਾਮ 'ਚ ਚਿੱਠੀਆਂ ਪਾਇਆ ਕਰ, ਐਵੇਂ ਬਹੁਤਾ ਮੈਨੂੰ ਦੇਖ ਕੇ ਮੂੰਹ ਜਿਹਾ ਨਾ ਬਣਾਇਆ ਕਰ।
1: ਤੁਸੀਂ ਵੀ ਆਪਣੀ ਪਸੰਦ ਦਾ ਗੀਤ ਸੁਣਨ ਵਾਸਤੇ ਸਭ ਦੀ ਪਸੰਦ ਪ੍ਰੋਗਰਾਮ 'ਚ ਚਿੱਠੀਆਂ ਪਾ ਸਕਦੇ ਹੋ। ਸਾਡਾ ਪਤਾ ਹੈ ਸਭ ਦੀ ਪਸੰਦ, ਇੰਚਾਰਜ ਦਿਹਾਤ ਪ੍ਰੋਗਰਾਮ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ, ਪਿੰਨ ਕੋਡ 144001, ਹਰ ਸ਼ੁੱਕਰਵਾਰ ਸ਼ਾਮ 6:30 ਵਜੇ।
0: ਮੇਰੇ ਵੇਬ 347.6 MHz ਕਿਲੋਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸਰਵਣ ਕਰਦੇ ਹਾਂ ਸ਼੍ਰੀ ਰਾਮਚਰਿਤ ਮਾਨਸ ਚੋਂ ਲੜੀਵਾਰ ਪਾਠ ਮਾਨਸ ਕਾਂਦੀ 201 ਕੜੀ।

ਹੁਣ ਤੁਸੀਂ ਸ਼੍ਰੀ ਰਾਮਚਰਿਤ ਮਾਨਸ 'ਚੋਂ ਲੜੀਵਾਰ ਪਾਠ ਮਾਨਸ ਕਾਨ ਦੀ 201 ਕੜੀ ਸਰਵਣ ਕਰ ਰਹੇ ਸੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਲੋਹੋਂ ਤੁਹਾਨੂੰ ਦੱਸ ਦਈਏ, ਪਰਚੇ ਤਹਿਤ ਸਾਡੇ ਇਸ ਮੀਟਰ ਤੋਂ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਦਾ ਵੇਰਵਾ। ਹੁਣ ਤੋਂ ਥੋੜ੍ਹੀ ਦੇਰ ਬਾਅਦ ਸਵੇਰੇ 7 ਵਜੇ ਕਿ 2 ਮਿੰਟ ਤੋਂ ਲੈ ਕੇ 8 ਵਜੇ ਤੱਕ ਤੁਸੀਂ ਸੁਣੋਗੇ ਮਨੋਰੰਜਨ ਅਤੇ ਜਾਣਕਾਰੀ ਭਰਪੂਰ ਪ੍ਰੋਗਰਾਮ ਸੋਹਣੀ ਸਵੇਰ। ਮਹਿਕ ਪੰਜਾਬ ਦੀ ਪ੍ਰੋਗਰਾਮ ਦੇ ਤਹਿਤ ਪੰਜਾਬੀ ਫਿਲਮੀ ਗੀਤਾਂ ਦਾ ਆਨੰਦ ਮਾਣੋਗੇ। ਸਮਾਂ ਰਹੇਗਾ 8:40। ਸਵੇਰੇ 9:02 'ਤੇ ਤੁਸੀਂ ਹਿੰਦੀ ਫਿਲਮੀ ਗੀਤਾਂ ਦਾ ਆਨੰਦ ਮਾਣੋਗੇ। ਇਹ ਗੀਤ ਅੱਜ ਕਿਸੇ ਖਾਸ ਥੀਮ 'ਤੇ ਆਧਾਰਿਤ ਹੁੰਦੇ ਨੇ ਅਤੇ ਅੱਜ ਦੀ ਥੀਮ ਹੈ ਜ਼ਮਾਨਾ। 9:30 ਸਰੋਤੇ ਆਪਣੇ ਖਤਾ ਦੇ ਜਵਾਬ ਸੁਣਨਗੇ। ਪ੍ਰੋਗਰਾਮ ਹੋਏਗਾ ਤੁਹਾਡੀ ਚਿੱਠੀ ਮਿਲੀ। ਸਵੱਛ ਵਾਤਾਵਰਨ ਸਾਡਾ ਯੋਗਦਾਨ, ਇਸ ਵਿਸ਼ੇ ਦੇ ਉੱਤੇ ਡਾਕਟਰ ਆਦਰਸ਼ ਪਾਲ ਵਿਗ ਰੋਹਿਤ ਸਿੱਧੂ ਵਿਚਾਰ ਚਰਚਾ ਕਰਨਗੇ। ਪੇਸ਼ਕਸ਼ ਆਕਾਸ਼ਵਾਣੀ ਜਲੰਧਰ। ਸਮਾਂ ਰਹੇਗਾ ਸਵੇਰੇ 10 ਵਜੇ। ਸਵੇਰੇ 10:30 ਵਾਤਾਵਰਨ ਅਤੇ ਜਲਵਾਯੂ ਦੀ ਗਤੀਸ਼ੀਲਤਾ ਦਾ ਭਵਿੱਖ, ਇਸ ਵਿਸ਼ੇ 'ਤੇ ਹੋਣ ਵਾਲੀ ਕੌਮਾਂਤਰੀ ਕਾਨਫਰੰਸ ਦੀ ਸ਼ੁਰੂਆਤੀ ਸਮਾਰੋਹ ਦਾ ਸਿੱਧਾ ਪ੍ਰਸਾਰਣ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ। 11:05 'ਤੇ ਸਮਾਂ ਰਹੇਗਾ ਪ੍ਰੋਗਰਾਮ ਤਮਕ ਜਲੰਧਰ ਪੈਂਦੀ ਦਾ। ਦਿਨੇ 12:05 'ਤੇ ਪਰਿਵਾਰਿਕ ਪ੍ਰੋਗਰਾਮ ਪੇਸ਼ ਕੀਤਾ ਜਾਏਗਾ ਵਸਦੇ ਵਿਹੜੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਦੀ ਮਹੱਤਤਾ, ਇਸ ਬਾਰੇ ਡਾਕਟਰ ਸੌਰਵ ਉੱਪਲ ਜਾਣਕਾਰੀ ਦੇਣਗੇ। ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਝਾਂਜਰਾਂ ਦੇ ਬੋਰ ਵੀ ਪ੍ਰਸਾਰਿਤ ਕੀਤਾ ਜਾਏਗਾ। ਦੁਪਹਿਰ 1:15 ਤੋਂ ਲੈ ਕੇ 2:15 ਤੱਕ ਤੁਸੀਂ ਸੁਣੋਗੇ ਪ੍ਰੋਗਰਾਮ ਫੌਜੀ ਵੀਰਾਂ ਲਈ। ਇਸ ਪ੍ਰੋਗਰਾਮ ਦੇ ਦੌਰਾਨ ਖਬਰਾਂ ਆਪੋ ਆਪਣੇ ਸਮੇਂ 'ਤੇ ਨਸ਼ਰ ਕੀਤੀਆਂ ਜਾਣਗੀਆਂ। ਦੁਪਹਿਰ 2:30 ਰੰਗਲੀ ਧਰਤੀ ਪ੍ਰੋਗਰਾਮ ਦੇ ਵਿੱਚ ਅੱਜ ਤੁਸੀਂ ਨਿਰਮਲ ਸਿੰਘ ਨਿੰਮਾ ਦੇ ਗਾਏ ਲੋਕ ਗੀਤ ਸੁਣੋਗੇ। ਸ਼ਾਮ 4:02 'ਤੇ ਸਮਾਂ ਰਹੇਗਾ ਪ੍ਰੋਗਰਾਮ ਖੇਡ ਸੰਸਾਰ ਦਾ। ਸ਼ਾਮ 4:30 ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਤੁਸੀਂ ਸਰਵਣ ਕਰੋਗੇ। ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਤੁਸੀਂ ਸਰਵਣ ਕਰੋਗੇ ਸ਼ਾਮ 5:30। ਸ਼ਾਮ 6:30 ਸਪੋਂਸਰਡ ਪ੍ਰੋਗਰਾਮ ਕਿਸਾਨ ਵਾਣੀ ਸੁਣਾਇਆ ਜਾਏਗਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਿਸਾਨ ਸਮਾਚਾਰ, ਕਿਸਾਨ ਸੰਦੇਸ਼ ਦੇ ਨਾਲ ਨਾਲ ਇੱਕ ਮੁਲਾਕਾਤ ਵੀ ਸੁਣਾਈ ਜਾਏਗੀ। 7:00 ਕੁਝ ਪੰਜਾਬੀ ਗੀਤ ਤੁਸੀਂ ਸੁਣੋਗੇ। 7:10 'ਤੇ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਜਨ ਸੇਵਾ ਅਤੇ ਦੇਸ਼ ਸੇਵਾ। 8:15 ਸਾਹਿਤਯ ਸੁਧਾ ਪ੍ਰੋਗਰਾਮ ਦੇ ਤਹਿਤ ਬੋਲਚਾਲ ਦੀ ਭਾਸ਼ਾ ਵਿੱਚ ਸੰਸਕ੍ਰਿਤੀ ਵਰਤੋਂ, ਇਸ ਵਿਸ਼ੇ ਦੇ ਉੱਤੇ ਡਾਕਟਰ ਮਧੂਬਾਲਾ ਦੀ ਵਾਰਤਾ ਸੁਣੋਗੇ। ਸਪੋਂਸਰਡ ਪ੍ਰੋਗਰਾਮ ਲਮਹੇ ਦਾ ਸਮਾਂ ਰਹੇਗਾ ਸਵੇਰੇ 7:55।

ਗੱਲ ਦੇ ਨਾਲ ਕਰਦੇ ਹਾਂ। ਜ਼ਿੰਦਗੀ ਦੇ ਵਿੱਚ ਹਰ ਪਲ ਖੁਸ਼ ਰਹਿਣਾ ਵੀ ਆਪਣੇ ਆਪ ਵਿੱਚ ਇੱਕ ਬਹੁਤ ਹੀ ਵੱਡੀ ਕਲਾ ਹੈ। ਜ਼ਿੰਦਗੀ ਦਾ ਹਰ ਦਿਨ ਇੱਕੋ ਜਿਹਾ ਨਹੀਂ ਹੁੰਦਾ। ਕਦੇ ਕੋਈ ਤਾਰੀਫ ਕਰਦਾ ਹੈ, ਕਦੇ ਕੋਈ ਨਾਰਾਜ਼ ਹੁੰਦਾ ਹੈ ਤੇ ਕਦੇ ਕੋਈ ਬਿਨਾਂ ਗੱਲੋਂ ਗੁੱਸਾ ਵੀ ਕਰ ਜਾਂਦਾ ਹੈ। ਪਰ ਸਿਆਣਪ ਇਸੇ ਵਿੱਚ ਹੈ ਕਿ ਅਸੀਂ ਆਪਣੀ ਮੁਸਕਾਨ ਕਦੇ ਨਾ ਗਵਾਈਏ। ਜੇ ਕੋਈ ਬੁਰਾ ਕਹਿ ਕੇ ਵੀ ਚਲਾ ਗਿਆ ਤਾਂ ਦਿਲ ਤੇ ਲਾਉਣ ਦੀ ਬਜਾਏ ਹੱਸ ਕੇ ਸੋਚੋ ਕਿ ਚਲੋ ਕੁਝ ਦੇ ਕੇ ਹੀ ਗਿਆ, ਵੀ ਲੈ ਕੇ ਤਾਂ ਨਹੀਂ ਨਾ ਕੁਝ ਵੀ ਗਿਆ। ਸਾਡੀ ਖੁਸ਼ੀ ਦਾ ਰਿਮੋਟ ਕੰਟਰੋਲ ਕਿਸੇ ਦੂਜੇ ਦੇ ਹੱਥ ਵਿੱਚ ਨਹੀਂ ਹੋਣਾ ਚਾਹੀਦਾ। ਹਰ ਹਾਲ ਦੇ ਵਿੱਚ ਮੁਸਕਰਾਉਣਾ ਸਿੱਖੋ, ਜ਼ਿੰਦਗੀ ਨੂੰ ਹੱਸ ਕੇ ਜਿਉਣਾ ਸਿੱਖੋ। ਕਦੇ ਧੁੱਪ ਮਿਲੇਗੀ, ਕਦੇ ਛਾਂ ਮਿਲੇਗੀ, ਕਦੇ ਰਸਤਿਆਂ ਵਿੱਚ ਪਰਵਾਹ ਮਿਲੇਗੀ। ਕੋਈ ਕਰੇਗਾ ਨਿੰਦਾ, ਕੋਈ ਤਾਰੀਫਾਂ ਦੇ ਪੁੱਲ ਬੰਨੇਗਾ, ਪਰ ਜਿੱਤੇਗਾ ਉਹ ਹੀ ਜੋ ਮਨ ਦੀ ਸ਼ਾਂਤੀ ਨੂੰ ਚੁਣੇਗਾ। ਜ਼ਿੰਦਗੀ ਬਹੁਤ ਛੋਟੀ ਹੈ, ਰੰਜਿਸ਼ਾਂ ਵਿੱਚ ਨਾ ਗਵਾਓ। ਜੋ ਮਿਲਿਆ ਉਸ ਵਿੱਚ ਖੁਸ਼ ਹੋਵੋ, ਜੋ ਗਿਆ ਉਸ ਨੂੰ ਭੁਲਾਓ। ਆਪਣੇ ਪਿਆਰਿਆਂ ਸੰਗ ਹੱਸਦੇ ਖੇਡਦੇ ਪਲ ਬਿਤਾਓ। ਖੁਸ਼ ਰਹਿਣਾ ਹੀ ਸਭ ਤੋਂ ਵੱਡਾ ਜਵਾਬ ਹੈ, ਇਹ ਜੱਗ ਨੂੰ ਦਿਖਾਓ। ਸੋ ਦੋਸਤੋ, ਇਸੇ ਖੂਬਸੂਰਤ ਅਤੇ ਪੋਜ਼ਿਟਿਵ ਵਾਈਬਸ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ, ਜਿਸ ਦੇ ਵਿੱਚ ਜੁੜੀਆਂ ਖਾਸ ਦਿਨ ਦੇ ਨਾਲ ਸੰਬੰਧਿਤ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਾਂਗੇ। ਖਾਸ ਸ਼ਖਸੀਅਤਾਂ ਦੇ ਰੂਬਰੂ ਤੁਹਾਨੂੰ ਕਰਾਂਗੇ, ਜਿਨ੍ਹਾਂ ਨੇ ਅੱਜ ਦਾ ਦਿਨ ਖਾਸ ਬਣਾਇਆ ਜਾਂ ਜਿਨ੍ਹਾਂ ਦੇ ਕਰਕੇ ਅੱਜ ਦਾ ਦਿਨ ਖਾਸ ਬਣਿਆ ਹੈ। ਦੇਸ਼ ਦੁਨੀਆ ਦੀਆਂ ਗੱਲਾਂ ਅਤੇ ਬਹੁਤ ਹੀ ਪਿਆਰੇ ਪਿਆਰੇ ਮਿੱਠੇ ਮਿੱਠੇ ਗੀਤ ਸਫ਼ਰ ਦੌਰਾਨ ਸਾਡੇ ਨਾਲ ਬਣੇ ਰਹਿਣਗੇ। ਸੋ ਤੁਸੀਂ ਬਣੇ ਰਹੋ ਮੇਰੇ ਨਾਲ ਪ੍ਰੋਗਰਾਮ ਸੋਹਣੀ ਸਵੇਰ ਦੇ ਵਿੱਚ ਠੀਕ 8 ਵਜੇ ਤੱਕ।

ਦੋਸਤੋ, ਜ਼ਿੰਦਗੀ ਦੀ ਇਸ ਭੱਜ ਦੌੜ ਵਿੱਚ ਅਸੀਂ ਸਾਰੇ ਸਫਲ ਹੋਣਾ ਚਾਹੁੰਦੇ ਹਾਂ, ਦਿਨ ਰਾਤ ਮਿਹਨਤ ਕਰਦੇ ਹਾਂ, ਪਰ ਕਈ ਵਾਰ ਬਹੁਤ ਮਿਹਨਤ ਕਰਨ ਤੋਂ ਬਾਅਦ ਵੀ ਸਾਨੂੰ ਉਹ ਨਤੀਜੇ ਨਹੀਂ ਮਿਲਦੇ ਜਿਨ੍ਹਾਂ ਦੀ ਉਮੀਦ ਅਸੀਂ ਕਰਦੇ ਹਾਂ। ਅਜਿਹਾ ਕਿਉਂ ਹੁੰਦਾ? ਇਸ ਗੱਲ ਨੂੰ ਸਮਝਣ ਦੇ ਲਈ ਮੈਂ ਤੁਹਾਡੇ ਨਾਲ ਇੱਕ ਛੋਟੀ ਜਿਹੀ ਕਹਾਣੀ ਸਾਂਝੀ ਕਰਨ ਜਾ ਰਹੀ ਹਾਂ, ਵੀ ਜਿਸ ਦਾ ਸਿਰਲੇਖ ਹੈ ਕੁਲਹਾੜੀ ਦੀ ਤਾਰ। ਪੁਰਾਣੇ ਸਮਿਆਂ ਦੀ ਗੱਲ ਹੈ ਕਿ ਇੱਕ ਸੰਘਣੇ ਜੰਗਲ ਦੇ ਕੋਲ ਇੱਕ ਲੱਕੜਹਾਰਾ ਰਹਿੰਦਾ ਸੀ। ਬਹੁਤ ਹੀ ਮਿਹਨਤੀ ਸੀ। ਇੱਕ ਦਿਨ ਉਸਨੇ ਨੇੜੇ ਹੀ ਇੱਕ ਲੱਕੜ ਦੇ ਵਪਾਰੀ ਦੇ ਕੋਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਵਪਾਰੀ ਨੇ ਵੀ ਉਸਨੂੰ ਇੱਕ ਨਵੀਂ ਕੁਲਹਾੜੀ ਦਿੱਤੀ ਅਤੇ ਜੰਗਲ ਵਿੱਚੋਂ ਵੱਧ ਤੋਂ ਵੱਧ ਲੱਕੜਾਂ ਕੱਟ ਕੇ ਲਿਆਉਣ ਲਈ ਗਿਆ। ਪਹਿਲੇ ਹੀ ਦਿਨ ਲੱਕੜਹਾਰੇ ਨੇ ਪੂਰੇ ਜੋਸ਼ ਦੇ ਨਾਲ ਬਹੁਤ ਤੇਜ਼ੀ ਦੇ ਨਾਲ 18 ਰੁੱਖ ਕੱਟ ਦਿੱਤੇ। ਵਪਾਰੀ ਬਹੁਤ ਖੁਸ਼ ਹੋਇਆ ਅਤੇ ਉਸਨੇ ਲੱਕੜਹਾਰੇ ਨੂੰ ਚੰਗੀ ਮਜ਼ਦੂਰੀ ਦਿੱਤੀ। ਇਸ ਗੱਲ ਤੋਂ ਉਤਸ਼ਾਹਿਤ ਹੋ ਕੇ ਅਗਲੇ ਦਿਨ ਲੱਕੜਹਾਰੇ ਨੇ ਹੋਰ ਵੀ ਜ਼ਿਆਦਾ ਮਿਹਨਤ ਕੀਤੀ, ਪਰ ਹੈਰਾਨੀ ਦੀ ਗੱਲ ਸੀ ਕਿ ਉਸ ਦਿਨ ਸਿਰਫ ਉਹ 15 ਰੁੱਖ ਹੀ ਕੱਟ ਸਕਿਆ। ਤੀਜੇ ਦਿਨ ਉਸਨੇ ਆਪਣਾ ਪੂਰਾ ਜ਼ੋਰ ਲਗਾ ਦਿੱਤਾ ਵੀ, ਪਰ ਨਤੀਜਾ ਕੀ ਨਿਕਲਿਆ? ਉਹ ਸਿਰਫ 10 ਰੁੱਖ ਹੀ ਕੱਟ ਪਾਇਆ। ਦਿਨ ਬ ਦਿਨ ਉਸ ਦੁਆਰਾ ਕੱਟੇ ਜਾਣ ਵਾਲੇ ਰੁੱਖਾਂ ਦੀ ਗਿਣਤੀ ਘਟਦੀ ਜਾ ਰਹੀ ਸੀ। ਲੱਕੜਹਾਰਾ ਬਹੁਤ ਪਰੇਸ਼ਾਨ ਹੋ ਗਿਆ। ਉਹ ਵਪਾਰੀ ਦੇ ਕੋਲ ਗਿਆ ਅਤੇ ਉਸ ਦੇ ਕੋਲੋਂ ਮਾਫ਼ੀ ਮੰਗਦਿਆਂ ਕਹਿਣ ਲੱਗਾ, ਪਤਾ ਨਹੀਂ ਕਿਉਂ ਮੇਰੇ ਕੰਮ ਕਰਨ ਦੀ ਸਮਰੱਥਾ ਘਟਦੀ ਜਾ ਰਹੀ ਹੈ। ਮੈਂ ਮਿਹਨਤ ਤਾਂ ਪਹਿਲਾਂ ਨਾਲੋਂ ਵੀ ਜ਼ਿਆਦਾ ਕਰ ਰਿਹਾ। ਵਪਾਰੀ ਨੇ ਹੱਸ ਕੇ ਉਸ ਨੂੰ ਇੱਕ ਸਵਾਲ ਪੁੱਛਿਆ। ਉਹਨਾਂ ਨੇ ਪੁੱਛਿਆ ਕਿ ਕੀ ਤੂੰ ਆਪਣੀ ਕੁਲਹਾੜੀ ਦੀ ਧਾਰ ਆਖਰੀ ਵਾਰ ਕਦੋਂ ਤੇਜ਼ ਕੀਤੀ ਸੀ? ਲੱਕੜਹਾਰਾ ਹੈਰਾਨ ਹੋ ਕੇ ਬੋਲਿਆ, ਧਾਰ? ਮੈਂ ਤਾਂ ਰੁੱਖ ਕੱਟਣ ਦੇ ਵਿੱਚ ਇੰਨਾ ਵਿਅਸਤ ਸੀ ਕਿ ਮੈਨੂੰ ਧਾਰ ਤੇਜ਼ ਕਰਨ ਦਾ ਤਾਂ ਸਮਾਂ ਹੀ ਨਹੀਂ ਮਿਲਿਆ। ਸੋ ਦੋਸਤੋ, ਇਹ ਛੋਟੀ ਜਿਹੀ ਜਿਹੜੀ ਕਹਾਣੀ ਹੈ ਨਾ, ਇਸ ਤੋਂ ਸਾਨੂੰ ਜ਼ਿੰਦਗੀ ਦਾ ਇੱਕ ਬਹੁਤ ਹੀ ਵੱਡਾ ਸਬਕ ਮਿਲ ਜਾਂਦਾ ਹੈ। ਅੱਜ ਦੇ ਦੌਰ ਦੇ ਵਿੱਚ ਸਿਰਫ ਅੰਨੇਵਾਹ ਮਿਹਨਤ ਕਰਨਾ ਹੀ ਕਾਫੀ ਨਹੀਂ ਹੈ, ਬਲਕਿ ਸਮਾਰਟ ਵਰਕ ਕਰਨਾ ਵੀ ਉਨਾ ਹੀ ਜ਼ਰੂਰੀ ਹੈ। ਅਸੀਂ ਅਕਸਰ ਜ਼ਿੰਦਗੀ ਦੀ ਭੱਜ ਦੌੜ ਦੇ ਅਤੇ ਰੋਜ਼ਾਨਾ ਦੇ ਕੰਮਾਂ ਦੇ ਵਿੱਚ ਇੰਨੇ ਵਿਅਸਤ ਹੋ ਜਾਂਦੇ ਹਾਂ ਕਿ ਆਪਣੀਆਂ ਸਕਿੱਲਸ, ਆਪਣੇ ਹੁਨਰ ਅਤੇ ਗਿਆਨ ਨੂੰ ਅਪਡੇਟ ਕਰਨਾ ਭੁੱਲ ਜਾਂਦੇ ਹਾਂ, ਯਾਨੀ ਆਪਣੀ ਕੁਲਹਾੜੀ ਦੀ ਤਾਰ ਨੂੰ ਤੇਜ਼ ਕਰਨਾ ਛੱਡ ਦਿੰਦੇ ਹਾਂ। ਨਤੀਜਾ ਇਹ ਹੁੰਦਾ ਕਿ ਸਾਡੀ ਕੰਮ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ। ਸੋ ਅੱਜ ਦੀ ਇਸ ਕਹਾਣੀ ਦਾ ਮੂਲ ਮੰਤਰ ਇਹੀ ਹੈ ਕਿ ਸਮੇਂ ਦੇ ਨਾਲ ਨਾਲ ਖੁਦ ਨੂੰ ਲਗਾਤਾਰ ਐਜੂਕੇਟ ਕਰਦੇ ਰਹੋ, ਨਵੀਆਂ ਚੀਜ਼ਾਂ ਨੂੰ ਸਿੱਖੋ, ਆਪਣੇ ਆਪ ਨੂੰ ਅਪਡੇਟ ਰੱਖੋ। ਜਦੋਂ ਤੁਹਾਡੀ ਤਾਰ ਤੇਜ਼ ਹੋਵੇਗੀ ਤਾਂ ਸਫਲਤਾ ਖੁਦ ਬ ਖੁਦ ਤੁਹਾਡੇ ਕਦਮ ਚੁੰਮੇਗੀ। ਉਮੀਦ ਹੈ ਵੀ ਇਸ ਕਹਾਣੀ ਤੋਂ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਮੋੜ ਜ਼ਰੂਰ ਆਵੇਗਾ, ਅਤੇ ਇਸੇ ਪੋਜ਼ਿਟਿਵ ਸੋਚ ਦੇ ਨਾਲ ਆਓ ਫਿਰ ਪ੍ਰੋਗਰਾਮ ਦੇ ਵਿੱਚ ਵਧਦੇ ਹਾਂ ਇੱਕ ਖੂਬਸੂਰਤ ਗੀਤ ਦੇ ਵੱਲ।

ਜੀ ਦੋਸਤੋ, ਇਤਿਹਾਸ ਸਾਨੂੰ ਸਿਰਫ ਤਾਰੀਖਾਂ ਨਹੀਂ ਸਿਖਾਉਂਦਾ ਬਲਕਿ ਇਹ ਵੀ ਯਾਦ ਦਿਲਾਉਂਦਾ ਹੈ ਕਿ ਸਮਾਂ ਕਿੰਨਾ ਬਲਵਾਨ ਹੈ। ਕੁਝ ਦਿਨ ਪਹਿਲਾਂ ਆਏ ਨੇਪਾਲ ਦੇ ਹੜ੍ਹਾਂ ਨੇ ਇੱਕ ਵਾਰ ਫਿਰ ਸਾਨੂੰ ਇਹ ਬਹੁਤ ਵੱਡਾ ਸਬਕ ਸਿਖਾ ਦਿੱਤਾ ਹੈ ਕਿ ਜਿਸ ਘਰ ਨੂੰ ਬਣਾਉਣ ਵਿੱਚ ਪੂਰੀ ਉਮਰ ਲੰਘ ਜਾਂਦੀ ਹੈ ਉਹ ਪਾਣੀ ਦੀ ਇੱਕੋ ਲਹਿਰ ਦੇ ਵਿੱਚ ਮਿੱਟੀ ਹੋ ਸਕਦਾ ਹੈ। ਜਿਸ ਦੌਲਤ 'ਤੇ ਇਨਸਾਨ ਇੰਨਾ ਮਾਣ ਕਰਦਾ ਹੈ ਉਹ ਇੱਕ ਪਲ ਦੇ ਵਿੱਚ ਕਿਸੇ ਕੰਮ ਦੀ ਨਹੀਂ ਰਹਿੰਦੀ। ਕੱਲ੍ਹ ਤੱਕ ਜੋ ਸਭ ਕੁਝ ਮੇਰਾ ਸੀ ਅੱਜ ਉਸ ਨੂੰ ਬਚਾਉਣ ਦੀ ਤਾਕਤ ਵੀ ਨਹੀਂ ਬਚਦੀ। ਸੱਚ ਮੰਨਿਓ, ਹੜ੍ਹ ਸਿਰਫ ਘਰਾਂ ਨੂੰ ਨਹੀਂ ਬਚਾਉਂਦੇ, ਕਦੇ ਕਦੇ ਉਹ ਇਨਸਾਨ ਦੇ ਹੰਕਾਰ ਨੂੰ ਵੀ ਆਪਣੇ ਨਾਲ ਵਹਾ ਕੇ ਲੈ ਜਾਂਦੇ ਨੇ। ਇਸ ਲਈ ਜ਼ਿੰਦਗੀ ਦੇ ਫੈਸਲਿਆਂ ਨੂੰ ਕਦੇ ਵੀ ਕੱਲ੍ਹ 'ਤੇ ਨਾ ਛੱਡੋ। ਜੇਕਰ ਆਪਣੇ ਪਰਿਵਾਰ ਜਾਂ ਕਿਸੇ ਪਿਆਰੇ ਦੇ ਨਾਲ ਕੋਈ ਨਾਰਾਜ਼ਗੀ ਹੈ ਨਾ ਤਾਂ ਉਸ ਨੂੰ ਅੱਜ ਹੀ ਗਲੇ ਲਗਾ ਕੇ ਖਤਮ ਕਰ ਲਵੋ, ਕਿਉਂਕਿ ਮੌਤ ਆਉਣ ਤੋਂ ਪਹਿਲਾਂ ਕਦੇ ਖਬਰ ਨਹੀਂ ਦਿੰਦੀ, ਪਰ ਜਦੋਂ ਜ਼ਿੰਦਗੀ ਚਲੀ ਜਾਂਦੀ ਹੈ ਤਾਂ ਫਿਰ ਪਿੱਛੇ ਕਾਸ਼ ਜਾਂ ਬਹੁਤ ਵੱਡਾ ਅਫਸੋਸ ਜਿਹੜਾ ਉਹ ਛੱਡ ਜਾਂਦੀ ਹੈ। ਦੋਸਤੋ, ਜੇਕਰ ਕੈਲੰਡਰ ਦੇ ਪੰਨਿਆਂ ਨੂੰ ਅਸੀਂ ਫਰੋਲੀਏ ਤਾਂ ਸਾਲ 2026 ਦੇ 365 ਦਿਨਾਂ ਦੇ ਸਫ਼ਰ ਦੇ ਵਿੱਚੋਂ ਅੱਜ ਅਸੀਂ 262 ਦਿਨ 'ਤੇ ਆ ਪਹੁੰਚੇ ਹਾਂ। ਯਾਨੀ ਕਿ ਹੁਣ ਇਸ ਸਾਲ ਨੂੰ ਅਲਵਿਦਾ ਕਹਿਣ ਦੇ ਵਿੱਚ ਸਿਰਫ 103 ਦਿਨ ਬਾਕੀ ਰਹਿ ਗਏ ਨੇ। ਸੋ ਦੇਖਦੇ ਹਾਂ ਨਾ ਵੀ ਆਪਾਂ ਸਮਾਂ ਕਿੰਨੀ ਤੇਜ਼ੀ ਦੇ ਨਾਲ ਅੱਗੇ ਭੱਜ ਰਿਹਾ ਹੈ। ਅਤੇ ਫਿਰ ਚਲੋ ਆਪਾਂ ਵੀ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਹਾਂ ਇਤਿਹਾਸ ਦਾ ਅੱਜ ਦੇ ਦਿਨ ਦਾ ਇਹ ਦਿਲਚਸਪ ਸਫ਼ਰ, ਅਤੇ ਦੇਖਦੇ ਹਾਂ ਕਿ 19 ਸਤੰਬਰ ਦਾ ਅੱਜ ਦਾ ਦਿਨ ਆਪਣੇ ਅੰਦਰ ਕਿਹੜੇ ਕਿਹੜੇ ਵੱਡੇ ਇਤਿਹਾਸਕ ਰਾਜ਼ ਲੁਕਾਈ ਬੈਠਾ ਹੈ। ਅਤੇ ਜਦੋਂ ਅਸੀਂ ਖਾਸ ਘਟਨਾਵਾਂ ਦੀ ਅੱਜ ਦੇ ਦਿਨ ਦੇ ਉੱਤੇ ਨਜ਼ਰ ਮਾਰਦੇ ਹਾਂ ਤਾਂ 1893 ਦੇ ਵਿੱਚ ਨਿਊਜ਼ੀਲੈਂਡ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਦੇਣ ਵਾਲਾ ਪਹਿਲਾ ਦੇਸ਼ ਅੱਜ ਦੇ ਦਿਨ ਬਣਿਆ ਸੀ। ਇਸੇ ਤਰ੍ਹਾਂ 1944 ਦੇ ਵਿੱਚ ਫਿਨਲੈਂਡ ਅਤੇ ਸੋਵੀਅਤ ਯੂਨੀਅਨ ਵਿਚਕਾਰ ਜਾਰੀ ਜੰਗ ਨੂੰ ਖਤਮ ਕਰਦੇ ਹੋਏ ਮਾਸਕੋ ਆਰਮਿਸਟਿਸ ਨੇ ਹਸਤਾਕਸ਼ਰ ਕੀਤੇ ਗਏ ਸੀ। 1982 ਦੇ ਵਿੱਚ ਅੱਜ ਦੇ ਦਿਨ ਕੰਪਿਊਟਰ ਵਿਗਿਆਨੀ ਸਕੌਟ ਫਾਹਲਮੈਨ ਨੇ ਪਹਿਲੀ ਵਾਰ ਔਨਲਾਈਨ ਸਮਾਈਲੀ ਇਮੋਟਿਕਨ ਪ੍ਰਸਤਾਵਿਤ ਕੀਤਾ ਸੀ। ਇਸੇ ਤਰ੍ਹਾਂ 1983 ਦੇ ਵਿੱਚ ਅੱਜ ਦੇ ਦਿਨ ਸੇਂਟ ਕਿਟਸ ਅਤੇ ਨੇਵਿਸ ਨੇ ਯੂਨਾਈਟਿਡ ਕਿੰਗਡਮ ਤੋਂ ਪੂਰੀ ਆਜ਼ਾਦੀ ਪ੍ਰਾਪਤ ਕੀਤੀ ਸੀ। ਅਤੇ ਇਹ ਤਾਂ ਰਹੀ ਦੁਨੀਆ ਭਰ ਦੇ ਵਿੱਚ ਅੱਜ ਦੇ ਦਿਨ ਕੀ ਹੋਇਆ ਉਸ ਦੀਆਂ ਖਾਸ ਕੁਝ ਘਟਨਾਵਾਂ ਦਾ ਜ਼ਿਕਰ ਤੁਹਾਡੇ ਨਾਲ, ਅਤੇ ਹੁਣ ਇੱਕ ਖਾਸ ਸ਼ਖਸੀਅਤ ਦਾ ਜ਼ਿਕਰ ਵੀ ਅਸੀਂ ਤੁਹਾਡੇ ਨਾਲ ਕਰਨਾ ਹੈ। ਵੀ ਇੱਕ ਨਹੀਂ ਹੈ ਬਲਕਿ ਅੱਜ ਦੇ ਦਿਨ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਦਾ ਜ਼ਿਕਰ ਅਸੀਂ ਤੁਹਾਡੇ ਨਾਲ ਪ੍ਰੋਗਰਾਮ ਦੇ ਵਿੱਚ ਅੱਗੋਂ ਕਰਦੇ ਰਹਿੰਦੇ ਹਾਂ, ਪਰ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਜੀ ਪ੍ਰਕਾਸ਼ ਕੌਰ ਜੀ ਦੀ। ਜੀ ਹਾਂ, ਪੰਜਾਬੀ ਲੋਕ ਗਾਇਕੀ ਦੇ ਇਤਿਹਾਸ ਵਿੱਚ ਇੱਕ ਅਜਿਹਾ ਅਮਰ ਨਾਮ ਹੈ ਜਿਨ੍ਹਾਂ ਨੇ ਆਪਣੀ ਮਧੁਰ ਆਵਾਜ਼ ਦੇ ਨਾਲ ਪੰਜਾਬੀ ਸੱਭਿਆਚਾਰ ਨੂੰ ਦੇਸ਼ ਵਿਦੇਸ਼ ਦੇ ਵਿੱਚ ਇੱਕ ਨਵੀਂ ਪਛਾਣ ਦਿਵਾਈ। ਉਹਨਾਂ ਦਾ ਜਨਮ ਅੱਜ ਦੇ ਦਿਨ 19 ਸਤੰਬਰ 1919 ਨੂੰ ਲਾਹੌਰ ਦੇ ਇੱਕ ਪੰਜਾਬੀ ਸਿੱਖ ਪਰਿਵਾਰ ਦੇ ਵਿੱਚ ਹੋਇਆ ਸੀ। ਉਹ ਪੰਜਾਬ ਦੀ ਕੋਇਲ ਕਹੀ ਜਾਣ ਵਾਲੀ ਪ੍ਰਸਿੱਧ ਗਾਇਕਾ ਸੁਰਿੰਦਰ ਕੌਰ ਦੀ ਵੱਡੀ ਭੈਣ ਸੀ। ਜਿਸ ਦੌਰ ਵਿੱਚ ਔਰਤਾਂ ਲਈ ਘਰ ਤੋਂ ਬਾਹਰ ਨਿਕਲ ਕੇ ਵਪਾਰਕ ਪੱਧਰ 'ਤੇ ਗਾਉਣਾ ਇੱਕ ਸਮਾਜਿਕ ਰੋਕ ਮੰਨਿਆ ਜਾਂਦਾ ਸੀ ਨਾ, ਉਸ ਸਮੇਂ ਪ੍ਰਕਾਸ਼ ਕੌਰ ਨੇ ਸਮਾਜਿਕ ਬੰਧਨਾਂ ਨੂੰ ਤੋੜ ਕੇ ਰੇਡੀਓ 'ਤੇ ਗਾਉਣ ਦੀ ਹਿੰਮਤ ਦਿਖਾਈ ਸੀ। ਉਹਨਾਂ ਨੇ ਸਾਲ 1941 ਦੇ ਵਿੱਚ ਪੇਸ਼ਾਵਰ ਪਾਕਿਸਤਾਨ ਰੇਡੀਓ ਤੋਂ ਲਾਈਵ ਪ੍ਰਦਰਸ਼ਨ ਰਾਹੀਂ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਕੀਤੀ ਸੀ ਅਤੇ ਬਾਅਦ ਵਿੱਚ ਆਲ ਇੰਡੀਆ ਰੇਡੀਓ ਲਾਹੌਰ ਤੋਂ ਵੱਡੀ ਪ੍ਰਸਿੱਧੀ ਹਾਸਲ ਕੀਤੀ। ਪ੍ਰਕਾਸ਼ ਕੌਰ ਅਤੇ ਸੁਰਿੰਦਰ ਕੌਰ ਦੀ ਜੋੜੀ ਨੇ ਪੰਜਾਬੀ ਸੰਗੀਤ ਜਗਤ ਨੂੰ ਬਹੁਤ ਸਾਰੇ ਸਦਾਬਹਾਰ ਗੀਤ ਦਿੱਤੇ ਨੇ। ਸਾਲ 1943 ਵਿੱਚ ਉਹਨਾਂ ਦਾ ਪਹਿਲਾ ਦੋ ਗਾਣਾ ਗੀਤ ਮਾਵਾਂ ਅਤੇ ਧੀਆਂ ਰਲ ਬੈਠੀਆਂ ਨੀ ਮਾਏ ਰਿਕਾਰਡ ਹੋਇਆ ਸੀ, ਜਿਸ ਨੇ ਪੂਰੇ ਭਾਰਤੀ ਉਪ ਮਹਾਂਦੀਪ ਵਿੱਚ ਧੂਮ ਮਚਾ ਦਿੱਤੀ ਸੀ। ਇਸ ਤੋਂ ਬਾਅਦ ਇਹਨਾਂ ਭੈਣਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਪ੍ਰਕਾਸ਼ ਕੌਰ ਨੇ ਆਪਣੇ ਗਾਇਕੀ ਦੇ ਸਫ਼ਰ ਦੇ ਦੌਰਾਨ ਲਗਭਗ 500 ਗੀਤ ਰਿਕਾਰਡ ਕੀਤੇ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬੀ ਲੋਕ ਗੀਤ, ਵਿਆਹਾਂ ਦੇ ਗੀਤ, ਟੱਪੇ, ਲੋਕ ਕਥਾਵਾਂ ਸ਼ਾਮਿਲ ਸਨ। ਇਸ ਤੋਂ ਇਲਾਵਾ ਉਹਨਾਂ ਨੇ ਪਸ਼ਤੋ ਭਾਸ਼ਾ ਦੇ ਵਿੱਚ ਵੀ ਕੁਝ ਲੋਕ ਗੀਤ ਗਾਏ। ਉਹਨਾਂ ਦੇ ਗਾਏ ਗੀਤਾਂ ਜਿਵੇਂ ਕਿ ਗੋਰੀ ਦੀਆਂ ਝਾਂਜਰਾਂ, ਚੰਨਵੇ ਕਿਸ਼ੌਕਨ ਮੇਲੇ ਦੀ ਦੋ ਗਾਣੇ, ਕਾਲਾ ਡੋਰੀਆ, ਬਾਜਰੇ ਦਾ ਸਿੱਟਾ, ਘੁੱਟ ਪਾਣੀ,

ਪਿਲਾਦੇ ਨਹੀਂ ਸੋਣੀਏ, ਸੜਕੇ ਸੜਕੇ ਜਾਂਦੀ ਹੈ ਮੁਟਿਆਰੇ, ਕਾਲਾ ਡੋਰੀਆ ਅੱਜ ਵੀ ਪੰਜਾਬੀ ਦੇ ਦਿਲ ਵਿੱਚ ਵਸੇ ਹੋਏ ਨੇ। ਅੱਜ ਵੀ ਆਕਾਸ਼ਵਾਣੀ ਦਿਲ ਜਲੰਧਰ 'ਤੇ ਜਦੋਂ ਵੀ ਫਰਮਾਇਸ਼ੀ ਪ੍ਰੋਗਰਾਮਾਂ ਦਾ ਜ਼ਿਕਰ ਹੁੰਦਾ ਹੈ, ਪੰਜਾਬੀ ਗੀਤਾਂ ਦਾ ਜ਼ਿਕਰ ਹੁੰਦਾ ਹੈ, ਤਾਂ ਪ੍ਰਕਾਸ਼ ਕੌਰ ਦੇ ਇਹਨਾਂ ਗੀਤਾਂ ਦੀ ਫਰਮਾਇਸ਼ ਸਾਨੂੰ ਬਣ ਆਉਂਦੀ ਰਹਿੰਦੀ ਹੈ। ਪ੍ਰਕਾਸ਼ ਕੌਰ ਬੇਸ਼ੱਕ ਆਕਾਸ਼ਵਾਣੀ ਦਿੱਲੀ ਦੀ ਕਲਾਕਾਰ ਸੀ, ਪਰ ਆਕਾਸ਼ਵਾਣੀ ਜਲੰਧਰ ਦੇ ਵਿੱਚ ਅਕਸਰ ਆਇਆ ਕਰਦੇ ਸਨ। ਜਲੰਧਰ ਸਟੂਡੀਓ ਵਿੱਚ ਰਿਕਾਰਡ ਕੀਤੇ ਗਏ ਉਹਨਾਂ ਦੇ ਕੁਝ ਦੁਰਲੱਭ ਗੀਤ, ਟੁੱਟੇ ਦਿਲ ਨਹੀਂ ਜੁੜਦੇ, ਵੇਖੀ ਤੋੜੀ ਨਾ, ਤੇਰੀ ਦੋ ਟੱਕਿਆਂ ਦੀ ਨੌਕਰੀ, ਨਦੀਓ ਪਾਰ ਮੇਰੇ ਮਾਹੀ ਦਾ ਡੇਰਾ, ਅਤੇ ਲੈ ਦੇ ਮੈਨੂੰ ਮਖਮਲ ਦੀ ਨੂੰ ਅੱਜ ਵੀ ਲੋਕ ਯਾਦ ਕਰਦੇ ਨੇ। ਆਕਾਸ਼ਵਾਣੀ ਜਲੰਧਰ ਦੇ ਵਿਹੜੇ ਵਿੱਚ ਕੀਤੇ ਜਾਂਦੇ ਵਿਸ਼ੇਸ਼ ਪ੍ਰੋਗਰਾਮਾਂ ਵਿੱਚ ਉਹ ਖਾਸ ਤੌਰ 'ਤੇ ਹਿੱਸਾ ਲੈਂਦੇ ਸਨ। ਪ੍ਰਕਾਸ਼ ਕੌਰ ਨੇ ਪੰਜਾਬੀ ਔਰਤਾਂ ਦੇ ਦੁੱਖਾਂ, ਸੁਪਨਿਆਂ, ਬਲਵਲਿਆਂ ਅਤੇ ਰੀਝਾਂ ਨੂੰ ਆਪਣੀ ਆਵਾਜ਼ ਰਾਹੀਂ ਜਨਤਕ ਰੂਪ ਵਿੱਚ ਪੇਸ਼ ਕੀਤਾ। 2 ਨਵੰਬਰ 1982 ਨੂੰ ਇਹ ਮਹਾਨ ਗਾਇਕਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ। ਭਾਵੇਂ ਅੱਜ ਪ੍ਰਕਾਸ਼ ਕੌਰ ਸਾਡੇ ਵਿਚਕਾਰ ਨਹੀਂ ਹਨ, ਪਰ ਉਹਨਾਂ ਦੇ ਗਾਏ ਲੋਕ ਗੀਤ ਅੱਜ ਵੀ ਨਵੀਂ ਪੀੜ੍ਹੀ ਲਈ ਪ੍ਰੇਰਨਾ ਸਰੋਤ ਹਨ। ਉਹਨਾਂ ਦਾ ਯੋਗਦਾਨ ਪੰਜਾਬੀ ਸੰਗੀਤ ਦੇ ਇਤਿਹਾਸ ਦੇ ਵਿੱਚ ਹਮੇਸ਼ਾ ਹੀ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਰਹੇਗਾ।

ਜ਼ਿਕਰ ਕਰਨਾ ਬਣਦਾ ਹੈ ਵੀ ਅੱਜ ਅਸੀਂ ਉਹਨਾਂ ਨੂੰ ਵੀ ਯਾਦ ਕਰ ਰਹੇ ਹਾਂ। ਜੀ ਹਾਂ, ਸੁਨੀਤਾ ਵਿਲੀਅਮਸ, ਮਹਾਨ ਭਾਰਤੀ ਅਮਰੀਕੀ ਪੁਲਾੜ ਯਾਤਰੀ ਅਤੇ ਵਿਗਿਆਨੀ ਸੁਨੀਤਾ ਵਿਲੀਅਮਸ ਜੀ ਦਾ ਅੱਜ ਜਨਮ ਦਿਨ ਹੈ। ਉਹਨਾਂ ਨੂੰ ਅੱਜ ਦੇ ਜਨਮ ਦਿਨ ਦੇ ਮੌਕੇ ਦੇ ਉੱਤੇ ਹਾਰਦਿਕ ਮੁਬਾਰਕਬਾਦ ਅਤੇ ਸ਼ੁਭਕਾਮਨਾਵਾਂ ਅਸੀਂ ਦਿੰਦੇ ਹਾਂ। ਸੁਨੀਤਾ ਵਿਲੀਅਮਸ ਜੀ ਦਾ ਜਨਮ 19 ਸਤੰਬਰ 1965 ਨੂੰ ਅਮਰੀਕਾ ਦੇ ਓਹੀਓ ਸੂਬੇ ਦੇ ਵਿੱਚ ਇੱਕ ਪ੍ਰਸਿੱਧ ਡਾਕਟਰ ਦੀਪਕ ਪਾਂਡਿਆ ਦੇ ਘਰ ਹੋਇਆ ਸੀ। ਜੇਕਰ ਉਹਨਾਂ ਦੀ ਉੱਚ ਸਿੱਖਿਆ ਦੀ ਗੱਲ ਕਰੀਏ ਤਾਂ ਉਹਨਾਂ ਨੇ 1987 ਦੇ ਵਿੱਚ US ਨੈਵਲ ਅਕੈਡਮੀ ਤੋਂ ਫਿਜ਼ੀਕਲ ਸਾਇੰਸ ਵਿੱਚ ਬੈਚਲਰ ਡਿਗਰੀ ਹਾਸਲ ਕੀਤੀ ਅਤੇ ਫਿਰ 1995 ਦੇ ਵਿੱਚ ਫਲੋਰੀਡਾ ਇੰਸਟੀਚਿਊਟ ਆਫ ਟੈਕਨੋਲੋਜੀ ਤੋਂ ਇੰਜੀਨੀਅਰਿੰਗ ਮੈਨੇਜਮੈਂਟ ਦੇ ਵਿੱਚ ਮਾਸਟਰਸ ਦੀ ਪੜ੍ਹਾਈ ਪੂਰੀ ਕੀਤੀ। ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ US ਨੇਵੀ ਦੇ ਵਿੱਚ ਇੱਕ ਨੇਵਲ ਟੈਸਟ ਪਾਇਲਟ ਵਜੋਂ ਕੀਤੀ ਸੀ, ਜਿੱਥੇ 30 ਤੋਂ ਵੱਧ ਵੱਖ ਵੱਖ ਜਹਾਜ਼ਾਂ ਵਿੱਚ 2770 ਤੋਂ ਵੱਧ ਘੰਟੇ ਉਡਾਨ ਭਰਨਾ ਉਹਨਾਂ ਦੀ ਇੱਕ ਵੱਡੀ ਸ਼ੁਰੂਆਤੀ ਪ੍ਰਾਪਤੀ ਰਹੀ। ਸਾਲ 1998 ਦੇ ਵਿੱਚ ਨਾਸਾ ਦੁਆਰਾ ਪੁਲਾੜ ਯਾਤਰੀ ਵਜੋਂ ਚੁਣੇ ਜਾਣ ਤੋਂ ਬਾਅਦ ਉਹਨਾਂ ਨੇ ਅਦਭੁਤ ਇਤਿਹਾਸ ਰਚਿਆ। ਉਹ ਹੁਣ ਤੱਕ 3 ਮਹੱਤਵਪੂਰਨ ਪੁਲਾੜ ਯਾਤਰਾਵਾਂ ਸਾਲ 2006, 2012, 2024-25 ਦੀਆਂ ਇਤਿਹਾਸਕ ਉਡਾਨਾਂ ਦਾ ਹਿੱਸਾ ਬਣ ਚੁੱਕੇ ਨੇ, ਜਿਸ ਦੌਰਾਨ ਉਹਨਾਂ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ISS 'ਤੇ ਕੁੱਲ 608 ਦਿਨ ਬਿਤਾਏ ਅਤੇ ਉਹਨਾਂ ਦੇ ਨਾਮ ਇੱਕ ਮਹਿਲਾ ਪੁਲਾੜ ਯਾਤਰੀ ਵਜੋਂ ਸਭ ਤੋਂ ਲੰਬਾ ਸਮਾਂ ਸਪੇਸ ਵਾਕ ਭਾਵਗੀ ਪੁਲਾੜ ਦੇ ਵਿੱਚ ਤੁਰਨ ਦਾ ਸ਼ਾਨਦਾਰ ਰਿਕਾਰਡ ਦਰਜ ਹੈ, ਜੋ ਕਿ 62 ਘੰਟੇ ਅਤੇ 6 ਮਿੰਟ ਦਾ ਹੈ। ਪੁਲਾੜ ਵਿੱਚ ਰਹਿੰਦੇ ਹੋਏ ਮੈਰਾਥਨ ਦੌੜਨ ਵਾਲੀ ਪਹਿਲੀ ਸ਼ਖਸੀਅਤ ਬਣਨਾ ਅਤੇ ਭਾਰਤ ਸਰਕਾਰ ਵੱਲੋਂ ਪਦਮ ਭੂਸ਼ਣ ਵਰਗੇ ਵੱਕਾਰੀ ਸਨਮਾਨ ਦੇ ਨਾਲ ਨਵਾਜਿਆ ਜਾਣਾ ਉਹਨਾਂ ਦੀਆਂ ਬੇਮਿਸਾਲ ਪ੍ਰਾਪਤੀਆਂ ਦੀ ਗਵਾਹੀ ਭਰਦਾ। ਸਪੇਸ ਜਗਤ ਦੇ ਵਿੱਚ ਉਹਨਾਂ ਦਾ ਇਹ ਸ਼ਾਨਦਾਰ ਯੋਗਦਾਨ ਪੂਰੀ ਦੁਨੀਆ, ਖਾਸ ਕਰਕੇ ਨੌਜਵਾਨ ਕੁੜੀਆਂ ਦੇ ਲਈ ਹਮੇਸ਼ਾ ਹੀ ਇੱਕ ਵੱਡੀ ਪ੍ਰੇਰਣਾ ਬਣਿਆ ਰਹੇਗਾ। ਸੋ ਅਸੀਂ ਅੱਜ ਉਹਨਾਂ ਦੇ ਜਨਮ ਦਿਨ 'ਤੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ।

ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਇਸ ਵੇਲੇ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਸੋਹਣੀ ਸਵੇਰ ਤੇ ਆਪਣੀ ਦੋਸਤ ਪੂਜਾ ਹਾਂਡਾ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਬਣੇ ਹੋਏ ਹੋ। ਦੋਸਤੋ, ਇੱਕ ਨੇਤਾ ਦੀ ਪਛਾਣ ਉਸਦੇ ਸ਼ਬਦਾਂ ਤੋਂ ਨਹੀਂ ਬਲਕਿ ਉਸਦੇ ਕੰਮਾਂ ਅਤੇ ਰਾਸ਼ਟਰ ਦੇ ਪ੍ਰਤੀ ਸਮਰਪਣ ਤੋਂ ਹੁੰਦੀ ਹੈ। ਅੱਜ ਸਾਡਾ ਦੇਸ਼ ਇੱਕ ਬਹੁਤ ਹੀ ਇਤਿਹਾਸਕ ਪੜਾਅ ਦਾ ਗਵਾਹ ਬਣ ਰਿਹਾ ਹੈ। ਅਸੀਂ ਸਾਰੇ ਮਿਲ ਕੇ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਜਨਤਕ ਅਤੇ ਪ੍ਰਸ਼ਾਸਨਿਕ ਸੇਵਾ ਦੇ ਲਗਾਤਾਰ 25 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਹੇ ਹਾਂ। ਇਸ ਸਫ਼ਰ ਦੀ ਸ਼ੁਰੂਆਤ 7 ਅਕਤੂਬਰ 2001 ਨੂੰ ਹੋਈ ਸੀ, ਜਦੋਂ ਉਹਨਾਂ ਨੇ ਪਹਿਲੀ ਵਾਰ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਗੁਜਰਾਤ ਵਿੱਚ ਭੂਚਾਲ ਦੇ ਸੰਕਟ ਤੋਂ ਬਾਅਦ ਸੂਬੇ ਨੂੰ ਮੁੜ ਖੜਾ ਕਰਨਾ ਅਤੇ ਗੁਜਰਾਤ ਮਾਡਲ ਰਾਹੀਂ ਉਦਯੋਗ, ਬਿਜਲੀ ਅਤੇ ਖੇਤੀਬਾੜੀ ਵਿੱਚ ਕ੍ਰਾਂਤੀ ਲਿਆਉਣਾ ਉਹਨਾਂ ਦੇ ਪ੍ਰਸ਼ਾਸਨਿਕ ਕਾਰਜਕਾਲ ਦਾ ਪਹਿਲਾ ਅਹਿਮ ਪੜਾਅ ਸੀ। ਲਗਾਤਾਰ 13 ਸਾਲ ਗੁਜਰਾਤ ਦੀ ਸੇਵਾ ਕਰਨ ਤੋਂ ਬਾਅਦ ਸਾਲ 2014 ਦੇ ਵਿੱਚ ਦੇਸ਼ ਦੀ ਜਨਤਾ ਨੇ ਉਹਨਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਸੌਂਪੀ ਅਤੇ ਉਹ ਭਾਰਤ ਦੇ ਪ੍ਰਧਾਨ ਮੰਤਰੀ ਬਣੇ। ਮੋਦੀ ਜੀ ਨੇ ਹਮੇਸ਼ਾ ਇੱਕੋ ਮੂਲ ਮੰਤਰ 'ਤੇ ਕੰਮ ਕੀਤਾ, ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ। ਪਿਛਲੇ 12 ਸਾਲਾਂ ਤੋਂ ਵੱਧ ਸਮੇਂ ਦੇ ਦੌਰਾਨ ਪ੍ਰਧਾਨ ਮੰਤਰੀ ਵਜੋਂ ਉਹਨਾਂ ਦੇ ਫੈਸਲਿਆਂ ਨੇ ਭਾਰਤ ਦੀ ਤਕਦੀਰ ਅਤੇ ਤਸਵੀਰ ਦੋਵੇਂ ਬਦਲ ਦਿੱਤੀਆਂ ਨੇ। ਜੇਕਰ ਅਸੀਂ ਉਹਨਾਂ ਦੇ ਇਹਨਾਂ ਇਤਿਹਾਸਕ ਪ੍ਰਮੁੱਖ ਕਾਰਜਾਂ ਦੇ ਉੱਤੇ ਨਜ਼ਰ ਮਾਰੀਏ ਤਾਂ ਦੇਸ਼ ਵਿੱਚ ਇੱਕ ਵੱਡੀ ਕ੍ਰਾਂਤੀ ਦੇਖਣ ਨੂੰ ਮਿਲਦੀ ਹੈ। ਗਰੀਬ ਕਲਿਆਣ, ਜਨ ਧਨ ਖਾਤੇ, ਉਜਵਲ ਯੋਜਨਾ ਅਤੇ PM ਆਵਾਸ ਯੋਜਨਾ ਰਾਹੀਂ ਕਰੋੜਾਂ ਲੋਕਾਂ ਨੂੰ ਪੱਕੇ ਮਕਾਨ ਅਤੇ ਬੁਨਿਆਦੀ ਸਹੂਲਤਾਂ ਮਿਲੀਆਂ, ਜਿਸ ਨਾਲ ਉਹਨਾਂ ਦਾ ਜੀਵਨ ਪੱਧਰ ਉੱਚਾ ਹੋਇਆ। ਬੇਟੀ ਬਚਾਓ ਬੇਟੀ ਪੜਾਓ ਦੇ ਨਾਲ ਦੇਸ਼ ਦੀਆਂ ਧੀਆਂ ਨੂੰ ਸੁਰੱਖਿਆ ਅਤੇ ਸਿੱਖਿਆ ਦੇ ਨਵੇਂ ਅਵਸਰ ਮਿਲੇ। ਡਿਜੀਟਲ ਇੰਡੀਆ ਅਤੇ ਬੁਨਿਆਦੀ ਢਾਂਚੇ ਦੇ ਵਿੱਚ ਵੀ ਕ੍ਰਾਂਤੀ ਆਈ। UPI ਰਾਹੀਂ ਪਿੰਡ ਪਿੰਡ ਤੱਕ ਡਿਜੀਟਲ ਭੁਗਤਾਨ ਪਹੁੰਚਿਆ। ਇਸ ਦੇ ਨਾਲ ਹੀ ਵਿਸ਼ਵ ਪੱਧਰੀ ਹਾਈਵੇ, ਵੰਦੇ ਭਾਰਤ ਟ੍ਰੇਨਾਂ ਅਤੇ ਨਵੇਂ ਏਅਰਪੋਰਟਾਂ ਦਾ ਰਿਕਾਰਡ ਨਿਰਮਾਣ ਹੋਇਆ। ਇਤਿਹਾਸਕ ਅਤੇ ਦ੍ਰਿੜ ਫੈਸਲੇ ਵੀ ਲਏ ਗਏ। ਜੰਮੂ ਕਸ਼ਮੀਰ ਦੇ ਵਿੱਚ ਆਰਟੀਕਲ 370 ਦਾ ਖਾਤਮਾ, ਦੇਸ਼ ਭਰ ਵਿੱਚ GST ਲਾਗੂ ਕਰਨਾ, ਅਯੋਧਿਆ ਵਿੱਚ ਰਾਮ ਮੰਦਰ ਦਾ ਨਿਰਮਾਣ ਉਹਨਾਂ ਦੇ ਅਟਲ ਇਰਾਦੇ ਦੀ ਮਿਸਾਲ ਹੈ। ਆਤਮ ਨਿਰਭਰ ਭਾਰਤ ਦਾ ਜੋ ਉਹਨਾਂ ਨੇ ਸੁਪਨਾ ਦੇਖਿਆ ਹੈ, ਉਸ ਤਹਿਤ ਮੇਕ ਇਨ ਇੰਡੀਆ ਦੇ ਤਹਿਤ ਅੱਜ ਡਿਫੈਂਸ ਰੱਖਿਆ ਦੇ ਖੇਤਰ ਵਿੱਚ ਭਾਰਤ ਦੂਜੇ ਦੇਸ਼ਾਂ 'ਤੇ ਨਿਰਭਰ ਨਹੀਂ ਰਿਹਾ, ਬਲਕਿ ਖੁਦ ਆਧੁਨਿਕ ਹਥਿਆਰ ਅਤੇ ਤਕਨੀਕ ਬਣਾ ਕੇ ਦੁਨੀਆਂ ਨੂੰ ਨਿਰਯਾਤ ਕਰ ਰਿਹਾ ਹੈ। ਉਹਨਾਂ ਨੇ ਦੇਸ਼ ਨੂੰ ਨਵਾਂ ਨਾਰਾ ਦਿੱਤਾ ਹੈ, ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ, ਜੈ ਅਨੁਸੰਧਾਨ। ਬਿਨਾਂ ਇੱਕ ਵੀ ਦਿਨ ਛੁੱਟੀ ਲਏ ਰਾਸ਼ਟਰ ਪ੍ਰਥਮ ਦੇ ਸੰਕਲਪ ਨਾਲ 24 ਘੰਟੇ ਦੇਸ਼ ਦੀ ਸੇਵਾ ਕਰਨਾ ਹੀ ਉਹਨਾਂ ਦੇ 25 ਸਾਲਾਂ ਦੇ ਇਸ ਸਫ਼ਰ ਦਾ ਮੂਲ ਮੰਤਰ ਰਿਹਾ। ਅੱਜ ਭਾਰਤ ਦੁਨੀਆਂ ਦੀਆਂ ਚੋਟੀ ਦੀਆਂ 5 ਅਰਥ ਵਿਵਸਥਾਵਾਂ ਵਿੱਚ ਸ਼ਾਮਿਲ ਹੈ ਅਤੇ ਵਿਸ਼ਵ ਪੱਧਰ 'ਤੇ ਇੱਕ ਮਜ਼ਬੂਤ ਆਵਾਜ਼ ਬਣ ਚੁੱਕਾ ਹੈ। ਆਓ ਅੱਜ ਦੇ ਇਸ ਪ੍ਰੋਗਰਾਮ ਰਾਹੀਂ ਅਸੀਂ ਉਹਨਾਂ ਦੇ ਇਸ ਸ਼ਾਨਦਾਰ ਪ੍ਰਸ਼ਾਸਨਿਕ ਕਾਰਜਕਾਲ ਨੂੰ ਸਲਾਮ ਕਰੀਏ ਅਤੇ ਵਿਕਸਿਤ ਭਾਰਤ 2047 ਦੇ ਵਿਜ਼ਨ ਨੂੰ ਸਫਲ ਬਣਾਉਣ ਦਾ ਸੰਕਲਪ ਲਈਏ।

0: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ? ਕੌਣ ਚੁੰਮੇਗਾ ਜਿੱਤ ਦਾ ਸਿਖਰ? ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ? ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਟੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ-ਵੱਖ ਚੈਨਲਸ ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਤੇ DTH ਚੈਨਲਸ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਟੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।
1: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ ਅੱਜ ਤੋਂ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।

ਬਿਲਕੁਲ ਦੋਸਤੋ, ਇਤਿਹਾਸ ਸਾਨੂੰ ਸਿਰਫ ਅੱਜ ਦਾ ਦਿਨ ਬਿਲਕੁਲ ਜੀ ਇਤਿਹਾਸ ਦੇ ਵਿੱਚ ਦਰਜ ਹੋਣ ਦੇ ਲਈ ਤਿਆਰ ਹੈ, ਕਿਉਂਕਿ ਅੱਜ 19 ਸਤੰਬਰ ਦਾ ਦਿਨ ਇਤਿਹਾਸ ਦੇ ਪੰਨਿਆਂ ਦੇ ਇੱਕ ਨਵਾਂ ਇਤਿਹਾਸ ਲਿਖਣ ਦੇ ਲਈ ਬਿਲਕੁਲ ਉਸ ਦੇ ਦਰਵਾਜ਼ੇ 'ਤੇ ਖੜਾ ਹੈ। ਖੇਡ ਪ੍ਰੇਮੀਆਂ ਅਤੇ ਖਿਡਾਰੀਆਂ ਦੇ ਲਈ ਅੱਜ ਦਾ ਦਿਨ ਬਹੁਤ ਖਾਸ ਹੈ। ਦੁਨੀਆ ਦੀਆਂ ਨਜ਼ਰਾਂ ਇੱਕ ਵਾਰ ਫਿਰ ਏਸ਼ੀਆ 'ਤੇ ਟਿਕਣ ਜਾ ਰਹੀਆਂ ਨੇ, ਕਿਉਂਕਿ 20ਵੀਆਂ ਏਸ਼ੀਆਈ ਖੇਡਾਂ ਦਾ ਆਗਾਜ਼ ਹੋਣ ਵਾਲਾ ਹੈ। ਖੇਡਾਂ ਦਾ ਇਹ ਮਹਾਕੁੰਭ ਇਸ ਵਾਰ ਜਾਪਾਨ ਦੇ ਆਈਟੀ ਨਗੋਆ ਵਿੱਚ 19 ਸਤੰਬਰ ਭਾਵ ਕਿ ਅੱਜ ਤੋਂ 4 ਅਕਤੂਬਰ 2026 ਤੱਕ ਕਰਵਾਇਆ ਜਾ ਰਿਹਾ ਹੈ। ਜਾਪਾਨ ਦੇ ਇਤਿਹਾਸ ਦੇ ਵਿੱਚ ਇਹ ਤੀਜੀ ਵਾਰ ਹੈ ਜਦੋਂ ਉਹ ਇਹਨਾਂ ਖੇਡਾਂ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਵਾਰ 44 ਵੱਖ ਵੱਖ ਖੇਡਾਂ ਦੇ ਮੁਕਾਬਲੇ ਹੋਣਗੇ, ਜਿਸ ਵਿੱਚ ਏਸ਼ੀਆ ਭਰ ਤੋਂ 11,000 ਤੋਂ ਵੱਧ ਐਥਲੀਟਸ ਆਪਣਾ ਜ਼ੋਰ ਦਿਖਾਉਣਗੇ। ਜੇ ਇਤਿਹਾਸ ਵੱਲ ਝਾਤ ਮਾਰੀਏ ਤਾਂ 1951 ਦੇ ਵਿੱਚ ਪਹਿਲੀਆਂ ਏਸ਼ੀਆਈ ਖੇਡਾਂ ਸਾਡੇ ਭਾਰਤ ਨਵੀਂ ਦਿੱਲੀ ਦੇ ਵਿੱਚ ਹੋਈਆਂ ਸਨ। ਇਹਨਾਂ ਖੇਡਾਂ ਨੂੰ ਸ਼ੁਰੂ ਕਰਵਾਉਣ ਦੇ ਵਿੱਚ ਪਟਿਆਲਾ ਦੇ ਮਹਾਰਾਜਾ ਯਾਦਵਿੰਦਰ ਸਿੰਘ ਜੀ ਦਾ ਬਹੁਤ ਵੱਡਾ ਯੋਗਦਾਨ ਰਿਹਾ, ਅਤੇ ਜਦੋਂ ਗੱਲ ਖੇਡਾਂ ਦੀ ਹੋਵੇ ਤਾਂ ਸਾਡਾ ਪੰਜਾਬ ਹਮੇਸ਼ਾ ਹੀ ਮੋਹਰੀ ਰਹਿੰਦਾ ਹੈ। ਇਸ ਵਾਰ ਵੀ ਭਾਰਤੀ ਦਲ ਵਿੱਚ ਪੰਜਾਬ ਦੇ ਕਈ ਸੂਰਮੇ ਖਿਡਾਰੀ ਮੈਡਲ ਜਿੱਤਣ ਦੇ ਇਰਾਦੇ ਦੇ ਨਾਲ ਮੈਦਾਨ ਵਿੱਚ ਉਤਰ ਰਹੇ ਨੇ। ਇਸ ਵਾਰ ਖੇਡਾਂ ਦਾ ਮੋਟੋ ਹੈ ਇਮੈਜਿਨ ਵਨ ਏਸ਼ੀਆ। ਤਾਂ ਚਲੋ ਆਪਾਂ ਸਾਰੇ ਮਿਲ ਕੇ ਆਪਣੇ ਦੇਸ਼ ਦੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰੀਏ, ਤਾਂ ਜੋ ਸਾਡਾ ਤਿਰੰਗਾ ਜਾਪਾਨ ਦੀ ਧਰਤੀ 'ਤੇ ਸਭ ਤੋਂ ਉੱਚਾ ਲਹਿਰਾਏ, ਅਤੇ ਸਾਡੇ ਸਾਰਿਆਂ ਖਿਡਾਰੀਆਂ ਨੂੰ ਅਸੀਂ ਬੈਸਟ ਆਫ ਲੱਕ ਕਹਿੰਦੇ ਹਾਂ ਵੀ ਇਹਨਾਂ ਖੇਡਾਂ ਦੇ ਵਿੱਚ ਉਹਨਾਂ ਦਾ ਯੋਗਦਾਨ, ਉਹਨਾਂ ਦਾ ਜਿਹੜਾ ਸਾਡੇ ਸਾਰਿਆਂ ਭਾਰਤ ਦੇ ਲਈ ਉਹ ਵੱਧ ਤੋਂ ਵੱਧ ਮੈਡਲ ਜਿੱਤ ਕੇ ਆਉਣਗੇ, ਇਹ ਅਸੀਂ ਉਮੀਦ ਕਰਦੇ ਹਾਂ। ਚੱਕ ਤੇ ਇੰਡੀਆ।

ਦੋਸਤੋ ਜੇ ਹਰ ਰਸਤਾ ਸਿੱਧਾ ਹੋਵੇ ਤਾਂ ਸਫ਼ਰ ਦੇ ਵਿੱਚ ਰੋਮਾਂਚ ਕਿੱਥੇ ਰਹਿ ਜਾਂਦਾ। ਕੁਝ ਮੋੜ ਸਾਨੂੰ ਰੋਕਦੇ ਨੇ, ਕੁਝ ਠੋਕਰਾਂ ਸਾਨੂੰ ਸਿਖਾਉਂਦੀਆਂ ਨੇ ਅਤੇ ਕੁਝ ਅਧੂਰੇ ਸੁਪਨੇ ਸਾਨੂੰ ਫਿਰ ਤੋਂ ਉੱਡਣਾ ਸਿਖਾਉਂਦੇ ਨੇ। ਇਸ ਲਈ ਹਰ ਮੁਸ਼ਕਲ ਨੂੰ ਸ਼ਿਕਾਇਤ ਨਾ ਸਮਝੋ। ਕਦੇ ਕਦੇ ਉਹੀ ਔਖਾ ਦੌਰ ਸਾਡੇ ਅੰਦਰ ਛੁਪੇ ਉਸ ਇਨਸਾਨ ਨੂੰ ਸਾਹਮਣੇ ਲਿਆਉਂਦਾ ਹੈ ਜਿਸ ਨੂੰ ਮਿਲਣਾ ਅਜੇ ਬਾਕੀ ਹੁੰਦਾ। ਜ਼ਿੰਦਗੀ ਆਸਾਨ ਹੋਣ ਦਾ ਨਾਮ ਨਹੀਂ, ਬਲਕਿ ਹਰ ਦਿਨ ਥੋੜ੍ਹਾ ਹੋਰ ਮਜ਼ਬੂਤ ਹੋਣ ਦਾ ਨਾਮ ਹੈ। ਜੋ ਮਿਲਿਆ ਉਸ ਦਾ ਸ਼ੁਕਰੀਆ, ਜੋ ਨਹੀਂ ਮਿਲਿਆ ਉਸ ਦੇ ਲਈ ਸਬਰ, ਅਤੇ ਆਉਣ ਵਾਲਾ ਜੋ ਹੈ ਉਸ ਦੇ ਲਈ ਵਿਸ਼ਵਾਸ। ਇਹੀ ਸਾਨੂੰ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਇੱਕ ਮੂਲ ਮੰਤਰ ਦੇ ਰੂਪ ਦੇ ਵਿੱਚ ਸਾਨੂੰ ਸਾਰਿਆਂ ਨੂੰ ਇਹ ਧਾਰਨ ਕਰਨਾ ਚਾਹੀਦਾ। ਅਤੇ ਜਦੋਂ ਅਸੀਂ ਇਤਿਹਾਸ ਦੇ ਪੰਨੇ ਫਰੋਲੇ ਨਾ, ਤਾਂ ਅਸੀਂ ਦੇਖਿਆ ਕਿ ਅੱਜ ਦੇ ਦਿਨ ਨੂੰ ਕਈ ਥਾਵਾਂ 'ਤੇ ਖਾਸ ਦਿਨਾਂ ਦੇ ਤੌਰ 'ਤੇ ਮਨਾਇਆ ਜਾਂਦਾ ਹੈ, ਜਿਵੇਂ ਕਿ ਸਮੁੰਦਰੀ ਡਾਕੂ ਦਿਵਸ, ਇੱਕ ਪ੍ਰਸਿੱਧ ਅੰਤਰਰਾਸ਼ਟਰੀ ਗੈਰ ਸਰਕਾਰੀ ਦਿਨ ਹੈ ਜੋ ਮੁੱਖ ਤੌਰ 'ਤੇ ਅਮਰੀਕਾ, UK ਅਤੇ ਇੰਟਰਨੈੱਟ ਰਾਹੀਂ ਪੂਰੀ ਦੁਨੀਆ ਦੇ ਵਿੱਚ ਹਰ ਸਾਲ 19 ਸਤੰਬਰ ਨੂੰ ਬੜੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ। ਅਤੇ ਇਸ ਦੀ ਸ਼ੁਰੂਆਤ 1995 ਦੇ ਵਿੱਚ ਅਮਰੀਕਾ ਦੇ ਓਰੇਗਨ ਸੂਬੇ ਦੇ ਦੋ ਦੋਸਤਾਂ ਜੌਨ ਬੌਰ ਅਤੇ ਮਾਰਕ ਸਮਰਸ ਦੁਆਰਾ ਮਜ਼ਾਕ ਵਿੱਚ ਕੀਤੀ ਗਈ, ਜੋ ਬਾਅਦ ਵਿੱਚ ਸਾਲ 2002 ਦੇ ਵਿੱਚ ਇੱਕ ਮਸ਼ਹੂਰ ਅਖਬਾਰ ਦੇ ਆਰਟੀਕਲ ਇਸ ਉੱਤੇ ਲਿਖਣ ਤੋਂ ਬਾਅਦ ਇਹ ਦਿਨ ਜਿਹੜਾ ਪ੍ਰਸਿੱਧ ਹੋ ਗਿਆ ਸੀ। ਅਤੇ ਪੂਰੀ ਤਰ੍ਹਾਂ ਹਾਸੇ ਮਜ਼ਾਕ ਅਤੇ ਮਨੋਰੰਜਨ ਭਰਿਆ ਇਹ ਦਿਨ ਹੈ, ਜਿਸ ਨੂੰ ਮਨਾਉਣ ਦਾ ਮੁੱਖ ਉਦੇਸ਼ ਲੋਕਾਂ ਨੂੰ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਕੁਝ ਵੱਖਰਾ ਅਤੇ ਮਜ਼ੇਦਾਰ ਅਨੁਭਵ ਕਰਾਉਣਾ ਹੈ। ਇਸ ਲਈ ਲੋਕ ਅੱਜ ਦੇ ਦਿਨ ਸਮੁੰਦਰੀ ਡਾਕੂਆਂ ਵਰਗੇ ਰੰਗ ਬਿਰੰਗੇ ਕੱਪੜੇ ਪਾਉਂਦੇ ਨੇ, ਅੱਖਾਂ 'ਤੇ ਕਾਲੀ ਪੱਟੀ ਬੰਨ੍ਹਦੇ ਨੇ ਅਤੇ ਆਪਸੀ ਗੱਲਬਾਤ ਦੌਰਾਨ ਡਾਕੂਆਂ ਵਾਲੇ ਖਾਸ ਸ਼ਬਦਾਂ ਅਤੇ ਲਹਿਜ਼ੇ ਦੀ ਵਰਤੋਂ ਕਰਕੇ ਖੁਸ਼ੀ ਮਨਾਉਂਦੇ ਨੇ। ਇਸੇ ਤਰ੍ਹਾਂ ਅੱਜ ਦਾ ਦਿਨ ਨੈਸ਼ਨਲ ਕਲੀਨਅਪ ਡੇ, ਵਰਲਡ ਕਲੀਨਅਪ ਡੇ ਦੇ ਤੌਰ 'ਤੇ ਵੀ ਮਨਾਇਆ ਜਾਂਦਾ ਹੈ। ਹਰ ਸਾਲ ਸਤੰਬਰ ਦੇ ਤੀਜੇ ਸ਼ਨੀਵਾਰ ਨੂੰ ਭਾਰਤ ਸਮੇਤ ਦੁਨੀਆ ਦੇ 190 ਤੋਂ ਵੱਧ ਦੇਸ਼ਾਂ ਦੇ ਵਿੱਚ ਇੱਕ ਵੱਡੀ ਮੁਹਿੰਮ ਵਜੋਂ ਇਹ ਦਿਨ ਮਨਾਇਆ ਜਾਂਦਾ ਹੈ। ਅਤੇ ਇਸ ਲਹਿਰ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਸਾਲ 2008 ਵਿੱਚ ਐਸਟੋਨੀਆ ਦੇਸ਼ ਤੋਂ ਹੋਈ ਸੀ ਅਤੇ ਅਮਰੀਕਾ ਵਿੱਚ ਇਸ ਨੂੰ 2017 ਦੇ ਵਿੱਚ ਅਧਿਕਾਰਿਤ ਮਾਨਤਾ ਮਿਲੀ ਸੀ। ਇਸ ਨੂੰ ਮਨਾਉਣ ਦਾ ਵੀ ਮੁੱਖ ਮਕਸਦ ਲੋਕਾਂ ਦੇ ਆਲੇ ਦੁਆਲੇ ਦੀ ਸਫਾਈ ਦੇ ਪ੍ਰਤੀ ਜਾਗਰੂਕ ਕਰਨਾ ਹੈ, ਜਿੱਥੇ ਕਿ ਲੱਖਾਂ ਵਲੰਟੀਅਰ ਇਕੱਠੇ ਹੋ ਕੇ ਪਾਰਕਾਂ, ਸਮੁੰਦਰੀ ਤੱਟਾਂ ਅਤੇ ਜਨਤਕ ਥਾਵਾਂ ਤੋਂ ਕੂੜਾ ਕਰਕਟ, ਖਾਸ ਕਰਕੇ ਪਲਾਸਟਿਕ ਸਾਫ਼ ਕਰਕੇ ਧਰਤੀ ਨੂੰ ਸੁੰਦਰ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਦਿੰਦੇ ਨੇ। ਇਸੇ ਤਰ੍ਹਾਂ ਵੀ ਇੱਕ ਹੋਰ ਦਿਨ ਜਿਹੜਾ ਆ ਉਹ ਹਰ ਸਾਲ ਸਤੰਬਰ ਦੇ ਤੀਜੇ ਸ਼ਨੀਵਾਰ ਨੂੰ ਮਨਾਇਆ ਜਾਂਦਾ ਹੈ, ਰਿਸਪੋਂਸੀਬਲ ਡੌਗ ਓਨਰਸ਼ਿਪ ਡੇ। ਜੀ ਹਾਂ, ਇਸ ਦੀ ਸ਼ੁਰੂਆਤ ਵੀ 17 ਸਤੰਬਰ 2003 ਤੋਂ ਅਮੈਰੀਕਨ ਕੈਨਲ ਕਲੱਬ ਦੁਆਰਾ ਕੀਤੀ ਗਈ ਸੀ। ਇਹ ਦਿਨ ਕੁੱਤੇ ਰੱਖਣ ਵਾਲੇ ਲੋਕਾਂ ਨੂੰ ਇਹ ਯਾਦ ਦਿਵਾਉਣ ਲਈ ਮਨਾਇਆ ਜਾਂਦਾ ਹੈ ਕਿ ਪਾਲਤੂ ਜਾਨਵਰ ਰੱਖਣਾ ਇੱਕ ਵੱਡੀ ਜ਼ਿੰਮੇਵਾਰੀ ਹੈ। ਅਤੇ ਇਸ ਦਿਨ ਦੁਨੀਆ ਭਰ ਵਿੱਚ ਕੁੱਤਿਆਂ ਦੀ ਸਹੀ ਸਿਹਤ ਸੰਭਾਲ, ਟ੍ਰੇਨਿੰਗ, ਸਮੇਂ ਸਿਰ ਟੀਕਾਕਰਨ ਅਤੇ ਸਮਾਜ ਵਿੱਚ ਉਹਨਾਂ ਦੇ ਚੰਗੇ ਵਿਵਹਾਰ ਬਾਰੇ ਜਾਗਰੂਕ ਕੈਂਪ ਲਗਾਏ ਜਾਣ ਦੇ ਲਈ ਮਨਾਇਆ ਜਾਂਦਾ ਹੈ। ਅਤੇ ਦੋਸਤੋ, ਜਦੋਂ ਅਸੀਂ ਜਾਨਵਰਾਂ ਦੀ ਗੱਲ ਕਰਦੇ ਹਾਂ, ਪੈਟਸ ਦੀ ਗੱਲ ਕਰਦੇ ਹਾਂ, ਵੀ ਉਹਨਾਂ ਦੇ ਨਾਲ ਤਾਂ ਅਸੀਂ ਪਿਆਰ ਕਰਦੇ ਹਾਂ, ਪਰ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਅਸੀਂ ਅਵਾਰਾ ਜਾਨਵਰਾਂ ਜੋ ਗਲੀਆਂ ਦੇ ਵਿੱਚ ਸੜਕਾਂ 'ਤੇ ਘੁੰਮਦੇ ਨੇ, ਵੀ ਉਹਨਾਂ ਦੇ ਨਾਲ ਸਾਡਾ ਬਿਹੇਵੀਅਰ, ਜਿਹੜਾ ਵਿਵਹਾਰ ਹੈ, ਉਹ ਬੜਾ ਹੀ ਕਰੂਰਤਾ ਭਰਿਆ ਹੁੰਦਾ ਹੈ। ਉਹਨਾਂ ਨੂੰ ਐਵੇਂ ਹੀ ਮਾਰਿਆ ਜਾਂਦਾ ਹੈ। ਗਾਵਾਂ ਨੂੰ ਕਈ ਵਾਰੀ ਅਸੀਂ ਦੁਰਘਟਨਾਵਾਂ ਦਾ ਸ਼ਿਕਾਰ ਹੋਏ ਸੜਕਾਂ ਦੇ ਉੱਤੇ ਦੇਖਦੇ ਹਾਂ, ਹੋਰ ਕਈ ਜਾਨਵਰ ਜਿਹੜੇ ਸੜਕਾਂ 'ਤੇ ਦੁਰਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਨੇ ਸਿਰਫ ਸਾਡੀ ਲਾਪਰਵਾਹੀ ਕਾਰਨ, ਜਾਂ ਕਈ ਵਾਰੀ ਉਹ ਵੀ ਅਚਾਨਕ ਸਾਹਮਣੇ ਆ ਜਾਂਦੇ ਨੇ। ਪਰ ਫਿਰ ਵੀ ਪਰਮਾਤਮਾ ਨੇ ਸਾਨੂੰ ਦੇਖਣ, ਸੋਚਣ, ਸਮਝਣ, ਬੋਲਣ ਦੀ ਇੱਕ ਅਲੱਗ ਸ਼ਕਤੀ ਦਿੱਤੀ ਹੈ, ਜਿਸ ਦੀ ਵਰਤੋਂ ਕਰਕੇ ਅਸੀਂ ਚੰਗਾ, ਬੁਰਾ, ਸਭ ਦਾ ਭਲਾ ਸੋਚ ਸਕਦੇ ਹਾਂ, ਇਨਸਾਨੀਅਤ ਦਾ ਫਰਜ਼ ਅਦਾ ਕਰ ਸਕਦੇ ਹਾਂ। ਅਤੇ ਪ੍ਰੋਗਰਾਮ ਵੀ ਚੱਲ ਰਿਹਾ ਸੋਹਣੀ ਸਵੇਰ, ਅਤੇ ਇਸ ਪ੍ਰੋਗਰਾਮ ਦੇ ਵਿੱਚ ਗੀਤਾਂ ਦੇ ਨਾਲ ਤੁਹਾਡਾ ਰੋਮਾਂਚ ਬਿਲਕੁਲ ਅਸੀਂ ਬਣਾ ਕੇ ਰੱਖਣਾ ਹੈ। ਅਤੇ ਪ੍ਰੋਗਰਾਮ ਦੇ ਵਿੱਚ ਹੁਣ ਚੱਲਦੇ ਹਾਂ ਇੱਕ ਗੀਤੇ ਵੱਲ।

ਦੋਸਤੋ, ਇੱਕ ਵਾਰ ਅਧਿਆਪਕ ਨੇ ਵਿਦਿਆਰਥੀਆਂ ਨੂੰ ਪੁੱਛਿਆ ਕਿ ਮੈਨੂੰ ਦੱਸੋ ਸਫਲਤਾ ਦਾ ਸਭ ਤੋਂ ਵੱਡਾ ਰਾਜ਼ ਕੀ ਹੈ। ਕੁਝ ਨੇ ਕਿਹਾ ਸਖਤ ਮਿਹਨਤ, ਕੁਝ ਨੇ ਕਿਹਾ ਕਿਸਮਤ ਅਤੇ ਕੁਝ ਨੇ ਕਿਹਾ ਬੁੱਧੀ। ਫਿਰ ਅਧਿਆਪਕ ਨੇ ਆਈਨਸਟਾਈਨ ਨੂੰ ਪੁੱਛਿਆ ਤਾਂ ਉਹਨਾਂ ਦਾ ਜਵਾਬ ਸੀ ਕਿ ਉਹਨਾਂ ਨੇ ਬਿਨਾਂ ਕੁਝ ਕਹੇ ਆਪਣੀ ਜੇਬ ਦੇ ਵਿੱਚੋਂ ਇੱਕ ਪੁਰਾਣੀ ਜੰਗਾਲ ਵਾਲੀ ਚਾਬੀ ਕੱਢੀ ਅਤੇ ਮੇਜ਼ 'ਤੇ ਰੱਖ ਦਿੱਤੀ। ਸਾਰੀ ਕਲਾਸ ਹਾਸੇ ਦੇ ਨਾਲ ਗੂੰਜ ਗਈ। ਆਈਨਸਟਾਈਨ ਮੁਸਕਰਾਏ ਅਤੇ ਕਿਹਾ, ਸਰ ਮੈਨੂੰ ਇਹ ਚਾਬੀ ਸੜਕ ਤੋਂ ਮਿਲੀ ਸੀ। ਇਸ ਨੂੰ ਦੇਖ ਕੇ ਕੋਈ ਵੀ ਕਹੇਗਾ ਕਿ ਇਹ ਬੇਕਾਰ ਹੈ, ਪਰ ਸੱਚ ਇਹ ਹੈ ਕਿ ਇਹ ਬੇਕਾਰ ਨਹੀਂ ਹੈ। ਇਸ ਨੂੰ ਅਜੇ ਤੱਕ ਆਪਣਾ ਤਾਲਾ ਨਹੀਂ ਮਿਲਿਆ। ਕਲਾਸ ਚੁੱਪ ਹੋ ਗਈ। ਆਈਨਸਟਾਈਨ ਅੱਗੇ ਕਿਹਾ ਕਿ ਬਹੁਤ ਸਾਰੇ ਲੋਕ ਕੁਝ ਅਸਫਲਤਾਵਾਂ ਤੋਂ ਬਾਅਦ ਆਪਣੇ ਆਪ ਨੂੰ ਬੇਕਾਰ ਚਾਬੀਆਂ ਸਮਝਦੇ ਨੇ। ਉਹ ਭੁੱਲ ਜਾਂਦੇ ਨੇ ਕਿ ਉਹਨਾਂ ਦੀਆਂ ਯੋਗਤਾਵਾਂ ਖਤਮ ਨਹੀਂ ਹੋਈਆਂ, ਉਹਨਾਂ ਨੂੰ ਅਜੇ ਆਪਣੇ ਸਹੀ ਮੌਕਾ ਨਹੀਂ ਮਿਲਿਆ। ਜਿਸ ਦਿਨ ਉਹਨਾਂ ਨੂੰ ਸਹੀ ਤਾਲਾ ਮਿਲ ਜਾਵੇਗਾ, ਉਹ ਚਾਬੀ ਬੰਦ ਦਰਵਾਜ਼ਾ ਖੋਲ੍ਹ ਦੇਵੇਗੀ। ਅਧਿਆਪਕ ਨੇ ਮੁਸਕਰਾਉਂਦੇ ਹੋਏ ਕਿਹਾ, ਤਾਂ ਸਫਲਤਾ ਦਾ ਰਾਜ ਤੁਹਾਡੀ ਸਮਰੱਥਾ ਨੂੰ ਪਛਾਣਨਾ ਹੈ? ਤਾਂ ਆਈਨਸਟਾਈਨ ਨੇ ਜਵਾਬ ਦਿੱਤਾ, ਨਹੀਂ ਸਰ, ਆਪਣੀ ਯੋਗਤਾ 'ਤੇ ਵਿਸ਼ਵਾਸ ਕਰਦੇ ਰਹੋ, ਭਾਵੇਂ ਦੁਨੀਆ ਇਸ ਨੂੰ ਪਛਾਣੇ ਜਾਂ ਨਾ ਪਛਾਣੇ, ਇਹੀ ਮੇਰੀ ਸਫਲਤਾ ਦਾ ਰਾਜ਼ ਹੈ। ਅਤੇ ਦੋਸਤੋ, ਇਸ ਰਾਜ਼ ਦੇ ਵਿੱਚ ਜ਼ਿੰਦਗੀ ਦਾ ਬਹੁਤ ਵੱਡਾ ਰਾਜ਼ ਛੁਪਿਆ ਹੋਇਆ ਹੈ, ਜਿਸ ਨੂੰ ਅਸੀਂ ਸਾਰਿਆਂ ਨੇ ਜਾਣਨਾ ਹੈ ਅਤੇ ਪਹਿਚਾਨਣਾ ਹੈ। ਅਤੇ ਇਸੇ ਰਾਜ਼, ਇਸੇ ਸੰਦੇਸ਼ ਦੇ ਨਾਲ ਅੱਜ ਦਾ ਸੋਹਣੀ ਸਵੇਰ ਪ੍ਰੋਗਰਾਮ ਮੈਨੂੰ ਪੂਜਾ ਹਾਂਡਾ ਨੂੰ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦੇ ਦਿਓ, ਪਰ ਤੁਸੀਂ ਆਕਾਸ਼ਵਾਣੀ ਦੇ ਅਲੱਗ ਅਲੱਗ ਸਿਲਸਿਲਿਆਂ ਦੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ।

0: 2026, set to begin in Japan today. And with that, we end the morning news. Have a great day.
1: नमस्कार, ये आकाशवाणी है। खबरों के इस बुलेटिन में अमन देव। पहला खास खबर, प्रधानमंत्री नरेंद्र मोदी आज वीवें रोजगार मेले च वीडियो कॉन्फ्रेंसिंग राही 51,000 नौजवानों नियुक्ति पत्र सौंपणगे। श्री मोदी अज नवी दिल्ली वातावरण से जलवायु गतिशीलता का भविख विषय से एक अंतरराष्ट्रीय सम्मेलन का उद्घाटन करेंगे। भारत और कनेडा ने व्यापक आर्थिक भाईवाले समझौते छेती तो छेती अंतिम रूप देने लिए अपनी वचनबद्धता दोहराई है। स्वीडिश चैंबर ऑफ बिजनेस के सर्वे में भारत को 40 तो वध विश्व बाजारों में कारोबार करने की आसानी लिए पहला स्थान मिले है। वीवें एशियाई खेडां अज तो जापान के आईची नागोया में शुरू हो रही ने। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਵੇਂ ਰੋਜ਼ਗਾਰ ਮੇਲੇ ਦੌਰਾਨ ਵੀਡੀਓ ਕਾਨਫਰੰਸਿੰਗ ਰਾਹੀਂ ਵੱਖ ਵੱਖ ਸਰਕਾਰੀ ਅਦਾਰਿਆਂ ਲਈ ਚੁਣੇ ਗਏ 51,000 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਇਸ ਮੌਕੇ ਪ੍ਰਧਾਨ ਮੰਤਰੀ ਨਵ ਨਿਯੁਕਤ ਉਮੀਦਵਾਰਾਂ ਨੂੰ ਸੰਬੋਧਨ ਵੀ ਕਰਨਗੇ। ਵੀਵਾਂ ਰੋਜ਼ਗਾਰ ਮੇਲਾ ਦੇਸ਼ ਭਰ ਦੇ 45 ਸਥਾਨਾਂ 'ਤੇ ਆਯੋਜਿਤ ਕੀਤਾ ਜਾਏਗਾ। ਨਵੇਂ ਭਰਤੀ ਹੋਏ ਉਮੀਦਵਾਰ ਭਾਰਤ ਸਰਕਾਰ ਦੇ ਵੱਖ ਵੱਖ ਮੰਤਰਾਲਿਆਂ ਅਤੇ ਵਿਭਾਗਾਂ ਵਿੱਚ ਸ਼ਾਮਲ ਹੋਣਗੇ, ਜਿਨ੍ਹਾਂ ਵਿੱਚ ਵਿੱਤ, ਰੇਲਵੇ, ਗ੍ਰਹਿ, ਸਿਹਤ ਅਤੇ ਪਰਿਵਾਰ ਭਲਾਈ ਅਤੇ ਰੱਖਿਆ ਮੰਤਰਾਲੇ ਆਦਿ ਸ਼ਾਮਲ ਨੇ। ਵੀਵੇਂ ਰੋਜ਼ਗਾਰ ਮੇਲੇ ਦੇ ਸਮੇਤ ਕੁੱਲ ਮਿਲਾ ਕੇ ਲਗਭਗ 12,75,000 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਪ੍ਰਾਪਤ ਹੋ ਚੁੱਕੇ ਹੋਣਗੇ। ਇਹ ਰੋਜ਼ਗਾਰ ਮੇਲਾ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਦੇਸ਼ ਦੇ ਵਿਕਾਸ ਯਾਤਰਾ ਵਿੱਚ ਉਹਨਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ 'ਤੇ ਸਰਕਾਰ ਦੇ ਨਿਰੰਤਰ ਯਤਨਾਂ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿੱਚ ਵਾਤਾਵਰਣ ਅਤੇ ਜਲਵਾਯੁ ਗਤੀਸ਼ੀਲਤਾ ਦਾ ਭਵਿੱਖ ਵਿਸ਼ੇ 'ਤੇ ਇੱਕ ਅੰਤਰਰਾਸ਼ਟਰੀ ਸੰਮੇਲਨ ਦਾ ਉਦਘਾਟਨ ਕਰਨਗੇ। ਇਹ ਦੋ ਦਿਨਾਂ ਸੰਮੇਲਨ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਕਰਾਇਆ ਜਾ ਰਿਹਾ ਹੈ। ਸਮਾਗਮ ਵਿੱਚ ਵਾਤਾਵਰਣ ਮਾਹਿਰਾਂ ਅਤੇ ਸੁਪਰੀਮ ਕੋਰਟ, ਹਾਈ ਕੋਰਟਾਂ ਅਤੇ ਜ਼ਿਲ੍ਹਾ ਅਦਾਲਤਾਂ ਦੇ ਜੱਜ ਸ਼ਾਮਲ ਹੋਣਗੇ। ਵੱਖ ਵੱਖ ਮੰਤਰਾਲਿਆਂ ਦੇ ਸਕੱਤਰ ਅਤੇ ਸੀਨੀਅਰ ਸਰਕਾਰੀ ਅਧਿਕਾਰੀ ਵੀ ਇਸ ਵਿੱਚ ਸ਼ਿਰਕਤ ਕਰਨਗੇ। ਕਾਨਫਰੰਸ ਵਿੱਚ ਰਾਜ ਨਿਆਇਕ ਅਕਾਦਮੀਆਂ, ਰਾਜ ਕਾਨੂੰਨੀ ਸੇਵਾਵਾਂ ਅਥਾਰਟੀਆਂ, 17 ਦੇਸ਼ਾਂ ਦੇ ਉੱਘੇ ਜੱਜ ਅਤੇ ਨਿਆਇਕ ਪ੍ਰਤੀਨਿਧ ਵੀ ਹਿੱਸਾ ਲੈਣਗੇ। ਇਹ ਕਾਨਫਰੰਸ ਨਿਆਇਕ ਦ੍ਰਿਸ਼ਟੀਕੋਣ, ਵਿਗਿਆਨਕ ਗਿਆਨ, ਵਾਤਾਵਰਣ ਸ਼ਾਸਨ ਪ੍ਰਕਿਰਿਆਵਾਂ ਅਤੇ ਸੰਸਥਾਗਤ ਤਜਰਬਿਆਂ ਦੇ ਆਦਾਨ ਪ੍ਰਦਾਨ ਲਈ ਇੱਕ ਮੰਚ ਪ੍ਰਦਾਨ ਕਰੇਗੀ। ਵਾਤਾਵਰਣ ਸ਼ਾਸਨ ਅਤੇ ਸੰਸਥਾਗਤ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਢੰਗ ਤਰੀਕਿਆਂ 'ਤੇ ਵੀ ਵਿਚਾਰ ਵਟਾਂਦਰਾ ਕੀਤਾ ਜਾਏਗਾ। ਭਾਰਤ ਅਤੇ ਕੈਨੇਡਾ ਵਿਚਕਾਰ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਸੈਪਾ ਬਾਰੇ ਗੱਲਬਾਤ ਨੂੰ ਤੇਜ਼ ਕਰਨ ਲਈ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕੱਲ੍ਹ ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨਾਲ ਮੁਲਾਕਾਤ ਕੀਤੀ। ਦੋਹਾਂ ਧਿਰਾਂ ਨੇ ਗੱਲਬਾਤ ਵਿੱਚ ਤੇਜ਼ੀ ਲਿਆਉਣ ਅਤੇ ਸਮਝੌਤੇ ਨੂੰ ਛੇਤੀ ਤੋਂ ਛੇਤੀ ਅੰਤਿਮ ਰੂਪ ਦੇਣ ਲਈ ਆਪਣੀ ਵਚਨਬੱਧਤਾ ਦੁਹਰਾਈ ਹੈ। ਉਮੀਦ ਹੈ ਕਿ CEPA ਨਾਲ ਵਸਤਾਂ ਅਤੇ ਸੇਵਾਵਾਂ ਦੇ ਵਪਾਰ, ਨਿਵੇਸ਼ ਅਤੇ ਆਰਥਿਕ ਸਹਿਯੋਗ ਦੇ ਹੋਰ ਖੇਤਰਾਂ ਵਿੱਚ ਨਵੇਂ ਮੌਕੇ ਪੈਦਾ ਹੋਣਗੇ। ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ ਸ੍ਰੀ ਗੋਇਲ ਨੇ ਭਰੋਸਾ ਪ੍ਰਗਟਾਇਆ ਕਿ ਇਸ ਸਮਝੌਤੇ ਦੇ ਜਲਦੀ ਨੇਪਰੇ ਚੜ੍ਹਨ ਨਾਲ ਆਪਸੀ ਲਾਭ ਲਈ ਦੁਵੱਲੇ ਵਪਾਰ ਨੂੰ ਹੋਰ ਵਧਾਉਣ ਅਤੇ ਭਾਰਤ ਕੈਨੇਡਾ ਆਰਥਿਕ ਭਾਈਵਾਲੀ ਨੂੰ ਮਜ਼ਬੂਤ ਕਰਨ ਦੇ ਸਾਂਝੇ ਟੀਚੇ ਨੂੰ ਸਾਕਾਰ ਕਰਨ ਵਿੱਚ ਮਦਦ ਮਿਲੇਗੀ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉਹ ਰਾਸ਼ਟਰੀ ਪ੍ਰੀਖਿਆ ਏਜੰਸੀ NTA ਦੇ ਦਫ਼ਤਰ ਦਾ ਦੌਰਾ ਕਰਕੇ ਇਹ ਪਤਾ ਲਾ ਸਕਦੀ ਹੈ ਕਿ ਇਸ ਦੀ ਪ੍ਰੀਖਿਆ ਪ੍ਰਣਾਲੀ ਜ਼ਮੀਨੀ ਪੱਧਰ 'ਤੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਰਹੀ ਹੈ। ਅਦਾਲਤ ਨੇ ਜ਼ੋਰ ਦਿੱਤਾ ਕਿ ਸੰਸਥਾਗਤ ਸੁਧਾਰਾਂ ਲਈ ਕੀਤੀਆਂ ਗਈਆਂ ਸਿਫਾਰਸ਼ਾਂ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਸਿਰਫ਼ ਰਿਪੋਰਟਾਂ ਤੱਕ ਹੀ ਸੀਮਤ ਨਹੀਂ ਰੱਖਿਆ ਜਾਣਾ ਚਾਹੀਦਾ। ਜਸਟਿਸ PS ਨਰਸਿਮਹਾ ਅਤੇ ਅਲੋਕ ਰਾਦੇ ਦੇ ਬੈਂਚ ਨੇ NTA ਨੂੰ ਪੂਰੀ ਤਰ੍ਹਾਂ ਸੰਸਥਾਗਤ ਰੂਪ ਦੇਣ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਅਦਾਲਤ ਨੇ ਉੱਚ ਪੱਧਰੀ ਟਾਸਕ ਫੋਰਸ ਨਾਲ ਤਾਲਮੇਲ ਕਰ ਰਹੇ ਸੰਯੁਕਤ ਸਕੱਤਰ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਤਜਵੀਜ਼ਸ਼ੁਦਾ ਸੁਧਾਰਾਂ ਨੂੰ ਲਾਗੂ ਕਰਨ ਵਿੱਚ ਹੋਈ ਪ੍ਰਗਤੀ ਬਾਰੇ ਵੇਰਵੇ ਦਿੰਦੇ ਹੋਏ ਇੱਕ ਹਲਫਨਾਮਾ ਦਾਇਰ ਕਰਨ। ਸੁਣਵਾਈ ਦੌਰਾਨ ਕੇਂਦਰ ਸਰਕਾਰ ਵੱਲੋਂ ਪੇਸ਼ ਹੈ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਦੱਸਿਆ ਕਿ ਨੰਦਨ ਨੀਲੇਕਣੀ ਦੀ ਅਗਵਾਈ ਵਾਲੀ ਨਵੀਂ ਗਠਿਤ ਉੱਚ ਪੱਧਰੀ ਟਾਸਕ ਫੋਰਸ ਨੇ ਸਾਬਕਾ ਇਸਰੋ ਚੇਅਰਮੈਨ ਕੇ ਰਾਧਾ ਕ੍ਰਿਸ਼ਨਨ ਦੀ ਅਗਵਾਈ ਵਾਲੀ ਉੱਚ ਪੱਧਰੀ ਮਾਹਰ ਕਮੇਟੀ ਨਾਲ ਵਿਆਪਕ ਵਿਚਾਰ ਵਟਾਂਦਰਾ ਕੀਤਾ ਹੈ। ਸ੍ਰੀ ਮਹਿਤਾ ਨੇ ਹਲਫਨਾਮਾ ਦਾਇਰ ਕਰਨ ਲਈ ਸਤੰਬਰ ਦੇ ਅੰਤ ਤੱਕ ਦਾ ਸਮਾਂ ਮੰਗਿਆ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਭਾਰਤ ਨੂੰ ਸਵੀਡਿਸ਼

0: ਚੈਂਬਰ ਆਫ ਬਿਜ਼ਨਸ ਕਲਾਈਮੇਟ ਸਰਵੇ 2026 ਵਿੱਚ 40 ਤੋਂ ਵੱਧ ਵਿਸ਼ਵ ਬਾਜ਼ਾਰਾਂ ਵਿੱਚ ਕਾਰੋਬਾਰ ਕਰਨ ਦੀ ਆਸਾਨੀ ਲਈ ਪਹਿਲਾ ਸਥਾਨ ਮਿਲਿਆ ਹੈ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਵਿਸ਼ਵਵਿਆਪੀ ਅਸਥਿਰਤਾ ਦਰਮਿਆਨ ਭਾਰਤ ਦਾ ਵਪਾਰਕ ਵਾਤਾਵਰਣ ਸਥਿਰਤਾ, ਵਿਕਾਸ ਅਤੇ ਕਾਰੋਬਾਰ ਵਿੱਚ ਆਸਾਨੀ ਲਈ ਨਵੇਂ ਮਾਪਦੰਡ ਸਥਾਪਿਤ ਕਰ ਰਿਹਾ ਹੈ। ਇਹ ਸਰਵੇਖਣ ਵਿਦੇਸ਼ਾਂ ਵਿੱਚ ਕਾਰੋਬਾਰ ਕਰਨ ਸੰਬੰਧੀ ਸਵੀਡਨ ਦੀਆਂ ਕੰਪਨੀਆਂ ਦੇ ਤਜਰਬਿਆਂ ਅਤੇ ਦ੍ਰਿਸ਼ਟੀਕੋਣ ਨੂੰ ਉਜਾਗਰ ਕਰਦਾ ਹੈ। ਭਾਰਤੀ ਜਨਤਾ ਪਾਰਟੀ ਪੰਜਾਬ ਨੇ ਕੱਲ੍ਹ ਸਰਹੱਦੀ ਜ਼ਿਲ੍ਹੇ ਪਠਾਨਕੋਟ ਤੋਂ ਸੂਬਾ ਪੱਧਰੀ ਨਸ਼ਾ ਮੁਕਤ ਪੰਜਾਬ ਯਾਤਰਾਵਾਂ ਦੀ ਸ਼ੁਰੂਆਤ ਕੀਤੀ। ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਪਾਰਟੀ ਦੇ ਹੋਰ ਨੇਤਾਵਾਂ ਨਾਲ ਮਾਧੋਪੁਰ ਤੋਂ ਯਾਤਰਾ ਨੂੰ ਰਵਾਨਾ ਕੀਤਾ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਨਵੀਨ ਨੇ ਕਿਹਾ,
1: ਪੰਜਾਬ ਕੀ ਉਸ ਪਵਿੱਤਰ ਧਰਾ ਪੇ ਆਨੇ ਕਾ ਮੌਕਾ ਮਿਲਾ। ਭਾਰਤੀ ਜਨਤਾ ਪਾਰਟੀ ਨੇ ਇੱਕ ਯਾਤਰਾ ਕੇ ਮਾਧਿਅਮ ਸੇ ਹਰ ਘਰ ਹਰ ਗਾਂਵ ਹਰ ਕਸਬੇ ਮੇ ਜਾਏਂਗੇ ਔਰ ਉਨ ਪੀੜਿਤ ਪਰਿਵਾਰੋ ਕੇ ਦਰਦ ਕੋ ਜਿਨ੍ਹੋਂ ਨੇ ਆਪਣਾ ਸਭ ਕੁਛ ਖੋਇਆ ਹੈ ਉਨ ਪਰਿਵਾਰ ਕੀ ਪੀੜਾ ਕੋ ਲੇਕਰ ਪੂਰੀ ਤਰ੍ਹਾਂ ਸੇ ਇਸ ਵਿਵਸਥਾ ਕੇ ਖਿਲਾਫ ਆਪਣੀ ਲੜਾਈ ਕੋ ਬੁਲੰਦ ਕਰੇਂਗੇ ਔਰ ਜਿਸ ਪ੍ਰਕਾਰ ਸੇ ਯਹਾਂ ਕਾ ਮਾਫੀਆ ਰਾਜ ਯਹਾਂ ਕਾ ਗੈਂਗਸਟਰ ਰਾਜ ਕਰਪਸ਼ਨ ਮੇ ਭ੍ਰਿਸ਼ਟਾਚਾਰ ਮੇ ਡੁਬਾ ਯਹਾਂ ਕੀ ਵਿਵਸਥਾ ਸਭ ਕੇ ਖਿਲਾਫ ਹਮਾਰੀ ਆਵਾਜ਼ ਰਹੇਗੀ।
0: 13 ਦਿਨਾਂ ਦੀ ਇਹ ਯਾਤਰਾ 4 ਪੜਾਵਾਂ ਵਿੱਚ ਹੋਏਗੀ। ਨਸ਼ਿਆਂ ਵਿਰੁੱਧ ਲੜਾਈ ਨੂੰ ਇੱਕ ਵਿਸ਼ਾਲ ਲੋਕ ਲਹਿਰ ਵਿੱਚ ਬਦਲਣ ਲਈ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚ ਲੋਕਾਂ ਨੂੰ ਲਾਮਬੰਦ ਕਰਦਿਆਂ ਇਹ ਯਾਤਰਾ 4000 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕੱਲ੍ਹ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਭਾਰਤ ਟੈਕਸੀ ਸੇਵਾ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸਹਿਕਾਰਤਾ ਅਤੇ ਸ਼ਹਿਰੀ ਹਵਾਬਾਜ਼ੀ ਬਾਰੇ ਕੇਂਦਰੀ ਰਾਜ ਮੰਤਰੀ ਮੁਰਲੀਧਰ ਮਾਹੌਲ ਅਤੇ ਕੇਂਦਰੀ ਸਹਿਕਾਰਤਾ ਰਾਜ ਮੰਤਰੀ ਕ੍ਰਿਸ਼ਨਪਾਲ ਗੁਰਜਰ ਵੀ ਮੌਜੂਦ ਸਨ। ਸਮਾਗਮ ਦੌਰਾਨ 5 ਡਰਾਈਵਰ ਮੈਂਬਰਾਂ ਨੂੰ ਸ਼ੇਅਰ ਸਰਟੀਫਿਕੇਟ ਵੰਡੇ ਗਏ। ਸ੍ਰੀ ਕਟਾਰੀਆ ਨੇ ਕਿਹਾ ਕਿ ਇਹ ਪਹਿਲਕਦਮੀ ਚੰਡੀਗੜ੍ਹ ਦੇ ਵਿਕਾਸ ਸਫ਼ਰ ਵਿੱਚ ਇੱਕ ਮਹੱਤਵਪੂਰਨ ਪੜਾਅ ਹੈ ਅਤੇ ਇਹ ਕਿਰਤ ਦੇ ਸਨਮਾਨ, ਸਹਿਕਾਰੀ ਮਾਲਕੀ, ਤਕਨੀਕੀ ਆਤਮ ਨਿਰਭਰਤਾ ਅਤੇ ਸਵਦੇਸ਼ੀ ਵਿਕਾਸ ਨੂੰ ਉਤਸ਼ਾਹਿਤ ਕਰੇਗੀ। ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਕੋਹਾਟ ਜ਼ਿਲ੍ਹੇ ਵਿੱਚ ਕੱਲ੍ਹ ਇੱਕ ਮਸਜਿਦ ਨੇੜੇ ਹੋਏ ਧਮਾਕੇ ਵਿੱਚ 15 ਪੁਲਿਸ ਮੁਲਾਜ਼ਮਾਂ ਸਮੇਤ 21 ਵਿਅਕਤੀਆਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਜ਼ਖਮੀ ਹੋ ਗਏ। ਕੋਹਾਟ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਤਾਹਿਰ ਸ਼ਾਹ ਨੇ ਦੱਸਿਆ ਕਿ ਘੱਟੋ ਘੱਟ 73 ਪੁਲਿਸ ਮੁਲਾਜ਼ਮ ਅਤੇ 30 ਆਮ ਨਾਗਰਿਕ ਜ਼ਖਮੀ ਹੋਏ ਨੇ। ਜੁਮੇ ਦੀ ਨਮਾਜ਼ ਦੌਰਾਨ ਹੋਏ ਇਸ ਧਮਾਕੇ ਕਾਰਨ ਮਸਜਿਦ ਨੇੜੇ ਇੱਕ ਵੱਡਾ ਟੋਆ ਬਣ ਗਿਆ। ਅਣਪਛਾਤੇ ਹਮਲਾਵਰਾਂ ਨੇ ਫਰਾਰ ਹੋਣ ਤੋਂ ਪਹਿਲਾਂ ਪੁਲਿਸ ਚੌਕੀ ਨੂੰ ਵੀ ਨਿਸ਼ਾਨਾ ਬਣਾਇਆ। ਪੁਲਿਸ ਨੇ ਦੱਸਿਆ ਕਿ ਹੁਣ ਤੱਕ 6 ਦਹਿਸ਼ਤਗਰਦ ਮਾਰੇ ਜਾ ਚੁੱਕੇ ਨੇ। ਵਿਦੇਸ਼ੀ ਚੰਦਾ ਨੇਮਬੱਧ ਸੋਧ ਬਿੱਲ 2026 ਲਈ ਗਠਿਤ ਸਾਂਝੀ ਸੰਸਦੀ ਕਮੇਟੀ JPC ਦੀ ਪਹਿਲੀ ਮੀਟਿੰਗ ਕੱਲ੍ਹ ਨਵੀਂ ਦਿੱਲੀ ਵਿੱਚ ਹੋਈ। ਲੋਕ ਸਭਾ ਦੇ ਸੰਸਦ ਮੈਂਬਰ ਸੰਜੇ ਜੈਸਵਾਲ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਦੌਰਾਨ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਕਮੇਟੀ ਮੈਂਬਰਾਂ ਨੂੰ ਬਿੱਲ ਦੀਆਂ ਤਜਵੀਜ਼ਾਂ ਬਾਰੇ ਜਾਣਕਾਰੀ ਦਿੱਤੀ। ਮੀਟਿੰਗ ਤੋਂ ਬਾਅਦ ਕਮੇਟੀ ਦੇ ਚੇਅਰਮੈਨ ਸੰਜੇ ਜੈਸਵਾਲ ਨੇ ਦੱਸਿਆ ਕਿ ਕਾਰਵਾਈ ਸੁਖਾਵੇਂ ਮਾਹੌਲ ਵਿੱਚ ਹੋਈ ਅਤੇ ਮੈਂਬਰਾਂ ਨੇ ਕਈ ਸਵਾਲ ਉਠਾਏ। ਇਸ ਕਮੇਟੀ ਵਿੱਚ ਲੋਕ ਸਭਾ ਦੇ 1 ਅਤੇ ਰਾਜ ਸਭਾ ਦੇ 10 ਮੈਂਬਰ ਸ਼ਾਮਲ ਨੇ। ਸੰਸਦ ਦੇ ਦੋਵਾਂ ਸਦਨਾਂ ਨੇ ਪਿਛਲੇ ਮਹੀਨੇ 12 ਅਗਸਤ ਨੂੰ ਵਿਦੇਸ਼ੀ ਚੰਦਾ ਨੇਮਬੱਧ ਸੋਧ ਬਿੱਲ 2026 ਨੂੰ ਹੋਰ ਜਾਂਚ ਪੜਤਾਲ ਲਈ ਸੰਯੁਕਤ ਸੰਸਦੀ ਕਮੇਟੀ ਕੋਲ ਭੇਜਣ ਦੀ ਮਨਜ਼ੂਰੀ ਦਿੱਤੀ ਸੀ। ਜਾਪਾਨ ਦੇ ਆਈਚੀ ਨਗੋਚਾ ਵਿਖੇ 20ਵੀਆਂ ਏਸ਼ਿਆਈ ਖੇਡਾਂ ਦਾ ਸ਼ਾਨਦਾਰ ਉਦਘਾਟਨੀ ਸਮਾਰੋਹ ਭਾਰਤੀ ਸਮੇਂ ਅਨੁਸਾਰ ਅੱਜ ਦੁਪਹਿਰ ਬਾਅਦ 2:30 ਵਜੇ ਪਲੋਮਾ ਮਿਜ਼ੂਹੂ ਸਟੇਡੀਅਮ ਵਿੱਚ ਹੋਏਗਾ। ਉਦਘਾਟਨੀ ਸਮਾਰੋਹ ਵਿੱਚ 2 ਵਾਰ ਦੀ ਓਲੰਪਿਕ ਤਮਗਾ ਜੇਤੂ ਮਨੂ ਭਾਕਰ ਅਤੇ ਸ਼ਾਟਪੁੱਟ ਖਿਡਾਰੀ ਤਜਿੰਦਰ ਪਾਲ ਸਿੰਘ ਤੂਰ ਭਾਰਤ ਦੇ ਝੰਡਾ ਬਰਦਾਰ ਹੋਣਗੇ। ਏਸ਼ਿਆਈ ਖੇਡਾਂ ਅੱਜ ਤੋਂ 4 ਅਕਤੂਬਰ ਤੱਕ ਚੱਲਣਗੀਆਂ। ਭਾਰਤ ਦੇ 500 ਤੋਂ ਵੱਧ ਖਿਡਾਰੀ 37 ਖੇਡਾਂ ਵਿੱਚ ਹਿੱਸਾ ਲੈਣਗੇ। ਜਾਪਾਨ 3ਜੀ ਵਾਰ ਏਸ਼ਿਆਈ ਖੇਡਾਂ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਤੋਂ ਪਹਿਲਾਂ ਟੋਕੀਓ ਨੇ 1958 ਵਿੱਚ ਅਤੇ ਹੀਰੋਸ਼ੀਮਾ ਨੇ 1994 ਵਿੱਚ ਇਹਨਾਂ ਖੇਡਾਂ ਦੀ ਮੇਜ਼ਬਾਨੀ ਕੀਤੀ ਸੀ। ਸਰਕਾਰ ਨੇ ਥੋਕ ਖਪਤਕਾਰਾਂ ਲਈ ਖੰਡ ਦੀ ਭੰਡਾਰ ਸੀਮਾ 15 ਦਿਨਾਂ ਤੋਂ ਵਧਾ ਕੇ 30 ਦਿਨ ਕਰ ਦਿੱਤੀ ਹੈ। ਇਹ ਛੋਟ ਇਸ ਸ਼ਰਤ ਤੇ ਦਿੱਤੀ ਗਈ ਹੈ ਕਿ ਮੌਜੂਦਾ 15 ਦਿਨਾਂ ਦੀ ਸੀਮਾ ਤੋਂ ਵੱਧ ਭੰਡਾਰ ਕੀਤੀ ਗਈ ਖੰਡ ਦੀ ਮਾਤਰਾ ਸਿਰਫ ਐਡਵਾਂਸ ਆਥੋਰਾਈਜੇਸ਼ਨ ਸਕੀਮ ਅਤੇ ਟੈਰਿਫ ਰੇਟ ਕੋਟੇ ਅਧੀਨ ਦਰਾਮਦ ਕੀਤੀ ਗਈ ਖੰਡ ਤੋਂ ਹੀ ਪ੍ਰਾਪਤ ਕੀਤੀ ਜਾਏ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 20ਵੇਂ ਰੋਜ਼ਗਾਰ ਮੇਲੇ 'ਚ ਵੀਡੀਓ ਕਾਨਫਰੰਸਿੰਗ ਰਾਹੀਂ 51,000 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਸ੍ਰੀ ਮੋਦੀ ਅੱਜ ਨਵੀਂ ਦਿੱਲੀ ਵਿੱਚ ਵਾਤਾਵਰਣ ਅਤੇ ਜਲਵਾਯੂ ਗਤੀਸ਼ੀਲਤਾ ਦਾ ਭਵਿੱਖ ਵਿਸ਼ੇ 'ਤੇ ਇੱਕ ਅੰਤਰਰਾਸ਼ਟਰੀ ਸੰਮੇਲਨ ਦਾ ਉਦਘਾਟਨ ਵੀ ਕਰਨਗੇ। ਭਾਰਤ ਅਤੇ ਕੈਨੇਡਾ ਨੇ ਵਿਆਪਕ ਆਰਥਿਕ ਭਾਈਵਾਲੇ ਸਮਝੌਤੇ ਨੂੰ ਛੇਤੀ ਤੋਂ ਛੇਤੀ ਅੰਤਮ ਰੂਪ ਦੇਣ ਲਈ ਆਪਣੀ ਵਚਨਬੱਧਤਾ ਦੁਹਰਾਈ ਹੈ। ਸਵੀਡਿਸ਼ ਚੈਂਬਰ ਆਫ ਬਿਜ਼ਨਸ ਦੇ ਸਰਵੇ ਵਿੱਚ ਭਾਰਤ ਨੂੰ 40 ਤੋਂ ਵੱਧ ਵਿਸ਼ਵ ਬਾਜ਼ਾਰਾਂ ਵਿੱਚ ਕਾਰੋਬਾਰ ਕਰਨ ਦੀ ਆਸਾਨੀ ਲਈ ਪਹਿਲਾ ਸਥਾਨ ਮਿਲਿਆ ਹੈ। 20ਵੀਆਂ ਏਸ਼ਿਆਈ ਖੇਡਾਂ ਅੱਜ ਤੋਂ ਜਾਪਾਨ ਦੇ ਆਈਚੀ ਨਾਗੋਯਾ ਵਿੱਚ ਸ਼ੁਰੂ ਹੋ ਰਹੀਆਂ ਨੇ। ਇਸ ਦੇ ਨਾਲ ਹੀ ਖ਼ਬਰਾਂ ਦਾ

0: ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
1: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ? ਕੌਣ ਚੁੰਮੇਗਾ ਜਿੱਤ ਦਾ ਸਿਖਰ? ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ? ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲ ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਤੇ DTH ਚੈਨਲ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।
2: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ ਅੱਜ ਤੋਂ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
3: ਮਿਹਰਬਾਨ ਕਦਰਦਾਨ ਬੱਚੇ ਬੁੱਢੇ ਅਤੇ ਜਵਾਨ, 100 ਗੱਲਾਂ ਦੀ ਇੱਕ ਗੱਲ ਹੈ ਸਹੀ। ਸਿਰਫ ਪੈਸੇ ਭੇਜਣ ਲਈ QR ਕੋਡ ਸਕੈਨ ਕਰੀਦਾ ਹੈ ਜਾਂ ਪਿੰਨ ਪਾਈਦਾ ਹੈ, ਪੈਸੇ ਮਿਲਣ ਲਈ ਨਹੀਂ।
4: RBI ਕਹਿੰਦਾ ਹੈ QR ਕੋਡ ਸਕੈਨ ਕਰਦੇ ਸਮੇਂ ਜਾਂ ਪਿੰਨ ਪਾਉਂਦੇ ਸਮੇਂ ਥੋੜਾ ਧਿਆਨ ਨਾਲ।
5: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਮਹਿਕ ਪੰਜਾਬ ਦੀ। ਮਹਿਕ ਪੰਜਾਬ ਦੀ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾ ਗੀਤ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ ਗਾਇਆ, ਗੁੱਡੀਆਂ ਪਟੋਲੇ ਫਿਲਮ ਦੇ ਵਿੱਚੋਂ ਲਿਆ।

ਆਓ ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਦੇ ਹਾਂ। ਰਾਹਤ ਫਤਿਹ ਅਲੀ ਖਾਨ ਅਤੇ ਗਿੱਪੀ ਗਰੇਵਾਲ ਦੀਆਂ ਆਵਾਜ਼ਾਂ ਦੇ ਵਿੱਚ ਗਾਇਆ ਮਿਰਜ਼ਾ ਦਾ ਅਨਟੋਲਡ ਸਟੋਰੀ ਫਿਲਮ ਦੇ ਵਿੱਚੋਂ।

0: ਆਹ ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਦੇ ਹਾਂ ਬਾਜਰੇ ਦਾ ਸਿੱਟਾ ਫਿਲਮ ਦੇ ਵਿੱਚੋਂ ਲਿਆ ਜੋਤਿਕਾ ਤਾਂਗੜੀ ਦੀ ਆਵਾਜ਼ ਦੇ ਵਿੱਚ ਗਾਇਆ
1: ਤਾਰਿਆਂ ਤੇ ਪੁੱਛ ਚੰਨ ਵੇ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਹਿਕ ਪੰਜਾਬ ਦੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 9 ਵੱਜ ਚੁੱਕੇ ਨੇ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਵੇਂ ਰੋਜ਼ਗਾਰ ਮੇਲੇ 'ਚ ਵੀਡੀਓ ਕਾਨਫਰੰਸਿੰਗ ਰਾਹੀਂ 51,000 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਸ੍ਰੀ ਮੋਦੀ ਅੱਜ ਨਵੀਂ ਦਿੱਲੀ ਵਿਚ ਵਾਤਾਵਰਣ ਅਤੇ ਜਲਵਾਯੂ ਗਤੀਸ਼ੀਲਤਾ ਦਾ ਭਵਿੱਖ ਵਿਸ਼ੇ ਤੇ ਇਕ ਅੰਤਰਰਾਸ਼ਟਰੀ ਸੰਮੇਲਨ ਦਾ

0: ਉਦਘਾਟਨ ਕਰਨਗੇ। ਭਾਰਤ ਅਤੇ ਕੈਨੇਡਾ ਨੇ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਨੂੰ ਛੇਤੀ ਤੋਂ ਛੇਤੀ ਅੰਤਿਮ ਰੂਪ ਦੇਣ ਦੇ ਲਈ ਆਪਣੀ ਵਚਨਬੱਧਤਾ ਦੁਹਰਾਈ ਏ। ਸਵੀਡਿਸ਼ ਚੈਂਬਰ ਆਫ ਬਿਜ਼ਨਸ ਦੇ ਸਰਵੇ ਵਿਚ ਭਾਰਤ ਨੂੰ 40 ਤੋਂ ਵੱਧ ਵਿਸ਼ਵ ਬਾਜ਼ਾਰਾਂ ਵਿਚ ਕਾਰੋਬਾਰ ਕਰਨ ਦੀ ਆਸਾਨੀ ਲਈ ਪਹਿਲਾ ਸਥਾਨ ਮਿਲਿਆ ਏ। ਪੰਜਾਬ ਸਰਕਾਰ ਵੱਲੋਂ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਮਹਿੰਗਾਈ ਭੱਤੇ ਵਿਚ 8% ਵਾਧਾ ਮਨਜ਼ੂਰ। ਭਾਰਤੀ ਜਨਤਾ ਪਾਰਟੀ ਨੇ ਕੱਲ ਪਠਾਨਕੋਟ ਤੋਂ ਸੂਬਾ ਪੱਧਰੀ ਨਸ਼ਾ ਮੁਕਤ ਪੰਜਾਬ ਯਾਤਰਾਵਾਂ ਦੀ ਸ਼ੁਰੂਆਤ ਕੀਤੀ। ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਯਾਤਰਾ ਨੂੰ ਕੀਤਾ ਰਵਾਨਾ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿਚ ਭਾਰਤ ਟੈਕਸੀ ਸੇਵਾ ਦੀ ਸ਼ੁਰੂਆਤ ਕੀਤੀ। ਵਧੀਕ ਜ਼ਿਲ੍ਹਾ ਮੈਜਿਸਟਰੇਟ ਅਮਰਿੰਦਰ ਕੌਰ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਜਲੰਧਰ ਵਿਚ ਝੋਨੇ ਦੀ ਪਰਾਲੀ ਤੇ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਤੇ ਪਾਬੰਦੀ ਲਗਾ ਦਿੱਤੀ ਗਈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ PSPCL ਦੇ ਨਵ ਨਿਯੁਕਤ ਚੇਅਰਮੈਨ ਗੁਰਕੀਰਤ ਕਿਰਪਾਲ ਸਿੰਘ ਨੇ ਕੰਮਕਾਜ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਘਰੇਲੂ ਅਤੇ ਵਪਾਰਕ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਅਤੇ ਭਰੋਸੇਯੋਗ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਨੂੰ ਮੁੱਖ ਤਰਜੀਹ ਦੇਣ ਲਈ ਕਿਹਾ। ਅਤੇ ਬੀਵੀਆਂ ਏਸ਼ੀਆਈ ਖੇਡਾਂ ਅੱਜ ਤੋਂ ਜਪਾਨ ਦੇ ਆਈਜੀ ਨਗੋਆ ਵਿਚ ਸ਼ੁਰੂ ਹੋ ਰਹੀਆਂ ਨੇ। ਇਹ ਸੀ ਹੁਣ ਤੱਕ ਦੀਆਂ ਮੁੱਖ ਖ਼ਬਰਾਂ।
1: हेलो,
2: यह आयकर विभाग है। आज हम आपके नाम से चल रहे खातों से अनिवार्य कटौती करेंगे। यदि आपके कोई प्रश्न है तो कृपया सेवा कर्मियों से संपर्क करने के लिए 9 दबाएं। दिस इज द इनकम टैक्स डिपार्टमेंट।
1: अजी, कोई भी फोन कॉल फ्रॉड हो सकती है। कोई भी बटन दबन तो पहला एक मिनट लिए रुको ते सोचो ते पुष्टि जरूर कर लो। सावधान रहो, सुरक्षित रहो।
3: साइबर फ्रॉड या धोखाधड़ी की जानकारी लिए 1930 हेल्पलाइन नंबर डायल करो या www.cybercrime.gov.in ते शिकायत दर्ज करवाओ।
0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਪ੍ਰੋਗਰਾਮ ਫਿਲਮ ਸੰਗੀਤ। ਫਿਲਮ ਸੰਗੀਤ ਪ੍ਰੋਗਰਾਮ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਪੂਜਾ ਹਾਂਡਾ ਦੀ ਪਿਆਰ ਭਰੀ ਨਮਸਕਾਰ। ਅੱਜ ਸਾਡੇ ਪ੍ਰੋਗਰਾਮ ਦੀ ਥੀਮ ਬਹੁਤ ਹੀ ਖਾਸ, ਜੀ ਹਾਂ, ਉਹ ਹੈ ਜ਼ਮਾਨਾ। ਦੋਸਤੋ, ਜ਼ਮਾਨਾ ਸਿਰਫ ਇੱਕ ਸ਼ਬਦ ਨਹੀਂ ਹੈ, ਇਹ ਬਦਲਦੇ ਸਮੇਂ ਦੀ ਕਹਾਣੀ ਹੈ। ਇਹ ਇਸ ਦੁਨੀਆਂ ਦੇ ਲੋਕਾਂ ਦਾ ਅੰਦਾਜ਼ ਹੈ ਅਤੇ ਇਹ ਮੁਹੱਬਤ ਦੇ ਰਿਸ਼ਤਿਆਂ ਦਾ ਇੱਕ ਸਫ਼ਰ ਹੈ। ਅੱਜ ਅਸੀਂ ਇਸੇ ਜ਼ਮਾਨੇ ਦੇ ਹਰ ਇੱਕ ਰੰਗ ਨੂੰ ਸੰਗੀਤ ਦੇ ਜ਼ਰੀਏ ਮਾਣਾਂਗੇ। ਆਓ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਅਜਿਹੇ ਸਦਾਬਹਾਰ ਗੀਤ ਦੇ ਨਾਲ ਜਿੱਥੇ ਜ਼ਮਾਨੇ ਦੀ ਪਰਵਾਹ ਕੀਤੇ ਬਿਨਾਂ ਦਿਲ ਦੀ ਗੱਲ ਕਹੀ ਜਾ ਰਹੀ ਹੈ।

ਦੋਸਤੋ ਅੱਜ ਕੱਲ ਦੀ ਜ਼ਿੰਦਗੀ ਦੇ ਵਿੱਚ ਹਰ ਕੋਈ ਭੱਜ ਰਿਹਾ ਦੌੜ ਰਿਹਾ ਹੈ। ਇੰਝ ਲੱਗਦਾ ਹੈ ਕਿ ਇਸ ਜ਼ਮਾਨੇ ਦੀ ਦੌੜ ਦੇ ਵਿੱਚ ਹਰ ਕੋਈ ਇੱਕ ਜੋਕਰ ਬਣ ਕੇ ਰਹਿ ਗਿਆ। ਅਸੀਂ ਸਾਰਿਆਂ ਦੇ ਸਾਹਮਣੇ ਅਤੇ ਸੋਸ਼ਲ ਮੀਡੀਆ ਤੇ ਮੁਸਕਰਾਉਂਦੇ ਚਿਹਰਿਆਂ ਦਾ ਮੁਖੌਟਾ ਪਾ ਕੇ ਘੁੰਮਦੇ ਹਾਂ ਤਾਂ ਜੋ ਦੁਨੀਆ ਨੂੰ ਖੁਸ਼ ਦਿਖਾਈ ਦੇ ਸਕੀਏ। ਇਹ ਜ਼ਮਾਨਾ ਵੀ ਅਜਿਹਾ ਹੈ ਜੋ ਸਿਰਫ ਤੁਹਾਡਾ ਹਾਸਾ ਦੇਖਦਾ ਹੈ, ਤੁਹਾਡੇ ਅੰਦਰਲੇ ਦਰਦ ਨੂੰ ਨਹੀਂ। ਦੂਜਿਆਂ ਨੂੰ ਖੁਸ਼ ਰੱਖਣ ਅਤੇ ਜ਼ਮਾਨੇ ਦੇ ਨਾਲ ਚੱਲਣ ਦੀ ਜੱਦੋ ਜਹਿਦ ਵਿੱਚ ਅੱਜ ਦਾ ਇਨਸਾਨ ਅੰਦਰੋਂ ਬਿਲਕੁਲ ਇਕੱਲਾ ਹੁੰਦਾ ਜਾ ਰਿਹਾ, ਬਿਲਕੁਲ ਉਸੇ ਜੋਕਰ ਵਾਂਗ ਜੋ ਸਟੇਜ ਦੇ ਪਿੱਛੇ ਜਾ ਕੇ ਆਪਣੇ ਹੰਝੂ ਲੁਕਾਉਂਦਾ ਹੈ ਪਰ ਸਟੇਜ ਦੇ ਉੱਤੇ ਸਾਰਿਆਂ ਨੂੰ ਹਸਾਉਂਦਾ ਹੈ।

ਦੋਸਤੋ ਜਦੋਂ ਅਸੀਂ ਜ਼ਮਾਨੇ ਸ਼ਬਦ ਦਾ ਮੂਲ ਰੂਪ ਦੇਖਦੇ ਹਾਂ ਤਾਂ ਇਹ ਅਰਬੀ ਭਾਸ਼ਾ ਤੋਂ ਆਇਆ ਜਿਸ ਦਾ ਪੰਜਾਬੀ ਅਤੇ ਹਿੰਦੀ ਵਿੱਚ ਬਹੁਤ ਹੀ ਵਿਸ਼ਾਲ ਅਰਥ ਹੈ। ਇੱਕ ਥਾਂ ਤੇ ਇਸ ਦਾ ਜਿਹੜਾ ਸਾਨੂੰ ਅਰਥ ਮਿਲਦਾ ਉਹ ਹੈ ਸਮਾਂ ਜਾਂ ਦੌਰ, ਟਾਈਮ, ਪੀਰੀਅਡ। ਇਸ ਦਾ ਮਤਲਬ ਹੁੰਦਾ ਹੈ ਕਿ ਕੋਈ ਖਾਸ ਸਮਾਂ, ਯੁੱਗ ਜਾਂ ਫਿਰ ਕੋਈ ਖਾਸ ਦੌਰ, ਜਿਵੇਂ ਅਸੀਂ ਕਹਿੰਦੇ ਹਾਂ ਕਿ ਪੁਰਾਣਾ ਜ਼ਮਾਨਾ ਜਾਂ ਅੱਜ ਕੱਲ੍ਹ ਦਾ ਜ਼ਮਾਨਾ। ਇਸੇ ਤਰ੍ਹਾਂ ਕਈ ਥਾਂ ਤੇ ਇਹਦਾ ਰੈਫਰੈਂਸ ਅਸੀਂ ਦੁਨੀਆਂ ਜਾਂ ਜਗਤ ਦੇ ਨਾਲ ਕਰਦੇ ਹਾਂ। ਇਸ ਸ਼ਬਦ ਦੀ ਵਰਤੋਂ ਸਮਾਜ ਜਾਂ ਦੁਨੀਆਂ ਦੇ ਲੋਕਾਂ ਲਈ ਕੀਤੀ ਜਾਂਦੀ ਹੈ, ਜਿਵੇਂ ਕਿ ਜ਼ਮਾਨਾ ਕੀ ਕਹੇਗਾ, ਭਾਵ ਕਿ ਦੁਨੀਆਂ ਦੇ ਲੋਕ ਕੀ ਕਹਿਣਗੇ। ਕਈ ਥਾਵਾਂ ਤੇ ਜਦੋਂ ਕੋਈ ਚੀਜ਼ ਬਹੁਤ ਮਸ਼ਹੂਰ ਹੁੰਦੀ ਹੈ ਤਾਂ ਅਸੀਂ ਕਹਿੰਦੇ ਹਾਂ ਵੀ ਇਸ ਚੀਜ਼ ਦਾ ਤਾਂ ਜ਼ਮਾਨਾ ਹੈ, ਭਾਵ ਕਿ ਅੱਜ ਕੱਲ੍ਹ ਇਸੇ ਚੀਜ਼ ਦਾ ਟ੍ਰੈਂਡ ਜਾਂ ਫੈਸ਼ਨ ਹੈ। ਸੋ ਇਸ ਜ਼ਮਾਨਾ ਸ਼ਬਦ ਨੂੰ ਵੀ ਅਲੱਗ ਅਲੱਗ ਭਾਵਾਂ ਦੇ ਨਾਲ ਅਲੱਗ ਅਲੱਗ ਥਾਵਾਂ ਦੇ ਉੱਤੇ ਵਰਤੋਂ ਕੀਤੀ ਜਾਂਦੀ ਹੈ ਇਸ ਸ਼ਬਦ ਦੀ।

ਦੋਸਤੋ ਜਦੋਂ ਵੀ ਅਸੀਂ ਬਦਲਦੇ ਜ਼ਮਾਨੇ ਦੀ ਗੱਲ ਕਰਦੇ ਹਾਂ ਤਾਂ ਅੱਜ ਦਾ ਜ਼ਮਾਨਾ ਵੀ ਬਿਲਕੁਲ ਵੀ ਕੁੜੀਆਂ ਦਾ ਜ਼ਮਾਨਾ ਹੈ। ਕੁੜੀਆਂ ਦਾ ਜ਼ਮਾਨਾ ਅੱਜ ਦੇ ਦੌਰ ਦਾ ਸਭ ਤੋਂ ਖੂਬਸੂਰਤ ਸੱਚਾ ਤੇ ਸ਼ਕਤੀਸ਼ਾਲੀ ਰੰਗ ਹੈ। ਅੱਜ ਦਾ ਜ਼ਮਾਨਾ ਉਹ ਸਮਾਂ ਹੈ ਜਿੱਥੇ ਕੁੜੀਆਂ ਨੇ ਪੁਰਾਣੀਆਂ ਬੰਦਿਸ਼ਾਂ ਤੇ ਸਮਾਜ ਦੀਆਂ ਪਾਬੰਦੀਆਂ ਨੂੰ ਪਿੱਛੇ ਛੱਡ ਕੇ ਇੱਕ ਨਵਾਂ ਇਤਿਹਾਸ ਲਿਖਿਆ। ਅੱਜ ਦੀ ਨਾਰੀ ਸਿਰਫ ਘਰ ਦੀ ਚਾਰ ਦੀਵਾਰੀ ਤੱਕ ਸੀਮਤ ਨਹੀਂ ਬਲਕਿ ਸਿੱਖਿਆ, ਕਾਰੋਬਾਰ, ਖੇਡਾਂ, ਕਲਾ, ਵਿਗਿਆਨ ਦੇ ਹਰ ਮੈਦਾਨ ਵਿੱਚ ਆਪਣੀ ਕਾਬਲੀਅਤ ਦਾ ਪਰਚਮ ਲਹਿਰਾ ਰਹੀ ਹੈ। ਉਨ੍ਹਾਂ ਦੇ ਹੌਸਲੇ ਉੱਚੇ ਨੇ, ਇਰਾਦੇ ਚਟਾਨ ਵਰਗੇ ਮਜ਼ਬੂਤ ਨੇ। ਅੱਜ ਦੀਆਂ ਕੁੜੀਆਂ ਆਪਣੀਆਂ ਸ਼ਰਤਾਂ ਤੇ ਜਿਉਣਾ, ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਤੇ ਸਮਾਜ ਵਿੱਚ ਆਪਣੀ ਵੱਖਰੀ ਪਛਾਣ ਬਣਾਉਣਾ ਚੰਗੀ ਤਰ੍ਹਾਂ ਜਾਣਦੀਆਂ ਨੇ। ਇਹ ਜ਼ਮਾਨਾ ਉਨ੍ਹਾਂ ਦੀ ਆਜ਼ਾਦੀ, ਉਨ੍ਹਾਂ ਦੇ ਆਤਮ ਵਿਸ਼ਵਾਸ ਅਤੇ ਉਨ੍ਹਾਂ ਦੀ ਬੇਪਰਵਾਹ ਮੁਸਕਾਨ ਦਾ ਹੈ। ਪੂਰੀ ਦੁਨੀਆਂ ਨੂੰ ਨਵੀਂ ਰੌਸ਼ਨੀ ਤੇ ਊਰਜਾ ਦੇ ਨਾਲ ਭਰਨ ਦਾ ਹੈ।

0: ਜੀ ਦੋਸਤੋ, ਬੇਸ਼ੱਕ ਇਹ ਕੁੜੀਆਂ ਦਾ ਜ਼ਮਾਨਾ ਹੈ ਤੇ ਹੁਣ ਪ੍ਰੋਗਰਾਮ ਦੇ ਵਿੱਚ ਅਸੀਂ ਇਸ ਜ਼ਮਾਨੇ ਦੇ ਇੱਕ ਹੋਰ ਰੰਗ ਨੂੰ ਤੁਹਾਡੇ ਅੱਗੇ ਲੈ ਕੇ ਆ ਰਹੇ ਹਾਂ। ਇੱਕ ਬਹੁਤ ਹੀ ਮਜ਼ਾਹੀਆ ਗੀਤ ਤੁਹਾਨੂੰ ਸੁਣਾਉਣ ਜਾ ਰਹੇ ਹਾਂ। ਵੀ ਗੱਲ ਕਰ ਰਹੀ ਹਾਂ ਮੈਂ ਸੁਪਰ ਹਿੱਟ ਗੀਤ ਦੀ, ਜ਼ਮਾਨਾ ਤੋਂ ਹੈ ਨੌਕਰ ਬੇਬੀ ਦਾ। ਜੇਕਰ ਅੱਜ ਦੇ ਜ਼ਮਾਨੇ ਦੀ ਸੱਚਾਈ ਤੇ ਗੱਲ ਕਰੀਏ, ਭਾਵੇਂ ਕੋਈ ਬਾਹਰ ਜਿੰਨਾ ਮਰਜ਼ੀ ਕਹਿੰਦੇ ਵੱਡਾ ਅਫਸਰ ਜਾਂ ਸ਼ੇਰ ਬਣਿਆ ਹੋਵੇ, ਪਰ ਘਰ ਜਾ ਕੇ ਤਾਂ ਵੀ ਹਰ ਕੋਈ ਬੀਗੀ ਬਿੱਲੀ ਫਿਰ ਬਣ ਹੀ ਜਾਂਦਾ। ਕਹਿੰਦੇ ਆ ਵੀ ਵਿਆਹ ਤੋਂ ਪਹਿਲਾਂ ਲੜਕਾ ਕਹਿੰਦਾ ਹੈ ਮੈਂ ਜ਼ਮਾਨੇ ਨੂੰ ਬਦਲ ਦਿਆਂਗਾ, ਤੇ ਬਾਅਦ ਤੋਂ ਬਾਅਦ ਉਹੀ ਸਿਰਫ ਬੀਵੀ ਦੇ ਕਹਿਣ ਤੇ ਗੈਸ ਦਾ ਸਿਲੰਡਰ ਬਦਲਦਾ ਦਿਖਾਈ ਦਿੰਦਾ। ਵੀ ਇਹ ਤਾਂ ਰਹੀ ਹਾਸੇ ਮਜ਼ਾਕ ਦੀ ਗੱਲ, ਤੇ ਬਿਲਕੁਲ ਹੁਣ ਉਸ ਪ੍ਰੋਗਰਾਮ ਦੇ ਵਿੱਚ ਹੱਸਦੇ ਹੱਸਦੇ ਅਸੀਂ ਵੀ ਅੱਗੇ ਵੱਧ ਰਹੇ ਹਾਂ। ਪ੍ਰੋਗਰਾਮ ਦੇ ਵਿੱਚ ਇੱਕ ਗੀਤ ਤੁਹਾਡੇ ਚਿਹਰੇ ਤੇ ਮੁਸਕਰਾਹਟ ਲਿਆਉਣ ਵਾਲਾ ਤੁਹਾਡੇ ਤੱਕ ਪਹੁੰਚਾ ਰਹੇ ਹਾਂ।
1: संभल, अरे लोग मुझे क्यों देते हैं ताना, हाँ मैं हूँ बीवी का दीवाना। अरे तो क्या हुआ,

ਜੇ ਦੋਸਤੋ ਜ਼ਮਾਨਾ ਭਾਵੇਂ ਕੋਈ ਵੀ ਹੋਵੇ, ਬੀਤ ਚੁੱਕਿਆ ਕੱਲ, ਅੱਜ ਦਾ ਦੌਰ ਜਾਂ ਆਉਣ ਵਾਲਾ ਕੱਲ, ਸੰਗੀਤ ਇੱਕ ਅਜਿਹੀ ਤਾਕਤ ਹੈ ਜੋ ਹਰ ਜ਼ਮਾਨੇ ਨੂੰ ਹਰ ਪੀੜ੍ਹੀ ਨੂੰ ਆਪਸ ਵਿੱਚ ਜੋੜ ਕੇ ਰੱਖਦੀ ਹੈ। ਨਵਾਂ ਜ਼ਮਾਨਾ ਆਏਗਾ, ਸਮਾਂ ਬਦਲਦਾ ਰਹੇਗਾ, ਨਵੇਂ ਗੀਤ ਆਉਂਦੇ ਰਹਿਣਗੇ, ਪਰ ਅੱਜ ਦੀ ਇਸ ਮਹਿਫਿਲ ਦੀਆਂ ਯਾਦਾਂ ਸਾਡੇ ਦਿਲਾਂ ਵਿੱਚ ਹਮੇਸ਼ਾ ਇਸੇ ਤਰ੍ਹਾਂ ਬਣੀਆਂ ਰਹਿਣਗੀਆਂ। ਜ਼ਮਾਨੇ ਦੇ ਰੰਗ ਤੁਸੀਂ ਮੇਰੇ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਮਾਣੇ ਨੇ, ਤੇ ਹੋਰ ਵੀ ਬਹੁਤ ਸਾਰੇ ਜ਼ਮਾਨੇ ਦੇ ਰੰਗ ਨੇ ਜਿਨ੍ਹਾਂ ਨੂੰ ਤੁਹਾਡੇ ਨਾਲ ਸਾਂਝੇ ਕਰਨਾ ਚਾਹਾਂਗੇ ਫਿਰ ਕਿਸੇ ਮੌਕੇ ਦੇ ਉੱਤੇ, ਫਿਰ ਕਿਸੇ ਪ੍ਰੋਗਰਾਮ ਦੇ ਵਿੱਚ। ਪਰ ਅੱਜ ਸਟੂਡੀਓ ਦੀ ਘੜੀ ਮੈਨੂੰ ਕਹਿ ਰਹੀ ਹੈ ਕਿ ਪ੍ਰੋਗਰਾਮ ਦਾ ਸਮਾਂ ਹੁਣ ਖਤਮ ਹੋ ਰਿਹਾ ਹੈ, ਤੇ ਜਾਂਦੇ ਜਾਂਦੇ ਇੱਕ ਹੋਰ ਜ਼ਮਾਨੇ ਦਾ ਰੰਗ, ਦੋਸਤੀ ਦਾ ਰੰਗ, ਪਿਆਰ ਮੁਹੱਬਤ ਦਾ ਰੰਗ ਤੁਹਾਡੇ ਸਾਰਿਆਂ ਤੱਕ ਪਹੁੰਚਾ ਰਹੀ ਹਾਂ, ਤੇ ਇਸ ਗੀਤ ਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਖਤਮ ਕਰਨ ਦੀ ਇਜਾਜ਼ਤ ਦਿਓ। ਨਮਸਕਾਰ।

0: ਹੁਣ ਤੁਸੀਂ ਸੁਣ ਰਹੇ ਸੀ ਫਿਲਮ ਸੰਗੀਤ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੀ ਥੀਮ ਸੀ ਜ਼ਮਾਨਾ।
1: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ, ਕੌਣ ਚੁੰਮੇਗਾ ਜਿੱਤ ਦਾ ਸਿਖਰ, ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ, ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲ।

0: FM Rainbow, Primary Channel, DRM ਤੇ DTH Channels ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM Rainbow Channel ਤੇ 20 ਸਤੰਬਰ ਤੋਂ 3 ਅਕਟੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।
1: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ ਅੱਜ ਤੋਂ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
2: ਮੇਰੇ ਵੀ 347.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਸਰੋਤੇ ਆਪਣੇ ਖਤਾਂ ਦੇ ਜਵਾਬ ਸੁਣਨਗੇ। ਪੇਸ਼ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ।
3: ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪੂਨਮ ਦਾ ਨਮਸਕਾਰ।
4: ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਵੀਰਿੰਦਰ ਦਾ ਵੀ ਨਮਸਕਾਰ। ਨਮਸਕਾਰ ਪੂਨਮ।
3: ਨਮਸਕਾਰ ਜੀ ਵੀਰਿੰਦਰ ਜੀ, ਕੀ ਹਾਲ ਚਾਲ ਨੇ?
4: ਹਾਲ ਚਾਲ ਬਹੁਤ ਵਧੀਆ ਨੇ। ਤੇ ਦੇਖੋ, ਜਿਹੜੇ ਹਾਲ ਚਾਲ ਹੁੰਦੇ ਨੇ ਨਾ, ਉਹ ਤੁਹਾਡੀ ਸੋਚ ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ ਕਿ ਤੁਸੀਂ ਆਪਣਾ ਹਾਲ ਚਾਲ ਕਿੱਦਾਂ ਦਾ ਰੱਖਣਾ।
3: ਯਾਨੀ ਕਿ ਤੁਹਾਡੀ ਸੋਚ ਬਹੁਤ ਵਧੀਆ
4: ਜੀ। ਦੇਖੋ, ਸਾਡੇ ਜਿਹੜੇ ਸੁਣਨ ਵਾਲੇ ਨੇ, ਜਦੋਂ ਉਹ ਵੀ ਸਾਨੂੰ ਮਿਲਦੇ ਨੇ ਤੇ ਉਹ ਕਹਿੰਦੇ ਨੇ ਜੀ ਕਿ ਤੁਹਾਨੂੰ ਮਿਲ ਕੇ ਸਾਡੇ ਵੀ ਹਾਲ ਚਾਲ ਵਧੀਆ ਹੋ ਜਾਂਦੇ ਨੇ, ਕਿਉਂਕਿ ਦੇਖੋ ਆਕਾਸ਼ਵਾਣੀ ਜਲੰਧਰ ਤੋਂ ਸੰਗੀਤ ਤੇ ਚੱਲਦਾ ਹੀ ਹੈ।
3: ਬਿਲਕੁਲ।
4: ਤੇ ਗੱਲਾਂ ਬਾਤਾਂ ਦੇ ਨਾਲ ਨਾਲ ਕੋਸ਼ਿਸ਼ ਇਹੀ ਕੀਤੀ ਜਾਂਦੀ ਹੈ ਕਿ ਹਰ ਕੋਈ ਆਪਣੀ ਸੋਚ ਨੂੰ ਪੋਜ਼ਿਟਿਵ ਰੱਖੇ।
3: ਬਿਲਕੁਲ ਜੀ, ਕੋਸ਼ਿਸ਼ ਜੋ ਕਰਦੇ ਨੇ ਉਹੀ ਜਿੱਤਦੇ ਨੇ, ਜੋ ਕੋਸ਼ਿਸ਼ ਕਰਨਾ ਛੱਡ ਦਿੰਦੇ ਨੇ ਉਹਨਾਂ ਦੀ ਹਾਰ ਤਾਂ ਆਪਣੇ ਆਪ ਹੀ ਮਿੱਠੀ ਹੁੰਦੀ ਹੈ। ਜਿਹੜੇ ਸਾਡੇ ਸਰੋਤੇ ਕੋਸ਼ਿਸ਼ ਕਰਦੇ ਨੇ ਨਾ, ਇਹ ਬਹੁਤ ਹੀ ਕਾਬਿਲ ਤਾਰੀਫ ਹੈ। ਦੇਖੋ, ਚਿੱਠੀ ਲਿਖਣੀ, ਚਿੱਠੀ ਪੋਸਟ ਕਰਨ ਜਾਣੀ, ਇਹ ਵੀ ਜੋ ਦਸਤੂਰ ਹੈ ਅੱਜ ਤੱਕ ਸਰੋਤਿਆਂ ਨੇ ਕਾਇਮ ਰੱਖਿਆ ਹੋਇਆ, ਚਾਹੇ ਈਮੇਲਸ ਦਾ ਜ਼ਮਾਨਾ ਆ ਗਿਆ ਹੈ, ਪਰ ਫਿਰ ਵੀ ਜੋ ਚਿੱਠੀਆਂ ਲੈ ਕੇ ਆਉਣੀਆਂ, ਪੋਸਟ ਕਰਨੀਆਂ ਤੇ ਇੰਤਜ਼ਾਰ ਕਰਨਾ, ਉਹ ਦਸਤੂਰ ਉਹਨਾਂ ਨੇ ਹਜੇ ਵੀ ਉਸੇ ਤਰ੍ਹਾਂ ਬਰਕਰਾਰ ਰੱਖਿਆ ਹੋਇਆ।
4: ਵਾਕਈ ਪੂਨਮ, ਵੈਸੇ ਨਾ ਸਾਡੇ ਸੁਣਨ ਵਾਲਿਆਂ ਤੋਂ ਇਹ ਵੀ ਸਿੱਖਣ ਨੂੰ ਮਿਲਦਾ ਕਿ ਤੁਹਾਡੀ ਫੋਨ ਕਾਲ ਸ਼ਾਮਿਲ ਹੋਵੇ ਨਾ ਹੋਵੇ, ਚਿੱਠੀ ਸ਼ਾਮਿਲ ਹੋਵੇ ਨਾ ਹੋਵੇ, ਪਰ ਉਹ ਕੋਸ਼ਿਸ਼ ਕਰਨਾ ਨਹੀਂ ਛੱਡਦੇ।
3: ਬਿਲਕੁਲ ਸਹੀ ਕਿਹਾ ਤੁਸੀਂ। ਸੋ ਤੁਹਾਡੀ ਚਿੱਠੀ ਸਾਨੂੰ ਮਿਲ ਗਈ ਹੈ, ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਚਿੱਠੀਆਂ ਮਿਲੀਆਂ ਨੇ। ਸ਼ੁਰੂਆਤ ਕਰੀਏ ਜੀ ਫਿਰ।
4: ਜੀ ਬਿਲਕੁਲ।
3: ਇਹ ਹੈ ਜੀ ਰਮਨ ਵਰਮਾ ਹੁਣਾਂ ਦੀ ਚਿੱਠੀ। ਇਹ ਸਾਨੂੰ ਭੇਜ ਰਹੇ ਨੇ ਅਮਨ ਵਰਮਾ, ਰਮਨ ਵਰਮਾ, ਦਿਵਿਆਂਸ਼, ਪੂਰਾ ਪਰਿਵਾਰ, ਨੇੜੇ ਬੱਸ ਅੱਡਾ, ਪਿੰਡ ਬੁਰਜ ਹਨੂਮਾਨਗੜ੍ਹ, ਫਾਜ਼ਿਲਕਾ ਤੋਂ
4: ਜੀ।
3: ਕਹਿੰਦੇ 14 ਸਤੰਬਰ ਦਿਨ ਸੋਮਵਾਰ ਰਾਤ 9:30 ਵਜੇ ਨਾਟਕ ਸੁਣੇ ਜੀ, ਹਿੰਦੀ ਨਾਟਕ ਨਵੇਂ ਸਵੇਰੇ
4: ਜੀ,
3: ਸੁਣਿਆ ਬਹੁਤ ਵਧੀਆ ਲੱਗਾ। ਨਾਟਕ ਦੇ ਲਈ ਦਿਲੋਂ ਧੰਨਵਾਦ, ਨਾਟਕ ਦੇ ਸਮੂਹ ਪਾਤਰਾਂ ਦਾ ਦਿਲੋਂ ਧੰਨਵਾਦ, ਬਹੁਤ ਹੀ ਵਧੀਆ ਪੇਸ਼ਕਾਰੀ ਸੀ।
4: ਬਹੁਤ ਬਹੁਤ ਸ਼ੁਕਰੀਆ ਜੀ ਹੌਸਲਾ ਅਫਜ਼ਾਈ ਲਈ। ਵੈਸੇ ਨਾ ਪੂਰਾ, ਮੈਂ ਕਦੇ ਕਦੇ ਸੋਚਦਾ ਹੁੰਦਾ ਕਿ ਰੇਡੀਓ ਦੀ ਇਹ ਜਿਹੜੀ ਵੰਗੀ ਹੈ ਨਾ ਨਾਟਕ, ਇਹ ਬੜੀ ਖੂਬਸੂਰਤ ਹੈ, ਕਿਉਂਕਿ ਜਦੋਂ ਅਸੀਂ ਅੱਖਾਂ ਬੰਦ ਕਰਕੇ ਨਾਟਕ ਨੂੰ ਸੁਣਦੇ ਹਾਂ, ਪਾਤਰਾਂ ਦੀ ਜਿਹੜੀ ਆਵਾਜ਼ ਹੁੰਦੀ, ਉਹਨਾਂ ਦੀ ਅਦਾਇਗੀ ਹੁੰਦੀ ਹੈ ਤੇ ਜਿਹੜੇ ਇਫੈਕਟਸ ਉਹਦੇ 'ਚ ਦਿਖਾਏ ਜਾਂਦੇ ਨੇ, ਸੁਣਾਏ ਜਾਂਦੇ ਨੇ, ਉਹਦੇ ਨਾਲ ਨਾ ਸੁਣਨ ਵਾਲਾ ਇੱਕ ਕਲਪਨਾ ਕਰਦਾ ਹੈ ਉਸ ਥਾਂ ਦੀ।
3: ਬਿਲਕੁਲ ਸਹੀ ਕਿਹਾ ਤੁਸੀਂ। ਅੱਗੇ ਇਹ ਲਿਖਦੇ ਨੇ ਕਿ ਦਿਹਾਤੀ ਪ੍ਰੋਗਰਾਮ ਤਹਿਤ ਸਰਦੀਆਂ ਦੀ ਸਬਜ਼ੀ ਬਾਰੇ ਬਹੁਤ ਹੀ ਵਿਸਤਾਰ ਸਹਿਤ ਜਾਣਕਾਰੀ ਦਿੱਤੀ ਡਾਕਟਰ ਕਮਲਦੀਪ ਸਿੰਘ ਨੇ, ਇਸ ਦੇ ਲਈ ਵੀ ਧੰਨਵਾਦ, ਬਹੁਤ ਵਧੀਆ ਜਾਣਕਾਰੀ ਸੀ। ਤੇ ਕਹਿੰਦੇ ਕਿ 2 ਸਤੰਬਰ ਨੂੰ ਸ਼ਾਮ 5:30 ਵਜੇ ਦੇਸ਼ ਪੰਜਾਬ ਪ੍ਰੋਗਰਾਮ ਤਹਿਤ ਵਿਸ਼ੇਸ਼ ਗੱਲਬਾਤ ਇੰਟਰਵਿਊ ਸੁਣੀ ਰਾਜ ਗੁਰਦਾਸਪੁਰੀ ਜੀ ਦੀ ਸਾਹਿਤਕ ਦੇਣ ਤੇ, ਤੇ ਨਾਲ ਨੂੰ ਸਾਹਿਤਕ ਸਫ਼ਰ ਬਾਰੇ ਵੀ ਸੁਣਨ ਨੂੰ ਮਿਲਿਆ, ਬਹੁਤ ਚੰਗਾ ਲੱਗਾ। 1 ਸਤੰਬਰ ਨੂੰ ਵਸਦੇ ਵੇਲੇ ਪ੍ਰੋਗਰਾਮ ਤਹਿਤ ਵਿਸ਼ੇਸ਼ ਵਿਚਾਰ ਚਰਚਾ ਸੁਣੀ ਸੰਪੂਰਨ ਭੋਜਨ ਬਾਰੇ, ਬਹੁਤ ਹੀ ਵਿਸਤਾਰ ਸਹਿ ਜਾਣਕਾਰੀ ਸੀ। ਦਿਲੋਂ ਧੰਨਵਾਦ ਇਸ ਜਾਣਕਾਰੀ ਦੇ ਲਈ। ਤੁਹਾਡੇ ਸਾਰੇ ਪ੍ਰੋਗਰਾਮ ਜਾਣਕਾਰੀ ਭਰਪੂਰ ਹੁੰਦੇ ਨੇ, ਇਸ ਲਈ ਆਕਾਸ਼ਵਾਣੀ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ। ਤੇ ਇਹਨਾਂ ਨੇ ਨਾਲ ਨਾਲ ਬਹੁਤ ਦੁਆਵਾਂ ਵੀ ਸਾਡੇ ਲਈ ਭੇਜੀਆਂ ਨੇ। ਕਹਿੰਦੇ ਸਾਡੇ ਰੂਹ ਦੀ ਖੁਰਾਕ ਆਕਾਸ਼ਵਾਣੀ ਜਲੰਧਰ, ਅਸੀਂ 1 ਮਿੰਟ ਲਈ ਵੀ ਬੰਦ ਨਹੀਂ ਕਰਦੇ, ਸਵੇਰੇ 4 ਵਜੇ ਤੋਂ ਲੈ ਕੇ ਦੇਰ ਰਾਤ ਤੱਕ ਆਪ ਜੀ ਦੇ ਸਾਰੇ ਪ੍ਰਸਾਰਣਾਂ ਦਾ ਆਨੰਦ ਮਾਣਦੇ ਰਹਿੰਦੇ ਹਾਂ। ਖਾਸ ਤੌਰ ਤੇ ਸਾਡੀ ਮਾਤਾ ਜੀ ਵੱਲੋਂ ਬਹੁਤ ਪਿਆਰ ਤੇ ਸਤਿਕਾਰ।
4: ਸੋ ਜੀ, ਬਹੁਤ ਬਹੁਤ ਸ਼ੁਕਰੀਆ ਇਹਨਾਂ ਦਾ। ਵੇਖੋ, ਇਹਨਾਂ ਨੇ ਸਾਹਿਤਕ ਪ੍ਰੋਗਰਾਮ ਵੀ ਸੁਣਿਆ, ਸਾਹਿਤਕਾਰ ਦੇ ਨਾਲ ਜਿਹੜੀ ਗੱਲਬਾਤ ਸੀ ਉਹਦਾ ਵੀ ਇਹਨਾਂ ਨੇ ਮਜ਼ਾ ਲਿਆ। ਸੋ ਇਹਨਾਂ ਸਾਰੀਆਂ ਚੀਜ਼ਾਂ ਤੋਂ ਪੂਨਮ ਇਸ ਗੱਲ ਦਾ ਪਤਾ ਲੱਗਦਾ ਕਿ ਇਹ ਨਾ ਹਰ ਤਰ੍ਹਾਂ ਦੇ ਜ਼ਾਇਕੇ ਦਾ ਖਿਆਲ ਰੱਖਦੇ ਨੇ, ਭਾਵੇਂ ਉਹ ਨਾਟਕ ਹੋਵੇ, ਭਾਵੇਂ ਉਹ ਕੋਈ ਖੇਡਾਂ ਦਾ ਪ੍ਰੋਗਰਾਮ ਹੋਵੇ, ਤੇ ਜਾਂ ਫਿਰ ਸਾਹਿਤਕ ਕੋਈ ਪ੍ਰੋਗਰਾਮ ਹੋਵੇ, ਉਹ ਵੀ ਇਹਨਾਂ ਨੂੰ ਚੰਗਾ ਲੱਗਦਾ। ਪੁਰਸ਼ੋਤਮ ਕੁਮਾਰ ਹੋਣਾ ਦੀ ਈਮੇਲ ਹੈ ਜੀ, ਭਦਰਵਾਹ ਤੋਂ ਇਹਨਾਂ ਨੇ ਸਾਨੂੰ ਭੇਜੀ ਹੈ। ਕਹਿੰਦੇ ਨੇ ਕਿ ਪ੍ਰੋਗਰਾਮ ਪੇਸ਼ ਕਰਨ ਵਾਲਿਆਂ ਨੂੰ ਨਮਸਕਾਰ ਹੈ। ਕਹਿੰਦੇ ਨੇ ਕਿ ਚਿੱਠੀਆਂ ਮਿੱਠੀਆਂ ਜਿਹੜਾ ਤੁਹਾਡਾ ਪ੍ਰੋਗਰਾਮ ਹੈ ਨਾ ਜੀ, ਇਹਦਾ ਕੁਝ ਕਰੋ, ਕਿਉਂਕਿ ਨਾ ਸਾਨੂੰ ਇਹਦਾ ਸਮਾਂ ਬੜਾ ਘੱਟ ਲੱਗਦਾ।
3: ਅੱਛਾ,
4: 1 ਘੰਟੇ ਦਾ ਪ੍ਰੋਗਰਾਮ ਹੈ, ਕਾਫੀ ਸਾਰੇ ਖਰਚਾ ਮਿਲ ਰਹੇ
3: ਜੀ। 1

0: ਫਿਰ ਤੋਂ ਜ਼ਿਆਦਾ ਪ੍ਰੋਗਰਾਮ ਦਾ ਸਮਾਂ ਤਾਂ ਨਹੀਂ ਵਧਾਇਆ ਜਾ ਸਕਦਾ
1: ਜੀ। ਇਹ ਜਿਹੜਾ ਪੁਰਸ਼ੋਤਮ ਕੁਮਾਰ ਜੀ ਮਾਨ ਹੁੰਦਾ ਹੈ ਨਾ ਜੀ, ਮਾਨ
0: ਇਹ ਕਦੇ ਵੀ ਨਹੀਂ ਭਰਦਾ।
1: ਸੋ ਇਸ ਕਰਕੇ ਜੇ ਆਪਾਂ 10 ਘੰਟੇ ਦਾ ਵੀ ਕਰ ਦਈਏ ਫਿਰ ਤੁਸੀਂ ਕਹਿਣਾ ਕਿ ਸਮਾਂ ਘੱਟ ਹੈ
0: ਜੀ।
1: ਕਹਿੰਦੇ ਨੇ ਕਿ ਤੁਹਾਡੇ ਬਹੁਤ ਸਾਰੇ ਐਂਕਰ ਨੇ ਜਿੱਦਾਂ ਮੈਡਮ ਦੀਪਾਲੀ, ਆਸ਼ਾ, ਸੁੰਦੀ ਸਾਹਿਬ, ਵੀਰਿੰਦਰ, ਇਹਨਾਂ ਦੀ ਪੇਸ਼ਕਾਰੀ ਬਹੁਤ ਵਧੀਆ ਹੁੰਦੀ ਹੈ। ਤੁਹਾਨੂੰ ਪਤਾ ਹੈ ਕਿ ਇੰਡੀਆ ਤੋਂ ਬਾਹਰ ਬਹੁਤ ਸਾਰੇ ਪੰਜਾਬੀ ਰਹਿੰਦੇ ਨੇ, ਆਕਾਸ਼ਵਾਣੀ ਜਲੰਧਰ ਉੱਥੇ ਵੀ ਸੁਣਦੇ ਨੇ। ਸੋ ਇਸ ਕਰਕੇ ਅਸੀਂ ਉਹਨਾਂ ਦੇ ਜ਼ਰੀਏ ਵੀ ਆਕਾਸ਼ਵਾਣੀ ਜਲੰਧਰ ਦਾ ਨਾਂ ਸੁਣਦੇ ਰਹਿੰਦੇ ਹਾਂ। ਅਤੇ ਕਹਿੰਦੇ ਨੇ ਕਿ ਇਹ ਮੋਬਾਈਲ ਐਪ ਜਿਹੜੀ ਤੁਸੀਂ ਬਣਾਤੀ ਨਾ, ਇਹਨੇ ਬਹੁਤ ਸਾਰੀਆਂ ਮੁਸ਼ਕਲਾਂ ਆਸਾਨ ਕਰ ਦਿੱਤੀਆਂ, ਦੂਰ ਬੈਠੇ ਜਿਹੜੇ ਸੁਣਨ ਵਾਲੇ ਨੇ ਉਹਨਾਂ ਤੱਕ ਵੀ ਪ੍ਰਸਾਰਣ ਪਹੁੰਚਦਾ।
0: ਗੱਲ ਤਾਂ ਬਿਲਕੁਲ ਸਹੀ ਹੈ ਜੀ। ਦੇਖੋ ਇੱਕ ਕਲਿੱਕ 'ਤੇ ਸਾਡੇ ਤੱਕ ਇਹ ਜੋ ਪ੍ਰਸਾਰਣ ਪਹੁੰਚਦਾ ਹੈ ਅਤੇ ਬਿਲਕੁਲ ਕਲੀਅਰ ਪਹੁੰਚਦਾ ਹੈ, ਇਸ ਦੀ ਕੋਈ ਰੀਸ ਨਹੀਂ ਹੈ। ਅਤੇ ਜਾਣਕਾਰੀਆਂ ਦਾ ਇਹ ਜੋ ਸਿਲਸਿਲਾ ਹੈ ਟੈਕਨੋਲੋਜੀ ਨੇ ਬਹੁਤ ਹੀ ਆਸਾਨ ਕਰ ਦਿੱਤਾ
1: ਜੀ।
0: ਅਗਲਾ ਖੱਤ ਪਿੰਡ ਹੀਰਾ ਵਾਲੀ ਫਾਜ਼ਿਲਕਾ ਤੋਂ ਸੁਭਾਸ਼ ਗੁਦਾਰਾ, ਬਿਮਲਾ ਗੁਦਾਰਾ, ਇੰਦੂ ਪਾਰਵਤੀ, ਹਿਮਾਂਸ਼ੂ, ਸਰਵਣ ਰੇਨਵਾ, ਹਜ਼ਾਰੀਲਾ ਸ਼ਰਮਾ ਦਾ ਕਹਿੰਦੇ ਤੁਹਾਡੀ ਚਿੱਠੀ ਮਿਲੀ, ਪ੍ਰੋਗਰਾਮ ਹਰ ਵਾਰ ਸੁਣਦੇ ਹਾਂ, 12 ਤਰੀਕ ਨੂੰ ਪ੍ਰੋਗਰਾਮ ਸੁਣਿਆ ਜਿਸ ਵਿੱਚ ਮੇਰਾ ਨਾਮ ਵੀ, ਮੇਰਾ ਮੇਲ ਵੀ ਸ਼ਾਮਿਲ ਹੋਇਆ, 13 ਤਾਰੀਖ ਨੂੰ ਏਸ਼ੀਆ ਕੱਪ ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਖੇਡਿਆ ਗਿਆ, ਇਸ ਮੈਚ ਦੀ ਲਾਈਵ ਕਮੈਂਟਰੀ ਸੁਣਨ ਨੂੰ ਮਿਲੀ, 15 ਤਾਰੀਖ ਨੂੰ ਰਾਤੀ ਖੇਡ ਸੰਸਾਰ ਪ੍ਰੋਗਰਾਮ ਸੁਣਿਆ ਜਿਸ ਵਿੱਚ ਵੀਰਿੰਦਰ ਜੀ ਨੇ ਜਪਾਨ ਵਿੱਚ ਹੋਣ ਵਾਲੀਆਂ ਏਸ਼ੀਅਨ ਖੇਡਾਂ ਬਾਰੇ ਸਰਬਜੀਤ ਸਿੰਘ ਜੀ ਨਾਲ ਕੀਤੀ ਗੱਲਬਾਤ, ਬਹੁਤ ਹੀ ਵਧੀਆ ਲੱਗੀ। ਇਸ ਦਿਨ ਸ਼ਾਮੀ ਯੁਵਾਣੀ ਵਿੱਚ ਆਰਜੇ ਰਿਤਿਕਾ ਦੀ ਪੇਸ਼ਕਾਰੀ ਬਹੁਤ ਚੰਗੀ ਲੱਗੀ, 16 ਤਰੀਕ ਨੂੰ ਯੁਵਾਣੀ ਵਿੱਚ ਆਰਜੇ ਭੂਮਿਕਾ ਅਤੇ ਲੇਖਾ ਮਰਮੀਤ ਕੌਰ ਨਾਲ ਕੀਤੀ ਗੱਲਬਾਤ ਚੰਗੀ ਲੱਗੀ, 17 ਤਰੀਕ ਨੂੰ ਕਹਿੰਦੇ ਸਵੇਰੇ 8:30 ਆਰਜੇ ਨਿਸ਼ਾ ਨੇ ਗੁੱਡ ਮਾਰਨਿੰਗ ਜਲੰਧਰ ਸੋਹਣਾ ਪੇਸ਼ ਕੀਤਾ, ਡਾਕਟਰ ਰਾਕੇਸ਼ ਗਾਂਧੀ ਨਾਲ ਰੂਬਰੂ ਕਰਵਾਇਆ, ਬਾਕੀ ਦੇ ਪ੍ਰੋਗਰਾਮ ਹੈਲੋ ਫਰਮਾਇਸ਼ ਤਮਕ ਜਲੰਧਰ ਪੈਂਦੀ, ਚਿੱਠੀਆਂ ਮਿੱਠੀਆਂ ਸੋਹਣੀ ਸਵੇਰ ਵਸਦੇ ਵੇੜੇ, ਯਾਨੀ ਕਿ ਸਾਰੇ ਪ੍ਰੋਗਰਾਮ ਬਹੁਤ ਵਧੀਆ ਮਨੋਰੰਜਨ ਕਰ ਰਹੇ ਨੇ। ਅਤੇ ਕਹਿੰਦੇ ਮੈਂ ਬਾਈਕ ਰਿਪੇਅਰ ਦਾ ਕੰਮ ਕਰ ਰਿਹਾ ਅਤੇ ਕੰਮ ਕਰਨ ਦੇ ਨਾਲ ਨਾਲ ਆਕਾਸ਼ਵਾਣੀ ਜਲੰਧਰ ਦਾ ਜੋ ਸਾਥ ਹੈ ਉਹ ਬਹੁਤ ਸੋਹਣਾ ਬਣਿਆ ਰਹਿੰਦਾ ਹੈ।
1: ਸੋ ਜੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੇ ਸਾਰੇ ਸਿਲਸਿਲੇ ਸੁਣਦੇ ਹੋ, ਉਹਨਾਂ ਦੀ ਤਾਰੀਫ ਕਰਦੇ ਹੋ, ਬਹੁਤ ਬਹੁਤ ਮਿਹਰਬਾਨੀ। ਔਰ ਦੇਖੋ ਪੂਨਮ, ਅਸੀਂ ਨਾ ਖਤ ਪੜ੍ਹਦੇ ਹਾਂ ਜਦੋਂ, ਅਤੇ ਉਦੋਂ ਪੜ੍ਹਦੇ ਹਾਂ ਕਿ ਜੀ ਹਫ਼ਤਾ ਪਹਿਲਾਂ ਜਿਹੜਾ ਤੁਹਾਡਾ ਪ੍ਰੋਗਰਾਮ ਪ੍ਰਸਾਰਿਤ ਕੀਤਾ ਗਿਆ ਸਾਨੂੰ ਉਹ ਚੰਗਾ ਲੱਗਾ ਜਾਂ ਮਾੜਾ ਲੱਗਾ। ਅੱਜ ਹੁਣ ਇਸ ਪ੍ਰੋਗਰਾਮ 'ਚ ਅਸੀਂ ਮੇਲਸ ਸ਼ਾਮਿਲ ਕਰ ਰਹੇ ਹਾਂ ਅਤੇ ਦੋ ਦੋ ਦਿਨ ਪਹਿਲੇ ਦੇ ਪ੍ਰੋਗਰਾਮਾਂ ਬਾਰੇ ਗੱਲਬਾਤ ਹੋ ਰਹੀ ਹੈ। ਇਹ ਵੀ ਸੁਣ ਕੇ ਵੀ ਚੰਗਾ ਲੱਗਦਾ ਹੈ ਅਤੇ ਇੱਥੋਂ ਇਹ ਅੰਦਾਜ਼ਾ ਵੀ ਹੁੰਦਾ ਕਿ ਦੇਖੋ ਟੈਕਨੋਲੋਜੀ ਦੀ ਤਰੱਕੀ ਨਾਲ ਅਜੇ ਕੁਝ ਦਿਨ ਪਹਿਲਾਂ ਜਿਹੜਾ ਪ੍ਰੋਗਰਾਮ ਪ੍ਰਸਾਰਿਤ ਹੁੰਦਾ ਸਾਡੇ ਸੁਣਨ ਵਾਲੇ ਲਿਖ ਕੇ ਉਹਦੀ ਪ੍ਰਤੀਕਿਰਿਆ ਸਾਡੇ ਤੱਕ ਪਹੁੰਚਾ ਵੀ ਦਿੰਦੇ ਨੇ।
0: ਬਿਲਕੁਲ ਸਹੀ ਕਿਹਾ ਤੁਸੀਂ।
1: ਪਹਿਲਾਂ ਫਿਰ ਅਗਲਾ ਜਿਹੜਾ ਮੇਲ ਹੈ ਨਾ ਸਾਡੇ ਕੋਲ, ਇਹ ਰਜ਼ਾਕ ਮੁਹੰਮਦ, ਸ਼ਮੀਮ ਬੇਗਮ, ਇਮਰਾਨ ਖਾਨ, ਇਰਫਾਨ ਖਾਨ ਅਤੇ ਜੀਸ਼ਾਨ ਖਾਨ ਹੋਰਾਂ ਦਾ ਹੈ
0: ਜੀ।
1: ਕਹਿੰਦੇ ਨੇ ਜੀ ਕਿ ਪ੍ਰੋਗਰਾਮ ਪੇਸ਼ ਕਰਨ ਵਾਲਿਆਂ ਨੂੰ ਨਮਸਕਾਰ ਹੈ, ਅਸੀਂ ਇਹ ਪ੍ਰੋਗਰਾਮ ਬਰਾਬਰ ਸੁਣਦੇ ਹਾਂ ਅਤੇ ਕਹਿੰਦੇ ਨੇ ਕਿ ਇਹਦੇ 'ਚ ਨਾ ਸਾਨੂੰ ਪ੍ਰੋਗਰਾਮਾਂ ਬਾਰੇ ਜਾਣਕਾਰੀ ਮਿਲਦੀ ਹੈ। ਕਹਿੰਦੇ ਨੇ ਪ੍ਰੋਗਰਾਮ ਜਿਹੜਾ ਝਾਂਜਰਾਂ ਦੇ ਬੋਲ ਹੈ
0: ਜੀ,
1: ਇਹ ਹਫ਼ਤੇ 'ਚ ਦੋ ਵਾਰ ਕਰ ਦਿਓ ਜੀ।
0: ਦੇਖੋ ਜਿਹੜੀ ਤੁਸੀਂ ਗੱਲ ਪਹਿਲਾਂ ਕਹੀ ਸੀ ਨਾ ਕਿ ਮਨ ਕਦੇ ਨਹੀਂ ਭਰਦਾ
1: ਜੀ,
0: ਤੇ ਉਹੀ ਗੱਲ ਅਸੀਂ ਦੁਬਾਰਾ ਕਹਿਣਾ ਚਾਹਾਂਗੇ ਕਿ ਇਹ ਪ੍ਰੋਗਰਾਮ ਵੀ ਅਸੀਂ ਖਾਸ ਤੌਰ ਤੇ ਲੈ ਕੇ ਆਉਂਦੇ ਹਾਂ ਤੇ ਖੁੱਲੇ ਸਮੇਂ ਲਈ ਲੈ ਕੇ ਆਉਂਦੇ ਹਾਂ, ਤਾਂ ਵੀ ਮਨ ਤਾਂ ਬਿਲਕੁਲ ਭਰਦਾ ਹੀ ਨਹੀਂ ਹੈ
1: ਜੀ। ਔਰ ਇੱਕ ਗੱਲ ਇਹ ਵੀ ਹੈ ਜੀ, ਰਜ਼ਾਕ ਮੁਹੰਮਦ ਹੋਰਾਂ ਨੂੰ ਦੱਸ ਦਈਏ ਕਿ ਜੇ ਪੂਨਮ ਅਸੀਂ ਰੋਜ਼ ਕਰ ਦਿਆਂਗੇ ਤੇ ਫਿਰ ਇਹਨਾਂ ਨੇ ਅੱਕ ਵੀ ਜਾਣਾ, ਇਹਨਾਂ ਨੇ ਕਹਿਣਾ ਕੀ ਤੁਸੀਂ ਰੋਜ਼ ਰੋਜ਼ ਇਹੀ ਪ੍ਰੋਗਰਾਮ ਲੈ ਕੇ ਆਉਂਦੇ
0: ਹੋ। ਬਿਲਕੁਲ, ਇਹੋ ਜਿਹੇ ਖੱਤ ਵੀ ਆ ਸਕਦੇ ਨੇ।
1: ਸੋ ਇਸ ਕਰਕੇ ਜਿੰਨਾ ਕੁ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾ ਰਿਹਾ ਅਜੇ ਉਨਾ ਹੀ ਰਹਿਣ ਦਿਓ ਜੀ। ਕਹਿੰਦੇ ਨੇ ਕਿ ਪ੍ਰੋਗਰਾਮ ਸੋਹਣੀ ਸਵੇਰ ਸਾਨੂੰ ਜਾਣਕਾਰੀ ਦੇ ਨਾਲ ਨਾਲ ਮਨੋਰੰਜਨ ਵੀ ਦਿੰਦਾ ਹੈ, ਹੈਲੋ ਫਰਮਾਇਸ਼, ਧਮਕ ਜਲੰਧਰ ਪੈਂਦੀ, ਵਸਦੇ ਵਿਹੜੇ, ਚਿੱਠੀਆਂ ਮਿੱਠੀਆਂ, ਖੇਡ ਸੰਸਾਰ, ਸੌਗਾਤ, ਇਹ ਸਾਰੇ ਪ੍ਰੋਗਰਾਮ ਚੰਗੇ ਚੱਲ ਰਹੇ ਨੇ।
0: ਬਹੁਤ ਬਹੁਤ ਸ਼ੁਕਰੀਆ ਜੀ ਤਾਰੀਫ ਭੇਜਣ ਦੇ ਲਈ। ਅਗਲਾ ਖੱਤ ਵੜਦੇ ਹਾਂ ਜਗਦੀਸ਼ ਮਠਾੜੂ ਹੋਣਾ ਦਾ ਮੋਗਾ ਤੋਂ
1: ਜੀ।
0: ਇਹ ਇੰਝ ਲੱਗ ਰਿਹਾ ਕਿ ਜਿਵੇਂ ਇਹਨਾਂ ਦਾ ਅਧੂਰਾ ਖੱਤ ਪਹੁੰਚਿਆ ਹੋਵੇ ਸਾਡੇ ਕੋਲ, ਕਿਉਂਕਿ ਅੱਧੀ ਗੱਲਬਾਤ ਵਿਚਕਾਰ ਹੀ ਅਚਾਨਕ ਖਤਮ ਹੋ ਗਈ। ਖੈਰ, ਇਹਨਾਂ ਨੇ ਜੋ ਵੀ ਭੇਜਿਆ ਉਹ ਪੜ੍ਹਦੇ ਹਾਂ। ਕਹਿੰਦੇ ਕਿ ਆਕਾਸ਼ਵਾਣੀ ਰੇਡੀਓ ਸਿਰਫ ਮਨੋਰੰਜਨ ਦਾ ਸਾਧਨ ਹੀ ਨਹੀਂ, ਇਹ ਪਹਿਚਾਣ ਹੈ ਸਾਡੀ ਕਿ ਅਸੀਂ ਕਿਵੇਂ ਆਪਣੀ ਜ਼ਿੰਦਗੀ ਸੋਹਣੀ ਬਣਾਉਣੀ ਹੈ ਇਸ ਦੇ ਵੱਖੋ ਵੱਖਰੇ ਪ੍ਰੋਗਰਾਮਾਂ ਤੋਂ ਵਧੀਆ ਸੇਧ ਲੈ ਕੇ। ਜਿਵੇਂ ਪ੍ਰੋਗਰਾਮਾਂ ਦੀ ਗੱਲ ਸਾਰੇ ਵਧੀਆ ਚੱਲ ਰਹੇ ਨੇ ਕਰਦੇ ਹਾਂ, ਤਾਂ ਅਨਾਊਂਸਰ ਦੀ ਬੋਲਚਾਲ ਤੋਂ ਹਰ ਪ੍ਰੋਗਰਾਮ ਦਾ ਮਿਆਰ ਵੀ ਪਤਾ ਲੱਗਦਾ ਹੈ। ਬਹੁਤੇ ਅਨਾਊਂਸਰ ਪੰਜਾਬੀ ਸ਼ਬਦਾਂ ਦਾ ਉਚਾਰਨ ਬਹੁਤ ਸਹੀ ਕਰਦੇ ਨੇ, ਤੇ ਅੱਗੇ ਵਿਚਕਾਰਿਆਂ ਦੀ ਗੱਲ ਅਚਾਨਕ ਕੱਟੀ ਗਈ ਹੈ। ਈਮੇਲ ਕੀਤੀ ਸੀ ਇਹਨਾਂ ਨੇ ਤੇ ਸ਼ਾਇਦ ਪੂਰੀ ਪਹੁੰਚੀ ਨਹੀਂ ਸਾਡੇ ਕੋਲ
1: ਜੀ, ਜਾਂ ਹੋ ਸਕਦਾ ਜੀ ਕਿ ਲਿਖਦੇ ਲਿਖਦੇ ਕਿਤੇ ਇਹਨਾਂ ਨੂੰ ਕਿਸੇ ਹੋਰ ਕੰਮ ਦਾ ਚੇਤਾ ਆ ਗਿਆ ਹੋਵੇ ਤੇ ਇਹਨਾਂ ਨੇ ਸਾਨੂੰ ਮੇਲ ਸੈਂਡ ਕਰਤੀ ਹੈ ਪੂਰੀ ਲਿਖੇ ਤੋਂ ਬਗੈਰ। ਪਰ ਇਹਨਾਂ ਦਾ ਭਾਵ ਅਸੀਂ ਸਮਝ ਗਏ ਹਾਂ ਜੀ ਕਿ ਜਿਹੜੇ ਸਾਡੇ ਵੱਖ ਵੱਖ ਨੌਈਅਤ ਦੇ ਪ੍ਰੋਗਰਾਮ ਨੇ ਉਹ ਇਹਨਾਂ ਨੂੰ ਚੰਗੇ ਲੱਗਦੇ ਨੇ, ਭਾਵੇਂ ਉਹ ਸਿਹਤ ਨਾਲ ਜੁੜਿਆ ਪ੍ਰੋਗਰਾਮ ਹੈ, ਭਾਵੇਂ ਉਹ ਖੇਡਾਂ ਦੇ ਨਾਲ ਜੁੜਿਆ ਪ੍ਰੋਗਰਾਮ ਹੈ, ਜਾਂ ਫਿਰ ਸਾਡਾ ਮਾਰਨਿੰਗ ਸ਼ੋਅ ਹੈ। ਸੋ ਹਰ ਪ੍ਰੋਗਰਾਮ ਤੋਂ ਇਹ ਮਨੋਰੰਜਨ ਵੀ ਲੈਂਦੇ ਨੇ ਤੇ ਕੋਈ ਨਾ ਕੋਈ ਜ਼ਿੰਦਗੀ ਦੀ ਸੇਧ ਵੀ ਲੈਂਦੇ ਨੇ।
0: ਬਿਲਕੁਲ ਸਹੀ ਕਿਹਾ ਤੁਸੀਂ। ਤੇ ਜਿਹੜੀ ਗੱਲ ਤੁਸੀਂ ਕਹੀ ਸੀ ਕਿ ਦੇਖੋ ਇੱਕ ਦਿਨ ਪਹਿਲਾਂ ਜਾਂ ਦੋ ਦਿਨ ਪਹਿਲਾਂ ਵੀ ਜੋ ਪ੍ਰੋਗਰਾਮ ਅਸੀਂ ਪੇਸ਼ ਕੀਤੇ ਹੁੰਦੇ ਨੇ ਉਹਨਾਂ ਦੀ ਪ੍ਰਤੀਕਿਰਿਆ ਵੀ ਸਾਡੇ ਤੱਕ ਪਹੁੰਚ ਜਾਂਦੀ ਹੈ, ਯਾਨੀ ਟੈਕਨੋਲੋਜੀ ਇੰਨੀ ਫਾਸਟ ਹੈ ਕਿ ਅੱਜ ਵੀ ਜੇਕਰ

0: ਸਵੇਰੇ ਤੋਂ ਦੁਪਹਿਰ ਤੱਕ ਸਾਨੂੰ ਉਸਦੀ ਫੀਡਬੈਕ ਮਿਲ ਜਾਂਦੀ ਹੈ ਇਹਨਾਂ ਈਮੇਲ ਦੇ ਜ਼ਰੀਏ
1: ਜੀ। ਤੇ ਆਉਣ ਵਾਲੇ ਸਮੇਂ 'ਚ ਤਾਂ ਡਰ ਇਹ ਲੱਗਦਾ ਕਿ ਅਜੇ ਅਸੀਂ ਪ੍ਰੋਗਰਾਮ ਕੀਤਾ ਵੀ ਨਾ ਹੋਵੇ ਤੇ ਲੋਕਾਂ ਤੱਕ ਪਹੁੰਚਾਇਆ ਕਰੇ।
0: ਵਾਹ ਜੀ ਵਾਹ, ਕੀ ਬਾਤ ਹੈ। ਹੋ ਸਕਦਾ ਕਿ ਸਮੇਂ ਤੋਂ ਪਹਿਲਾਂ ਅਸੀਂ ਜਿਸ ਤਰ੍ਹਾਂ ਤੇਜ਼ ਤੇ ਦੌੜ ਰਹੇ ਹਾਂ ਨਾ, ਸਮੇਂ ਤੋਂ ਪਹਿਲਾਂ ਦੌੜਨ ਲੱਗ ਜਾਈਏ।
1: ਬਿਲਕੁਲ। ਹੁਣ ਤੁਹਾਡੇ ਕੋਲ ਅਗਲੀ ਮੇਲ ਕਿੰਨਾ ਦੀ ਹੈ?
0: ਅਗਲੀ ਈਮੇਲ ਉਹਨਾਂ ਦੀ ਹੈ ਜੋ ਸਾਨੂੰ ਬਹੁਤ ਹੀ ਵਿਸਤਾਰ ਸਹਿਤ ਈਮੇਲ ਲਿਖਦੇ ਨੇ, ਬਹੁਤ ਹੀ ਧਿਆਨ ਦੇ ਨਾਲ ਹਰ ਪ੍ਰੋਗਰਾਮ ਸੁਣਦੇ ਨੇ ਤੇ ਹਰ ਪ੍ਰੋਗਰਾਮ ਦੀ ਉਹ ਫੀਡਬੈਕ ਸਾਨੂੰ ਭੇਜਦੇ ਨੇ। ਯਾਨੀ ਕਹਿ ਸਕਦੇ ਹਾਂ ਕਿ ਬਹੁਤ ਹੀ ਸਾਰਥਕ ਇਹਨਾਂ ਦੀ ਜੋ ਪ੍ਰਤੀਕਿਰਿਆ ਹੁੰਦੀ ਹੈ। ਬਹੁਤ ਹੀ ਲੰਬੀ ਚਿੱਠੀ
1: ਜੀ
0: ਅਮਨਦੀਪ ਸਿੰਘ ਹਠੌਰ ਹੋਣਾ ਦੀ,
1: ਜੀ
0: ਇੰਜੀਨੀਅਰ ਅਮਨਦੀਪ ਸਿੰਘ ਹਠੌਰ ਨੇ, ਤੇ ਇਹ ਲਿਖਦੇ ਨੇ ਜੀ ਕਿ ਪ੍ਰੋਗਰਾਮ 5 ਸਤੰਬਰ ਨੂੰ ਪੇਸ਼ ਕੀਤੇ ਤੁਹਾਡੀ ਚਿੱਠੀ ਮੇਰੇ ਪ੍ਰੋਗਰਾਮ ਦੇ ਵਿੱਚ ਭੇਜੀ ਈਮੇਲ ਸ਼ਾਮਿਲ ਕਰਨ ਦੇ ਲਈ ਤੁਹਾਡਾ ਤਹਿ ਦਿਲ ਤੋਂ ਸ਼ੁਕਰੀਆ। ਭਾਵੇਂ ਭੇਜੀ ਗਈ ਈਮੇਲ ਕਿੰਨੀ ਹੀ ਲੰਬੀ ਕਿਉਂ ਨਾ ਸੀ, ਪਰ ਪੂਨਮ ਜੀ ਨੇ ਇੱਕ ਇੱਕ ਅੱਖਰ ਨੂੰ ਬਖੂਬੀ ਪੜਿਆ। ਅੱਜ ਵੀ ਪੂਰਾ ਪੜਾਂਗੇ ਜੀ। ਕਹਿੰਦੇ ਕਿ ਬਹੁਤ ਵਧੀਆ ਜਵਾਬ ਵੀ ਦਿੱਤਾ ਗਿਆ। ਅਸੀਂ ਜਿੰਨੀ ਸ਼ਿੱਦਤ ਦੇ ਨਾਲ ਤੁਹਾਨੂੰ ਈਮੇਲ ਭੇਜਦੇ ਹਾਂ, ਤੁਸੀਂ ਉਸ ਤੋਂ ਕਿਤੇ ਜ਼ਿਆਦਾ ਸ਼ਿੱਦਤ ਦੇ ਨਾਲ ਸਾਡੀ ਈਮੇਲ ਨੂੰ ਪ੍ਰੋਗਰਾਮ ਵਿੱਚ ਸ਼ਾਮਿਲ ਕਰ ਦਿਓ
1: ਜੀ। ਅਮਨਦੀਪ ਜੀ ਦੇਖੋ, ਜੀ ਨੂੰ ਹੀ ਜੀ ਹੁੰਦਾ ਜੀ, ਤੁਸੀਂ ਸਾਨੂੰ ਈਮੇਲ ਪਿਆਰ ਨਾਲ ਭੇਜ ਦਿਓ ਤੇ ਫਿਰ ਸਾਡਾ ਫਰਜ਼ ਬਣਦਾ ਹੈ ਕਿ ਪਿਆਰ ਨਾਲ ਹੀ ਉਹਦਾ ਜਵਾਬ ਦਿੱਤਾ ਜਾਵੇ ਤੇ ਉਹਨੂੰ ਪੜਿਆ ਜਾਵੇ।
0: ਇਹ ਕਹਿੰਦੇ ਕਿ ਇਸ ਦੇ ਲਈ ਅਸੀਂ ਤੁਹਾਡੇ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਤੇ ਸਾਨੂੰ ਹੋਰ ਵੀ ਜ਼ਿਆਦਾ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਸਰੋਤਿਆਂ ਦੇ ਭੇਜੇ ਗਏ ਵਿਚਾਰਾਂ ਤੇ ਗੌਰ ਵੀ ਕੀਤੀ ਜਾਂਦੀ ਹੈ
1: ਜੀ।
0: ਆਓ ਪਿਛਲੇ ਹਫ਼ਤੇ ਸੁਣੇ ਗਏ ਕੁਝ ਪ੍ਰੋਗਰਾਮਾਂ ਤੇ ਝਾਤ ਮਾਰੀਏ। 13 ਸਤੰਬਰ ਐਤਵਾਰ ਦਾ ਪ੍ਰੋਗਰਾਮ ਸੋਹਣੀ ਸਵੇਰ ਗਣੇਸ਼ਾ ਜੀ ਨੇ ਬਹੁਤ ਵਧੀਆ ਪੇਸ਼ ਕੀਤਾ। ਐਫ਼ਐਮ ਰੇਨਬੋ ਦੇ ਜਲੰਧਰ ਕੇਂਦਰ ਤੋਂ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਲਲਿਤ ਸੋਨੀ ਜੀ ਨੇ ਬਹੁਤ ਵਧੀਆ ਪੇਸ਼ ਕੀਤਾ
1: ਜੀ।
0: ਪ੍ਰੋਗਰਾਮ ਦੌਰਾਨ ਪੰਜਾਬੀ ਲੋਕ ਗੀਤਾਂ ਬਾਰੇ ਗੱਲਬਾਤ ਕੀਤੀ ਗਈ, ਚੰਗੀ ਲੱਗੀ। ਸਵੇਰੇ 10:02 ਤੇ ਪ੍ਰੋਗਰਾਮ ਹੈਲੋ ਫਰਮਾਇਸ਼ ਵਧੀਆ ਪੇਸ਼ ਕੀਤਾ ਗਿਆ। ਦੁਪਹਿਰੇ 2:30 ਰੰਗਲੀ ਧਰਤੀ ਦੌਰਾਨ ਕਵੀਸ਼ਰੀ ਸਰਵਣ ਕੀਤੀ। DTH ਤੋਂ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਮਨਪ੍ਰੀਤ ਜੀ ਨੇ ਵਧੀਆ ਪੇਸ਼ ਕੀਤਾ। 4:00 ਕਹਿੰਦੇ ਸਾਹਿਤਕ ਪਤ੍ਰਿਕਾ ਪਰਿਮਲ ਵਿੱਚ ਹਿੰਦੀ ਭਾਸ਼ਾ ਦਾ ਵਿਕਾਸ ਵਿਸ਼ੇ ਤੇ ਬਲਵਿੰਦਰ ਸਿੰਘ ਦੁਆਰਾ ਵਿਨੋਦ ਸ਼ਾਹੀ ਜੀ ਨਾਲ ਕੀਤੀ ਗੱਲਬਾਤ ਚੰਗੀ ਲੱਗੀ
1: ਜੀ। ਸੋ ਬਹੁਤ ਬਹੁਤ ਸ਼ੁਕਰੀਆ ਜੀ। ਤੁਸੀਂ ਤਫਸੀਲ 'ਚ ਦੇਖੋ ਤਰਤੀਬਵਾਰ ਇਹਨਾਂ ਨੇ ਕਿਹੜੇ ਜਿੰਨੇ ਵਜੇ ਪ੍ਰੋਗਰਾਮ ਪ੍ਰਸਾਰਿਤ ਹੋਇਆ ਉਹ ਪ੍ਰੋਗਰਾਮ ਸੁਣਿਆ, ਫਿਰ ਉਸ ਬਾਰੇ ਆਪਣੀ ਤੁਸੀਂ ਰਾਏ ਆਪਣਾ ਸੁਝਾਅ ਸਾਡੇ ਤੱਕ ਪਹੁੰਚਾਇਆ। ਸੋ ਬਹੁਤ ਬਹੁਤ ਮਿਹਰਬਾਨੀ, ਹੌਸਲਾ ਅਫਜ਼ਾਈ।
0: ਇੱਕ ਚੰਗੀ ਗੱਲ ਵਰਿੰਦਰ ਜੀ ਇਸ ਵਿੱਚ ਇਹ ਹੈ ਕਿ ਅਮਨਦੀਪ ਹੋਣੀ ਜੋ ਨੌਜਵਾਨ ਵਰਗ ਹੈ ਨਾ, ਉਸਦਾ ਜੋ ਅਗਵਾਈ ਕਰਦੇ ਨੇ ਤੇ ਇਹ ਸਾਹਿਤਕ ਪ੍ਰੋਗਰਾਮ ਜੋ ਕਿ ਖਾਸ ਤੌਰ ਤੇ ਵਿਚਾਰ ਚਰਚਾ ਦੇ ਪ੍ਰੋਗਰਾਮ ਹੁੰਦੇ ਨੇ
1: ਜੀ,
0: ਉਹ ਵੀ ਬੜੇ ਧਿਆਨ ਦੇ ਨਾਲ ਸੁਣਦੇ ਨੇ, ਬਹੁਤ ਚੰਗੀ ਗੱਲ ਹੈ।
1: ਔਰ ਨਾ ਅੱਜ ਦੇ ਨੌਜਵਾਨ ਲਈ ਬਹੁਤ ਜ਼ਰੂਰੀ ਹੈ ਪੂਨਮ ਕਿ ਅਸੀਂ ਸਾਹਿਤ ਦੇ ਨਾਲ ਆਪਣੇ ਜਿਹੜੇ ਨੌਜਵਾਨ ਨੇ ਉਹਨਾਂ ਦੀ ਪ੍ਰੀਤ ਪਾਈਏ, ਉਹਨਾਂ ਦੀ ਸਾਂਝ ਪਾਈਏ, ਕਿਉਂਕਿ ਅੱਜ ਜਿੱਦਾਂ AI ਦਾ ਦੌਰ ਜਾਂ ਟੈਕਨੋਲੋਜੀ ਦਾ ਦੌਰ, ਅਸੀਂ ਦੇਖਦੇ ਹਾਂ ਕਿ ਜਿਹੜਾ ਸਾਡਾ ਯੂਥ ਹੈ, ਜਿਹੜੇ ਸਾਡੇ ਨੌਜਵਾਨ ਬੱਚੇ ਨੇ ਨਾ, ਉਹ ਜ਼ਿਆਦਾ ਮਸ਼ੀਨਾਂ ਹੀ ਹੁੰਦੇ ਜਾਂਦੇ ਨੇ, ਉਹਨਾਂ 'ਚੋਂ ਜਿਹੜੇ ਜਜ਼ਬਾਤ ਨੇ ਉਹ ਮਨਫੀ ਹੁੰਦੇ ਜਾਂਦੇ ਨੇ, ਅਤੇ ਜੇ ਉਹ ਸਾਹਿਤ ਨਾਲ ਜੁੜਦੇ ਨੇ ਤਾਂ ਜ਼ਿੰਦਗੀ ਦੀ ਡੂੰਘਾਈ ਦੇ ਨਾਲ ਉਹਨਾਂ ਦਾ ਜੁੜਾਅ ਬਣਦਾ ਹੈ।
0: ਬਿਲਕੁਲ ਸਹੀ ਕਿਹਾ। ਤੇ ਅੱਗੇ ਅਮਨਦੀਪ ਕਹਿ ਰਹੇ ਨੇ ਕਿ 14 ਸਤੰਬਰ ਦਿਨ ਸੋਮਵਾਰ ਦਾ ਸੋਹਣੀ ਸਿਰ ਪ੍ਰੋਗਰਾਮ ਸ਼ੁਭਿਤਾ ਨੇ ਵਧੀਆ ਪੇਸ਼ ਕੀਤਾ
1: ਜੀ।
0: ਪ੍ਰੋਗਰਾਮ ਵਾਸਤੇ ਵੀਡੀਓ ਦੌਰਾਨ ਹਿੰਦੀ ਦਿਵਸ ਦੀ ਮਹੱਤਤਾ ਬਾਰੇ ਸੁਸ਼ਮਾ ਗੁਪਤਾ ਦੇ ਨਾਲ ਕੀਤੀ ਗੱਲਬਾਤ ਸੁਣਵਾਈ ਗਈ ਜੋ ਕਿ ਚੰਗੀ ਲੱਗੀ। ਰੰਗਲੀ ਧਰਤੀ ਦੌਰਾਨ ਨਰਿੰਦਰ ਬੀਬਾ ਦੇ ਲੋਕ ਗੀਤ ਸੁਣੇ ਚੰਗੇ ਲੱਗੇ। ਸ਼ਾਮ 7:40 ਤੇ ਪ੍ਰੋਗਰਾਮ ਵਿਵਿਧਾ ਦੌਰਾਨ ਹਿੰਦੀ ਦਿਵਸ ਤੇ ਅੰਜਲੀ ਜੀ ਦਾ ਕਵਿਤਾ ਪਾਠ ਸੁਣਿਆ ਚੰਗਾ ਲੱਗਾ। 9:30 ਪ੍ਰਾਇਮਰੀ ਚੈਨਲ ਤੋਂ ਹਿੰਦੀ ਨਾਟਕ ਨਯਾ ਸਵੇਰਾ ਸੁਣਿਆ ਵਧੀਆ ਲੱਗਾ। ਮਿਤੀ 15 ਸਤੰਬਰ ਦਿਨ ਮੰਗਲਵਾਰ ਦਾ ਸੋਹਣੀ ਸਵੇਰ ਪ੍ਰੋਗਰਾਮ ਮੀਤੂ ਜੀ ਨੇ ਵਧੀਆ ਪੇਸ਼ ਕੀਤਾ। ਦੂਰਦਰਸ਼ਨ ਦਿਵਸ ਹੋਣ ਕਰਕੇ ਦੂਰਦਰਸ਼ਨ ਜਲੰਧਰ ਦੇ ਅਧਿਕਾਰੀਆਂ ਨਾਲ ਕੀਤੀ ਗੱਲਬਾਤ ਚੰਗੀ ਲੱਗੀ ਤੇ ਸਾਡੀਆਂ ਬਚਪਨ ਦੀਆਂ ਦੂਰਦਰਸ਼ਨ ਨਾਲ ਜੁੜੀਆਂ ਜੋ ਯਾਦਾਂ ਸਨ ਉਹ ਤਾਜ਼ਾ ਹੋ ਉੱਠੀਆਂ
1: ਜੀ।
0: ਅੱਗੇ ਲਿਖਦੇ ਨੇ ਕਿ FM ਰੇਨਬੋ ਤੋਂ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੌਰਾਨ ਨਿਸ਼ਾ ਜੀ ਨੇ ਨਿਊਜ਼ ਰੀਡਰ ਰਮਨ ਕੁਮਾਰ ਜੀ ਨਾਲ ਗੱਲਬਾਤ ਕੀਤੀ, ਬਹੁਤ ਹੀ ਦਿਲਚਸਪ ਗੱਲਬਾਤ ਰਹੀ। ਇਸ ਉਪਰੰਤ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੌਰਾਨ ਦੂਰਦਰਸ਼ਨ ਨਾਲ ਜੁੜੀਆਂ ਯਾਦਾਂ ਬਾਰੇ ਗੱਲਬਾਤ ਕੀਤੀ ਗਈ। ਸਾਰੇ ਸਰੋਤਿਆਂ ਦੀਆਂ ਗੱਲਾਂ ਬਾਤਾਂ ਸੁਣ ਕੇ ਆਨੰਦ ਆ ਗਿਆ। ਪ੍ਰੋਗਰਾਮ ਪੰਜਾਬੀ ਤੜਕਾ ਦੌਰਾਨ ਸਾਕਸ਼ੀ ਜੀ ਨੇ ਵਧੀਆ ਪ੍ਰੋਗਰਾਮ ਪੇਸ਼ ਕੀਤਾ। ਕਹਿੰਦੇ ਪ੍ਰੋਗਰਾਮ ਵਸਦੇ ਵੇੜੇ ਦੌਰਾਨ ਪੂਨਮ ਜੀ ਦੁਆਰਾ ਸੁਸ਼ਮਾ ਖਰਬੰਦਾ ਜੀ ਦੂਰਦਰਸ਼ਨ ਜਲੰਧਰ ਦੇ ਐਂਕਰ ਨਾਲ ਜੋ ਗੱਲਬਾਤ ਕੀਤੀ ਗਈ ਸੀ ਚੰਗੀ ਲੱਗੀ। ਮੈਂ ਆਪਣੇ ਬਚਪਨ ਦੌਰਾਨ ਬਹੁਤ ਸਾਰੇ ਪ੍ਰੋਗਰਾਮਾਂ ਵਿੱਚ ਸੁਸ਼ਮਾ ਖਰਬੰਦਾ ਜੀ ਨੂੰ ਦੇਖਦਾ ਰਿਹਾ ਤੇ ਆਕਾਸ਼ਵਾਣੀ ਜਲੰਧਰ ਦਾ ਇਸ ਗੱਲਬਾਤ ਦੇ ਲਈ ਵਿਸ਼ੇਸ਼ ਧੰਨਵਾਦ।
1: ਸੋ ਜੀ ਬਹੁਤ ਬਹੁਤ ਸ਼ੁਕਰੀਆ ਅਮਨਦੀਪ ਜੀ, ਤੁਸੀਂ ਨਾ ਸਿਰਫ ਰੇਡੀਓ ਪ੍ਰੋਗਰਾਮ ਸੁਣਦੇ ਹੀ ਹੋ ਬਲਕਿ ਅਤੀਤ ਵਿੱਚ ਜਿਹੜੇ ਪ੍ਰੋਗਰਾਮ ਪ੍ਰਸਾਰਿਤ ਹੋਏ ਭਾਵੇਂ ਉਹ ਰੇਡੀਓ ਦੇ ਸੀ ਜਾਂ ਦੂਰਦਰਸ਼ਨ ਦੇ ਸੀ, ਉਹਨਾਂ ਦੇ ਨਾਲ ਵੀ ਤੁਹਾਡੀਆਂ ਯਾਦਾਂ ਜੁੜੀਆਂ ਨੇ, ਇਹ ਸੁਣ ਕੇ ਵੀ ਸਾਨੂੰ ਬਹੁਤ ਚੰਗਾ ਲੱਗਾ।
0: ਮਿਤੀ 16 ਸਤੰਬਰ ਦਿਨ ਬੁੱਧਵਾਰ ਦਾ ਸੋਹਣੀ ਸੇ ਪ੍ਰੋਗਰਾਮ ਦੇਵਿਕਾ ਨੇ ਵਧੀਆ ਪੇਸ਼ ਕੀਤਾ। ਪ੍ਰੋਗਰਾਮ ਦੌਰਾਨ ਬਿਰੇਂਦਰ ਜੀ ਨੇ ਡਾਕਟਰ ਜੋਤੀ ਜੀ ਨਾਲ ਸਵਾਈਨ ਫਲੂ ਦੇ ਕਾਰਨਾਂ ਤੇ ਰੋਕਥਾਮ ਇਲਾਜ ਸੰਬੰਧੀ ਗੱਲਬਾਤ ਕੀਤੀ ਜੋ ਕਿ ਚੰਗੀ ਲੱਗੀ। ਇਸ ਤੋਂ ਉਪਰੰਤ 8:40 ਤੇ ਮਹਿਕ ਪੰਜਾਬ ਦੇ ਪ੍ਰੋਗਰਾਮ ਵਿੱਚ ਬਹੁਤ ਵਧੀਆ ਗੀਤ ਸੁਣਵਾਏ ਗਏ। ਗੁੱਡ ਮਾਰਨਿੰਗ ਜਲੰਧਰ ਦੌਰਾਨ ਪੂਜਾ

0: ਹਾਨੀ ਜੀ ਨੇ ਦਿਲ ਦੇ ਮਾਹਿਰ ਡਾਕਟਰ ਰਾਹੁਲ ਜੀ ਨਾਲ ਗੱਲਬਾਤ ਕੀਤੀ, ਚੰਗੀ ਲੱਗੀ। ਨਾਲ ਹੀ ਪ੍ਰੋਗਰਾਮ ਦੌਰਾਨ ਪ੍ਰੋਫੈਸਰ ਹਰਮਿੰਦਰਪਾਲ ਸਿੰਘ ਜੀ ਨਾਲ ਓਜ਼ੋਨ ਲੇਅਰ ਸਬੰਧੀ ਗੱਲਬਾਤ ਸਾਂਝੀ ਕੀਤੀ ਗਈ, ਜੋ ਬਹੁਤ ਹੀ ਜਾਣਕਾਰੀ ਭਰਪੂਰ ਸੀ। ਕਹਿੰਦੇ 9 ਵਜੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਚ ਪੂਜਾ ਟੋਹਾਨੀ ਨੇ ਵੀ ਪ੍ਰੋਗਰਾਮ ਬਾਕਮਾਲ ਪੇਸ਼ ਕੀਤਾ ਪ੍ਰਾਇਮਰੀ ਚੈਨਲ ਤੋਂ। ਪ੍ਰੋਗਰਾਮ ਵਾਸਤੇ ਵੀਡੀਓ ਦੌਰਾਨ ਮੇਰੀ ਕਲਮ ਤਹਿਤ ਕੁਲਵਿੰਦਰ ਚਾਵਲਾ ਦਾ ਕਵਿਤਾ ਪਾਠ ਸੁਣਿਆ, ਵਧੀਆ ਲੱਗਾ। ਪ੍ਰਾਇਮਰੀ ਚੈਨਲ ਤੋਂ ਸ਼ਾਮ 4:02 ਤੇ ਹਿੰਦੀ ਫਿਲਮੀ ਗੀਤ ਸੁਣਾਏ ਗਏ, ਚੰਗੇ ਲੱਗੇ। 7:45 ਤੇ ਸ਼ਾਮ ਵਜੇ ਪੰਜਾਬੀ ਸੱਥ ਨਿਕਾਸ ਤੇ ਵਿਕਾਸ ਵਿਸ਼ੇ ਤੇ ਗੱਲਬਾਤ ਸੁਖਵਿੰਦਰ ਢਿੱਲੋਂ ਜੀ ਦੀ ਸੁਣੀ, ਜੋ ਕਿ ਪੁਰਾਣੇ ਸਮੇਂ ਦੀ ਯਾਦ ਦਿਵਾ ਗਈ। ਰਾਤ 10 ਵਜੇ ਪ੍ਰੋਗਰਾਮ ਤੁਹਾਡੀ ਫਰਮਾਇਸ਼ ਦੌਰਾਨ ਸਰੋਤਿਆਂ ਦੇ ਸੁਨੇਹੇ ਪੜ੍ਹਦੇ ਸਮੇਂ ਬੈਕਗਰਾਊਂਡ ਮਿਊਜ਼ਿਕ ਦਾ ਇਸਤੇਮਾਲ ਕੀਤਾ ਗਿਆ। ਸਰੋਤਿਆਂ ਦੇ ਸੁਨੇਹੇ ਪੜ੍ਹਦੇ ਸਮੇਂ ਅਨਾਊਂਸਰ ਦੀ ਆਵਾਜ਼ ਨਾਲੋਂ ਬੈਕਗਰਾਊਂਡ ਮਿਊਜ਼ਿਕ ਦੀ ਆਵਾਜ਼ ਜ਼ਿਆਦਾ ਆ ਰਹੀ ਸੀ, ਜਿਸ ਸਬੰਧੀ ਵਟਸਐਪ ਨੰਬਰ ਤੇ ਮੇਰੇ ਵੱਲੋਂ ਮੈਸੇਜ ਕਰਕੇ ਅਨਾਊਂਸਰ ਸਾਹਿਬ ਨੂੰ ਬੈਕਗਰਾਊਂਡ ਮਿਊਜ਼ਿਕ ਬੰਦ ਕਰਨ ਲਈ ਕਿਹਾ ਗਿਆ, ਤੇ ਉਹਨਾਂ ਨੇ ਆਪਣੀ ਗਲਤੀ ਵਿੱਚ ਉਸੇ ਸਮੇਂ ਸੁਧਾਰ ਕੀਤਾ, ਜੋ ਮੈਨੂੰ ਬਹੁਤ ਵਧੀਆ ਲੱਗਾ। ਮਿਤੀ 17 ਸਤੰਬਰ ਦਿਨ ਵੀਰਵਾਰ ਦਾ ਸੋਹਣੀ ਸਵੇਰ ਪ੍ਰੋਗਰਾਮ ਸ਼ੀਤਲ ਜੀ ਨੇ ਵਧੀਆ ਪੇਸ਼ ਕੀਤਾ, ਨਾਲ ਹੀ ਐਫ ਐਮ ਰੇਨਬੋ ਤੋਂ ਗੁੱਡ ਮਾਰਨਿੰਗ ਜਲੰਧਰ ਨਿਸ਼ਾ ਜੀ ਨੇ ਬਹੁਤ ਵਧੀਆ ਪੇਸ਼ ਕੀਤਾ। ਪ੍ਰੋਗਰਾਮ ਦੌਰਾਨ ਨਿਸ਼ਾ ਜੀ ਨੇ ਡਾਕਟਰ ਰਕੇਸ਼ ਗਾਂਧੀ ਜੀ ਨਾਲ ਵਿਸ਼ਵ ਮਰੀਜ਼ ਸੁਰੱਖਿਆ ਦਿਵਸ ਬਾਰੇ ਗੱਲਬਾਤ ਕੀਤੀ, ਜੋ ਜਾਣਕਾਰੀ ਭਰਪੂਰ ਸੀ। ਪ੍ਰੋਗਰਾਮ ਯੁਵਾਣੀ ਦੌਰਾਨ ਸ਼ਿਵਮ ਜੀ ਨੇ ਅੰਕਿਤਾ ਜੀ ਨਾਲ ਨਵੀਂ ਦਿਸ਼ਾ ਦੌਰਾਨ ਬਹੁਤ ਵਧੀਆ ਗੱਲਬਾਤ ਸਰੋਤਿਆਂ ਨਾਲ ਸਾਂਝੀ ਕੀਤੀ। ਅਜੋਕੇ ਸਮੇਂ ਵਿਚ ਆਰਟੀਫਿਸ਼ਲ ਇੰਟੈਲੀਜੈਂਸ ਦੇ ਅਨੇਕ ਫਾਇਦਿਆਂ ਬਾਰੇ ਵਿਸਤਾਰ ਸਹਿਤ ਗੱਲਬਾਤ ਕੀਤੀ ਗਈ। ਕੁਝ ਪ੍ਰਾਇਮਰੀ ਤੇ ਐਫ ਐਮ ਰੇਨਬੋ ਦੇ ਅਨਾਊਂਸਰਾਂ ਦੁਆਰਾ ਪੰਜਾਬੀ ਭਾਸ਼ਾ ਦੇ ਉਚਾਰਣ ਵਿਚ ਲਗਾਤਾਰ ਗਲਤੀਆਂ ਦਰਜ ਕੀਤੀਆਂ ਜਾ ਰਹੀਆਂ ਨੇ, ਜੋ ਹੇਠ ਲਿਖੇ ਅਨੁਸਾਰ ਹਨ। ਮਿਤੀ 15 ਸਤੰਬਰ ਨੂੰ ਨਿਸ਼ਾ ਜੀ ਨੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਵਿਚ ਮੋਗਾ ਦੇ ਇਕ ਸਰੋਤੇ ਜਗਦੀਸ਼ ਮਠਾੜੂ ਨੂੰ ਜਗਦੀਸ਼ ਮਠੂੜਾ ਉਚਾਰਨ ਕੀਤਾ। ਇਹ ਗਲਤੀ ਕਹਿੰਦੇ ਕਿ ਫਿਰ ਤੋਂ ਇਕ ਵਾਰ ਦੁਹਰਾਈ ਗਈ 2 ਦਿਨ ਬਾਅਦ। ਮਿਤੀ 13 ਸਤੰਬਰ ਦਿਨ ਐਤਵਾਰ ਨੂੰ ਪ੍ਰੋਗਰਾਮ ਦਿਲ ਚਾਹਤਾ ਹੈ ਦੌਰਾਨ ਨੇਹਾ ਰਲਨ ਜੀ ਨੇ ਪੰਜਾਬੀ ਫਿਲਮ ਲੱਛੀ ਵਿਚੋਂ ਅਸਾਂ ਯਾਰ ਦੇ ਨਜ਼ਾਰੇ ਵਿਚੋਂ ਰੱਬ ਤੱਕਿਆ ਗਾਣਾ ਚਲਾਇਆ, ਪਰ ਜੋ ਫਿਲਮ ਦਾ ਨਾਮ ਸੀ ਉਹ ਉਨ੍ਹਾਂ ਨੇ ਗਲਤ ਉਚਾਰਨ ਕੀਤਾ। 12 ਸਤੰਬਰ ਦਿਨ ਸ਼ਨੀਵਾਰ ਨੂੰ ਪ੍ਰੋਗਰਾਮ ਦਿਲ ਚਾਹਤਾ ਹੈ ਦੌਰਾਨ ਆਰ ਜੇ ਸਚਿਨ ਜੀ ਨੇ ਪਿੰਡ ਹਠੂਰ ਨੂੰ ਹਨੂਰ ਪੜਿਆ। ਇਸੇ ਤਰ੍ਹਾਂ ਹੀ 13 ਸਤੰਬਰ ਦਿਨ ਐਤਵਾਰ ਨੂੰ ਧੰਮਕ ਜਲੰਧਰ ਪੈਂਦੀ ਦੌਰਾਨ ਅਨਾਊਂਸਰ ਵੱਲੋਂ ਹਠੂਰ ਨੂੰ ਫਿਰ ਗਲਤ ਪੜਿਆ ਗਿਆ। ਇਸੇ ਪ੍ਰੋਗਰਾਮ ਦੌਰਾਨ ਲੋਕ ਗਾਇਕਾ ਸ਼ਮਸ਼ਾਦ ਬੇਗਮ ਜੀ ਨੂੰ ਸ਼ਮਸ਼ਦ ਬੇਗਮ ਬੋਲਿਆ ਗਿਆ। ਹੋਰ ਵੀ ਕਈ ਪ੍ਰੋਗਰਾਮਾਂ ਦੌਰਾਨ ਪੰਜਾਬੀ ਦੇ ਉਚਾਰਨ ਵਿਚ ਤੁਹਾਡੇ ਅਨਾਊਂਸਰਾਂ ਵੱਲੋਂ ਅਕਸਰ ਹੀ ਗਲਤੀਆਂ ਕੀਤੀਆਂ ਜਾ ਰਹੀਆਂ ਨੇ, ਜਿਨ੍ਹਾਂ ਉੱਤੇ ਗੌਰ ਕਰਨ ਦੀ ਲੋੜ ਹੈ। ਇਕ ਰੇਡੀਓ ਸਰੋਤਾ ਹੋਣ ਦੇ ਨਾਤੇ ਸਾਡਾ ਤੁਹਾਡੇ ਤੱਕ ਇਨ੍ਹਾਂ ਗਲਤੀਆਂ ਨੂੰ ਪਹੁੰਚਾਉਣਾ ਫਰਜ਼ ਬਣਦਾ ਹੈ। ਅਸੀਂ ਤੁਹਾਡੇ ਤੋਂ ਪੰਜਾਬੀ ਦੇ ਉਚਾਰਨ ਸਬੰਧੀ ਲਗਾਤਾਰ ਹੋ ਰਹੀਆਂ ਗਲਤੀਆਂ ਨੂੰ ਠੀਕ ਕਰਨ ਦੀ ਆਸ ਰੱਖਦੇ ਹਾਂ। ਜੇਕਰ ਕੁਝ ਗਲਤ ਲਿਖਿਆ ਗਿਆ ਹੋਵੇ ਤਾਂ ਅਗਾਊਂ ਮਾਫ਼ੀ, ਤੁਹਾਡੀ ਚੜ੍ਹਦੀ ਕਲਾ ਦੀ ਅਰਦਾਸ ਨਾਲ ਤੁਹਾਡਾ ਆਪਣਾ ਇੰਜੀਨੀਅਰ ਹਰਮਨਦੀਪ ਸਿੰਘ ਹਟੂਰ। ਸਾਹ ਚੜਿਆ ਜੀ ਵਾਕਈ।
1: ਸੋ ਹਰਮਨਦੀਪ ਸਿੰਘ ਹਟੂਰ ਜੀ, ਤੁਸੀਂ ਇੰਜੀਨੀਅਰ ਹੋ, ਪਰ ਹੁਣ ਸਾਨੂੰ ਇਹ ਨਹੀਂ ਪਤਾ ਕਿ ਤੁਸੀਂ ਰੇਡੀਓ ਦੇ ਇੰਜੀਨੀਅਰ ਹੋ ਕਿ ਕਿਸੇ ਹੋਰ ਫੀਲਡ ਦੇ ਹੋ, ਪਰ ਜਿਸ ਤਰੀਕੇ ਦੇ ਨਾਲ ਤੁਸੀਂ ਪ੍ਰੋਗਰਾਮ ਸੁਣਦੇ ਹੋ ਔਰ ਉਹਨਾਂ ਦਾ ਦਰਦ ਮਹਿਸੂਸ ਕਰਦੇ ਹੋ, ਸਾਨੂੰ ਤਾਂ ਇਹੀ ਲੱਗਦਾ ਹੈ ਕਿ ਤੁਸੀਂ ਰੇਡੀਓ ਦੇ ਇੰਜੀਨੀਅਰ ਜ਼ਿਆਦਾ।
0: ਬਿਲਕੁਲ।
1: ਸੋ ਜੀ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਬਹੁਤ ਸਾਰੇ ਸਿਲਸਿਲਿਆਂ ਦੀ ਹੌਸਲਾ ਅਫਜ਼ਾਈ ਕੀਤੀ, ਤਾਰੀਫ ਕੀਤੀ, ਜਿਹਦੇ ਤੋਂ ਇਹ ਪਤਾ ਲੱਗਦਾ ਹੈ ਕਿ ਤੁਸੀਂ ਸਾਡੇ ਪ੍ਰੋਗਰਾਮ ਬਰਾਬਰ ਸੁਣਦੇ ਰਹਿੰਦੇ ਹੋ। ਬਾਕੀ ਜਿਹੜੇ ਐਂਕਰ ਸਾਹਿਬਾਨ ਦੇ ਤੁਸੀਂ ਕਿਹਾ ਕਿ ਇਹਨਾਂ ਨੇ ਗਲਤੀਆਂ ਕੀਤੀਆਂ ਨੇ ਉਚਾਰਨ ਵਿੱਚ, ਗਲਤੀਆਂ ਕੀਤੀਆਂ ਨੇ, ਉਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਕਿਤੇ ਕਿਤੇ ਜਿਹੜੇ ਸਾਡੇ ਮੇਜ਼ਬਾਨ ਪੇਸ਼ ਕਰਦੇ ਨੇ ਪ੍ਰੋਗਰਾਮ, ਉਹ ਜ਼ਰੂਰ ਇੱਦਾਂ ਦੀ ਗਲਤੀ ਕਰਦੇ ਨੇ, ਔਰ ਇਹ ਸਾਡੇ ਲਈ ਬਹੁਤ ਫਖਰ ਦੀ ਗੱਲ ਹੈ ਕਿ ਤੁਸੀਂ ਇਹਨਾਂ ਗਲਤੀਆਂ ਨੂੰ ਸਾਡੇ ਧਿਆਨ ਵਿੱਚ ਲਿਆਉਂਦੇ ਹੋ। ਸਾਡੇ ਧਿਆਨ ਵਿੱਚ ਤਾਂ ਹੁੰਦੀਆਂ ਹੀ ਨੇ, ਔਰ ਇਹ ਜਦੋਂ ਵੀ ਗਲਤੀ ਕੀਤੀ ਜਾਂਦੀ ਹੈ ਉਸ ਮੇਜ਼ਬਾਨ ਨੂੰ, ਉਸ ਐਂਕਰ ਨੂੰ, ਉਸ ਪ੍ਰੈਜੈਂਟਰ ਨੂੰ ਕਿਹਾ ਜਾਂਦਾ ਹੈ ਕਿ ਅੱਗੇ ਤੋਂ ਇੱਦਾਂ ਦੀ ਗਲਤੀ ਨਹੀਂ ਹੋਣੀ ਚਾਹੀਦੀ, ਉਹਨੂੰ ਤਾਕੀਦ ਤਾਂ ਕੀਤੀ ਹੀ ਜਾਣੀ ਚਾਹੀਦੀ ਹੈ। ਇਹਦੇ ਨਾਲ ਨਾਲ ਉਹ ਜਿਹੜਾ ਮੇਜ਼ਬਾਨ ਹੁੰਦਾ ਨਾ ਜੀ, ਉਹਨੂੰ ਇਸ ਗੱਲ ਦਾ ਵੀ ਅਹਿਸਾਸ ਰਹਿੰਦਾ ਹੈ ਕਿ ਬਹੁਤ ਸਾਰੇ ਸੁਣਨ ਵਾਲੇ ਨੇ ਜਿਹੜੇ ਸਾਨੂੰ ਨੋਟਿਸ ਕਰਦੇ ਨੇ, ਤੇ ਅਸੀਂ ਅੱਗੇ ਤੋਂ ਇਹ ਗਲਤੀ ਨਹੀਂ ਕਰਨੀ। ਸੋ ਯਕੀਨ ਮੰਨਿਓ, ਕੋਸ਼ਿਸ਼ ਇਹ ਰਹੇਗੀ ਕਿ ਅੱਗੇ ਤੋਂ ਜਿਹੜੀਆਂ ਗਲਤੀਆਂ ਤੁਸੀਂ ਸਾਡੇ ਧਿਆਨ 'ਚ ਲਿਆਉਂਦੀਆਂ ਨੇ ਉਹ ਆਉਣ ਵਾਲੇ ਦਿਨਾਂ 'ਚ ਨਾ ਦੁਹਰਾਈਆਂ ਜਾਣ।
0: ਬਿਲਕੁਲ, ਜਿਹਨਾਂ ਨੂੰ ਪੂਰਾ ਵਿਸ਼ਵਾਸ ਹੈ ਕਿਉਂਕਿ ਇਹਨਾਂ ਨੇ ਆਪਣੇ ਖਾਤੇ ਵਿੱਚ ਲਿਖਿਆ ਵੀ ਹੈ ਕਿ ਪਿਛਲੇ ਖਤਾਂ ਦੌਰਾਨ ਇਹਨਾਂ ਨੇ ਜੋ ਵੀ ਸਾਨੂੰ ਸੁਝਾਅ ਭੇਜੇ ਸਨ ਉਹ ਅਸੀਂ ਪੂਰੇ ਕਰ ਲਏ ਸੀ, ਉਹਨਾਂ ਨੂੰ ਸੁਧਾਰ ਲਿਆ ਗਿਆ ਸੀ। ਸੋ ਇਹਨਾਂ ਦਾ ਜੋ ਵਿਸ਼ਵਾਸ ਹੈ ਅਸੀਂ ਇਸ ਤਰ੍ਹਾਂ ਬਰਕਰਾਰ ਰੱਖਣਾ ਹੈ
1: ਜੀ। ਸੋ ਅਮਨਦੀਪ ਜੀ, ਇਸੇ ਤਰ੍ਹਾਂ ਤੁਸੀਂ ਸਾਡੇ ਪ੍ਰੋਗਰਾਮ ਸੁਣਦੇ ਰਹਿਣੇ ਨੇ ਔਰ ਇਹਦੇ ਬਾਰੇ ਆਪਣੀ ਰਾਏ, ਆਪਣੇ ਸੁਝਾਅ ਸਾਡੇ ਤੱਕ ਤੁਸੀਂ ਪਹੁੰਚਾਉਂਦੇ ਰਹਿਣਾ। ਸੋ ਪੂਨਮ, ਇਹ ਜਿਹੜਾ ਮੇਰੇ ਕੋਲ ਮੇਲ ਹੈ ਨਾ, ਇਹ ਪਿੰਡ ਪਾੜਾ ਜ਼ਿਲ੍ਹਾ ਗੁਰਦਾਸਪੁਰ ਤੋਂ ਗੁਰਿੰਦਰਜੀਤ ਸਿੰਘ ਪਾੜਾ ਦਾ ਹੈ। ਇਹਨਾਂ ਨੇ ਵੀ ਸਾਡੇ ਬਹੁਤ ਸਾਰੇ ਪ੍ਰੋਗਰਾਮਾਂ ਬਾਰੇ ਲਿਖਿਆ ਤੇ ਉਹਦੀ ਤਾਰੀਫ ਕੀਤੀ ਹੈ। ਕਹਿੰਦੇ ਨੇ ਕਿ ਤੁਹਾਡਾ ਜਿਹੜਾ ਪ੍ਰੋਗਰਾਮ ਸੋਹਣੀ ਸਵੇਰ ਪ੍ਰਸਾਰਿਤ ਕੀਤਾ ਜਾਂਦਾ, ਸਾਨੂੰ ਬਹੁਤ ਵਧੀਆ ਲੱਗਦਾ ਹੈ। ਧਮਕ ਜਲੰਧਰ ਪੈਂਦੀ ਪ੍ਰੋਗਰਾਮ 'ਚ ਤੁਸੀਂ ਵੱਧ ਤੋਂ ਵੱਧ ਵਟਸਐਪ ਮੈਸੇਜਸ ਸ਼ਾਮਿਲ ਕਰਦੇ ਹੋ, ਸਾਨੂੰ ਬਹੁਤ ਵਧੀਆ ਲੱਗਦਾ। ਅਸੀਂ ਇਸ ਪ੍ਰੋਗਰਾਮ 'ਚ ਆਪਣਾ ਵਟਸਐਪ ਮੈਸੇਜ ਜੇ ਸ਼ਾਮਿਲ ਕਰਾਉਣਾ ਹੋਵੇ ਤੇ ਅਸੀਂ ਕਿਸ ਵੇਲੇ ਵਟਸਐਪ ਮੈਸੇਜ ਕਰੀਏ ਤਾਂ ਕਿ ਪ੍ਰੋਗਰਾਮ 'ਚ ਸ਼ਾਮਿਲ ਹੋ ਸਕੇ?
0: ਮਾਂ ਜੀ ਵਾਹ, ਕੀ ਬਾਤ ਹੈ ਜੀ। ਤੁਸੀਂ ਇਸ ਪ੍ਰੋਗਰਾਮ ਦੇ ਵਿੱਚ

0: ਦਿਲਚਸਪੀ ਦਿਖਾਈ ਹੈ ਤੇ ਉਮੀਦ ਹੈ ਕਿ ਜਲਦੀ ਸ਼ਾਮਿਲ ਵੀ ਹੋਣਗੇ, ਪਰ ਇਹ ਉਮੀਦ ਇਹਨਾਂ ਦੀ ਉਦੋਂ ਸਹੀ ਸਾਬਿਤ ਹੋਏਗੀ ਜਦੋਂ ਅਸੀਂ ਨੰਬਰ ਦੱਸ ਦਾਂਗੇ, ਟਾਈਮ ਦੱਸ ਦਾਂਗੇ, ਇਹਨਾਂ ਨੇ ਜੋ ਸਵਾਲ ਪੁੱਛਿਆ ਉਸਦਾ ਜਵਾਬ ਦੱਸਾਂਗੇ। ਇਸ ਦੇ ਲਈ ਜਵਾਬ ਇਹ ਹੈ ਜੀ, ਸਵੇਰੇ 10 ਵਜੇ ਤੋਂ 10:30 ਦੇ ਦਰਮਿਆਨ ਤੁਸੀਂ ਇਹ ਮੈਸੇਜ ਸਾਨੂੰ ਭੇਜ ਸਕਦੇ ਹੋ ਤੇ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਫਰਮਾਇਸ਼, ਆਪਣਾ ਨਾਮ ਤੇ ਪਤਾ ਲਿਖ ਕੇ ਭੇਜੋਗੇ ਤਾਂ ਅਸੀਂ ਜ਼ਰੂਰ ਜ਼ਰੂਰ ਇਸ ਨੂੰ ਸ਼ਾਮਿਲ ਕਰਾਂਗੇ
1: ਜੀ। ਔਰ ਇੱਕ ਸਵਾਲ ਇਹਨਾਂ ਨੇ ਹੋਰ ਕੀਤਾ, ਪੂਨਮ ਕਹਿੰਦੇ ਨੇ ਕਿ ਮੈਂ ਕੁਛ ਲਿਖਦਾ ਵੀ ਹਾਂ ਤੇ ਜੇ ਮੈਂ ਪੰਜਾਬੀ ਟਾਕ ਵਿੱਚ ਕੁਛ ਆਪਣੇ ਜਜ਼ਬਾਤ ਪੇਸ਼ ਕਰਨੇ ਹੋਣ ਤੇ ਮੈਂ ਕਿਸ ਤਰੀਕੇ ਨਾਲ ਤੁਹਾਡੇ ਆਕਾਸ਼ਵਾਣੀ ਦੇ ਰਾਹੀਂ ਰਾਬਤਾ ਕਾਇਮ ਕਰ ਸਕਦਾ?
0: ਬਿਲਕੁਲ ਜੀ, ਤੁਸੀਂ ਸਾਡਾ ਪਤਾ ਜਾਣਦੇ ਹੋ ਜੋ ਅਸੀਂ ਵੱਖ ਵੱਖ ਪ੍ਰੋਗਰਾਮਾਂ ਦੇ ਵਿੱਚ ਦੱਸਦੇ ਰਹਿੰਦੇ ਹਾਂ। ਤੁਸੀਂ ਕੋਈ ਵੀ ਕਵਿਤਾ, ਕਹਾਣੀ ਜਾਂ ਫਿਰ ਕੁਝ ਜੇਕਰ ਸਾਡੇ ਤੱਕ ਰਚਨਾ ਪਹੁੰਚਾਉਣੀ ਚਾਹੁੰਦੇ ਹੋ ਤਾਂ ਉਸ ਦੇ ਲਈ ਸਾਡਾ ਪਤਾ ਉਹੀ ਹੈ ਜੋ ਅਸੀਂ ਪ੍ਰੋਗਰਾਮ ਦੇ ਅੰਤ ਦੇ ਵਿੱਚ ਦੱਸਦੇ ਹਾਂ। ਬਸ ਪ੍ਰੋਗਰਾਮ ਦਾ ਨਾਮ ਉਸ ਦੇ ਵਿੱਚ ਤੁਹਾਡੀ ਚਿੱਠੀ ਮਿਲਣ ਦੀ ਜਗ੍ਹਾ ਅਸੀਂ ਆਕਾਸ਼ਵਾਣੀ ਜਲੰਧਰ ਦੇ ਨਾਮ ਤੇ ਉਸਨੂੰ ਭੇਜ ਸਕਦੇ ਹਾਂ, ਕੇਂਦਰ ਨਿਦੇਸ਼ਕ ਦੇ ਨਾਮ ਤੇ ਭੇਜ ਸਕਦੇ ਹਾਂ।
1: ਸੋ ਗੁਰਿੰਦਰਜੀਤ ਸਿੰਘ ਪਾੜਾ ਜੀ, ਇਹ ਮੇਲ ਭੇਜਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਇਸੇ ਤਰ੍ਹਾਂ ਸੁਣਦੇ ਰਹੋਗੇ ਤੇ ਸਾਨੂੰ ਮੇਲ ਭੇਜਦੇ ਵੀ ਰਹੋਗੇ
0: ਜੀ। ਵੀਰੇਂਦਰ ਜੀ, ਹੁਣ

0: ਵਿੱਚ ਦੱਸਦੇ ਹਾਂ, ਬਸ ਪ੍ਰੋਗਰਾਮ ਦਾ ਨਾਮ ਉਸਦੇ ਵਿੱਚ ਤੁਹਾਡੀ ਚਿੱਠੀ ਮਿਲਣ ਦੀ ਜਗ੍ਹਾ ਅਸੀਂ ਆਕਾਸ਼ਵਾਣੀ ਜਲੰਧਰ ਦੇ ਨਾਮ ਤੇ ਉਸਨੂੰ ਭੇਜ ਸਕਦੇ ਹਾਂ, ਕੇਂਦਰ ਨਿਦੇਸ਼ਕ ਦੇ ਨਾਮ ਤੇ ਭੇਜ ਸਕਦੇ ਹਾਂ।
1: ਸੋ ਗੁਰਿੰਦਰਜੀਤ ਸਿੰਘ ਪਾੜਾ ਜੀ, ਇਹ ਮੇਲ ਭੇਜਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਇਸੇ ਤਰ੍ਹਾਂ ਸੁਣਦੇ ਰਹੋਗੇ ਤੇ ਸਾਨੂੰ ਮੇਲ ਭੇਜਦੇ ਵੀ ਰਹੋਗੇ।
0: ਜੀ ਵੀਰਿੰਦਰ ਜੀ, ਹੁਣ ਅੱਜ ਦਾ ਜਿਹੜਾ ਸਮਾਂ ਹੈ ਪ੍ਰੋਗਰਾਮ ਦਾ, ਉਹ ਇੰਨਾ ਕੀ ਹੈ
1: ਜੀ? ਸੋ ਸਾਡੇ ਕੋਲ ਜਿੰਨੀਆਂ ਵੀ ਮੇਲਸ ਆਈਆਂ ਸੀ ਉਹ ਅਸੀਂ ਸਾਰੀਆਂ ਦੀਆਂ ਸਾਰੀਆਂ ਸੁਣਨ ਵਾਲਿਆਂ ਦੀਆਂ ਪੜ੍ਹ ਦਿੱਤੀਆਂ ਨੇ। ਔਰ ਇਸ ਤੋਂ ਪਹਿਲਾਂ ਕਿ ਅਸੀਂ ਇਜਾਜ਼ਤ ਲਈਏ, ਪੂਨਮ ਜੀ ਪਹਿਲਾਂ ਤਾਂ ਪਤਾ ਦੱਸ ਦਈਏ ਕਿ ਕਿਸ ਪਤੇ ਤੇ ਆ ਕੇ ਇਹ ਸਾਡੇ ਇਸ ਪ੍ਰੋਗਰਾਮ 'ਚ ਸ਼ਾਮਿਲ ਹੋ ਸਕਦੇ ਨੇ ਤੇ ਸਾਡੇ ਪ੍ਰੋਗਰਾਮਾਂ ਬਾਰੇ ਆਪਣੀ ਰਾਏ ਦੇ ਸਕਦੇ?
0: ਜੇਕਰ ਤੁਸੀਂ ਸਾਨੂੰ ਈਮੇਲ ਕਰਨਾ ਚਾਹੁੰਦੇ ਹੋ ਤਾਂ ਪਤਾ ਹੈ tcmjalandhar@gmail.com।
1: ਤੇ ਜੇ ਖਤ ਲਿਖਣਾ ਚਾਹੋ ਤੇ ਸਾਨੂੰ ਇਸ ਪਤੇ ਤੇ ਲਿਖੋ, ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਪਿੰਨ ਕੋਡ 1440001।
0: ਸੋ ਤੁਹਾਡੇ ਖਤਾਂ ਦੀ, ਤੁਹਾਡੇ ਈਮੇਲਸ ਦੀ ਉਡੀਕ ਦੇ ਵਿੱਚ ਅਸੀਂ ਰਹਾਂਗੇ, ਪਰ ਅੱਜ ਦਾ ਇਹ ਪ੍ਰੋਗਰਾਮ ਖਤਮ ਕਰਨ ਦੇ ਲਈ ਜੀ ਇਜਾਜ਼ਤ, ਨਮਸਕਾਰ। ਹੁਣੇ ਸਰੋਤੇ ਆਪਣੇ ਖਤਾਂ ਦੇ ਜਵਾਬ ਸੁਣ ਰਹੇ ਸੀ, ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ।
2: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
3: एक जमाने से कहानी है, सुना है आकाशवाणी, फिर आया एंटरटेनमेंट का रेवोल्यूशन, जब कोने कोने पहुंचा दूरदर्शन, कहानी नहीं बदली स्टाइल गया है बदल, जो कहानियां हम सुनते आए देखते आए, अब वही वैसी ही कहानी सुनाएगा डिजिटल।
4: डाउनलोड वेव्स OTT ऐप नाउ एंड वॉच फॉर फ्री।
2: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ? ਕੌਣ ਚੁੰਮੇਗਾ ਜਿੱਤ ਦਾ ਸਿਖਰ? ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ? ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਤੇ DTH ਚੈਨਲਸ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।
5: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ ਅੱਜ ਤੋਂ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਦੀ ਬਜਾਏ ਰਾਤ 8:30 ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿੱਚ ਇੱਕ ਪੰਜਾਬੀ ਗੀਤ ਸੁਣਦੇ ਹਾਂ।

0: www.gov.in ਤੇ। ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

0: योगदान होना बहुत ही जरूरी है। स्वच्छ वातावरण साडा योगदान, इस विषय नूं लैके असीं हाजिर होए हां। और साडे नाल मौजूद ने पंजाब पोल्यूशन कंट्रोल बोर्ड दे चेयरमैन रह चुके डॉक्टर आदर्श पालवेक जी ते नाल रोहित सिद्धू जी जो कि सैनिटेशन विभाग विच काम करदे ने।
1: रोहित जी, डॉक्टर आदर्श पाल जी, आप जी दा स्वागत करते हैं।
2: ससिकाल जी, श्रोता नूं बहुत बहुत धन्यवाद सानूं इत्थे बुलाउण लई।
1: ਅੱਜ ਦੇ ਸਮੇਂ ਵਿੱਚ ਪ੍ਰਦੂਸ਼ਣ ਦੀਆਂ ਸਭ ਤੋਂ ਵੱਡੀਆਂ ਚੁਣੌਤੀਆਂ ਕੀ ਸਮਝਦੇ ਹੋ?
2: ਸ਼ੁਰੂ ਤੋਂ ਜਦੋਂ ਅਸੀਂ ਪੜ੍ਹਾਉਂਦੇ ਸੀ ਵਾਤਾਵਰਣ ਬੱਚਿਆਂ ਨੂੰ ਤੇ ਕਿਹਾ ਜਾਂਦਾ ਸੀ ਜੀ ਪਾਣੀ ਦਾ ਪ੍ਰਦੂਸ਼ਣ ਹੋ ਗਿਆ, ਹਵਾ ਦਾ ਪ੍ਰਦੂਸ਼ਣ ਹੋ ਗਿਆ, ਵਾਤਾਵਰਣ ਦਾ। ਪਰ ਇਹ ਚੀਜ਼ਾਂ ਹੌਲੀ ਹੌਲੀ ਵੱਧਦੀਆਂ ਗਈਆਂ। ਫਿਰ ਕੂੜੇ ਦੀ ਗੱਲਬਾਤ ਆ ਗਈ, ਫਿਰ ਕੂੜੇ ਦੇ ਕਈ ਤਰ੍ਹਾਂ ਦੇ ਪ੍ਰਕਾਰ ਆ ਗਏ। ਹੁਣ ਅਸੀਂ ਚਾਰੋਂ ਪਾਸੇ ਦੇਖੀਏ ਤੇ ਕਈ ਤਰ੍ਹਾਂ ਦੇ ਡਿਜ਼ਾਸਟਰਸ ਹੋਣ ਲੱਗ ਪਏ। ਮਤਲਬ ਕੋਈ ਵੀ ਪੱਖ ਵਾਤਾਵਰਣ ਦਾ ਇਹੋ ਜਿਹਾ ਬਚਿਆ ਨਹੀਂ। ਜਿਹੜੀਆਂ ਗ੍ਰੀਨ ਹਾਊਸ ਗੈਸਿਸ ਆ ਗਈਆਂ, ਕਲਾਈਮੇਟ ਚੇਂਜ ਹੋ ਗਿਆ, ਟੈਂਪਰੇਚਰ ਵੱਧ ਰਿਹਾ, ਗਲੇਸ਼ੀਅਰ ਪਿਘਲ ਰਹੇ ਨੇ। ਸੋ ਛੋਟੀ ਤੋਂ ਛੋਟੀ ਚੀਜ਼ ਜਿਹੜੀ ਹੈ ਉਹ ਇੱਕ ਲਾਈਫ ਨੂੰ ਖਰਾਬ ਕਰਨ ਵਾਲੇ ਪਾਸੇ, ਉਸੇ ਕਾਰਨ ਜਿਹੜੀ ਮਨੁੱਖੀ ਸਿਹਤ ਹੈ ਉਹ ਵੀ ਖਰਾਬ ਹੋ ਗਈ। ਔਰ ਜਿਹੜੇ ਅਸੀਂ ਨਵੇਂ ਤਰੱਕੀ ਦੇ ਮਾਡਲ ਡਿਵੈਲਪ ਕੀਤੇ, ਚਾਹੇ ਖੇਤੀਬਾੜੀ ਸੀ ਚਾਹੇ ਸਿਹਤ ਪੱਖੋਂ ਸੀ, ਉਹਨਾਂ ਵਿੱਚ ਵੀ ਪ੍ਰਦੂਸ਼ਣ, ਕੋਈ ਇਹੋ ਜਿਹਾ ਖੇਤਰ ਬਚਿਆ ਨਹੀਂ ਹੈ ਵੀ ਜਿੱਥੇ ਪ੍ਰਦੂਸ਼ਣ ਨਹੀਂ ਹੋ ਰਿਹਾ। ਸੋ ਚਾਰਾਂ ਪਾਸੇ ਦਾ ਚੁਗਿਰਦਾ ਅਸੀਂ ਲਗਭਗ ਖਰਾਬ ਵਾਲੇ ਪਾਸੇ ਕਰ ਚੁੱਕੇ ਹਾਂ।
3: ਅਸੀਂ ਖੁਦ ਇਹਦੇ ਲਈ ਜ਼ਿੰਮੇਵਾਰ ਹਾਂ ਕਿ ਅਸੀਂ ਆਪਣੇ ਚੁਗਿਰਦੇ ਨੂੰ ਖੁਦ ਖਰਾਬ ਕੀਤਾ ਆ। ਚਾਹੇ ਉਹ ਕੂੜੇ ਦੀ ਸਮੱਸਿਆ ਆ, ਅਸੀਂ ਜਿਹੜਾ ਸੋਲਿਡ ਵੇਸਟ ਲਿਕੁਇਡ ਵੇਸਟ ਹੈਗਾ ਆ, ਅਸੀਂ ਉਹਦੀ ਧਿਆਨ ਹੀ ਨਹੀਂ ਦੇ ਰਹੇ ਹੈਗੇ। ਜਦਕਿ ਗੌਰਮੈਂਟ ਜਿਹੜੀਆਂ ਆ ਉਹ ਸਾਨੂੰ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਦੇ ਰਹੇ ਆ, ਲੇਕਿਨ ਜਦਕਿ ਸਰਕਾਰਾਂ ਦੀ ਜ਼ਿੰਮੇਵਾਰੀ ਨਹੀਂ। ਇਹ ਜ਼ਿੰਮੇਵਾਰੀ ਸਾਡੀ ਆਪਣੀ ਹੈ ਕਿ ਅਸੀਂ ਕਿਸ ਤਰ੍ਹਾਂ ਕੂੜੇ ਨੂੰ ਖਤਮ ਕਰ ਸਕਦੇ ਹਾਂ। ਜਦ ਤੱਕ ਹਰ ਬੰਦਾ ਕੂੜਾ ਖੁਦ ਖਤਮ ਕਰਨ ਲਈ ਅੱਗੇ ਨਹੀਂ ਆਏਗਾ, ਤਦ ਤੱਕ ਅਸੀਂ ਕੂੜੇ ਨੂੰ ਬਿਲਕੁਲ ਵੀ ਖਤਮ ਨਹੀਂ ਕਰ ਸਕਦੇ ਹਾਂ। ਇਸੇ ਤਰ੍ਹਾਂ ਅਸੀਂ ਪਾਣੀ ਦੀ ਗੱਲ ਕਰੀਏ ਤਾਂ ਸਾਡਾ ਪਾਣੀ ਵੀ ਖਰਾਬ ਹੋ ਰਿਹਾ, ਕਿਉਂਕਿ ਬਹੁਤ ਸਾਰੀਆਂ ਪੰਜਾਬ ਦੇ ਵਿੱਚ ਲਗਭਗ 1500 ਇਕਾਈਆਂ ਇੱਦਾਂ ਦੀਆਂ ਨੇ ਜਿਹੜਾ ਕਿ ਆਪਣਾ ਗੰਦਾ ਪਾਣੀ, ਆਪਣਾ ਤੇਲ ਔਰ ਦੂਸਰਾ ਪਾਣੀ ਜਿਹੜਾ ਖਰਾਬ ਆ, ਉਹ ਸਿੱਧਾ ਆਪਣੇ ਨਦੀਆਂ ਨਾਲਿਆਂ ਦੇ ਵਿੱਚ ਤਲਾਬਾਂ ਦੇ ਵਿੱਚ ਪਾ ਕੇ ਉਹਨੂੰ ਦੂਸ਼ਿਤ ਕਰ ਰਿਹਾ। ਉਹ ਤੋਂ ਇਲਾਵਾ ਜਿਹੜੇ ਸਾਡੇ ਵਾਹਨ ਆ ਉਹ ਲਗਾਤਾਰ ਪੋਲਿਊਸ਼ਨ ਦੇ ਰਹੇ ਆ, ਬਹੁਤ ਸਾਰਾ ਧੂੰਆਂ ਛੱਡ ਰਹੇ ਆ। ਉਦਯੋਗਿਕ ਇਕਾਈਆਂ ਇੱਦਾਂ ਦੀਆਂ ਜਿਹੜੀਆਂ ਲਗਾਤਾਰ ਪੋਲਿਊਸ਼ਨ ਕੰਟਰੋਲ ਬੋਰਡ ਦੀ ਸਖ਼ਤੀ ਦੇ ਬਾਵਜੂਦ ਆਪਣਾ ਕੰਟਰੋਲ ਨਹੀਂ ਕਰ ਰਹੀਆਂ, ਧੂੰਆਂ ਗੰਦਾ ਔਰ ਪੋਲਿਊਸ਼ਨ ਫੈਲਾ ਰਹੀਆਂ ਹੈਗੀਆਂ ਆ। ਇਸੇ ਤਰ੍ਹਾਂ ਜਿਹੜੀ ਸਾਡੀ ਪਰਾਲੀ ਜਲਾਉਣ ਦੀ ਆਦਤ ਆ, ਉਹ ਹਾਲੇ ਅਸੀਂ ਆਪਣੇ ਸਾਡੀ ਖੇਤੀਬਾੜੀ ਦਾ ਸੂਬਾ ਆ ਔਰ ਸਾਡੇ ਕਿਸਾਨ ਜਿਹੜੇ ਆ ਉਹ ਆਪਣੀ ਪਰਾਲੀ ਨੂੰ ਅੱਗ ਲਾਉਣ ਤੋਂ ਬਾਜ ਨਹੀਂ ਆ ਰਹੇ। ਸਰਦੀਆਂ ਦੇ ਵਿੱਚ ਇੰਨੀ ਜ਼ਿਆਦਾ ਪਰਾਲੀ ਅੱਗ ਲਾਈ ਜਾਂਦੀ ਕਿ ਦਿੱਲੀ ਤੱਕ ਇਹਦਾ ਜਿਹੜਾ ਨੁਕਸਾਨ ਹੁੰਦਾ। ਆਪਾਂ ਤਾਂ ਆਪਣੀ ਸਿਹਤ ਖਰਾਬ ਕਰ ਹੀ ਰਹੇ ਹਾਂ ਜਿਹੜਾ ਉਹਦੇ ਤੋਂ ਧੂੰਆਂ ਉੱਠਦਾ ਆ, ਜਦਕਿ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਰੋਕ ਸਕਦੇ ਹਾਂ।
0: ਹਵਾ ਪ੍ਰਦੂਸ਼ਣ ਦੀ ਜੇਕਰ ਗੱਲ ਕਰੀਏ,
1: ਅਸਥਮਾ ਦੇ ਬਿਮਾਰੀਆਂ, ਸਾਹ ਲੈਣ ਵਿੱਚ ਤਕਲੀਫਾਂ ਜਾਂ ਹੋਰ ਤਰ੍ਹਾਂ ਦੀ ਜਿਹੜੀਆਂ ਬਿਮਾਰੀਆਂ ਨੇ ਉਹ ਪਨਪ ਰਹੀ ਨੇ। ਈਵਨ ਛੋਟੇ ਦੇ ਬੱਚੇ ਜਿਹੜਾ ਪੈਦਾ ਹੁੰਦਾ ਉਹਦੇ ਅੰਦਰ ਇਹ ਬਿਮਾਰੀ ਪਨਪ ਰਹੀ ਹੈ।
2: ਹਵਾ ਪ੍ਰਦੂਸ਼ਣ ਸਭ ਜਗ੍ਹਾ ਨਹੀਂ ਹੈ, ਇਸ ਤਰ੍ਹਾਂ ਕਿਹਾ ਜਾ ਸਕਦਾ। ਜਿਹੜਾ ਅਸੀਂ ਸ਼ਹਿਰੀਕਰਨ ਦਾ ਮਾਡਲ ਬਣਾਇਆ ਔਰ ਇੰਨੇ ਹਾਈਲੀ ਪਾਪੂਲੇਟਡ ਵੱਡੇ ਵੱਡੇ ਸ਼ਹਿਰ ਬਣਾ ਤੇ, ਏਡੀਆਂ ਉੱਚੀਆਂ ਉੱਚੀਆਂ ਬਿਲਡਿੰਗਾਂ ਬਣਾ ਤੀਆਂ, ਹਰ ਸ਼ਹਿਰ ਦੀ ਕੈਰਿੰਗ ਕਪੈਸਿਟੀ ਹੁੰਦੀ ਹੈ ਵੀ ਕਿੰਨੀ ਕੁ ਪਾਪੂਲੇਸ਼ਨ ਨੂੰ ਸਮੋ ਸਕਦੀ ਹੈ ਉਹਦੇ ਅੰਦਰ। ਉਸ ਤੋਂ ਵੱਧ ਇੱਕ ਛੋਟੀ ਜਿਹੀ ਜਗ੍ਹਾ ਤੇ 5-6 ਹਜ਼ਾਰ ਬੰਦਾ ਰਹਿਣ ਲੱਗ ਪਿਆ, ਵੱਡੀਆਂ ਹਾਈ ਰਾਈਜ਼ਿੰਗ ਬਿਲਡਿੰਗਾਂ ਬਣਾ ਕੇ, ਤੇ ਉਹਨੇ ਸਾਰੀ ਚੀਜ਼ ਵਰਤਣੀ ਹੈ। ਉਹਨੇ ਵਹੀਕਲਸ ਵੀ ਵਰਤਣੇ ਹੈ, ਉਹਨੇ ਇੰਡਸਟਰੀ ਵੀ ਚਲਾਉਣੀ ਹੈ, ਉਹਨੇ ਘਰ ਦਾ ਚੁੱਲ੍ਹਾ ਵੀ ਬਾਲਣਾ ਹੈ, ਉਹਦੇ ਏਸੀ ਵੀ ਲੱਗਣੇ ਨੇ। ਸੋ ਇਹਨਾਂ ਚੀਜ਼ਾਂ ਦੇ ਕਾਰਨ ਜਿਹੜੇ ਸ਼ਹਿਰਾਂ ਦੇ ਵਿੱਚ ਖਾਸ ਤੌਰ ਤੇ AQI ਸ਼ਹਿਰਾਂ ਦਾ ਮੇਜਰ ਕੀਤਾ ਜਾਂਦਾ, ਹਾਲਾਂਕਿ ਪਿੰਡਾਂ 'ਚ ਥੋੜ੍ਹਾ ਜਿਹਾ ਹਾਲੇ ਵੀ ਬਚਾਅ ਹੈ। ਸੋ ਉਹ ਜਿਹੜੀ ਪਾਪੂਲੇਸ਼ਨ ਡੈਂਸਿਟੀ ਅਸੀਂ ਵਧਾ ਦਿੱਤੀ ਹੈ, ਜਿਹਦੇ ਕਾਰਨ ਫਿਰ ਵਹੀਕਲ ਵਧੇ, ਇੰਡਸਟਰੀ ਵਧੀ। ਸ਼ਹਿਰੀਕਰਨ ਦੀ ਇੱਕ ਮਾਤਰਾ ਹੋਣੀ ਚਾਹੀਦੀ ਹੈ, ਇੱਕ ਲਿਮਿਟ ਹੋਣੀ ਚਾਹੀਦੀ ਹੈ ਵੀ ਉਸ ਤੋਂ ਉੱਪਰ ਸ਼ਹਿਰ ਜੇ ਕੋਈ ਬਣਾਉਣਾ ਹੈ ਤੇ ਉਹ ਥੋੜਾ ਦੂਰ ਜਾ ਕੇ ਬਣਾਉਣਾ। ਉਹਦੇ ਨਾਲ ਜੋੜਦੇ ਜੋੜਦੇ ਅਸੀਂ ਕਈ ਵਾਰੀ ਕਹਿੰਦੇ ਜੀ ਸੈਟੇਲਾਈਟ ਸਿਟੀ ਨੇੜੇ ਤੇੜੇ ਦੇ, ਜੇ ਚੰਡੀਗੜ੍ਹ ਆਪਣੇ ਆਪ ਜੇ ਬਹੁਤ ਅੱਛੀ ਪਲੈਨਿੰਗ ਨਾਲ ਬਣਾਇਆ ਗਿਆ ਸੀ, ਨੇੜੇ ਨੇੜੇ ਮੁਹਾਲੀ ਡਿਵੈਲਪ ਕਰ ਦਿੱਤਾ, ਪੰਚਕੂਲਾ ਡਿਵੈਲਪ ਕਰਤਾ, ਹੋਰ ਇਹੋ ਜਿਹੇ ਛੋਟੇ ਛੋਟੇ ਸ਼ਹਿਰ ਡਿਵੈਲਪ ਕਰ ਦਿੱਤੇ, ਉਹ ਸਾਰਾ ਪ੍ਰੈਸ਼ਰ ਕਿੱਥੇ ਆਉਂਦਾ? ਇੱਕ ਛੋਟੇ ਜਿਹੇ ਸ਼ਹਿਰ ਤੇ ਆ ਜਾਂਦਾ, ਇੱਕ ਛੋਟੀ ਜਿਹੀ ਏਰੀਆ ਤੇ ਆ ਜਾਂਦਾ। ਫਿਰ ਉਹਨਾਂ ਨੂੰ ਘਰ ਵੀ ਚਾਹੀਦੇ ਆ, ਜਿਹੜੇ ਫਲੈਟਸ ਨੇ, ਹਾਈ ਰਾਈਜ਼ਿੰਗ ਬਿਲਡਿੰਗ ਹੈ, ਤੇ ਉਹਦੇ ਕਾਰਨ ਫਿਰ ਨਵੀਂ ਕੰਸਟਰਕਸ਼ਨ ਕਰਦੇ ਆ, ਫਿਰ ਕੰਸਟਰਕਸ਼ਨ ਐਂਡ ਡੈਮੋਲੀਸ਼ਨ ਵੇਸਟ, ਉਹਦੇ ਤੋਂ ਜਿੰਨੀ ਡਸਟ ਨਿਕਲਦੀ ਹੈ। ਸੋ ਇਹ ਡਸਟ ਆਪਣੇ ਆਪ 'ਚ ਜਿਹੜੀ AQI ਹੈ, ਇਹ ਛੋਟੇ ਛੋਟੇ ਜਿਹੜੇ ਮਹੀਨ PM 2.5 μ ਤੋਂ ਥੱਲੇ ਵਾਲਾ ਪਾਰਟੀਕਲ, ਤਾਂ ਹੀ ਤੁਸੀਂ ਇਹਦੀ ਗੱਲ ਕੀਤੀ, ਉਹ ਫਿਰ ਸਾਹ ਦੇ ਨਾਲ ਜਾ ਰਿਹਾ, ਤੁਹਾਨੂੰ ਨਜ਼ਰ ਵੀ ਨਹੀਂ ਆ ਰਿਹਾ, ਵੱਡੀ ਡਸਟ ਤੇ ਨਜ਼ਰ ਆ ਜਾਂਦੀ ਹੈ, ਉਹ ਸਾਹ ਦੇ ਅੰਦਰ ਤੁਹਾਡੇ ਲੰਗਸ ਦੇ ਅੰਦਰ ਜਾ ਕੇ ਜੰਮ ਜਾਂਦੀ ਹੈ। ਇਹ ਕਿਹਾ ਜਾਂਦਾ ਵੀ ਸਿਗਰਟ ਪੀਣ ਨਾਲੋਂ ਵੀ ਜ਼ਿਆਦਾ ਜੇ ਖਤਰਨਾਕ ਹਵਾ ਹੈ, ਔਰ ਇਕੱਲੇ ਡਸਟ ਨਹੀਂ, ਫਿਰ ਉਹਦੇ ਅੰਦਰ ਇਹੋ ਜਿਹੀਆਂ ਗੈਸਾਂ ਜਿਹੜੀਆਂ ਕਿ ਵਹੀਕਲਸ ਤੋਂ ਨਿਕਲਦੀਆਂ ਨੇ ਜਾਂ ਹੋਰ ਇਹੋ ਜਿਹੀ ਜਗ੍ਹਾ ਤੋਂ ਨਿਕਲਦੀਆਂ ਨੇ, ਔਰ ਬਰਨਿੰਗ ਜਿਹੜੀ ਓਪਨ ਬਰਨਿੰਗ ਹੈ, ਅਸੀਂ ਸਾਡੇ ਕੋਲ ਕੂੜਾ ਸੰਭਾਲਿਆ ਨਹੀਂ ਜਾ ਰਿਹਾ, ਤੇ ਇੱਕ ਸੁਭਾਅ ਬਣਾ ਲਿਆ ਵੀ ਜੇ ਨਹੀਂ ਸੰਭਲ ਜਾ ਰਿਹਾ ਤੇ ਇਹਨੂੰ ਅੱਗ ਲਾ ਦਿਓ, ਔਰ ਪਲਾਸਟਿਕ ਥਰਮੋਕੋਲ ਉਹਦੇ 'ਚ ਪਤਾ ਨਹੀਂ ਕਿਹੜੀ ਕਿਹੜੀ ਚੀਜ਼ਾਂ, ਵਾਇਰਸ, ਔਰ ਈਵਨ ਇਲੈਕਟ੍ਰੋਨਿਕ ਵੇਸਟ ਨੂੰ ਵੀ ਅਸੀਂ ਜਲਾਉਣਾ ਸ਼ੁਰੂ ਕਰਤਾ।

0: ਸਮੱਸਿਆ ਘਾਤਕ ਜਿਹੜੀ ਬਣ ਗਈ ਹੈ, ਜੇ ਸਵਾਫ ਹਵਾ ਹੀ ਨਹੀਂ ਰਹੇਗੀ ਤੇ ਮੈਨੂੰ ਲੱਗਦਾ ਹੈ ਕੈਂਸਰ ਨਾਲੋਂ ਵੀ ਜ਼ਿਆਦਾ ਤੁਹਾਡੇ ਲੰਗਸ ਨੂੰ ਖਾ ਰਹੀ ਹੈ।
1: ਜਿੱਦਾਂ ਕਿ ਪੰਜਾਬ ਪੋਲਿਊਸ਼ਨ ਬੋਰਡ ਨੇ ਆਪਣੇ ਪੰਜਾਬ ਦੇ ਵਿੱਚ 6 ਜਿਹੜੇ ਇੱਦਾਂ ਦੇ ਸ਼ਹਿਰ ਨੇ ਜਿਨ੍ਹਾਂ ਨੂੰ ਏਅਰ ਕੁਆਲਿਟੀ ਇੰਡੈਕਸ ਦੇ ਵਿੱਚ ਮਾਪਣ ਲਈ, ਜਿੱਥੇ ਉਹਨਾਂ ਨੂੰ ਲੱਗਦਾ ਕਿ ਉੱਥੇ ਹਵਾ ਬਹੁਤ ਜ਼ਿਆਦਾ ਖਰਾਬ ਹੈ, ਜਿਹਦੇ ਵਿੱਚ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ, ਮੰਡੀ, ਗੋਬਿੰਦਗੜ੍ਹ ਔਰ ਨੰਗਲ ਜਿਹੜੇ ਹੈ 6 ਸ਼ਹਿਰ ਨੇ, ਜਿੱਥੇ 22 ਮੋਨੀਟਰਿੰਗ ਸਿਸਟਮ ਜਿਹੜੇ ਆ ਫਿਕਸ ਕੀਤੇ ਗਏ, ਤਾਂ ਕਿ ਸਾਨੂੰ ਪਤਾ ਲੱਗੇ ਕਿ ਸਾਡੇ ਸ਼ਹਿਰ ਦੀ, ਇਹਨਾਂ ਸ਼ਹਿਰਾਂ ਦੀ ਹਵਾ ਕਿਸ ਤਰ੍ਹਾਂ ਖਰਾਬ ਹੋ ਰਹੀ ਹੈ, ਕਿਉਂ ਖਰਾਬ ਹੋ ਰਹੀ ਆ। ਜੇ ਲੁਧਿਆਣੇ ਦੀ ਗੱਲ ਕਰੀਏ ਤਾਂ ਉੱਥੇ ਇੰਡਸਟਰੀ ਬਹੁਤ ਜ਼ਿਆਦਾ ਆ, ਬਠਿੰਡੇ ਦੀ ਗੱਲ ਕਰੀਏ ਉੱਥੇ ਥਰਮਲ ਪਲਾਂਟ ਹੈਗਾ ਆ, ਉੱਥੇ ਡਸਟ ਬਹੁਤ ਜ਼ਿਆਦਾ ਹੈਗੀ ਆ, ਉਹ ਜਿਹੜੀ ਆ ਉਹ ਬਿਮਾਰੀਆਂ ਜਿਹੜੀਆਂ ਡਾਇਰੈਕਟ ਸਾਹ ਦੀਆਂ ਬਿਮਾਰੀਆਂ, ਅੱਖਾਂ ਦੀਆਂ ਬਿਮਾਰੀਆਂ, ਹਾਰਟ ਦੀਆਂ ਬਿਮਾਰੀਆਂ, ਜਿੱਦਾਂ ਤੁਸੀਂ ਗੱਲ ਕੀਤੀ ਕਿ ਛੋਟੇ ਬੱਚਿਆਂ ਨੂੰ ਵੀ ਜਿਹੜਾ ਪ੍ਰੋਬਲਮ ਆ ਰਹੀ ਆ, ਕਿ ਉੱਥੇ ਦਾ ਇਨਵਾਇਰਮੈਂਟ ਇੰਨਾ ਜ਼ਿਆਦਾ ਅਸੀਂ ਖਰਾਬ ਕਰ ਚੁੱਕੇ ਹਾਂ। ਪ੍ਰਾਈਵੇਟ ਜਿਹੜੇ ਜਨਤਕ ਵਾਹਨ ਜਿਹਨੂੰ ਆਪਾਂ ਕਹਿੰਦੇ, ਬੱਸਾਂ ਜਿਹੜੀਆਂ ਸਿਟੀ ਬੱਸਿਸ ਚੱਲਣੀਆਂ ਚਾਹੀਦੀਆਂ ਕਿ ਲੋਕ ਪੂਲ ਕਰ ਸਕਣ ਜਾਂ ਬੱਸਾਂ ਦੇ ਵਿੱਚ ਜਾ ਸਕਣ, ਬੱਸਾਂ ਨਾ ਹੋਣ ਦਾ ਕਰਕੇ, ਪ੍ਰਾਈਵੇਟ ਕਨਵੀਨੈਂਸ ਨਾ ਹੋਣ ਦਾ ਕਰਕੇ ਲੋਕ ਆਪਣੀਆਂ ਆਪਣੀਆਂ ਗੱਡੀਆਂ ਕੱਢਦੇ ਨੇ, ਜਿੱਥੇ ਅਸੀਂ 100 ਬੰਦੇ ਨੂੰ ਇੱਕ ਬੱਸ ਚੱਲ ਜਾ ਸਕਦੇ ਉੱਥੇ 100 ਗੱਡੀਆਂ ਨਿਕਲਦੀਆਂ ਇੱਕ ਜਗ੍ਹਾ ਜਾਣ ਲਈ, ਉਨੇ ਹੀ ਜ਼ਿਆਦਾ ਉਹ ਪੋਲਿਊਸ਼ਨ ਨਿਕਲਦਾ, ਉਨੇ ਹੀ ਜ਼ਿਆਦਾ ਪੈਟਰੋਲ ਵੇਸਟ ਹੁੰਦਾ, ਉਹਦਾ ਧੂੰਆਂ ਨਿਕਲਦਾ, ਜਿਹਦਾ ਕਰਕੇ ਸਾਡੀ ਹਵਾ ਜ਼ਿਆਦਾ ਗੰਦੀ ਹੋ ਰਹੀ ਆ। ਅੰਮ੍ਰਿਤਸਰ ਦੇ ਵਿੱਚ ਵੀ ਟ੍ਰੈਫਿਕ ਜਿਹੜਾ ਆ ਸ਼ਹਿਰੀ, ਜਿੱਦਾਂ ਸਰ ਨੇ ਗੱਲ ਕੀਤੀ ਕਿ ਅਸੀਂ ਪੇੜ ਕੱਟੀ ਜਾ ਰਹੇ ਹਾਂ, ਸਿਰਫ ਪੇੜ ਹੋਣਾ ਜ਼ਿੰਮੇਵਾਰੀ ਨਹੀਂ, ਉਹਨੂੰ ਸੰਭਾਲਣਾ ਵੀ ਤਾਂ ਜ਼ਿੰਮੇਵਾਰੀ ਆ। ਅਸੀਂ ਪੇੜ ਥੋੜ੍ਹਾ ਪੋਲਿਊਸ਼ਨ ਦੇ ਨਾਂ ਤੇ ਪੇੜ ਲਾ ਕੇ ਬਚਾਉਣ ਦੀ ਕੋਸ਼ਿਸ਼ ਤਾਂ ਕਰ ਰਹੇ ਹਾਂ, ਲੇਕਿਨ ਸਾਨੂੰ ਉਹਦੇ ਲਈ ਬਹੁਤ ਜ਼ਿਆਦਾ ਪ੍ਰਯਾਸ ਕਰਨ ਦੀ ਲੋੜ ਆ। ਸ਼ਹਿਰਾਂ ਦੇ ਵਿੱਚ ਖਾਸ ਕਰਕੇ ਪੇੜਾਂ ਦੀ ਬਹੁਤ ਜ਼ਿਆਦਾ ਸਖਤੀ ਦੇ ਨਾਲ ਲੋੜ ਹੈਗੀ ਕਿ ਲੋਕ ਪੂਲ ਕਰਨ, ਕਿਸੇ ਇੱਕ ਜਗ੍ਹਾ ਜਾਣਾ, 4 ਬੰਦੇ ਇੱਕੋ ਜਗ੍ਹਾ ਜਾਣ ਵਾਲੇ ਤੇ ਇੱਕੋ ਗੱਡੀ ਇਸਤੇਮਾਲ ਕਰਨ। ਸਰਕਾਰਾਂ ਨੂੰ ਚਾਹੀਦਾ ਕਿ ਘੱਟ ਤੋਂ ਘੱਟ ਪਬਲਿਕ ਜਿਹੜੀਆਂ ਟਰਾਂਸਪੋਰਟ ਆ ਉਹਨੂੰ ਵਧਾਉਣ, ਕਿ ਲੋਕਲ ਜਿਹੜੀ ਟਰਾਂਸਪੋਰਟ ਆ, ਬਟ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣ ਲਈ ਤਾਂ ਠੀਕ ਆ, ਲੇਕਿਨ ਸਿਟੀ ਦੇ ਅੰਦਰ ਜਿਹੜਾ ਪੋਲਿਊਸ਼ਨ ਹੋ ਰਿਹਾ ਆ ਉਹਨੂੰ ਵੀ ਤੁਸੀਂ ਪਬਲਿਕ ਟਰਾਂਸਪੋਰਟ ਦੇ ਕੇ ਖਤਮ ਕਰ ਸਕਦੇ ਹੋ।
2: ਪਾਣੀ ਦੇ ਪ੍ਰਦੂਸ਼ਣ ਨੂੰ ਕਿਵੇਂ ਘਟਾਇਆ ਜਾਏ, ਜਿਵੇਂ ਕਿਤੇ ਪਾਣੀ ਵਹਿ ਰਿਹਾ ਹੈ ਜਾਂ ਪਾਣੀ ਗੰਦਾ ਹੈ ਕਿਤੇ?
0: ਪਾਣੀ ਬਾਰੇ ਐਕਟ ਬਣਿਆ ਸੀ 1974 'ਚ, ਤੇ ਉਦੋਂ ਹੀ ਪੋਲਿਊਸ਼ਨ ਕੰਟਰੋਲ ਬੋਰਡ ਬਣੇ ਹਰ ਸਟੇਟ ਦੇ ਵਿੱਚ, ਪਰ ਉਹਨਾਂ ਨੇ ਅੱਛਾ ਕੰਮ ਕੀਤਾ। ਪਰ ਗੱਲ ਹੈ ਵੀ ਇਕੱਲੇ ਇੱਕ ਬੋਰਡ ਬਣਾਉਣ ਨਾਲ ਜਾਂ ਕਾਨੂੰਨ ਬਣਾਉਣ ਨਾਲ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੀ ਬਣਿਆ, ਸੁਪਰੀਮ ਕੋਰਟ ਵੀ ਇਹਦੇ 'ਤੇ ਵਾਚ ਕਰ ਰਿਹਾ, ਸਹਿਯੋਗ ਦੀ ਬਜਾਏ ਜ਼ਿੰਮੇਵਾਰੀ ਜਿਹੜੀ ਹੈ ਉਹ ਜ਼ਿਆਦਾ ਜ਼ਰੂਰੀ ਹੈ। ਕਿਸੇ ਨੂੰ ਇੰਡਸਟਰੀ ਲਾਉਣ 'ਚ ਕੋਈ ਮਨਾਹੀ ਨਹੀਂ, ਕਿਸੇ ਨੂੰ ਤਰੱਕੀ ਕਰਨ 'ਚ ਕੋਈ ਮਨਾਹੀ ਨਹੀਂ, ਪਰ ਅਸੀਂ ਇਹੋ ਜਿਹੀ ਇੰਡਸਟਰੀ ਲਾਈਏ ਜਿਹੜਾ ਆਪਣਾ ਇੰਡਸਟਰੀ ਦੇ ਪ੍ਰੋਸੈਸ ਦੇ ਵਿੱਚੋਂ ਕੈਮੀਕਲਸ, ਇਹੋ ਜਿਹੀ ਡਾਇੰਗ, ਇਹੋ ਜਿਹੀ ਚੀਜ਼ਾਂ ਯੂਜ਼ ਕਰਨੀਆਂ, ਲੈਦਰ ਇੰਡਸਟਰੀ ਹੈ, ਕਰੋਮੀਅਮ ਆਉਂਦਾ ਹੈ, ਹਰ ਤਰ੍ਹਾਂ ਦੀ ਇੰਡਸਟਰੀ 'ਚ ਕੁਛ ਨਾ ਕੁਛ ਨਿਕਲਦਾ, ਪਰ ਕਿਆ ਉਹ ਮੈਂ ਬਾਹਰ ਸੁੱਟਣਾ ਜਾਂ ਸੁੱਟਣ ਤੋਂ ਪਹਿਲੇ ਉਹਦੀ ਟ੍ਰੀਟਮੈਂਟ ਕਰਨੀ ਹੈ? ETP ਕਹਿੰਦੇ ਆ, ਐਫਲੂਐਂਟ ਟ੍ਰੀਟਮੈਂਟ ਪਲਾਂਟਸ, ਉਹ ਮੈਂਡੇਟਰੀ ਹੈ, ਉਹ ਲੱਗੇ ਹੋਣੇ ਚਾਹੀਦੇ ਹੈ ਔਰ 24 ਘੰਟਾ ਉਹ ਚੱਲਣੇ ਚਾਹੀਦੇ ਆ। ਉਹਦੇ ਅੰਦਰ ਬੈਕਟੀਰੀਆ ਹੁੰਦੇ ਆ ਜਿਹੜੇ ਉਹ ਤੁਹਾਡੇ ਕੈਮੀਕਲਸ ਨੂੰ ਸੰਭਾਲਦੇ ਨੇ, ਫਿਰ ਉਹਦੇ ਤੋਂ ਸਲੱਜ ਨਿਕਲਦੀ ਹੈ, ਉਹਨੂੰ ਵੱਖਰਾ ਕਰਨਾ, ਔਰ ਇੱਕ ਸਾਫ਼ ਪਾਣੀ ਜਿਹੜਾ ਉਹ ਅਸੀਂ ਦੁਬਾਰਾ ਵੀ ਇੰਡਸਟਰੀ 'ਚ ਵਰਤ ਸਕਦੇ ਹਾਂ ਜਾਂ ਕਿਤੇ ਜੇ ਖੇਤਾਂ 'ਚ ਦੇਣਾ ਹੋਵੇ ਤਾਂ ਉਹ ਦੇ ਸਕਦੇ ਹਾਂ। ਸੋ ਨਿਯਮ ਕਾਨੂੰਨ ਤਾਂ ਬਣੇ ਹੋਏ ਨੇ, ਪਰ ਗੱਲ ਇਹੀ ਹੈ ਵੀ ਅਸੀਂ ਆਪਣੀ ਲਾਲਚ ਦੇ ਵਿੱਚ ਵੀ ਕਿਤੇ ਖਰਚਾ ਪਏਗਾ, ਮੈਨੂੰ ETP ਪਲਾਂਟ ਦੇ ਵਿੱਚ ਪੈਸਾ ਲੱਗੇਗਾ, ਮੈਨੂੰ ਉੱਥੇ ਮੈਨੇਜਰ ਰੱਖਣਾ ਪਏਗਾ, ਇਨਵਾਇਰਮੈਂਟ ਦਾ ਬੰਦਾ ਰੱਖਣਾ ਪਏਗਾ, ਜਦੋਂ ਇੰਡਸਟਰੀ ਬਾਕੀ ਕੋਸਟ ਮੰਨਦੀ ਹੈ ਇਹਨੂੰ ਕਿਉਂ ਨਹੀਂ ਮੰਨਦੀ? ਅਸੀਂ ਤਾਂ ਬੜੇ ਖੁਸ਼ ਹੁੰਦੇ ਹਾਂ ਵੀ ਮੇਰੇ ਕੋਲ ਫਲੱਸ਼ ਲੱਗੀ ਹੈ, ਮੇਰਾ ਬੜਾ ਵਧੀਆ ਬਾਥਰੂਮ ਹੈ, 2 ਕਰੋੜ ਰੁਪਇਆ ਲਾਇਆ, ਅਸੀਂ ਆ ਕੇ ਦੇਖਦੇ ਹਾਂ ਜੀ ਆਟੋਮੈਟਿਕ ਚੱਲੀ ਜਾਂਦਾ। ਪਰ ਉਹ ਜਿਹੜਾ ਤੁਸੀਂ ਆਪਣਾ ਫੀਕਲ ਮੈਟਰ ਹੈ ਉਹ ਕਿੱਥੇ ਜਾਂਦਾ ਪਿਆ? ਉਹ ਸੀਵਰੇਜ 'ਚ ਜਾਂਦਾ ਪਿਆ ਅੱਗੋਂ, ਹਾਲਾਂਕਿ ਕਿਹਾ ਜਾਂਦਾ ਵੀ ਸੀਵਰੇਜ ਟ੍ਰੀਟਮੈਂਟ ਪਲਾਂਟ ਲੱਗੇ ਨੇ ਚਾਹੀਦੇ, ਉਹ ਫਿਰ ਅਸੀਂ ਪਾ ਦਿੰਦੇ ਵੀ ਸਰਕਾਰ ਲਾਏਗੀ। ਔਰ ਗੱਲ ਉਹੀ ਮੈਂ ਕਹੀ ਵੀ ਜੇ ਸ਼ਹਿਰਾਂ 'ਚ ਪਾਪੂਲੇਸ਼ਨ, ਸੀਵਰੇਜ ਪਲਾਂਟ ਹੈਗਾ 100 MLD ਕਪੈਸਿਟੀ ਦਾ, ਪਾਣੀ ਆ ਰਿਹਾ 200-300 MLD, ਤੇ ਉਹ ਵਿਚਾਰਾ ਕੀ ਕਰੂਗਾ? ਫਿਰ ਉਹਦੇ 'ਤੇ ਖਰਚਾ ਹੈ, ਕੋਸਟ ਹੈ। ਅਸੀਂ ਫੋਰਨ ਕੰਟਰੀਆਂ ਦੇ ਮਾਡਲ ਦੇਖ ਲਏ, ਸਾਡਾ ਮਾਡਲ ਸੀ ਵੀ ਅਸੀਂ ਡਰਾਈ ਮੈਨੇਜਮੈਂਟ ਆਫ ਫੀਕਲ ਮੈਟਰ ਕਰਦੇ ਹੁੰਦੇ ਸੀ। ਔਰ ਇਸੇ ਤਰ੍ਹਾਂ ਪਸ਼ੂਆਂ ਦੀ ਗੱਲ ਕਰੀਏ, ਡੇਅਰੀਆਂ ਬਣ ਗਈਆਂ, ਪਸ਼ੂ ਜਿਹੜੇ ਘਰ ਹੁੰਦੇ ਨੇ ਉਹਨਾਂ ਦਾ ਵੀ ਅਸੀਂ ਧੋ ਕੇ ਪਾਣੀ ਉਹਦੇ 'ਚ ਸੁੱਟਣਾ ਸ਼ੁਰੂ ਕਰਤਾ, ਉਹਦੇ 'ਚੋਂ ਬੜੇ ਡੇਂਜਰਸ ਈਕੋਲਾਈ ਨਿਕਲਦੇ ਨੇ, ਫੀਕਲ ਮੈਟਰ ਨਿਕਲਦਾ, ਜਦੋਂ ਉਹਨੂੰ ਪਾਣੀ 'ਚ ਪਾਉਂਦੇ ਉਹ ਹੋਰ ਵੱਧਦਾ। ਜੇ ਉਹਨੂੰ ਅਸੀਂ ਸੁੱਕੇ ਤਰ੍ਹਾਂ ਦੀ ਮੈਨੇਜਮੈਂਟ ਕਰੀਏ, ਜੋ ਫਿਰ ਉਹਦੇ ਅੰਦਰ ਉਹਨੂੰ ਪੋਲਿਊਸ਼ਨ ਨਹੀਂ ਕਰੇਗਾ, ਸਗੋਂ ਖਾਦ ਦਾ ਕੰਮ ਕਰੇਗਾ ਇਹਦੇ ਵਿੱਚ। ਇਸ ਤਰ੍ਹਾਂ ਦੇ ਪਾਣੀ ਦੇ ਸਰੋਤਰ ਜਿਹੜੇ ਘੱਟ ਗਏ, ਫਿਰ ਵਰਸ਼ਾ ਦਾ ਪਾਣੀ ਹੈ ਉਹਨੂੰ ਅਸੀਂ ਸੰਭਾਲ ਕੇ ਰੱਖਣਾ, ਉਹਨੂੰ ਜਿੰਨਾ ਜ਼ਮੀਨ 'ਚ, ਸਭ ਤੋਂ ਪਿਓਰੈਸਟ ਫਾਰਮ ਆਫ ਵਾਟਰ ਇਜ਼ ਰੇਨ ਵਾਟਰ, ਉਹ ਸਾਨੂੰ ਮਿਲਦਾ। ਅਸੀਂ ਟੋਏ ਟਿੱਬੇ ਤਲਾਬ ਹੁੰਦੇ ਸੀ ਜਿੱਥੇ ਪਾਣੀ ਨੀਵੀਂ ਜਗ੍ਹਾ ਰੁਕਦਾ, ਉਹ ਫਿਰ ਜ਼ਮੀਨ 'ਚ ਜਾਂਦਾ, ਜ਼ਮੀਨ ਸਾਡਾ ਪਾਣੀ ਦਾ ਬੈਂਕ ਹੈ। ਜਿੰਨਾ ਸਾਫ਼ ਪਾਣੀ ਪਾਵਾਂਗੇ ਤੇ ਜੇ ਛੋਟੀ ਮੋਟੀ ਪ੍ਰਦੂਸ਼ਣ ਹੁੰਦੀ ਹੈ ਉਸ ਉਹਨੂੰ ਵੀ ਖਤਮ ਕਰੇਗਾ ਔਰ ਪਾਣੀ ਵਧਾਏਗਾ। ਕੁਆਲਿਟੀ ਵੀ ਖਰਾਬ ਕਰ ਰਹੇ ਹੈ, ਕੁਆਂਟਿਟੀ ਵੀ ਖਰਾਬ ਕਰ ਰਹੇ ਹੈ, ਪਰ ਰਸਤੇ ਹੈਗੇ ਨੇ, ਉਹਨਾਂ ਨੂੰ ਅਪਣਾ ਕੇ ਅਸੀਂ ਇਹਨੂੰ ਠੀਕ ਕਰ ਸਕਦੇ।
1: ਪਾਣੀ ਦੀ ਜਦੋਂ ਆਪਾਂ ਗੱਲ ਕਰੀਏ, ਜਿੱਦਾਂ ਅਸੀਂ ਪਾਣੀ ਨੂੰ ਖੁਦ ਖਰਾਬ ਕਰ ਰਹੇ ਹਾਂ, ਕਚਰਾ ਸਿੱਟ ਕੇ ਉਹਦੇ ਵਿੱਚ, ਖਾਸ ਕਰਕੇ ਪਲਾਸਟਿਕ ਦਾ, ਜਿਹਦਾ ਕੋਈ ਵੀ ਹੱਲ ਹੈ ਨਹੀਂ ਹਾਲੇ ਤੱਕ, ਮਤਲਬ ਹੱਲ ਕੱਢ ਰਹੀ ਹੈ ਗਵਰਨਮੈਂਟ, ਕਿਤੇ ਪਲਾਸਟਿਕ ਵੇਸਟ ਮੈਨੇਜਮੈਂਟ ਪਲਾਂਟ ਬਣਾ

0: ਪਲਾਸਟਿਕ ਵੇਸਟ ਜਿਹੜਾ ਸਿਰਫ ਸਾਡੇ ਪਾਣੀ ਨੂੰ ਖਰਾਬ ਕਰ ਰਿਹਾ ਸਭ ਤੋਂ ਵੱਡੀ ਸਾਡੀ ਜਿਹੜੀ ਸਮੱਸਿਆ ਇਹ ਆ ਉਹ ਤੋਂ ਬਾਅਦ ਸਾਡੇ ਜਿਹੜੇ ਪੰਜਾਬ ਦੇ ਨਾਲੇ ਆ ਚਾਹੇ ਉਹ ਬੁੱਢਾ ਨਾਲੇ ਲੁਧਿਆਣੇ ਦੀ ਗੱਲ ਕਰ ਲਈਏ ਜਾਂ ਸਾਡੇ ਜਲੰਧਰ ਦੀ ਕਾਲੀ ਬੇਈ ਦੀ ਗੱਲ ਕਰ ਲਈਏ ਚਿੱਟੀ ਬੇਈ ਦੀ ਗੱਲ ਕਰ ਲਈਏ ਜਿਹਨੂੰ ਸਾਫ਼ ਸੁਥਰਾ ਬਣਾਉਣ ਲਈ ਸੰਤ ਸੀਚੇਵਾਲ ਜੀ ਨੇ ਬੜੇ ਪ੍ਰਯਾਸ ਵੀ ਕੀਤੇ ਹੋਰ ਵੀ ਕਈ ਇਨਵਾਇਰਮੈਂਟ ਜਿਹੜੇ ਆ ਉਹ ਉਹਦੇ ਉੱਤੇ ਕੰਮ ਵੀ ਕਰ ਰਹੇ ਆ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਇਹ ਅਵੇਅਰ ਕਰੀਦਾ ਕਿ ਤੁਸੀਂ ਪਾਣੀ ਨੂੰ ਵੇਸਟ ਨਾ ਕਰੋ ਜੇ ਤੁਹਾਡੇ ਘਰ ਦੀ ਕੋਈ ਟੂਟੀ ਲੀਕ ਕਰ ਰਹੀ ਹੈ ਉਹਨੂੰ ਬੰਦ ਕਰਾਓ ਉਹਦੀ ਲੀਕੇਜ ਠੀਕ ਕਰਵਾਓ ਕਿਉਂਕਿ ਜੇ ਬੂੰਦ ਬੂੰਦ ਨਾਲ ਤੁਹਾਡਾ ਸਮੁੰਦਰ ਭਰਦਾ ਤੇ ਬੂੰਦ ਬੂੰਦ ਨਾਲ ਸਮੁੰਦਰ ਖਤਮ ਵੀ ਹੁੰਦਾ ਪਾਣੀ ਨੂੰ ਜਿਹੜਾ ਪੀਣ ਵਾਲਾ ਪਾਣੀ ਆ ਉਹ ਤਾਂ ਪਹਿਲਾਂ ਹੀ ਬਹੁਤ ਉਹਦਾ ਲੈਵਲ ਸੈੱਟ ਚੁੱਕੇ ਆ ਥੱਲੇ ਅਸੀਂ ਜਿੰਨੀ ਪੰਜਾਬ ਦੇ ਵਿੱਚ ਗੇਹੂੰ ਔਰ ਚਾਵਲਾਂ ਦੀ ਖੇਤੀ ਦੇ ਉੱਤੇ ਪਾਣੀ ਦਾ ਦੋਹਨ ਕਰ ਰਹੇ ਹਾਂ ਲਗਾਤਾਰ ਅਸੀਂ ਬਲੌਕ ਆਪਣੇ ਸਾਡੇ ਡਾਰਕ ਕਰ ਲਏ ਕਾਲੇ ਕਰ ਲਏ ਸਾਡੇ ਤੇ 800 ਫੁੱਟ ਕਈ ਜਗ੍ਹਾ ਤੇ ਪਾਣੀ ਨਹੀਂ ਮਿਲਦਾ ਜਿਹੜਾ 40 ਫੁੱਟ ਤੇ ਪਾਣੀ ਮਿਲ ਜਾਂਦਾ ਸੀਗਾ ਤੇ ਉਹਦੇ ਲਈ ਅਸੀਂ ਖੁਦ ਜ਼ਿੰਮੇਵਾਰ ਹੈਗੇ ਹਾਂ ਉਹਦੇ ਲਈ ਹਰ ਬੰਦਾ ਹਰ ਆਪਣੇ ਘਰ ਦੇ ਵਿੱਚ ਚਾਹੇ ਉਹ ਸ਼ਹਿਰੀ ਹੈ ਚਾਹੇ ਪੇਂਡੂ ਆ ਉਹਦੇ ਪਾਣੀ ਨੂੰ ਰੋਕਣ ਲਈ ਬਰਸਾਤ ਦੇ ਉਹਦੇ ਲਈ ਤਿਆਰੀ ਰੱਖੇ ਅਸੀਂ ਕੀ ਕੀਤਾ ਹੁਣ ਸ਼ਹਿਰਾਂ ਦੇ ਵਿੱਚ ਕਿ ਜਿਹੜੀ ਸਾਡੀ ਸੜਕਾਂ ਦੇ ਨਾਲ ਕੱਚੀਆਂ ਜਗ੍ਹਾ ਹੁੰਦੀਆਂ ਸੀਗੀਆਂ ਅਸੀਂ ਉਹਨੂੰ ਵੀ ਖਤਮ ਕਰਤਾ ਉਹਨੂੰ ਸੀਮੈਂਟਡ ਕਰ ਦਿੱਤਾ ਜਾਂ ਟਾਇਲਸ ਲਗਾ ਦਿੱਤੀਆਂ ਉੱਤੇ ਕਿ ਜਿਹੜਾ ਪਾਣੀ ਰਿਸ ਕੇ ਜ਼ਮੀਨ 'ਚ ਜਾਣਾ ਚਾਹੀਦਾ ਉਹ ਜਾ ਹੀ ਨਹੀਂ ਰਿਹਾ ਹੈਗਾ ਉਲਟਾ ਉਹ ਪਾਣੀ ਜਿਹੜਾ ਇਕੱਠਾ ਹੋ ਕੇ ਉਹ ਸੀਵਰੇਜ ਦੇ ਥਰੂ ਕਿਸੇ ਇੱਕ ਛੱਪੜ ਦੇ ਵਿੱਚ ਜਾ ਰਿਹਾ ਜਾਂ ਇੱਕ ਜਗ੍ਹਾ ਤੇ ਜਾ ਰਿਹਾ ਜਿਹਦੀ ਟ੍ਰੀਟਮੈਂਟ ਵੀ ਨਹੀਂ ਪ੍ਰੋਪਰ ਹੋ ਰਹੀ ਵੱਡੇ ਸ਼ਹਿਰਾਂ ਦੇ ਵਿੱਚ ਤਾਂ ਟ੍ਰੀਟਮੈਂਟ ਪਲਾਂਟ ਜਿਹੜੇ ਬਣਾ ਤੇ ਸੀਵਰੇਜ ਟ੍ਰੀਟਮੈਂਟ ਪਲਾਂਟ ਜਿੱਥੋਂ ਪਾਣੀ ਸਾਫ਼ ਕਰਕੇ ਕਿਤੇ ਨਾ ਕਿਤੇ ਖੇਤਾਂ ਨੂੰ ਜਾਂ ਹੋਰ ਯੂਜ਼ ਦੇ ਵਿੱਚ ਲਿਆਇਆ ਜਾ ਰਿਹਾ ਤੇ ਹੁਣ ਸਰਕਾਰ ਜਿਹੜੀ ਹੈ ਸਵੱਛ ਭਾਰਤ ਮਿਸ਼ਨ ਦੇ ਤਹਿਤ ਪਿੰਡਾਂ ਦੇ ਵਿੱਚ ਛੱਪੜਾਂ ਨੂੰ ਔਰ ਸ਼ਹਿਰਾਂ ਦੇ ਵਿੱਚ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਉਤਸ਼ਾਹਿਤ ਕਰ ਰਹੀ ਹੈ ਛੱਪੜ ਪੱਕੇ ਕਰਵਾ ਰਹੀ ਹੈ ਤਾਂ ਕਿ ਪੱਕੇ ਹੋਣ ਤੇ ਜਿਹੜੇ ਥਾਪਰ ਮਾਡਲ ਔਰ ਸੰਤ ਸੀਚੇਵਾਲ ਮਾਡਲ ਅਪਣਾਇਆ ਜਾ ਰਿਹਾ ਉਹਦੇ ਨਾਲ ਕੀ ਹੁੰਦਾ ਕਿ ਜਿਹੜਾ ਤੁਹਾਡਾ ਪਾਣੀ ਸਾਫ਼ ਹੁੰਦਾ ਆ ਉਹ ਇੱਕ ਜਗ੍ਹਾ ਤੇ ਨਾ ਰਹਿ ਕੇ ਉਹੀ ਪਾਣੀ ਤੁਹਾਡਾ ਖੇਤਾਂ ਦੇ ਵਿੱਚ ਲੱਗ ਕੇ ਤੁਹਾਡੀ ਖੇਤੀ ਲਈ ਯੂਜ਼ ਹੋਵੇ
1: ਤੇ ਪਲਾਸਟਿਕ ਤਾਂ ਜਾਏਗਾ ਨਹੀਂ ਸਾਡੀ ਜ਼ਿੰਦਗੀ ਚੋਂ ਕਿਉਂਕਿ ਜਿਹੜੀ ਚੀਜ਼ ਹੋਏ ਆਲਾ ਪਲਾਸਟਿਕ ਦੀ ਇਹ ਚ ਪਾ ਕੇ ਲਿਆ ਜਾਓ
0: ਸਾਨੂੰ ਲੱਗਦਾ ਕਿ ਜਿੱਥੇ ਸਿੰਗਲ ਯੂਜ਼ ਪਲਾਸਟਿਕ ਹੈਗਾ ਲਿਫਾਫੇ ਆ ਸਬਜ਼ੀ ਲੈ ਕੇ ਆਉਣੀ ਆ ਤਾਂ ਅਸੀਂ ਆਪਣੇ ਘਰੋਂ ਜਾਂ ਤਾਂ ਜੂਟ ਦੇ ਥੈਲੇ ਲੈ ਕੇ ਜਾ ਰਹੇ ਹਾਂ ਅੱਜਕੱਲ੍ਹ ਜਾਂ ਫਿਰ ਅਸੀਂ ਕੱਪੜੇ ਦੇ ਥੈਲੇ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹਾਲਾਂਕਿ ਥੋੜੀ ਅਵੇਅਰਨੈਸ ਘੱਟ ਆ ਇਹਦੀ ਬਹੁਤ ਜ਼ਿਆਦਾ ਲੋੜ ਆ ਹਰ ਬੰਦੇ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਇਹਨਾਂ ਤੋਂ ਖੁਦ ਪਲਾਸਟਿਕ ਨੂੰ ਛੱਡਣ ਦੀ ਜ਼ਰੂਰਤ ਹੈ
2: ਪਲਾਸਟਿਕ ਨਹੀਂ ਬੁਰਾ ਪਲਾਸਟਿਕ ਦਾ ਮਿਸਯੂਜ਼ ਬੁਰਾ ਹੈ ਰੱਬ ਦੀ ਬਣਾਈ ਕੋਈ ਵੀ ਨਿਆਮਤ ਅੱਛੀ ਹੁੰਦੀ ਹੈ ਕੈਮੀਕਲਸ ਹੈ ਪੈਸਟੀਸਾਈਡ ਹੈ ਪਰ ਅਸੀਂ ਉਹਨਾਂ ਨੂੰ ਦੁਰਵਰਤੋਂ ਜਦੋਂ ਕਰਦੇ ਹਾਂ ਉਹ ਪੋਲੂਸ਼ਨ ਬਣਦੀ ਹੈ ਪੋਲੂਸ਼ਨ ਰੱਬ ਦੀ ਕ੍ਰੀਏਟਡ ਨਹੀਂ ਹੈ ਹਿਊਮਨ ਕ੍ਰੀਏਟਡ ਹੈ ਸੋ ਆਦਮੀ ਆਪਣੀ ਜ਼ਰੂਰਤਾਂ ਦੇ ਹਿਸਾਬ ਨਾਲ ਚੀਜ਼ ਨੂੰ ਵਰਤੇ ਪਲਾਸਟਿਕ ਦਾ ਜੇ ਫਰਨੀਚਰ ਹੈ ਰਿਜਿਡ ਪਲਾਸਟਿਕ ਹੈ ਉਹ ਕੁਛ ਨਹੀਂ ਕਹਿ ਰਿਹਾ ਜਿਹੜਾ ਯੂਜ਼ ਐਂਡ ਥਰੋ ਵਾਲਾ ਪਲਾਸਟਿਕ ਹੈ ਉਹਨੂੰ ਵੀ ਅਸੀਂ ਇੰਨਾ ਐਕਸਟੈਂਸਿਵਲੀ ਉਹਨੂੰ ਸੁੱਟਦੇ ਹਾਂ ਔਰ ਸਿੰਗਲ ਯੂਜ਼ ਪਲਾਸਟਿਕ ਬੈਨ ਹੋ ਚੁੱਕਾ ਹੈ ਉਹਦੇ 'ਚ 19 ਆਈਟਮਾਂ ਨੇ ਪਰ ਅਸੀਂ ਫਿਰ ਵੀ ਇਲੀਗਲ ਉਹ ਚੱਲੀ ਜਾਂਦਾ ਕੈਰੀ ਬੈਗ ਦੀ ਜ਼ਰੂਰਤ ਹੀ ਨਹੀਂ ਹੈ ਸੋ ਆਲਟਰਨੇਟਿਵ ਟੂ ਪਲਾਸਟਿਕ ਮੈਂ ਕਹਿੰਦਾ ਹੁੰਦਾ ਪਲਾਸਟਿਕ ਤੋਂ ਪਹਿਲੇ ਵੀ ਦੁਨੀਆ ਉਸੇ ਤਰ੍ਹਾਂ ਪੈਕਿੰਗ ਕਰਦੀ ਸੀ ਉਸੇ ਤਰ੍ਹਾਂ ਚੀਜ਼ਾਂ ਚੱਲਦੀਆਂ ਸੀ ਕਿਤਾਬਾਂ ਦੇ ਜਿਲਤਾਂ ਵੀ ਚੜਾਈ ਜਾਂਦੀ ਉਹ ਸੌਖੇ ਦੇ ਚੱਕਰ 'ਚ ਅਸੀਂ ਉਨਾ ਵਾਤਾਵਰਨ ਨੂੰ ਖਰਾਬ ਕਰਤਾ ਉਹਦੇ ਅੰਦਰ ਮਾਈਕਰੋ ਪਲਾਸਟਿਕ ਨਿਕਲਿਆ ਮਨੁੱਖੀ ਸਿਹਤ ਨੂੰ ਮਾਈਕਰੋ ਪਲਾਸਟਿਕ ਜਿਵੇਂ ਤੁਹਾਨੂੰ ਹਵਾ ਦੀ ਗੱਲ ਕੀਤੀ ਮਾਈਕਰੋਨਸ ਨਿਕਲ ਕੇ ਜਾ ਰਹੇ ਨੇ ਇਹ ਵੀ ਤੁਹਾਡੇ ਬ੍ਰੇਨ ਤੱਕ ਕਿਡਨੀਆਂ ਤੱਕ ਪਹੁੰਚ ਚੁੱਕਿਆ ਕਿਉਂਕਿ ਜਦੋਂ ਜਿਹਦੀ ਪਲਾਸਟਿਕ ਦੀ ਚੀਜ਼ਾਂ ਜਿਹੜੀ ਤੁਸੀਂ ਖਾਣ ਪੀਣ ਵਾਲੀ ਗੱਲ ਕੀਤੀ ਉਹ ਸਟੀਲ ਦੇ ਭਾਂਡੇ ਨੇ ਤਾਂਬੇ ਦੇ ਭਾਂਡੇ ਨੇ ਬੜਾ ਕੁਛ ਹੈ ਉਹਨਾਂ ਨੂੰ ਵਰਤਣਾ ਚਾਹੀਦਾ ਔਰ ਉਹ ਸਾਰਾ ਫੂਡ ਬਿਲਕੁਲ ਪਲਾਸਟਿਕ 'ਚ ਨਹੀਂ ਕਦੀ ਲਿਜਾਣਾ ਪਾਣੀ ਵੀ ਨਹੀਂ ਉਹ ਤੁਹਾਡੇ ਅੰਦਰ ਮਾਈਕਰੋ ਪਲਾਸਟਿਕ ਬਿਸਫਿਨੋਲ ਹੈ BPA ਥੈਲੇਟਸ ਡਾਇਓਕਸਿਨਸ ਇਹੋ ਜਿਹੇ ਕੈਮੀਕਲਸ ਨੇ ਜਿਹੜੇ ਤੁਹਾਡੇ ਹਾਰਮੋਨਸ ਨੂੰ ਨਕਲੀ ਹਾਰਮੋਨਸ ਬਣਾ ਦਿੰਦੇ ਨੇ ਮਤਲਬ ਇਨਫਰਟਿਲਿਟੀ ਤੁਹਾਡੇ 'ਚ ਕੌਜ਼ ਕਰਨਗੇ ਔਰ ਇਹ ਸਲੋ ਪੋਇਜ਼ਨ ਹੈ ਕਈ ਵਾਰੀ ਪਤਾ ਕਹਿੰਦਾ ਯਾਰ ਇੰਨੇ ਸਾਲ ਹੋ ਗਏ ਮੈਨੂੰ ਤਾਂ ਕੁਛ ਹੋਇਆ ਨਹੀਂ ਬਟ ਇਹ ਸਲੋ ਪੋਇਜ਼ਨ ਹੈ ਤੁਹਾਡੀ ਆਉਣ ਵਾਲੀ ਜਨਰੇਸ਼ਨ ਨੂੰ ਖਤਮ ਕਰ ਰਿਹਾ ਸੋ ਪਲਾਸਟਿਕ ਨਹੀਂ ਬੁਰਾ ਉਹਦੇ ਆਲਟਰਨੇਟਿਵਸ ਨੇ ਅਸੀਂ ਉਹਦੇ ਆਲਟਰਨੇਟਿਵਸ ਦੇ ਉੱਤੇ ਸ਼ਿਫਟ ਕਰਾਂਗੇ ਤਾਂ ਮੈਨੂੰ ਲੱਗਦਾ ਇਹ ਜਿਹੜੀ ਤੁਹਾਡੀ ਗੱਲ ਹੈ ਪੋਜ਼ਿਟਿਵ ਵਾਲੇ ਪਾਸੇ ਸੋਚਣਾ ਵੀ ਜ਼ਿੰਮੇਵਾਰੀ ਆਪ ਘਰੋਂ ਮੈਂ ਪਲਾਸਟਿਕ ਨਹੀਂ ਵਰਤਾਂਗਾ ਤੇ ਆਪਣੇ ਆਪ ਉਹਦੇ 'ਚ ਸੁਧਾਰ ਹੋ ਜਾਏਗਾ ਦੂਸਰੇ ਆਲਟਰਨੇਟਿਵ ਵਰਤੋ ਤੇ ਆਪਣੇ ਆਪ ਉਹ ਕੰਮ ਸ਼ੁਰੂ ਹੋ ਜਾਏਗਾ ਸੋ ਇਹ ਜ਼ਿੰਮੇਵਾਰੀ ਵਾਲਾ ਕੰਮ ਸੁੱਖਣਾ ਚਾਹੀਦਾ
1: ਰੋਹਿਤ ਜੀ ਤੁਸੀਂ ਸੈਮੀਨਾਰਸ ਲਗਾਉਂਦੇ ਹੋ ਥਾਂ ਥਾਂ ਤੇ ਜਾਂਦੇ ਹੋ ਔਰ ਰੁੱਖ ਲਗਾਉਣ ਦੀ ਜੇ ਮੁਹਿੰਮ ਦੀ ਗੱਲ ਕਰੀਏ ਤਾਂ ਕਿੰਨਾ ਤੁਸੀਂ ਇਸ ਵਿੱਚ ਸਮਝਦੇ ਹੋ ਕਿ ਲੋਕੀ ਸੁਣਦੇ ਨੇ
0: ਮੈਨੂੰ ਲੱਗ ਰਿਹਾ ਕਿ ਜਿਸ ਤਰ੍ਹਾਂ ਅਸੀਂ ਪਿਛਲੇ 10 ਸਾਲਾਂ ਦੇ ਵਿੱਚ ਰੁੱਖ ਲਾਉਣ ਵੱਲ ਵਧੇ ਆ ਲੋਕਾਂ ਨੂੰ ਥੋੜੀ ਅਵੇਅਰਨੈਸ ਆਈ ਆ ਅੱਗੇ ਨਾਲੋਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਲੋਕ ਨਹੀਂ ਲਾ ਰਹੇ ਬਲਕਿ ਲੋਕ ਲਾ ਰਹੇ ਆ ਲੇਕਿਨ ਮੈਂ ਇੱਥੇ ਇਹ ਕਹਿਣਾ ਚਾਹੂੰਗਾ ਕਿ ਰੁੱਖ ਲਾਉਣਾ ਸਿਰਫ ਸਾਡੀ ਜ਼ਿੰਮੇਵਾਰੀ ਨਹੀਂ ਹੈ ਰੁੱਖ ਨੂੰ ਸੰਭਾਲਣਾ ਸਾਡੀ ਜ਼ਿੰਮੇਵਾਰੀ ਆ ਕਿਉਂਕਿ ਇੱਥੇ ਸਾਡੇ ਕੀ ਹੈ ਕਿ ਗਰਮੀ ਵੀ ਬਹੁਤ ਜ਼ਿਆਦਾ ਪੈਂਦੀ ਹੈ ਪੌਦੇ ਮਰ ਜਾਂਦੇ ਆ ਜੇ ਤੁਸੀਂ ਉਹਦੀ ਸੰਭਾਲ ਨਹੀਂ ਕਰਦੇ ਨੂੰ ਟਾਈਮ ਤੇ ਪਾਣੀ ਨਹੀਂ ਦਿੰਦੇ 2024 ਦੇ ਵਿੱਚ ਇੱਕ ਮੁਹਿੰਮ ਸ਼ੁਰੂ ਕੀਤੀ ਸੀ ਇੱਕ ਪੇੜ ਮਾਂ ਦੇ ਨਾਂ ਇੱਕ ਪਰਿਵਾਰ ਇੱਕ ਪੇੜ ਉਹਦੇ ਤਹਿਤ ਪੂਰੇ ਦੇਸ਼ ਦੇ ਵਿੱਚ 80 ਕਰੋੜ ਪੌਦੇ ਲਾਉਣ ਲਈ ਇੱਕ ਟਾਰਗੇਟ ਦਿੱਤਾ ਗਿਆ ਔਰ ਫਿਰ 2025 ਮਾਰਚ ਦੇ ਵਿੱਚ 140 ਕਰੋੜ ਕਰ ਦਿੱਤਾ ਉਸ ਟਾਰਗੇਟ ਨੂੰ ਫਿਰ 94 ਲੱਖ ਪੌਦਾ ਸਿਰਫ ਪੰਜਾਬ ਦੇ ਵਿੱਚ ਲੱਗਾ ਅਰਬਨ ਏਰੀਏ ਵੀ ਹੈ ਪਿੰਡਾਂ ਦੇ ਵਿੱਚ ਤਾਂ

0: ਜਗ੍ਹਾ ਪਈਆਂ ਉੱਥੇ ਪਾਰਕ ਬਣਾਏ ਜਾ ਰਹੇ, ਪਾਰਕਾਂ ਦੇ ਵਿੱਚ ਪੌਦੇ ਲਵਾਏ ਜਾ ਰਹੇ, ਕੋਈ ਖਾਲੀ ਪਲਾਟ ਪਿਆ ਆ ਉਹਨੂੰ ਪੂਰਾ ਡਿਵੈਲਪ ਕੀਤਾ ਜਾ ਰਿਹਾ ਗ੍ਰੀਨ, ਤਾਂ ਕਿ ਉੱਥੇ ਜ਼ਿਆਦਾ ਤੋਂ ਜ਼ਿਆਦਾ ਪੌਦੇ ਲੱਗ ਸਕਣ, ਉੱਥੇ ਗ੍ਰੀਨਰੀ ਹੋ ਸਕੇ, ਅਸੀਂ ਆਪਣੀ ਹਵਾ ਨੂੰ ਸਾਫ਼ ਕਰ ਸਕੀਏ, ਸਕੂਲਾਂ ਨੂੰ ਇਹ 'ਚ ਇਨਵੋਲਵ ਕੀਤਾ ਗਿਆ, ਬੱਚਿਆਂ ਨੂੰ ਇਨਵੋਲਵ ਕੀਤਾ ਗਿਆ, ਕਿਉਂਕਿ ਉਹ ਸਾਡੇ ਦੇਸ਼ ਦੇ ਭਵਿੱਖ ਨੇ।
1: ਬਹੁਤ ਅੱਛਾ ਹੈ, ਪਰ ਇਹਦਾ ਕੱਟਣਾ ਜ਼ਿਆਦਾ ਹੋ ਗਿਆ ਅਤੇ ਲਗਾਉਣਾ ਘੱਟ ਹੋ ਗਿਆ, ਸੰਭਾਲ ਵੀ ਘੱਟ ਹੋ ਗਈ। ਉਹਦੀ ਜਗ੍ਹਾ ਅਸੀਂ ਜਿਹੜਾ ਨਵਾਂ ਮਾਡਲ ਪ੍ਰਪੋਜ਼ ਕੀਤਾ ਸੀ, ਮੈਂ ਐਜ਼ ਏ ਬੋਟਨਿਸਟ, ਮਿੰਨੀ ਫੋਰੈਸਟ ਲਾਈਏ, ਇੱਕ ਪੈਚ ਏਰੀਆ ਲਈਏ, ਚਾਹੇ 500 ਗਜ ਦਾ, 1000 ਗਜ ਦਾ, ਅੱਧੀ ਏਕੜ ਦਾ, 2 ਏਕੜ ਦਾ, ਔਰ ਉੱਥੇ ਪੂਰੀ ਬਾਇਓਡਾਇਵਰਸਿਟੀ ਲਈਏ, ਸਭ ਤਰ੍ਹਾਂ ਦੇ ਪੇੜ ਲਾਈਏ। ਉਹ ਜੰਗਲ ਫਿਰ ਕੋਈ ਕੱਟਣ ਨੂੰ ਕੋਸ਼ਿਸ਼ ਨਹੀਂ ਕਰਦਾ, ਜੰਗਲ ਕੱਟਣਾ ਦੇ ਨਿਯਮ ਬਣ ਗਏ, ਵੈਸੇ ਤਾਂ ਹੁਣ ਪੇੜਾਂ ਦੇ ਵੀ ਨਿਯਮ ਬਣ ਗਏ, ਸ਼ਹਿਰੀ ਪੇੜ ਨੂੰ ਵੀ ਨਹੀਂ ਕੱਟ ਸਕਦੇ, ਪਰ ਹਾਲੇ ਉਹ ਲਾਗੂ ਹੋਣ ਦੀ ਗੱਲ ਹੈ। ਸੋ ਜਿਹੜੇ ਪੈਚ ਪਲਾਂਟੇਸ਼ਨ ਹੈ, ਮਿੰਨੀ ਫੋਰੈਸਟ ਹੈ, ਉਹਦੇ ਵੱਲ ਚੱਲਾਂਗੇ ਤਾਂ ਮੈਨੂੰ ਲੱਗਦਾ ਇਹਦਾ ਜਿਹੜਾ ਇੰਪੈਕਟ ਹੈ ਉਹ ਹੋਰ ਜ਼ਿਆਦਾ ਸਾਨੂੰ ਅੱਛਾ।
0: ਮਹਾਰਾਸ਼ਟਰ ਦੇ ਵਿੱਚ ਤਾਂ ਪੂਰਾ ਜੰਗਲ ਡਿਵੈਲਪ ਵੀ ਕੀਤਾ ਹੈ,
1: ਬੜੀ ਜਗ੍ਹਾ ਕੀਤਾ ਹੈ। ਮੈਂ ਪੋਲਿਊਸ਼ਨ ਬੋਰਡ ਅੰਮ੍ਰਿਤਸਰ ਦੇ ਸਾਹਮਣੇ ਇੰਡਸਟਰੀਅਲ ਏਰੀਆ ਸੀ, ਅਸੀਂ ਉੱਥੇ 2.5 ਏਕੜ ਦਾ ਜੰਗਲ ਡਿਵੈਲਪ ਕੀਤਾ, ਸਾਡੇ ਮੰਤਰੀ ਜੀ ਆਏ, ਅੱਜ ਵੀ ਚੱਲ ਰਿਹਾ ਸਾਰੇ। ਔਰ ਇੰਡਸਟਰੀਆਂ ਨੂੰ ਅਸੀਂ ਕੰਡੀਸ਼ਨਾਂ ਲਾਈਆਂ ਵੀ ਤੁਸੀਂ ਪਲਾਂਟੇਸ਼ਨ, ਕੋਈ ਕਹਿੰਦਾ ਮੈਂ 20 ਏਕੜ ਲਾ ਤਾ, ਕਿੱਥੇ ਲਾਇਆ ਕੋਈ ਪਤਾ ਹੀ ਨਹੀਂ, ਤੁਸੀਂ ਏਰੀਆ ਡਿਫਾਈਨ ਕਰੋ, ਉੱਥੇ ਪਲਾਂਟੇਸ਼ਨ ਕਰੋ। ਈਕੋ ਸਿੱਖ ਵਾਲੇ ਨੇ ਔਰ ਅੰਮ੍ਰਿਤਸਰ 'ਚ ਵੀ ਲਾ ਰਹੇ ਨੇ, ਕਾਫੀ ਜਗ੍ਹਾ ਅੱਛੇ ਪਲਾਂਟ ਲਾਏ, ਬਠਿੰਡਾ ਮੈਂ ਇੰਡਸਟਰੀ 'ਚ ਗਿਆ ਸੀ, ਉਹਨਾਂ ਨੂੰ ਵੀ ਮਿੰਨੀ ਫੋਰੈਸਟ ਲਵਾਏ ਨੇ। ਸੋ ਇਹ ਕੁਝ ਚੱਲ ਰਿਹਾ ਕੰਮ, ਇੱਧਰ ਵੱਲ ਥੋੜ੍ਹਾ ਹੋਏਗਾ ਫਿਰ ਉਹਦਾ ਪਲਾਂਟੇਸ਼ਨ ਦਾ ਇਫੈਕਟ ਜਿਹੜਾ ਅੱਛਾ ਨਿਕਲੇਗਾ।
2: ਜਿਵੇਂ ਕਿ ਤੁਸੀਂ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਰਹੇ ਹੋ ਆਦਰਸ਼ਪਾਲ ਜੀ,
3: ਬਹੁਤ ਸਾਰੀਆਂ ਸਮੱਸਿਆਵਾਂ ਫੇਸ ਕੀਤੀਆਂ ਹੋਣਗੀਆਂ, ਖਾਸ ਤੌਰ ਤੇ ਤੁਹਾਡੇ ਕੋਲ ਕਿਹੜੇ ਐਸੇ ਮਸਲੇ ਆਏ ਜੋ ਤੁਹਾਨੂੰ ਲੱਗਾ ਕਿ ਇਹ ਮਸਲਾ ਦੂਰ ਹੀ ਨਹੀਂ ਹੋ ਰਿਹਾ ਹੈਗਾ?
1: ਮਸਲੇ ਬੜੇ ਸੀ, ਜਿਵੇਂ ਲੁਧਿਆਣਾ ਆਪਣੇ ਆਪ 'ਚ ਇੱਕ ਵੱਡਾ ਕਲ ਹੈ, ਕਿਉਂਕਿ ਇੰਡਸਟਰੀਲਾਈਜੇਸ਼ਨ ਹੈ, ਉਹਨੂੰ ਮਾਨਚੈਸਟਰ ਆਫ ਇੰਡੀਆ ਕਿਹਾ ਜਾਂਦਾ, ਉੱਥੇ ਸਾਡੇ 4 ਦਫ਼ਤਰ ਵੀ ਖੁੱਲ੍ਹੇ ਹੋਏ ਨੇ, ਪੂਰੇ ਪੰਜਾਬ ਦੇ ਬਰਾਬਰ ਉੱਥੇ ਕੰਮ ਹੈ, ਪਰ ਠੀਕ ਹੈ, ਅੱਛੀ ਗੱਲ ਹੈ, ਪਰ ਉਹਨੂੰ ਸੰਭਾਲਣ ਦੇ ਵਾਸਤੇ। ਔਰ ਫਿਰ ਬੜੇ ਅਸੀਂ ਜਿਵੇਂ ਸੀਚੇਵਾਲ ਜੀ ਸਾਡੇ ਨਾਲ ਸੀ, ਉਹ ਮੈਂਬਰ ਵੀ ਸੀ, ਔਰ ਉਹ ਜਿਹੜਾ ਬੁੱਢੇ ਦਰਿਆ ਦਾ ਕੰਮ ਸ਼ੁਰੂ ਕੀਤਾ ਵੀ ਇੱਕ ਪਾਸੇ ਸ਼ੁਰੂ ਹੋਏ, ਜਿਹੜੇ ਡੇਅਰੀਆਂ ਦਾ ਗੋਆ ਉੱਥੇ ਜਾ ਰਹੇ ਸੀ, ਇੰਡਸਟਰੀ ਦਾ ਵੀ ਹੱਲ ਲੱਭਾਂਗੇ, ਔਰ ਬੜਾ ਅੱਛਾ ਅਸੀਂ ਸਾਰਿਆਂ ਨੂੰ ਨਾਲ ਭੇਜਿਆ, ਔਰ ਉਹ ਕੰਮ ਉੱਥੇ ਚੱਲ ਰਿਹਾ, ਔਰ ਅੰਮ੍ਰਿਤਸਰ ਵੀ ਆਏ ਕੰਮ ਕਰਨ ਵਾਸਤੇ, ਜਲੰਧਰ ਵੀ ਉਹਨਾਂ ਨੇ ਕੰਮ ਕੀਤਾ। ਇਹੋ ਜਿਹੇ ਲੋਕ ਚਾਹੀਦੇ ਨੇ ਜਿਹੜੇ ਰੋਲ ਮਾਡਲ ਬਣ ਕੇ ਹੋਣ, ਔਰ ਪੋਲਿਊਸ਼ਨ ਬੋਰਡ ਵੀ ਉਹਦੇ ਅੰਦਰ ਸਹਿਯੋਗ ਕਰੇ। ਪਰਾਲੀ ਦੀ ਸਮੱਸਿਆ ਸਭ ਤੋਂ ਜ਼ਿਆਦਾ ਸੀ, ਅੱਗ ਲਾਉਣਾ ਐਨਜੀਟੀ ਵੱਲੋਂ ਫਾਈਨ ਹੈ, ਬੈਨ ਹੈ, 5,000 ਤੋਂ ਲੈ ਕੇ 20,000 ਫਾਈਨ ਹੈ, ਚਾਹੇ ਕੂੜਾ ਬਾਲੋ, ਚਾਹੇ ਪੱਤੇ ਨਹੀਂ ਬਾਲ ਸਕਦੇ, ਇਹਨਾਂ ਨੂੰ ਓਪਨ ਬਰਨਿੰਗ ਨਹੀਂ ਕਰ ਸਕਦੇ, ਲੀਗਲੀ ਬੈਨ ਹੈ, ਪਰ ਇਹ ਕਾਰਪੋਰੇਸ਼ਨ ਦੀ ਡਿਊਟੀ ਹੈ ਉਹ ਜਾ ਕੇ ਫਾਈਨ ਕਰਨ, ਸਖਤੀ ਕਰਨ, ਖੇਤਾਂ 'ਚ ਵਾਹੀ ਜਾਵੇ। ਬਾਹਰ ਇੰਡਸਟਰੀ ਨੂੰ ਬੋਇਲਰਸ ਨੂੰ ਅਸੀਂ ਦਿੱਤੀ ਵੀ ਉਹ ਗੰਡਾ ਇੰਡੀਆ ਬਣ ਕੇ ਤੁਸੀਂ ਦੇਖੋ, ਹੁਣ ਸੜਕਾਂ ਦੇ ਵੱਡੇ ਵੱਡੇ ਟਰਾਲੇ ਜਾਂਦੇ ਨੇ, ਉਹ ਇੰਡਸਟਰੀ ਦੇ ਬੋਇਲਰ 'ਚ ਜਾਂਦੇ ਨੇ, ਹੋਰ ਕਿਸਾਨ ਕਦੇ ਕਹਿੰਦਾ ਜੀ ਤੁਸੀਂ ਉੱਥੇ ਵੀ ਅੱਗ ਲਾ ਦਿਓ, ਉੱਥੇ ਅੱਗ ਲਾ ਕੇ ਉੱਪਰ ਫਿਲਟਰ ਲੱਗੇ ਨੇ, ਉਹ ਅੱਗ ਦਾ ਧੂੰਆਂ ਬਾਹਰ ਨਹੀਂ ਜਾਂਦਾ, ਚਿੱਟਾ ਜਾਂਦਾ, ਉਹ ਸਾਰਾ ਜਿਹੜਾ ਐਸ਼ ਊਸ਼ ਹੈ ਥੱਲੇ ਇਕੱਠੀ ਹੁੰਦੀ ਹੈ, ਫਿਰ ਉਹ ਖੇਤਾਂ 'ਚ ਚਲ ਜਾਂਦੀ ਹੈ। ਸੋ ਇਸੇ ਤਰ੍ਹਾਂ CBG ਪਲਾਂਟ ਲਾਏ, ਔਰ ਛੋਟੇ ਛੋਟੇ ਮੈਂ ਕਈ ਦੇ ਨਾਲ ਲਿਆਉਂਦਾ ਪੈਲੇਟਸ ਅਸੀਂ ਬਣਾਏ ਵੀ ਪਰਾਲੀ ਤੋਂ ਜਿਹੜੇ ਬਲਣ ਵਾਲੇ ਪੈਲੇਟਸ ਹੈ ਉਹ ਥਰਮਲ ਪਾਵਰ ਪਲਾਂਟਸ ਯੂਜ਼ ਹੋਣਗੇ ਅਤੇ ਭੱਠਿਆਂ 'ਚ ਯੂਜ਼ ਹੋਣਗੇ। ਸੋ ਇਹੋ ਜਿਹੇ ਚੱਲ ਰਿਹਾ। ਹੁਣੇ ਹੀ ਸਰਕਾਰ ਨੇ ਗੋਬਰ ਧਨ ਸਕੀਮ ਲਾਗੂ ਕੀਤੀ ਹੈ, ਸ਼ੁਰੂ ਕੀਤੀ ਹੈ, 23,000 ਕਰੋੜ ਵਿੱਚ ਹੈ, ਔਰ ਮੈਂ ਦੱਸਣਾ ਚਾਹੁੰਦਾ ਪੈਲੇਟਸ ਪੰਜਾਬ ਸਭ ਤੋਂ ਉੱਪਰ ਹੈ, 70 ਪਲਾਂਟ ਅਸੀਂ ਪੈਲੇਟਸ 'ਤੇ ਲਾ ਚੁੱਕੇ, ਉਹ ਪਰਾਲੀ ਤੋਂ ਬੰਨ ਕੇ ਲੱਗਦੇ ਪਏ ਨੇ, ਆਪੇ ਪਰਾਲੀ ਦੀ ਡਿਮਾਂਡ ਹੋ ਗਈ, ਅੱਗ ਆਪੇ ਲੱਗਣੀ ਘੱਟ ਬੰਦ ਹੋ ਗਈ। ਔਰ ਫਿਰ ਇੱਕ ਬੜਾ ਵਧੀਆ ਉਪਰਾਲਾ ਅਸੀਂ ਕੀਤਾ ਵੀ ਜਿਹੜੇ ਕਿਸਾਨਾਂ ਨੇ ਇੰਨੇ ਸਾਲਾਂ ਤੋਂ, ਹਾਲੇ ਵੀ 15-20% ਕਿਸਾਨ ਉਦੋਂ ਵੀ ਸੀ, ਹੁਣ ਤਾਂ ਜ਼ਿਆਦਾ ਹੋ ਗਏ, ਵੀ ਜਿਹੜੇ ਅੱਗ ਨਹੀਂ ਲਾਉਂਦੇ ਸੀ, ਮੈਂ ਉਹਨਾਂ ਨੂੰ ਸਨਮਾਨਿਤ ਕੀਤਾ। ਉਹ ਜਦੋਂ ਉਹਨਾਂ ਨੂੰ ਸਨਮਾਨ ਮਿਲਿਆ, ਉਹ ਮੈਸੇਜ ਗਿਆ, ਫਿਰ ਕਿਸਾਨ ਨੇ ਕਿਸਾਨ ਨੂੰ ਰਾਹ ਦੱਸਿਆ ਵੀ ਭਾਈ ਪਰਾਲੀ ਅੱਗ ਨਹੀਂ ਲਾਉਣੀ। ਸੋ ਇਸ ਤਰ੍ਹਾਂ ਦੇ ਅਸੀਂ ਬੜੇ ਉਪਰਾਲੇ ਕੀਤੇ। ਗੋਬਰਧਨ ਜਿਹੜੀ ਸਕੀਮ ਆਈ ਉਹ ਵੀ ਬੜੀ ਅੱਛੀ ਹੈ, ਉਹਦੇ ਅੰਦਰ ਪਰਾਲੀ ਅਤੇ ਗੋਹੇ ਨੂੰ ਮਿਕਸ ਕਰਕੇ ਗੋਹਾ ਵੀ ਪੋਲਿਊਸ਼ਨ ਕਰਨ ਲੱਗ ਪਿਆ, ਡੇਅਰੀਆਂ ਜਿਵੇਂ ਦੱਸਿਆ ਵੀ ਸੁੱਟਣ ਲੱਗ ਪਏ। ਸੋ ਦੋਨਾਂ ਨੂੰ ਮਿਲਾ ਕੇ ਉਹਦੀ ਖਾਦ ਬਣਾਈਏ, ਗੈਸ ਬਣਾਈਏ, ਔਰ ਉਹਦੀ ਜਿਹੜੀ ਬਚੀ ਖੁਚੀ ਹੈ ਉਹ ਖਾਦ ਦਾ ਕੰਮ ਆਏਗੀ। ਸੋ ਬੜੀਆਂ ਅੱਛੀਆਂ ਸਕੀਮਾਂ, ਔਰ ਉਹਦੇ ਅੰਦਰ ਫੰਡ ਨੇ। ਇਹੋ ਜਿਹੀ ਇੰਡਸਟਰੀ ਬਣਾਈਏ, ਪਲਾਸਟਿਕ ਦੇ ਆਲਟਰਨੇਟਿਵ ਇੰਡਸਟਰੀ ਬਣਾਈਏ, ਕੰਮ ਨਹੀਂ ਕੋਈ ਬੰਦ ਹੋਣ ਵਾਲਾ, ਸਿਰਫ ਇਹ ਕੰਮ ਧਿਆਨ ਰੱਖੀਏ ਵੀ ਜਿਹਦੀ ਚੀਜ਼ ਉਹ ਕਰੀਏ ਜਿਹਦੇ ਨਾਲ ਵਾਤਾਵਰਨ ਨੂੰ ਪੋਲਿਊਸ਼ਨ ਨਾ ਹੋਵੇ।
3: ਜਿਵੇਂ ਰੋਹਿਤ ਜੀ, ਹਰਿਆਣਾ ਡੰਪ ਵਿਖੇ ਜਿਹੜਾ ਹੈ 14 ਲੱਖ ਮੀਟ੍ਰਿਕ ਟਨ ਦਾ ਉਹ ਜਿਹੜਾ ਪੂਰਾ ਜਿਹੜਾ ਪਹਾੜ ਬਣਿਆ ਹੋਇਆ, ਕਿਹਾ ਜਾ ਰਿਹਾ ਕਿ ਪਾਣੀ ਵੀ ਪੀਲਾ ਹੋ ਰਿਹਾ ਹੈ।
0: ਬਿਲਕੁਲ ਸਹੀ ਕਿਹਾ ਜੀ, ਲਗਭਗ 14 ਏਕੜ ਜ਼ਮੀਨ ਜਿਹੜੀ ਆ ਉਹ 14 ਲੱਖ ਟਨ ਕੂੜੇ ਦੇ ਥੱਲੇ, ਲੇਕਿਨ ਉਹ ਸਿਰਫ ਜ਼ਮੀਨ ਨਹੀਂ ਦੱਬੀ ਹੋਈ, ਉਹਦੇ ਆਲੇ ਦੁਆਲੇ ਦਾ ਰੇਡੀਅਸ ਦਾ ਘੱਟ ਤੋਂ ਘੱਟ 3 ਤੋਂ 4 ਕਿਲੋਮੀਟਰ ਏਰੀਆ ਜਿਹੜਾ ਆ ਉਹ ਇਸ ਟਾਈਮ ਇਫੈਕਟਡ ਆ। ਉੱਥੇ ਜਿਹੜਾ ਲੀਚ ਨਿਕਲਦਾ ਕੂੜੇ ਦਾ, ਉਹ ਲੀਚ ਜਿਹੜਾ ਆ ਸਾਰੇ ਪੋਲਿਊਸ਼ਨ ਉਹਦੇ ਥੱਲੇ ਜ਼ਮੀਨ ਨੂੰ, ਪਾਣੀ ਨੂੰ ਖਰਾਬ ਕਰ ਚੁੱਕਾ, ਜਿਹਦਾ ਕਰਕੇ ਬਰਿਆਣਾ ਪਿੰਡ ਦੇ ਵਿੱਚ ਹੀ ਸਕਿਨ ਦੀ ਬਿਮਾਰੀ ਦੇ, ਕੈਂਸਰ ਦੇ ਰੋਗ ਜਿਹੜੇ ਆ ਉੱਥੇ ਪੇਸ਼ੈਂਟ ਜਿਹੜੇ ਉਹ ਮਿਲਣੇ ਸ਼ੁਰੂ ਹੋ ਚੁੱਕੇ ਆ। ਆਲੇ ਦੁਆਲੇ ਦੀਆਂ ਜਿੰਨੀਆਂ ਕਲੋਨੀਆਂ ਉਹ ਸਾਰੀਆਂ ਕਈ ਵਾਰ ਪ੍ਰੋਟੈਸਟ ਕਰ ਚੁੱਕੇ ਆ ਕਿ ਇਹਨੂੰ ਖਤਮ ਕਰੋ, ਹੁਣ ਕਿਉਂਕਿ ਇਹ ਉੱਥੇ ਮਿਕਸ ਕੂੜਾ ਪਹੁੰਚਦਾ ਆ ਤੇ ਮਿਕਸ ਕੂੜੇ ਦਾ ਹੱਲ ਕੋਈ ਨਹੀਂ ਆ। ਇਹ ਤੋਂ ਖਾਦ ਬਣਾਉਣ ਲਈ ਵੀ ਫੈਕਟਰੀ ਲਗਾਈ ਗਈ ਸੀ, ਲੇਕਿਨ ਜਦੋਂ ਰੀਸਾਈਕਲ ਵਾਲੀਆਂ ਚੀਜ਼ਾਂ ਔਰ

0: ਜਲੰਧਰ ਨੇ ਸਾਊਥ ਦੇ ਵਿੱਚ ਕੁੰਭਕੋਣਮ ਏਰੀਆ ਆ ਜਿੱਥੇ ਬਾਇਓ ਮਾਈਨਿੰਗ ਜਿਹੜਾ ਪ੍ਰੋਜੈਕਟ ਸੀਗਾ ਉਹ ਉਹਦੇ ਤੇ ਕੰਮ ਹੋਇਆ ਸੀ। ਉੱਥੇ 1 ਲੱਖ ਮੀਟ੍ਰਿਕ ਟਨ ਉਹਨਾਂ ਨੇ ਕੂੜਾ ਜਿਹੜਾ ਆ ਉਹ ਕੁਛ ਮਹੀਨਿਆਂ ਦੇ ਵਿੱਚ ਜ਼ੀਰੋ ਕਰ ਦਿੱਤਾ ਸੀ, ਗਰਾਊਂਡ ਜ਼ੀਰੋ ਤੇ ਲਿਆਂਦਾ ਸੀਗਾ। ਇੱਥੇ ਵੀ ਉਹੀ ਕੂੜੇ ਦਾ ਜਿਹੜਾ ਆ ਖਤਮ ਕਰਨ ਲਈ ਕਈ ਵਾਰ ਪ੍ਰੋਜੈਕਟ ਬਣਿਆ, ਜਿਹੜਾ ਕਿ ਪਹਿਲਾਂ ਕਹਿੰਦੇ ਸੀ 1 ਲੱਖ ਟਨ ਕੂੜਾ ਜਿਹੜਾ ਆ ਉਹ ਲਗਭਗ 7 ਕਰੋੜ ਰੁਪਏ ਦੀ ਕੋਸਟ ਦੇ ਨਾਲ ਖਤਮ ਹੋਣਾ। ਉਹ ਕਰਦੇ ਕਰਦੇ ਉਹ ਪ੍ਰੋਜੈਕਟ ਪਾਸ ਹੁੰਦੇ ਹੁੰਦੇ ਇੰਨੇ ਸਾਲ ਨਿਕਲ ਗਏ, ਅੱਜ ਤੱਕ ਉਹ ਪ੍ਰੋਜੈਕਟ ਜਿਹੜਾ ਸਾਡਾ ਪਾਸ ਨਹੀਂ ਹੋ ਪਾਇਆ। ਲੇਕਿਨ ਜੇ ਉਹ ਟਾਈਮ ਤੇ ਪਾਸ ਹੋ ਜਾਂਦਾ ਤਾਂ ਅੱਜ 14 ਲੱਖ ਕੂੜਾ ਸਾਨੂੰ ਨਜ਼ਰ ਨਾ ਆਉਂਦਾ। ਸਭ ਤੋਂ ਵੱਡਾ ਕਾਰਨ ਇਹ ਰਿਹਾ ਕਿ ਅਸੀਂ ਜਿਹੜਾ ਸੋਲਿਡ ਸੈਗਰੀਗੇਸ਼ਨ ਜਿਹੜਾ ਸਾਡਾ ਕੂੜੇ ਦਾ ਉਹ ਕਰ ਹੀ ਨਹੀਂ ਪਾਏ ਸ਼ਹਿਰਾਂ ਦੇ ਵਿੱਚ। ਅਰਬਨ ਏਰੀਆ ਦੇ ਵਿੱਚ ਖਾਸ ਕਰਕੇ ਸੈਗਰੀਗੇਸ਼ਨ ਦੇ ਲਈ ਬਹੁਤ ਜ਼ੋਰ ਲਗਾਇਆ ਗਿਆ, ਲੇਕਿਨ ਉਹ ਫਲੋਪ ਹੀ ਸਾਬਿਤ ਹੋਏ। ਇਹਦੇ ਲਈ ਕੰਪੋਸਟ ਪਿਟਸ ਬਣਾਏ ਗਏ ਅਲੱਗ ਅਲੱਗ ਜਗ੍ਹਾ, ਸਕੂਲਾਂ ਦੇ ਵਿੱਚ, ਸਾਰਵਜਨਿਕ ਜਗ੍ਹਾ ਦੇ ਵਿੱਚ, ਕਾਰਪੋਰੇਸ਼ਨ ਦੀਆਂ ਜਿਹੜੀਆਂ ਖਾਲੀ ਜਗ੍ਹਾ ਪਈਆਂ ਸੀ ਉੱਥੇ ਅਸੀਂ ਪਿਟਸ, ਮਤਲਬ ਕਾਰਪੋਰੇਸ਼ਨ ਨੇ ਪਿਟਸ ਬਣਾਏ ਤਾਂ ਕਿ ਗਿੱਲਾ ਕੂੜਾ ਜਿਹੜਾ ਲੋਕਾਂ ਦਾ ਘਰਾਂ ਦੇ ਵਿੱਚ ਉਹ ਕੱਲਾ ਗਿੱਲਾ ਆਵੇ, ਦੋ ਦੋ ਡਸਟਬਿਨ ਲੋਕ ਲਗਾਉਣ ਗਿੱਲੇ ਔਰ ਸੁੱਕੇ ਲਈ, ਜਿਹੜਾ ਸਾਡਾ ਕਿਚਨ ਦਾ ਗਿੱਲਾ ਵੇਸਟ ਨਿਕਲਦਾ ਉਹਦੀ ਅਸੀਂ ਖਾਦ ਬਣਾ ਸਕੀਏ, ਜਿਹੜਾ ਸੁੱਕਾ ਆ ਉਹਨੂੰ ਅਸੀਂ ਰੀਸਾਈਕਲ ਕਰ ਸਕੀਏ, ਅਲੱਗ ਅਲੱਗ ਕਰਕੇ ਵੇਚ, ਚਾਹੇ ਕਬਾੜ ਚ ਵੇਚ ਦੋ ਜਾਂ ਜਿਹੜੀ ਚੀਜ਼ ਰੀਸਾਈਕਲ ਹੋ ਸਕਦੀ ਉਹ ਰੀਸਾਈਕਲ ਕਰ ਲਈਏ। ਘਰ ਦੇ ਵਿੱਚ ਤੁਸੀਂ ਜਦ ਤੱਕ ਗਿੱਲਾ ਸੁੱਕਾ ਕੂੜਾ ਅਲੱਗ ਨਹੀਂ ਕਰਨਾ ਸ਼ੁਰੂ ਕਰੋਗੇ ਉਦੋਂ ਤੱਕ ਕੂੜੇ ਦੀ ਸਮੱਸਿਆ ਇੱਦਾਂ ਰਹਿਣੀ ਹੈ। 14 ਲੱਖ ਦਾ 28 ਲੱਖ ਵੀ ਹੋ ਜਾਣਾ ਉਹਦਾ ਕੋਈ ਹੱਲ ਨਹੀਂ ਨਿਕਲਣਾ।
1: ਸਾਰੇ ਸ਼ਹਿਰਾਂ 'ਚ ਅੰਮ੍ਰਿਤਸਰ 'ਚ 3 ਪਹਾੜ ਬਣੇ ਪਏ ਨੇ, ਦਿੱਲੀ 'ਚ, ਬੰਬੇ 'ਚ ਇਸ ਤੋਂ ਜ਼ਿਆਦਾ ਪਹਾੜ ਬਣੇ, ਉਹਦੇ 'ਚੋਂ ਮਿਥੇਨ ਨਿਕਲੀ ਗੈਸ ਸੀਗੀ। ਪਰ ਇਹ ਮੇਰੇ ਹਿਸਾਬ ਨਾਲ, ਮੈਂ ਵੀ ਇਹੀ ਪੜ੍ਹਾਉਂਦਾ ਰਿਹਾ ਜੋ ਇਹਨਾਂ ਨੇ ਕਿਹਾ, ਇਹ ਸਾਡਾ ਇੰਡੀਅਨ ਕਲਚਰ ਨਹੀਂ ਹੈ। ਸਾਡਾ ਇੰਡੀਅਨ ਕਲਚਰ ਸੀ ਜ਼ੀਰੋ ਵੇਸਟ ਵਾਲਾ। ਤੁਸੀਂ ਜੇ ਯਾਦ ਕਰੋ ਆਪਣੇ ਬਜ਼ੁਰਗਾਂ ਦੇ ਟਾਈਮ ਦਾ, ਘਰ ਸਾਡੇ ਘਰਾਂ 'ਚ ਡਸਟਬਿਨ ਹੀ ਨਹੀਂ ਹੁੰਦੇ ਸੀ, ਹੁਣ ਨਵੇਂ ਰੂਲਾਂ 4 ਡਸਟਬਿਨ ਕਰਤੇ। ਇਹ ਗਲਤ ਗੱਲ ਹੈ, ਮੇਰਾ ਹੀ ਕੂੜਾ ਹੈ ਪਹਿਲੀ ਗੱਲ ਤਾਂ ਸਮਝੀ, ਅਤੇ ਮੈਂ ਹੀ ਜਨਰੇਟ ਕਰ ਰਿਹਾ, ਇਹ ਮੈਂ ਕੂੜਾ ਜਨਰੇਟ ਹੀ ਨਹੀਂ ਕਰਨਾ। ਦੇਰ ਇਜ਼ ਨੋ ਨੀਡ ਆਫ ਡਸਟਬਿਨਸ ਆਫ ਐਨੀ ਕਾਈਂਡ। ਉਹ ਹਰ ਚੀਜ਼ ਰੀਸਾਈਕਲ ਹੋਵੇ, ਰੀਯੂਜ਼ ਹੋਵੇ, ਡੀਸੈਂਟਰਲਾਈਜ਼ ਮਾਡਲ ਤੇ ਘਰੋਂ ਹੀ ਹੋਵੇ। ਅਸੀਂ ਜ਼ੀਰੋ ਵੇਸਟ ਵੱਲ ਚੱਲੀਏ, ਟੈਕਨੋਲੋਜੀਜ਼ ਇਸ ਤਰ੍ਹਾਂ ਹੱਲ ਨਹੀਂ ਕਰ ਸਕਦੀਆਂ, ਸਾਡਾ ਕੰਟਰੀ ਇੰਨਾ ਅਫੋਰਡ ਨਹੀਂ ਕਰ ਸਕਦਾ। ਸੋ ਇਹ ਗੱਲ ਆਪਣੇ ਜਿਹੜਾ ਅਸੀਂ ਰਿਡਿਊਸ, ਰੀਯੂਜ਼, ਰੀਸਾਈਕਲ ਜਿਹੜਾ ਸਾਡਾ ਰਿਪੇਅਰ ਕਰਨ ਦਾ, ਅਸੀਂ ਅੰਗਰੇਜ਼ਾਂ ਤੋਂ ਸਿੱਖ ਲਿਆ ਵੈਸਟਰਨ ਮਾਡਲ ਤੋਂ ਯੂਜ਼ ਐਂਡ ਥਰੋ, ਉਹ ਪਲਾਸਟਿਕ 'ਚ, ਕੂੜੇ 'ਚ ਹੋ ਗਿਆ। ਸੋ ਇਹ ਉਹਦਾ ਹੱਲ ਅਸਲੀ ਇੱਥੇ ਨਿਕਲਣਾ, ਜਿੰਨਾ ਤੁਸੀਂ ਸਾਫ਼ ਕਰ ਰਹੇ ਹੋ ਉਸ ਤੋਂ ਵੱਧ ਤੁਸੀਂ ਬਣਾ ਰਹੇ ਹੋ। ਹਰ ਬੰਦਾ 600 ਗ੍ਰਾਮ ਪਰ ਡੇ ਪਰ ਪਰਸਨ ਜਿਹੜਾ ਉਹ ਰਿਲੀਜ਼ ਕਰ ਰਿਹਾ। ਸੋ ਇਸ ਪਿੱਛੇ ਆਪਣੇ ਭਾਰਤੀ ਜਿਹੜਾ ਸਿਸਟਮ ਹੈ, ਇੰਡੀਅਨ ਸਿਸਟਮ ਆਫ ਵੇ ਆਫ ਜਿਹੜਾ ਪਵਨ ਗੁਰੂ ਪਾਣੀ ਪਿਤਾ, ਅਸੀਂ ਉਸ ਹਿਸਾਬ ਨਾਲ ਆਪਣੇ ਵਾਤਾਵਰਣ ਨੂੰ ਠੀਕ ਕਰ ਸਕਦੇ ਹਾਂ। ਆਪਣੀਆਂ ਜਿਹੜੀਆਂ ਟ੍ਰੈਡੀਸ਼ਨਲ ਵੈਲਿਊਜ਼ ਹੈ, ਜਿਹੜਾ ਆਪਣਾ ਪੁਰਾਣਾ ਰਹਿਣ ਸਹਿਣ ਹੈ, ਉਹਨੂੰ ਮਾਡਰਨ ਰਹਿਣ ਸਹਿਣ ਦੇ ਨਾਲ ਜੋੜ ਕੇ ਵੀ ਪੋਲਿਊਸ਼ਨ ਕੋਈ ਨਹੀਂ ਕਰਨੀ, ਇਸ ਤਰ੍ਹਾਂ ਦਾ ਰਹਿਣ ਸਹਿਣ ਬਣਾਈਏ ਤੇ ਮੈਨੂੰ ਲੱਗਦਾ ਆਉਣ ਵਾਲਾ ਭਵਿੱਖ ਜਿਹੜਾ ਅੱਛਾ ਹੋਏਗਾ। ਹੱਲ ਨਹੀਂ ਨਿਕਲਣਾ ਫਿਰ ਕੂੜੇ ਦੇ ਪਹਾੜ ਹੀ ਬਣਾਉਣੇ, ਫਿਰ ਅਸੀਂ ਉਸ ਪਾਸੇ ਨਾ ਜਾਈਏ। ਇਹ ਮੇਰੀ ਇੱਕ ਸੁਜੈਸ਼ਨ ਹੈ, ਪਹਿਲੇ 10% ਘਟਾਓ, ਫਿਰ 20% ਘਟਾਓ, ਇਹਦਾ ਮਤਲਬ ਇੱਥੇ ਫਿਰ ਹੱਲ ਵੀ ਨਹੀਂ ਨਿਕਲੇਗਾ। ਨਹੀਂ ਤੁਹਾਡੀ ਗੱਲ ਠੀਕ ਹੈ, ਮੇਰੇ ਵੱਲੋਂ ਕੋਈ ਗੱਲ ਨਹੀਂ, ਪਹਾੜ ਬਣਾਉਂਦੇ ਰਹੋ, ਪਾਣੀ ਦੂਸ਼ਿਤ ਹੁੰਦਾ। ਮੇਰਾ ਕਹਿੰਦਾ ਵਿਅਕਤੀ ਨੂੰ ਜਿਹੜਾ ਸੁਧਾਰਨ ਹੈ, ਆਦਰਸ਼ਪਾਲ ਪਲਾਸਟਿਕ ਨਹੀਂ ਵਰਤਦਾ, ਕੀ ਦਿੱਕਤ ਹੈ ਦੱਸੋ ਮੈਨੂੰ? ਮੇਰੇ ਕਾਰਨ ਕੋਈ, ਮੈਂ ਸਾਰੇ ਅੱਛੇ ਰਿਡਿਊਸ ਕਰਨ ਵਾਲੇ ਪਾਸੇ ਜਾਣਾ, ਮੈਂ ਨਾ ਲੈ ਕੇ ਜਾਣ ਕੇ ਕਹਿੰਦਾ ਵੀ ਮੈਂ ਜਿਹੜੀ ਗੱਲ ਤੁਸੀਂ ਕੀਤੀ ਹੈ ਵੀ ਜ਼ਿੰਮੇਵਾਰੀ ਤੇ ਕਈ ਜਾਂਦੇ ਆ ਫਿਰ ਵੀ ਜ਼ਿੰਮੇਵਾਰੀ ਨਹੀਂ ਲੈਂਦੇ, ਤੇ ਜੇ ਹਰ ਬੰਦਾ ਸੁਧਰ ਜਾਏਗਾ, ਜੇ ਹਰ ਬੰਦਾ ਸੀਚੇਵਾਲ ਬਣ ਜਾਏਗਾ, ਭਗਤ ਪੂਰਨ ਸਿੰਘ ਬਣ ਜਾਏਗਾ, ਬਹੁਗੁਣਾ ਬਣ ਜਾਏਗਾ, ਤੇ ਆਪੇ ਹੀ ਵਾਤਾਵਰਨ ਸੁਧਰ। ਸੋ ਮੇਰੀ ਥੋਟ ਹੈ, ਮੈਂ ਨਹੀਂ ਕਹਿੰਦਾ ਅੱਜ ਤੋਂ ਰਿਵਰਸ ਮਾਡਲ ਵੱਲ ਤਰਾਂਗੇ ਤੇ ਆਪਣੇ ਆਪ ਸਾਰਾ ਠੀਕ ਹੋ ਜਾਏਗਾ। ਕਿੰਨੇ ਸਾਲ ਹੋ ਗਏ ਸੈਗਰੀਗੇਸ਼ਨ ਕਰਦੇ ਆ, ਨੈਵਰ ਸੈਗਰੀਗੇਸ਼ਨ ਇਜ਼ ਨਾਟ ਹੈਪਨਿੰਗ ਐਟ ਐਨੀ ਪੁਆਇੰਟ। ਸੋ ਔਨ ਗਰਾਊਂਡ ਮੁਸ਼ਕਲਾਂ ਆ ਰਹੀਆਂ ਨੇ, ਅਸੀਂ ਭਾਰਤੀ ਮਾਡਲ ਨੂੰ ਅਪਣਾਈਏ। ਇਹ ਅੰਗਰੇਜ਼ਾਂ ਦਾ ਮਾਡਲ ਹੈ, ਉਹਨਾਂ ਕੋਲ ਪੈਸਾ ਬਹੁਤ ਹੈ, ਉਹ ਸਾਰਾ ਉਹਨਾਂ ਦੇ ਡਸਟਬਿਨ ਬੜੇ ਸੈਂਟਰਲਾਈਜ਼ ਨੇ, ਲੋਕੀ ਸੁੱਟਣ ਦੇ ਵੀ ਅਭਿਆਸ ਨੇ, ਸਾਡੇ ਦੇ ਪਾਣੀ 'ਚ ਨਹੀਂ ਸੁੱਟੀ। ਅਸੀਂ ਵੀ ਆਰ ਬਾਇੰਗ ਮੋਰ, ਯੂਜ਼ਿੰਗ ਲੈਸ ਐਂਡ ਥਰੋਇੰਗ ਮੈਕਸੀਮਮ, ਇਹ ਸੁਭਾਅ ਸਾਡਾ ਬਣ ਗਿਆ। ਉਹਨੂੰ ਠੀਕ ਕਰੀਏ, ਇਹਦੇ ਨਾਲ ਸਮੱਸਿਆ ਠੀਕ ਹੋਏਗੀ। ਰਿਡਕਸ਼ਨ ਵੱਲ ਚੱਲੀਏ,
2: ਕੀ ਸਾਈਕਲ ਚਲਾਉਣਾ, ਪੈਦਲ ਤੁਰਨਾ ਜਾਂ ਫਿਰ ਜਨਤਕ ਆਵਾਜਾਈ ਦੀ ਵਰਤੋਂ ਵਾਤਾਵਰਨ ਲਈ ਪ੍ਰਭਾਵਸ਼ਾਲੀ ਕਦਮ ਹੈ ਦਰਸ਼ੀ?
1: ਪਹਿਲੇ ਸਾਈਕਲ, ਮੈਂ ਕਹਿੰਦਾ ਦੁਨੀਆਂ ਦੀ ਸਭ ਤੋਂ ਵਧੀਆ ਇਨਵੈਂਸ਼ਨ ਹੈ, ਇਸ ਤੋਂ ਬਾਅਦ ਇੰਡਸਟਰੀ ਨੇ ਖਰਾਬ ਹੀ ਕੀਤਾ। ਸਾਈਕਲ ਕੋਈ ਪੋਲਿਊਸ਼ਨ ਨਹੀਂ ਕਰਦਾ, ਜੇ ਉਹ ਤੋਂ ਬਾਅਦ 2-ਵੀਲਰ ਆ ਕੇ ਉਹਦੇ ਨਾਲ ਥੋੜੀ ਜਿਹੀ ਪੋਲਿਊਸ਼ਨ ਜੁੜੀ। ਆਪਣਾ ਭਗਤ ਪੂਰਨ ਸਿੰਘ ਜੀ ਕਹਿੰਦੇ ਹੁੰਦੇ ਸੀ ਵੀ ਗੱਡੀ ਜਾਂਦੀ ਹੈ ਲੁਧਿਆਣਾ, ਉਹ ਖਾਲੀ ਜਾ ਰਹੀ ਹੈ, ਅਸੀਂ ਆਪਣੇ ਵਹੀਕਲ ਦੌੜਾਈ ਜਾ ਰਹੇ ਹਾਂ, ਵਰਿਕਸ਼ ਕੱਟੀ ਜਾ ਰਹੇ ਹਾਂ। BRTS ਅੰਮ੍ਰਿਤਸਰ 'ਚ ਬਣਿਆ, ਉਹ ਪਹਿਲੇ ਇੰਨੇ ਨੇ ਵੱਡੇ ਵਰਿਕਸ਼ ਸੀ ਬੋਰਡ ਦੇ, ਪਿੱਪਲ ਦੇ, ਹੁਣ ਉੱਥੇ ਇੱਕੋ ਰਹਿ ਗਿਆ। ਸੋ ਕੱਟਦੇ ਹੁਣ ਨਵੇਂ ਲਾਏ, ਨਵੇਂ ਇੰਨੇ ਟਾਈਮ ਲੈਣਗੇ ਗਰੋ ਕਰਨ। ਸੋ ਜੰਗਲ ਅਸੀਂ ਏ ਫੋਰੈਸਟੇਸ਼ਨ ਬਣਾਉਣੇ ਆ, ਏ ਫੋਰੈਸਟੇਸ਼ਨ ਨਹੀਂ ਹੋਇਆ। ਸੋ ਉਹ ਪੁਰਾਣੇ ਟ੍ਰੈਡੀਸ਼ਨਲ ਸਿਸਟਮਸ, ਰੇਨ ਵਾਟਰ ਹਾਰਵੈਸਟਿੰਗ, ਹਰ ਪਿੰਡ 'ਚ ਤਲਾਬ ਹੁੰਦੇ ਸੀ, ਉਹ ਪਾਣੀ ਨੂੰ ਜ਼ਮੀਨ 'ਚ ਪਾਉਂਦੇ ਸੀ। ਮੈਂ ਕਹਿੰਦਾ ਫਿਰ ਭਾਵੇਂ ਝੋਨਾ ਲਾਓ, ਜੋ ਮਰਜ਼ੀ ਲਾਓ, ਜ਼ਮੀਨ 'ਚ ਪਾਣੀ ਪਾਈ ਜਾਓ। ਹੁਣ ਅਸੀਂ ਟਿਊਬਵੈਲ ਲਾ ਤੇ, 2 ਲੱਖ ਟਿਊਬਵੈਲ ਹੁੰਦੇ ਸੀ 78, ਹੁਣ ਆ ਕੇ 16 ਲੱਖ ਟਿਊਬਵੈਲ ਹੋ ਗਏ। ਪਾਣੀ ਜਦੋਂ ਜ਼ਮੀਨ 'ਚੋਂ ਕੱਢ ਰਹੇ ਹਾਂ ਤਾਂ ਪਾਣਾ ਭੁੱਲ ਗਏ। ਸੋ ਪਾਣ ਦੀ ਜਿਹੜੀ ਪ੍ਰਕਿਰਿਆ ਨੂੰ ਕਰਨਾ ਚਾਹੀਦਾ। ਸੋ ਇਹੋ ਜਿਹੇ ਬੜੇ ਅੱਛੇ ਮਾਡਲਸ ਨੇ ਜਿਹੜੇ ਅਸੀਂ ਅਡੋਪਟ ਕਰ ਸਕਦੇ ਹਾਂ, ਸਿਰਫ ਆਪਣੇ ਆਪ ਨੂੰ ਜ਼ਿੰਮੇਵਾਰੀ ਮੰਨ ਕੇ ਉੱਧਰ ਚੱਲਣ ਦੀ।

0: ਹੁਣ ਤੁਸੀਂ ਵਿਚਾਰ ਚਰਚਾ ਸੁਣ ਰਹੇ ਸੀ ਸਵੱਛ ਵਾਤਾਵਰਨ ਸਾਡਾ ਯੋਗਦਾਨ। ਇਸ ਵਿਚਾਰ ਚਰਚਾ ਵਿਚ ਭਾਗ ਲਿਆ ਡਾਕਟਰ ਆਦਰਸ਼ਪਾਲ ਵਿਕ ਅਤੇ ਰੋਹਿਤ ਸਿੱਧੂ ਨੇ। ਪੇਸ਼ਕਸ਼ ਆਕਾਸ਼ਵਾਣੀ ਜਲੰਧਰ। ਇਸ ਪ੍ਰੋਗਰਾਮ ਦਾ ਪ੍ਰਸਾਰਣ ਆਕਾਸ਼ਵਾਣੀ ਜਲੰਧਰ ਦੇ ਨਾਲ ਨਾਲ ਆਕਾਸ਼ਵਾਣੀ ਦੇ ਪਟਿਆਲਾ ਬਠਿੰਡਾ ਅਤੇ ਲੁਧਿਆਣਾ ਕੇਂਦਰਾਂ ਤੋਂ ਵੀ ਨਾਲੋ ਨਾਲ ਕੀਤਾ ਗਿਆ।
1: ਜਾਪਾਨ ਦੇ ਖੇਡ ਮੈਦਾਨਾਂ ਵਿਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ? ਕੌਣ ਚੁੰਮੇਗਾ ਜਿੱਤ ਦਾ ਸਿਖਰ? ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ? ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ ਤੇ FM ਰੇਨਬੋ ਪ੍ਰਾਇਮਰੀ ਚੈਨਲ DRM ਤੇ DTH।
0: ਮੇਰੇ ਵੇਬ 343.6 ਮੀਟਰ ਯੂਨਿਟ 73 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਆਓ ਹੁਣ ਅਸੀਂ ਤੁਹਾਨੂੰ ਦਿੱਲੀ ਕੇਂਦਰ ਲੈ ਚਲਦੇ ਹਾਂ, ਜਿੱਥੋਂ ਤੁਸੀਂ ਵਾਤਾਵਰਣ ਅਤੇ ਜਲਵਾਯੂ ਦੀ ਗਤੀਸ਼ੀਲਤਾ ਦਾ ਭਵਿੱਖ, ਇਸ ਵਿਸ਼ੇ 'ਤੇ ਹੋਣ ਵਾਲੀ ਕੌਮਾਂਤਰੀ ਕਾਨਫਰੰਸ ਦੀ ਸ਼ੁਰੂਆਤੀ ਸਮਾਰੋਹ ਦਾ ਸਿੱਧਾ ਪ੍ਰਸਾਰਣ ਸੁਣੋਗੇ।
2: अंतर्राष्ट्रीय सम्मेलन के उद्घाटन सत्र का सजीव विवरण सुन सकेंगे। विवरण दे रहे हैं कमल किशोर बड़ाइक और कौशिक रॉय। आइए विज्ञान भवन चलें। नमस्कार, आप सभी का स्वागत अभिनंदन। आज राष्ट्रीय हरित अधिकरण नेशनल ग्रीन ट्राइब्यूनल NGT द्वारा नई दिल्ली के विज्ञान भवन के प्लेनरी हॉल में पर्यावरण और जलवायु गतिशीलता के भविष्य विषय पर अंतर्राष्ट्रीय सम्मेलन का आयोजन किया जा रहा है। ये 2 दिनों का अंतर्राष्ट्रीय सम्मेलन है। इस सम्मेलन का उद्देश्य आज विश्व के समक्ष उपस्थित गंभीर पर्यावरणीय और जलवायु संबंधी चुनौतियों पर व्यापक रूप से संवाद करना है, विचार विमर्श करना है और श्रेष्ठ कार्य प्रणालियों के आदान प्रदान के लिए एक प्रतिष्ठित वैश्विक मंच उपलब्ध कराना है। इस सम्मेलन में विभिन्न देशों के न्यायिक और पर्यावरण विशेषज्ञ, नीति निर्माता और अन्य प्रतिनिधि शामिल हो रहे हैं और इस सम्मेलन का उद्घाटन भारत के माननीय प्रधानमंत्री श्री नरेंद्र मोदी

0: ਨਾਲ ਅਪਡੇਟਸ ਜਾਣੋਗੇ ਐਫਐਮ ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਟੂਬਰ ਤੱਕ ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।
1: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ ਅੱਜ ਤੋਂ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਦੀ ਬਜਾਏ ਰਾਤ 8:30 ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
2: ਆਕਾਸ਼ਵਾਣੀ ਜਲੰਧਰ ਤੇ ਹੁਣ ਪੇਸ਼ ਹੈ ਪ੍ਰੋਗਰਾਮ ਤਮਕ ਜਲੰਧਰ ਪੈਂਦੀ। ਆਕਾਸ਼ਵਾਣੀ ਦੇ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਤੁਹਾਡੇ ਆਪਣੇ ਪ੍ਰੋਗਰਾਮ ਤਮਕ ਜਲੰਧਰ ਪੈਂਦੀ ਚ। ਤੋ ਜੀ, ਅੱਜ ਟਾਈਮ ਇਸ ਪ੍ਰੋਗਰਾਮ ਦਾ ਸਾਨੂੰ ਘੱਟ ਮਿਲਿਆ ਹੈ ਕਿਉਂਕਿ ਅਸੀਂ ਰਿਲੇਅ ਸੁਣ ਰਹੇ ਸੀ ਦਿੱਲੀ ਕੇਂਦਰ ਤੋਂ, ਤੇ ਅਸੀਂ ਅੱਜ ਟਾਈਮ ਬਿਲਕੁਲ ਵੇਸਟ ਨਹੀਂ ਕਰਨਾ, ਤੁਹਾਡੇ ਜਿਹੜੇ ਮੈਸੇਜਿਸ ਨੇ ਵੱਧ ਤੋਂ ਵੱਧ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਆਓ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਹੀ ਤੁਹਾਡੇ ਮੈਸੇਜਿਸ ਦੇ ਨਾਲ ਕਰਦੇ ਹਾਂ। ਸਭ ਤੋਂ ਪਹਿਲਾਂ ਮੈਸੇਜ ਸਾਈਡ ਤੱਕ ਪਹੁੰਚਿਆ ਹੈ ਪਰਮਵੀਰ ਹਾਊਸ ਆਦਰਸ਼ ਨਗਰ ਬਠਿੰਡਾ ਤੋਂ। ਭੇਜਣ ਵਾਲੇ ਨੇ ਅਸ਼ੋਕ ਗਰੋਵਰ, ਪ੍ਰਵੀਨ ਗਰੋਵਰ, ਵਿਕਰਮਜੀਤ ਗਰੋਵਰ, ਅਨਮੋਲ ਸਿੰਘ, ਪਵਨੀਤ ਗਰੋਵਰ। ਬ੍ਰੈਂਪਟਨ ਕੈਨੇਡਾ ਤੋਂ ਨikhil ਭਾਟੀਆ, ਨੀਤੀ ਭਾਟੀਆ, ਮਹਿਰੀਨ ਭਾਟੀਆ। ਪਿੰਡ ਬਣਵਾਲਾ ਹਨਵੰਤਾ ਫਾਜ਼ਿਲਕਾ ਤੋਂ ਵਿਨੋਦ ਮਾਇਲ, ਸੀਮਾ, ਲਕਸ਼ਿਤਾ, ਯਸ਼ਿਕਾ, ਮਾਂ ਵਿਦਿਆ ਦੇਵੀ, ਸਾਰਾ ਮਾਇਲ ਪਰਿਵਾਰ। ਮੱਖੂ ਤੋਂ ਬਿੱਲਾ ਬਜਾਜ, ਹੈਪੀ ਕਪੂਰ, ਫਿਰੋਜ਼ਪੁਰੀ, ਮਨੀਸ਼ ਬਜਾਜ। ਤੇ ਅਗਲਾ ਮੈਸੇਜ, ਮੇਨ ਬਾਜ਼ਾਰ ਮੰਡੀ ਲਾਦੂਖਾ ਡਿਸਟ੍ਰਿਕਟ ਫਾਜ਼ਿਲਕਾ ਤੋਂ ਅਨਮੋਲ ਚਾਵਲਾ, ਦੀਪਿਕਾ ਚਾਵਲਾ, ਕਿਰਨ ਚਾਵਲਾ ਤੇ ਵਾਰਿਸ। ਪਿੰਡ ਸਾਬੂਆਣਾ ਫਾਜ਼ਿਲਕਾ ਤੋਂ ਕਰਨ ਕੰਬੋਜ, ਚਰਨ ਕੰਬੋਜ, ਰਿਆਂਸ਼, ਮਾਨਵ, ਅਨੁਰੀਤ ਤੇ ਪਰੀਸ਼ ਕੰਬੋਜ ਤੇ ਇਹਨਾਂ ਦਾ ਸਾਰਾ ਪਰਿਵਾਰ। ਸਦਰ ਬਾਜ਼ਾਰ ਕੁਰਾਵਲੀ ਤੋਂ ਅਨਿਲ ਕੁਮਾਰ ਵਰਮਾ, ਮਾਇਆ ਦੇਵੀ ਵਰਮਾ, ਰਾਹੁਲ ਕੁਮਾਰ, ਵਿਨੀਤ ਕੁਮਾਰ ਤੇ ਸੋਨਮ ਵਰਮਾ। ਸੰਜੇ ਢੀਂਗੀਆ, ਨਮਨ ਢੀਂਗੀਆ, ਅਪਾਰ ਢੀਂਗੀਆ, ਬਾਗਪਤ, ਉੱਤਰ ਪ੍ਰਦੇਸ਼ ਤੋਂ ਉਹਨਾਂ ਨੇ ਮੈਸੇਜ ਕੀਤਾ ਹੈ। ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ ਅਦੀਬ, ਨਾਜ਼ੀਆ, ਆਫੀਆ, ਇਬਰਾਹਿਮ, ਸੱਦਾਮ, ਕੁਮਹਾਰ ਹੈੜਾ, ਸਹਾਰਨਪੁਰ ਤੋਂ। ਸਵਰਨ ਸਿੰਘ ਪਿੰਡ ਦੌਲੇਵਾਲਾ, ਜ਼ਿਲ੍ਹਾ ਮੋਗਾ ਤੋਂ ਵੀ ਇਹਨਾਂ ਨੇ ਮੈਸੇਜ ਭੇਜ ਕੇ ਸ਼ਾਮਿਲ ਹੋ ਗਏ ਨੇ ਜੀ। ਪਿੰਡ ਕਬੂਲ ਸ਼ਾਹ, ਖੂਬਨ, ਜ਼ਿਲ੍ਹਾ ਫਾਜ਼ਿਲਕਾ ਤੋਂ ਵਧਾਵਾ ਸਿੰਘ, ਬਲਕਰਨ, ਤਨੂ, ਪਵੀ, ਜੱਸੀ ਤੇ ਸਾਰਾ ਇਹਨਾਂ ਦਾ ਪਰਿਵਾਰ। ਅਭਿਜੀਤ ਗਵਾਂਕਰ ਰਾਹੀ, ਸ਼੍ਰੀਮਤੀ ਸਰਿਤਾ ਗਵਾਂਕਰ, ਪਰਿਣੀਤਾ, ਸਿਧਾਂਤ, ਲਾਡਲਾ, ਟੁਕ ਟੁਕ ਗਵਾਂਕਰ, ਪ੍ਰਿਅੰਸ, ਇਕਾਂਸ਼ ਗਵਾਂਕਰ, ਮੇਹਰ ਨਗਰ, ਉਮੇਰਖੇੜ, ਮਹਾਰਾਸ਼ਟਰ ਤੋਂ ਇਹਨਾਂ ਨੇ ਮੈਸੇਜ ਭੇਜਿਆ ਹੈ। ਝੱਜਰ ਹਰਿਆਣਾ ਤੋਂ ਸ਼ਾਮਿਲ ਹੋਏ ਨੇ ਜੀ ਬਿੱਟੂ ਭਾਟੀਆ, ਰੀਟਾ ਭਾਟੀਆ, ਰਜਤ ਭਾਟੀਆ ਤੇ ਮਯੰਕ ਭਾਟੀਆ। ਪਿੰਡ ਕਬੂਲ ਸ਼ਾਹ, ਖੁੱਬਣ, ਜ਼ਿਲ੍ਹਾ ਫਾਜ਼ਿਲਕਾ ਤੋਂ ਨਵਜੋਤ, ਹਰਮਨ, ਹੈਰੀ, ਹੈਪੀ ਤੇ ਇਹਨਾਂ ਦਾ ਸਾਰਾ ਪਰਿਵਾਰ। ਵਰਿੰਦਰ ਸ਼ਰਮਾ, ਕਮਲੇਸ਼ ਸ਼ਰਮਾ, ਦੀਕਸ਼ਾ ਸ਼ਰਮਾ, ਰੋਬਿਨ ਸ਼ਰਮਾ ਤੇ ਵਿਆਂਸ਼ ਸ਼ਰਮਾ, ਧਰਮਕੋਟ ਮੋਗਾ ਤੋਂ। ਟਾਲੀਵਾਲਾ ਬੋਦਲਾ, ਜ਼ਿਲ੍ਹਾ ਫਾਜ਼ਿਲਕਾ ਤੋਂ ਅਮੀਰ ਚੰਦ, ਨਵਦੀਪ ਚਥਰਥ, ਅਰਨਵ ਚਥਰਥ, ਲਾਜਵੰਤੀ ਅਤੇ ਅਨੀਤਾ ਰਾਣੀ ਦੇ। ਆਓ ਜੀ, ਸਾਰੇ ਦੋਸਤਾਂ ਦੀ ਮਿਲੀ ਜੁਲੀ ਫਰਮਾਇਸ਼ ਤੇ ਗੀਤ ਸੁਣਦੇ ਹਾਂ ਦਿਲਜੀਤ ਦੁਸਾਂਝ ਦੀ ਆਵਾਜ਼ 'ਚ।

ਲਓ ਜੀ, ਕਮਾਲ ਕਰ ਦਿੱਤੀ ਦਿਲਜੀਤ ਨੇ ਇਸ ਗਾਣੇ ਦੇ ਵਿੱਚ। ਅਤੇ ਆਓ ਜੀ, ਹੁਣ ਦੋਸਤ ਇੰਤਜ਼ਾਰ ਕਰ ਰਹੇ ਨੇ ਆਪਣਾ ਨਾਮ ਸੁਣਨ ਦਾ, ਅਤੇ ਕਰਦੇ ਹਾਂ ਉਹਨਾਂ ਨੂੰ ਵੀ ਸ਼ਾਮਿਲ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਗਾਂਧੀ ਚੌਂਕ ਰੋਪੜ ਪੰਜਾਬ ਤੋਂ, ਹਰਦੇਵ ਮੀਕਾ, ਬਲਵਿੰਦਰ ਵਿਰਕ ਔਰ ਜੈਤੇਗ ਵਿਰਕ। ਅਗਲਾ ਮੈਸੇਜ ਸਾਡੇ ਤੱਕ ਆਇਆ ਜੀ ਆਦਰਸ਼ ਨਗਰ ਮਲੋਟ ਪੰਜਾਬ ਤੋਂ, ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸਾਇਨਾ ਸ਼ਰਮਾ ਅਤੇ ਨਿਵਾਨ ਸ਼ਰਮਾ ਦਾ। ਅਗਲੇ ਦੋਸਤ ਪਹੁੰਚੇ ਨੇ ਗਾਓਂ ਢਾਣੀ, ਲਾਲ ਖਾਂ, ਨੋਹਰ, ਜਾਵਿਦ ਖਾਂ, ਅਰਮਾਨ ਖਾਨ, ਇਮਰਾਨ ਖਾਨ, ਸੀਮਾ ਬਾਨੋ, ਵਿਨੋਦ ਖਾਨ ਅਤੇ ਇਹਨਾਂ ਦਾ ਸਾਰਾ ਪਰਿਵਾਰ, ਮੇਹਰ ਅਰੋੜਾ, ਮਮਤਾ ਅਰੋੜਾ, ਕੀਰਤੀ ਅਰੋੜਾ, ਭੂਮਿਕਾ ਅਰੋੜਾ, ਪਦਮਪੁਰ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ। ਸਰਦਾਰ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ ਬਠਿੰਡਾ, ਦਪਿੰਦਰ ਸਿੰਘ ਚੇਅਰਮੈਨ, ਪੋਤਾ ਗੁਰਸ਼ਬਦ ਸਿੰਘ, ਜੀਤ ਸਿੰਘ ਘੁੜਿਆਣਾ, ਦਰਸ਼ਨ ਸਿੰਘ ਸਾਬਕਾ ਸਰਪੰਚ, ਸਮੂਹ ਬਰਾੜ ਪਰਿਵਾਰ, ਸੁਖਦੇਵ ਸਿੰਘ ਚਹਿਲ, ਬੁਰਜ ਹਨੂਮਾਨਗੜ੍ਹ ਤੋਂ, ਕੁਲਵੰਤ ਗਿੱਲ ਮਲੋਟ ਤੋਂ। ਅਗਲੇ ਦੋਸਤ ਆਏ ਨੇ ਜੀ ਪਿੰਡ ਝਮਕਾ, ਅਸਰ ਯੋਗੀ, ਦਵਿੰਦਰ ਸਿੰਘ ਰਾਣਾ, ਰਾਜਾ ਸੁੱਖਾ, ਜੋਗੀ ਅਮਨ, ਪਲਕ ਸੋਨੀ, ਰੈਮਪੀ ਅਤੇ ਰਾਜਵੀਰ। ਛੱਤੀਸਗੜ੍ਹ ਦਤਰੇਂਗੀ ਤੋਂ ਭਾਗਵਤ ਵਰਮਾ, ਸ਼ਾਂਤੀ ਦੇਵੀ, ਲੀਲਾਵਤੀ, ਵਿਨਿਤਾ, ਰੁਦਰ ਵਰਮਾ। ਅਗਲੇ ਦੋਸਤ ਆਏ ਨੇ ਜੀ ਖੈਲ ਬਾਜ਼ਾਰ, ਪਾਣੀਪਤ ਤੋਂ ਨਰੇਸ਼ ਮਲਹੋਤਰਾ, ਨੀਟੂ, ਲਕਸ਼ ਮਲਹੋਤਰਾ, ਲਾਡੋ ਕੋਇਲ ਮਲਹੋਤਰਾ, ਪਾਪਾ ਜੀ ਨਾਨਕ ਚੰਦ ਮਲਹੋਤਰਾ, ਸ਼ਿਵਾਜੀ ਕਲੋਨੀ ਰੋਹਤਕ ਤੋਂ ਪਿਊਸ਼ ਸਿੱਕਾ, ਕੋਇਲ ਸਿੱਕਾ, ਡੁੱਗੂ ਭਾਵਿਕਾ ਸਿੱਕਾ। ਗ੍ਰਾਮਨਗਰ ਕੋਹਰਾ ਜ਼ਿਲ੍ਹਾ ਰਾਜ ਨਾਂਦਗਾਓਂ ਛੱਤੀਸਗੜ੍ਹ ਤੋਂ ਬਬਲੂ ਸ਼ਾਹ, ਜਮੁਨਾ ਦੇਵੀ ਸਾਹੂ, ਪ੍ਰੇਮ ਪੂਜਾ, ਦੁਸ਼ਯੰਤ, ਪ੍ਰਾਂਜਲ, ਸਮੀਕਸ਼ਾ, ਬੇਬੀ ਅਰਾਧਿਆ ਸਾਹੂ, ਕੁਲਵੰਤ ਸਿੰਘ ਅਤੇ ਇਹਨਾਂ ਦਾ ਪੋਤਰਾ ਲਵਰਾਜ ਸਿੰਘ, ਔਲਖ

ਉਜੋ ਕੇ ਫਿਰੋਜ਼ਪੁਰ ਤੋਂ ਸ਼ਾਮਿਲ ਹੋਏ ਨੇ ਜੀ। ਤੇ ਅਗਲੇ ਦੋਸਤ ਆਏ ਨੇ ਜਗਦੀਸ਼ ਮਠਾੜੂ, ਵੀਰਪਾਲ ਮਠਾੜੂ, ਗੁਰਬਖਸ਼ ਸਿੰਘ ਮਠਾੜੂ ਮੋਗਾ ਤੋਂ। ਤੇ ਅਗਲੇ ਦੋਸਤ ਗਗਨਦੀਪ ਥਾਂਦੀ, ਤ੍ਰਿਪਤਾ ਕੁਮਾਰ ਥਾਂਦੀ, ਡਾਕਟਰ ਪ੍ਰਿਯੰਕਾ ਥਾਂਦੀ, ਡਾਕਟਰ ਪ੍ਰਸ਼ਾਂਤ, ਡਾਕਟਰ ਪ੍ਰਿਯਮ ਥਾਂਦੀ, ਬੇਬੀ ਭਾਮਿਕਾ ਅਤੇ ਵਾਣੀ ਥਾਂਦੀ, ਪਿੰਡ ਤੋਰੋਵਾਲ, ਤਹਿਸੀਲ ਬਲਾਚੌਰ, ਜ਼ਿਲ੍ਹਾ ਨਵਾਂਸ਼ਹਿਰ ਤੋਂ। ਮੇਨ ਬਾਜ਼ਾਰ ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਮਿੰਟੂ ਸੱਪਲ, ਇੰਜੀਨੀਅਰ ਅਮਨਜੋਤ ਸਿੰਘ ਤੇ ਰਮਨਜੋਤ ਸਿੰਘ ਸੱਪਲ। ਗਾਓ ਬਾਂਡੀਵਾਲਾ ਫਾਜ਼ਿਲਕਾ ਪੰਜਾਬ ਤੋਂ ਕ੍ਰਿਆਂਸ਼ ਬਾਗੜੀਆ, ਯੋਗੇਸ਼ ਬਾਗੜੀਆ, ਓਮ ਬਾਗੜੀਆ, ਰਜਤ ਅਤੇ ਬੇਬੀ ਗਰਿਮਾ ਬਾਗੜੀਆ, ਡੋਮਨ ਠਾਕੁਰ, ਸੁਮਨ ਠਾਕੁਰ, ਮਿਥਲੇਸ਼ ਠਾਕੁਰ, ਤਾਰਨੀ ਠਾਕੁਰ, ਸੂਰਜ ਜਯੋਤੀ ਤੇ ਬਾਬੂ ਰਿਆਂਸ਼ ਠਾਕੁਰ ਛੱਤੀਸਗੜ੍ਹ ਅਮਲੇਸ਼ਵਰ ਤੋਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ। ਤੇ ਆਓ ਜੀ ਸਾਰੇ ਦੋਸਤਾਂ ਦੀ ਮਿਲੀ ਜੁਲੀ ਫਰਮਾਇਸ਼ ਤੇ ਸੁਣਦੇ ਹਾਂ ਪੰਮੀ ਬਾਈ ਦੀ ਆਵਾਜ਼ ਦੇ ਵਿੱਚ ਇਹ ਗੀਤ।

ਪਟਿਆਲਾ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ, ਬਲਵਿੰਦਰ ਬਿੱਲਾ, ਮਾਧੋਪੁਰੀ, ਰਾਜ ਕੌਰ, ਜੋਤੀ, ਗੋਲਡੀ, ਬੱਬੂ ਟਿਵਾਣਾ, USA, ਰਾਮ ਲਾਲ, ਖਰੋੜਾ, ਸਾਰਾ ਮਾਧੋਪੁਰੀ ਪਰਿਵਾਰ। ਅਗਲੇ ਦੋਸਤ ਪਹੁੰਚੇ ਨੇ ਜੀ ਚੰਡੀਗੜ੍ਹ ਤੋਂ, ਸਤੀਸ਼ ਅਨੇਜਾ, ਬਿਮਲਾ ਅਨੇਜਾ, ਸ਼ੈਫਾਲੀ, ਸ਼ੈਫੀ, ਮਾਸਟਰ ਡੇਵਿਸ। ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ ਪ੍ਰਿਆ, ਦਿਸ਼ਾਨੀ ਤੇ ਨਿਮਿਤ ਆਹੂਜਾ। ਕਸਬਾ ਬਰਾੜਾ ਜ਼ਿਲ੍ਹਾ ਅੰਬਾਲਾ ਤੋਂ ਰਵੀ ਕੁਮਾਰ ਰਾਹੁਲ, ਰਣਜੀਤ ਕੌਰ, ਜੈਪ੍ਰਕਾਸ਼ ਰਾਹੁਲ, ਪ੍ਰਿਯੰਕਾ ਮੰਨਤ, ਗੁਰਕੀਰਤ ਰਾਹੁਲ ਤੇ ਗੁਰਸ਼ਬਦ ਸਿੰਘ ਰਾਹੁਲ। ਦਾਬਕੀ ਰੋਡ ਅਕੋਲਾ ਤੋਂ ਸੁਸ਼ੀਲਾ ਦੇਵੀ ਮੰਦੂਰਕਰ, ਸਦਾਨੰਦ ਮੰਦੂਰਕਰ, ਕੁਮਾਰ ਗੌਰਵ ਮੰਦੂਰਕਰ। ਕੋਟਵਾ ਨਾਰਾਇਣਪੁਰ ਬਾਬਾ ਪੱਟੀ ਬਲੀਆਂ ਤੋਂ ਓਮ ਪ੍ਰਕਾਸ਼ ਰਾਏ, ਸ੍ਰੀਮਤੀ ਊਸ਼ਾ ਰਾਏ, ਅਮਿਤ ਕੁਮਾਰ ਰਾਏ, ਹੈਪੀ ਰਾਏ। ਦੁਵਿਧਾ ਨਿਵਾਦਾ ਜ਼ਿਲ੍ਹਾ ਗਾਜ਼ੀਪੁਰ ਤੋਂ ਪ੍ਰਤੀਕ ਰਾਏ, ਸ੍ਰੀਮਤੀ ਰੋਸ਼ਨੀ ਰਾਏ ਤੇ ਪ੍ਰਾਂਜਲ ਰਾਏ। ਅਨਿਲ ਮੋਹਨ, ਊਸ਼ਾ ਮੋਹਨ, ਟਿੱਲੂ ਨਾਇਕ, ਮਧੂ ਨਾਇਕ, ਪਹਾੜਗੰਜ, ਮੁਲਤਾਨੀ ਟਾਂਡਾ ਤੋਂ ਦੋਸਤ ਸ਼ਾਮਿਲ ਹੋਏ ਨੇ ਜੀ। ਵੜਿੰਗ ਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ ਲਵਲੀ, ਆਰਤੀ ਅਰੋੜਾ ਤੇ ਨਲੇਸ਼ਵਰ ਨਗਰ ਨਰਵੇਲ ਮਹਾਰਾਸ਼ਟਰ ਤੋਂ PS ਨਵਾਂਕਰ, ਨਿਰਮਲਾ ਨਵਾਂਕਰ, ਵਿਸ਼ਾਲ ਨਵਾਂਕਰ। ਮਲਕਾਪੁਰ ਮਹਾਰਾਸ਼ਟਰ ਤੋਂ ਨਾਰਾਇਣ ਇੰਗਲੇ, ਸੁਪਾਨ ਤਾਇੜੇ, ਆਸ਼ੀਸ਼ ਮੁਨਹੇਂਕਰ। ਮੋਤਾ ਸਿੰਘ ਨਗਰ ਜਲੰਧਰ ਤੋਂ ਮਨੋਜ ਜੈਨ, ਸਮਤਾ ਜੈਨ, ਅਰਹਾਨ ਜੈਨ, ਬਿੱਟੂ ਰਾਜਾ। ਤੇ ਆਓ ਜੀ ਸਾਰੇ ਦੋਸਤਾਂ ਦੀ ਮਿਲੀ ਜੁਲੀ ਫਰਮਾਇਸ਼ ਤੇ ਸੁਣਦੇ ਹਾਂ ਸੁਖਵਿੰਦਰ ਦੀ ਆਵਾਜ਼ ਦੇ ਵਿੱਚ ਇਹ ਖੂਬਸੂਰਤ ਗੀਤ।

ਜੀ ਹਾਂ, ਹੁਣ ਤੁਸੀਂ ਸੁਣ ਰਹੇ ਸੀ ਸੁਖਵਿੰਦਰ ਸਿੰਘ ਦੀ ਆਵਾਜ਼ ਦੇ ਵਿੱਚ ਇੱਕ ਬਹੁਤ ਹੀ ਪਿਆਰਾ ਜਿਹਾ ਔਰ ਬਹੁਤ ਪੁਰਾਣਾ ਇਹ ਗੀਤ ਹੈ ਜਿਹੜਾ ਜਲੰਧਰ ਦੂਰਦਰਸ਼ਨ ਦੇ ਉੱਤੇ ਚੱਲਦਾ ਹੁੰਦਾ ਸੀ। ਔਰ ਅੱਜ ਅਸੀਂ ਜਾਣਦੇ ਹਾਂ ਕਿ ਸੁਖਵਿੰਦਰ ਸਿੰਘ ਕਿੰਨੇ ਵੱਡੇ ਬਾਲੀਵੁੱਡ ਦੇ ਪਲੇਬੈਕ ਸਿੰਗਰ ਬਣ ਗਏ ਹੋਏ ਨੇ, ਕਿੰਨਾ ਉਹਨਾਂ ਦਾ ਨਾਮ ਹੈ, ਲੇਕਿਨ ਫਿਰ ਵੀ ਆਪਣੀ ਮਾਂ ਬੋਲੀ ਦੇ ਨਾਲ ਉਹ ਦਿਲੋਂ ਨਹੀਂ ਰੂਹੋਂ ਜੁੜੇ ਹੋਏ ਨੇ। ਬਿਲਕੁਲ ਜੀ, ਔਰ ਇਸੇ ਤਰ੍ਹਾਂ ਹੀ ਸਾਨੂੰ ਵੀ ਆਪਣੀ ਮਾਂ ਬੋਲੀ ਦੇ ਨਾਲ ਹਮੇਸ਼ਾ ਜਿਹੜਾ ਹੈ ਉਹ ਪਿਆਰ ਬਣਾਈ ਰੱਖਣਾ ਚਾਹੀਦਾ ਹੈ, ਇੱਜ਼ਤ ਇਸ ਦੀ ਬਣਾਈ ਰੱਖਣੀ ਚਾਹੀਦੀ ਹੈ। ਅਤੇ ਆਓ ਜੀ ਅਗਲੇ ਦੋਸਤ ਸ਼ਾਮਿਲ ਕਰਦੇ ਹਾਂ। ਫਰੈਂਡਸ ਕਰੋਲਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ, ਜੀ ਐਸ ਰਾਮਗੜੀਆ, ਸੁਲਤਾਨਪੁਰ ਉੱਤਰ ਪ੍ਰਦੇਸ਼ ਤੋਂ ਯਸ਼ਮੀਤ ਯਸ਼ੂ, ਨਿਰੰਜਨ ਸਿੰਘ, ਸੌਮਿਆ ਸਿੰਘ ਅਤੇ ਅਵਿਰਲ ਸਿੰਘ। ਅਗਲੇ ਦੋਸਤ ਆਏ ਨੇ ਚੰਡੀ

ਰੱਖਣਾ ਚਾਹੀਦਾ ਹੈ, ਇੱਜ਼ਤ ਇਸ ਦੀ ਬਣਾਈ ਰੱਖਣੀ ਚਾਹੀਦੀ ਹੈ। ਤੇ ਆਓ ਜੀ ਅਗਲੇ ਦੋਸਤ ਸ਼ਾਮਿਲ ਕਰਦੇ ਹਾਂ, ਫਰੈਂਡਸ ਕਰੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਦਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਦਾ, ਜੀ ਐਸ ਰਾਮਗੜੀਆ। ਸੁਲਤਾਨਪੁਰ ਉੱਤਰ ਪ੍ਰਦੇਸ਼ ਤੋਂ ਯਸ਼ਮੀਤ ਯਸ਼ੂ, ਨਿਰੰਜਨ ਸਿੰਘ, ਸੌਮਿਆ ਸਿੰਘ ਤੇ ਅਵਿਰਲ ਸਿੰਘ। ਅਗਲੇ ਦੋਸਤ ਆਏ ਨੇ ਚੰਡੀਗੜ੍ਹ ਤੋਂ ਹੀ, ਪੰਚਕੂਲਾ ਸੈਕਟਰ 9 ਤੋਂ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਵਿੰਦ, ਟੋਨੀ ਦੀਵਾਨ, ਲਵ ਦੀਵਾਨ, ਰਾਧੇ, ਭਾਵਿਕਾ ਢੀਂਗਰਾ ਤੇ ਪੰਚਕੂਲਾ ਸੈਕਟਰ 11 ਤੋਂ ਅਤੁਲ ਸ਼ਰਮਾ। ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ, ਡਾਕਟਰ ਅਮਨਦੀਪ। ਬਠਿੰਡਾ ਰੋਡ ਮੰਡੀ ਡੱਬਵਾਲੀ ਤੋਂ ਰਾਜੇਂਦਰ ਨਾਰੰਗ, ਅੰਜੂ ਨਾਰੰਗ, ਮੋਹਿਤ ਨਾਰੰਗ, ਲੱਕੀ ਤਾਨੀਆ ਨਾਰੰਗ। ਅਗਲੇ ਦੋਸਤ ਆਏ ਨੇ ਜੀ ਪਿੰਡ ਝੰਜੇੜੀ ਤੋਂ, ਤਹਿਸੀਲ ਖਰੜ, ਜ਼ਿਲ੍ਹਾ SAS ਨਗਰ ਤੋਂ ਲਿਆਕਤ ਅਲੀ, ਨੀਸ਼ਾ ਸ਼ਾਹੀਨ, ਯਾਸਮੀਨ, ਅਰਮਾਨ ਮਲਿਕ ਤੇ ਇਹਨਾਂ ਦਾ ਸਾਰਾ ਪਰਿਵਾਰ। ਵਿਲੇਜ ਬਿੱਲੀਮਰ ਜਲਾਲਾਬਾਦ ਤੋਂ ਪ੍ਰੇਮ ਖੁਰਾਨਾ, ਪਰਵੀਨ ਖੁਰਾਨਾ, ਅਲੀਸ਼ਾ, ਅਰਮਾਨ, ਰਾਕੇਸ਼, ਮਮਤਾ, ਅਨੰਨਿਆ ਤੇ ਅਨੁਸ਼ਕਾ ਖੁਰਾਨਾ। ਨਿਊ ਮਾਧੋਪੁਰੀ ਲੁਧਿਆਣਾ ਤੋਂ ਸੁਰਿੰਦਰ ਸ਼ਰਮਾ, ਸੀਮਾ ਸ਼ਰਮਾ, ਪ੍ਰਿੰਸ ਸ਼ਰਮਾ ਤੇ ਇਹਨਾਂ ਦਾ ਸਾਰਾ ਸ਼ਰਮਾ ਪਰਿਵਾਰ। ਪਿੰਡ ਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ, ਜ਼ਿਲ੍ਹਾ ਜੀਂਦ, ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਤੇ ਕਰਮਜੀਤ ਕੌਰ। ਕਨੇਰਾ ਮੁਹੱਲਾ ਪਟਿਆਲਾ ਤੋਂ ਬੱਤਾ ਪਰਿਵਾਰ, ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਤੇ ਵੰਸ਼ ਬੱਤਾ ਵੀ ਸ਼ਾਮਿਲ ਹੋ ਗਏ ਨੇ ਜੀ। ਵਿਲੇਜ ਚਾਂਦਮਾਰੀ ਤੋਂ ਮੰਗਤ ਰਾਮ, ਜਗਦੀਸ਼ ਰਾਣੀ, ਸੰਦੀਪ ਮਿਧਾ, ਮਮਤਾ ਰਾਣੀ, ਅਭਿਸ਼ੇਕ ਮਿਧਾ ਤੇ ਦਿਵਿਆ। ਪਿੰਡ ਖਾਣੇ ਕੀ ਢਾਬ ਮਲੋਟ ਤੋਂ ਸ਼ਮਸ਼ੇਰ ਸਿੰਘ, ਕੌਲਤਰ, ਜਸਵਿੰਦਰ ਕੌਰ, ਮਨਰੀਤ ਕੌਰ, ਕਰਨ ਪ੍ਰਤਾਪ ਸਿੰਘ, ਤਰਨਵੀਰ ਸਿੰਘ ਤੇ ਮੰਤਾਜ। ਆਓ ਜੀ ਫਿਰ ਸੁਣਦੇ ਹਾਂ ਸਾਰੇ ਦੋਸਤਾਂ ਦੀ ਮਿਲੀ ਜੁਲੀ ਫਰਮਾਇਸ਼ ਤੇ ਸੁਰਿੰਦਰ ਕੌਰ ਦੀ ਆਵਾਜ਼ ਦੇ ਵਿੱਚ ਇਹ ਗੀਤ।

ਬਈ ਅੱਜ ਕੱਲ ਤੇ ਸੁਰਮੇਦਾਨੀਆਂ ਦੇ ਰਿਵਾਜ ਜਿਹੜੇ ਨੇ ਨਾ ਉਹ ਖਤਮ ਹੋ ਗਏ ਨੇ ਅੱਜ ਕੱਲ ਤਾਂ ਬਈ ਰੈਡੀਮੇਡ ਕਾਜਲ ਆ ਗਏ ਨੇ ਔਰ ਹੋਰ ਵੀ ਕਈ ਤਰੀਕੇ ਦੇ ਕੋਸਮੈਟਿਕਸ ਆਉਂਦੇ ਨੇ ਅੱਖਾਂ ਦੇ ਵਿੱਚ ਕਾਜਲ ਪਾਉਣ ਦੇ ਲਈ ਲੇਕਿਨ ਸੁਰਮੇਦਾਨੀ ਦਾ ਆਪਣਾ ਹੀ ਮਜ਼ਾ ਹੁੰਦਾ ਸੀ ਵੈਸੇ ਮਿਲਦੀਆਂ ਨੇ ਸੁਰਮੇਦਾਨੀਆਂ ਔਰ ਐਂਟੀਕ ਪੀਸ ਵੱਲੋਂ ਮਤਲਬ ਲੋਕ ਘਰ ਦੇ ਵਿੱਚ ਰੱਖਣਾ ਉਹਨੂੰ ਪਸੰਦ ਕਰਦੇ ਨੇ ਔਰ ਕਈ ਇਸਤੇਮਾਲ ਵੀ ਕਰਦੇ ਨੇ ਆਓ ਜੀ ਪ੍ਰੋਗਰਾਮ ਦਾ ਜਿਹੜਾ ਵੇਲਾ ਹੈ ਖਤਮ ਹੋਣ ਵਾਲਾ ਹੈ ਫਟਾਫਟ ਦੋ ਚਾਰ ਮੈਸੇਜਿਸ ਸ਼ਾਮਿਲ ਕਰ ਲੈਂਦੇ ਹਾਂ ਅਲੀਕਾ ਤਹਿਸੀਲ ਡੱਬਵਾਲੀ ਤੋਂ ਰੂਪ ਸਿੰਘ ਲਖੋਤਰਾ ਕਰਮਜੀਤ ਲਖੋਤਰਾ ਸਰਬਜੀਤ ਰਾਣੀ ਸੋਨੂੰ ਰਜਨੀ ਕ੍ਰਿਸ਼ਨ ਲਾਲ ਰਾਜਾ

0: नमस्कार, बस्ते वेड़े प्रोग्राम लेके मैं गगन हाजिर।
1: और गगन दे नाल नाल ज्योति भी हो गई है हाजिर लेके प्रोग्राम पासे वेड़े। ते गगन, तुहानू कुछ महसूस हो रहा है? हल्की जी कोई दस्तक तुहानू सुनाई दे रही है?
0: बिल्कुल जी, जदों आस पास बदलाव नज़र आंदा है और जदों असी अच्छे पासे वधदे हाँ तो सानू वाकई दस्तक सुनाई देंदी है।
1: देखो, असू दा गगन महीना है तो थोड़ा जिहा कहिंदे कि धोखे जिहे वाला महीना हुंदा है ना। कदे लगदा कि मौसम बड़ा सुहाना जिहा हो गया तो कदे लगदा भी हाए हले भी बहुत ज़्यादा गर्मी है ना। तो इस गर्मी नूं भी असी महसूस कर रहे हैं क्योंकि ये तो कुदरती है कि जदों मौसम बदलता है ना तो उहदा जिहड़ा गगन असर है ना वह साडे शरीर ते ਸਾਡੇ ਖਾਣ ਪਾਣ 'ਤੇ, ਸਾਡੀ ਦਿਨਚਰਿਆ 'ਤੇ, ਸਾਡੀ ਜੀਵਨ ਸ਼ੈਲੀ 'ਤੇ ਪੈਂਦਾ ਹੈ।
0: ਬਿਲਕੁਲ ਜੀ, ਔਰ ਇਹ ਪੂਰਾ ਮਹੀਨਾ ਅਸੀਂ ਮਨਾ ਰਹੇ ਹਾਂ ਜਿਹੜਾ ਪੋਸ਼ਣ ਮਾਹ ਹੈ, ਔਰ ਸਾਨੂੰ ਆਪਣੇ ਧਿਆਨ ਰੱਖਣ ਦੀ ਬਹੁਤ ਲੋੜ ਹੈ, ਆਪਣੇ ਘਰ ਵਿੱਚ ਬਜ਼ੁਰਗਾਂ ਦੀ ਅਤੇ ਬੱਚਿਆਂ ਦੀ, ਖਾਸ ਕਰਕੇ ਉਹਨਾਂ ਦੇ ਖਾਣ ਪਾਣ ਦੀ ਧਿਆਨ ਰੱਖਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ।
1: ਬਿਲਕੁਲ ਠੀਕ ਹੈ, ਕਿਉਂਕਿ ਪੋਸ਼ਣ ਜਿਹੜਾ ਹੈ ਉਹ ਸਾਰਿਆਂ ਲਈ ਬਹੁਤ ਹੀ ਜ਼ਰੂਰੀ ਹੈ। ਸਾਨੂੰ ਚੰਗੀ ਸਿਹਤ, ਚੰਗੀ ਖੁਰਾਕ, ਸੰਤੁਲਿਤ ਆਹਾਰ ਬਾਰੇ ਜਾਗਰੂਕ ਕਰਨ ਲਈ ਹੀ ਇਹ ਪੂਰਾ ਦਾ ਪੂਰਾ ਜਿਹੜਾ ਮਹੀਨਾ ਹੈ, ਯਾਨੀ ਕਿ ਪੋਸ਼ਣ ਮਾਹ, ਇਹ ਚੱਲ ਰਿਹਾ ਹੈ। ਔਰ ਗਗਨ, ਖਾਸ ਤੌਰ 'ਤੇ ਦੇਖੋ, ਮਾਵਾਂ ਦਾ ਜਿਹੜਾ ਹੈ ਇੱਕ ਰੋਲ, ਇੱਕ ਭੂਮਿਕਾ ਬਹੁਤ ਅੱਛੀ ਅਦਾ ਹੋ ਸਕਦੀ ਹੈ ਕਿ ਮਾਵਾਂ ਬੱਚਿਆਂ ਦੇ ਪੋਸ਼ਣ ਵਾਸਤੇ ਖਾਸ ਤੌਰ 'ਤੇ ਧਿਆਨ ਦੇ ਸਕਦੀਆਂ ਨੇ। ਬੱਚਿਆਂ ਦੀ ਚਾਹੇ ਖੁਰਾਕ ਹੈ, ਪੌਸ਼ਟਿਕ ਤੱਤ, ਪ੍ਰੋਟੀਨ ਭਰਪੂਰ ਆਹਾਰ ਹੈ ਉਹਨਾਂ ਨੂੰ ਦੇਣਾ। ਔਰ ਇਹਦੇ ਵਾਸਤੇ ਖਾਸ ਤੌਰ 'ਤੇ ਇਸ ਜਿਹੜੀ ਮੁਹਿੰਮ ਚੱਲ ਰਹੀ ਹੈ, ਆਂਗਨਵਾੜੀ ਵਰਕਰਸ ਜਿਹੜੇ ਹੈ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ
0: ਜੀ। ਬਿਲਕੁਲ, ਆਂਗਨਵਾੜੀਆਂ ਦਾ ਜਿਹੜਾ ਭੂਮਿਕਾ ਹੈ ਉਹਨੂੰ ਅਸੀਂ ਬਿਲਕੁਲ ਵੀ ਪਿੱਛੇ ਨਹੀਂ ਕਰ ਸਕਦੇ, ਕਿਉਂਕਿ ਜੋ ਆਂਗਨਵਾੜੀ ਹਨ ਉਹਨਾਂ ਦੇ ਵਰਕਰ ਵੀ ਹਨ, ਉਹ ਸਾਰੇ ਇਸ ਮੁਹਿੰਮ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਜੁਟੇ ਹੋਏ ਹਨ। ਔਰ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦਾ ਪੂਰਾ ਸਾਥ ਦੇਈਏ, ਔਰ ਜਿਸ ਤਰ੍ਹਾਂ ਵੀ ਉਹ ਸਾਨੂੰ ਦੱਸਦੇ ਨੇ ਉਸ ਚੀਜ਼ ਨੂੰ ਅਸੀਂ ਮੰਨ ਕੇ ਚੱਲੀਏ ਔਰ ਫੋਲੋ ਕਰੀਏ।
1: ਔਰ ਬਿਲਕੁਲ, ਸਭ ਤੋਂ ਵੱਡੀ ਗੱਲ ਇਹ ਵੀ ਹੈ ਕਿ ਆਂਗਨਵਾੜੀ ਜਿਹੜੇ ਕੇਂਦਰ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਸਾਫ਼ ਸੁਥਰਾ, ਸਵੱਛ ਅਤੇ ਹਾਈਜੀਨਿਕ ਬਣਾਉਣਾ ਵੀ ਸਾਡੀ ਸਭ ਦੀ ਜ਼ਿੰਮੇਵਾਰੀ ਹੈ, ਕਿਉਂਕਿ ਇਸ ਪੋਸ਼ਣ ਮਾਹ ਦਾ ਜਿਹੜਾ ਥੀਮ ਹੈ ਉਹ ਹੈ ਜੀ, ਹਮਾਰੀ ਆਂਗਨਵਾੜੀ, ਹਮਾਰੀ ਜ਼ਿੰਮੇਵਾਰੀ।

0: ਬਿਲਕੁਲ ਜੀ, ਜੋ ਤੁਹਾਨੂੰ ਡਾਇਟ ਦੇ ਪ੍ਰਤੀ ਗੱਲਾਂ ਦੱਸਦੇ ਨੇ, ਕਈ ਵਾਰ ਇੰਜੈਕਸ਼ਨਸ ਦੇ ਪ੍ਰਤੀ ਦੱਸਦੇ ਨੇ, ਖਾਸ ਕਰਕੇ ਜਿਨ੍ਹਾਂ ਦੇ ਮਾਵਾਂ ਦੇ ਬੱਚੇ ਪੈਦਾ ਹੋਣ ਵਾਲੇ ਹੁੰਦੇ ਨੇ ਜਾਂ ਜਿਹੜੀ ਦੁੱਧ ਪਿਲਾ ਰਹੀਆਂ ਹੁੰਦੀਆਂ ਮਾਵਾਂ ਨੂੰ, ਉਹ ਪੂਰੀ ਉੱਥੇ ਦੱਸਦੇ ਨੇ ਕਿਸ ਹਿਸਾਬ ਨਾਲ ਤੁਸੀਂ ਖਾਣਾ ਹੈ, ਕੀ ਟੀਕਾ ਲਵਾਉਣਾ। ਅਤੇ ਅਸੀਂ ਇਹੀ ਕਹਾਂਗੇ ਕਿ ਆਂਗਨਵਾੜੀ ਦੇ ਵਰਕਰਸ ਹੈ, ਦਿਨ ਰਾਤ ਬਹੁਤ ਮਿਹਨਤ ਕਰਦੇ ਹੈ, ਅਤੇ ਉਹਨਾਂ ਦੀ ਗੱਲ ਜ਼ਰੂਰ ਸੁਣੋ, ਔਰ ਕਿਉਂਕਿ ਉਹ ਤੁਹਾਡੇ ਫਾਇਦੇ ਲਈ ਹੀ ਤੁਹਾਨੂੰ ਦੱਸ ਰਹੇ ਨੇ ਉਹ ਸਾਰਾ ਕੁਝ।
1: ਬਿਲਕੁਲ ਜੀ, ਕਿਉਂਕਿ ਇਸ ਪੂਰੇ ਮਾਂ ਦਾ ਮੰਤਵ ਇਹੀ ਹੈ ਕਿ ਆਂਗਨਵਾੜੀ ਕੇਂਦਰਾਂ ਨੂੰ ਮਜ਼ਬੂਤ ਬਣਾਇਆ ਜਾਵੇ, ਮਾਵਾਂ ਅਤੇ ਬੱਚਿਆਂ ਦੀ ਸਿਹਤ ਨੂੰ ਸੁਧਾਰਿਆ ਜਾਵੇ, ਅਤੇ ਪੌਸ਼ਟਿਕ ਆਹਾਰ ਜਿਹੜਾ ਹੈ ਉਹਦੇ ਬਾਰੇ ਜਾਗਰੂਕ ਕੀਤਾ ਜਾਵੇ। ਅਤੇ ਬਿਲਕੁਲ ਜੀ, ਸਾਡੇ ਸਰੋਤੇ ਜਿਹੜੇ ਸੁਣਦੇ ਨੇ ਬੜੇ ਧਿਆਨ ਦੇ ਨਾਲ ਸਾਡਾ ਪ੍ਰੋਗਰਾਮ ਸੁਣਦੇ ਨੇ ਔਰ ਜਾਗਰੂਕ ਵੀ ਜ਼ਰੂਰ ਹੁੰਦੇ ਹੋਣਗੇ। ਅਤੇ ਅੱਜ ਗਗਨ ਸ਼ਨੀਵਾਰ ਦਾ ਦਿਨ ਹੈ, ਅਤੇ ਸ਼ਨੀਵਾਰ ਦੇ ਦਿਨ ਸਾਡੇ ਸਰੋਤੇ ਇੰਤਜ਼ਾਰ 'ਚ ਵੀ ਹੁੰਦੇ ਨੇ।
0: ਬਿਲਕੁਲ ਜੀ, ਔਰ ਚਿੱਠੀਆਂ ਵੀ ਸਾਡੇ ਸਾਹਮਣੇ ਪਈਆਂ ਹੋਈਆਂ ਨੇ, ਅਤੇ ਅੱਜ ਅਸੀਂ ਖਾਸ ਉਹ ਚਿੱਠੀਆਂ ਪੜ੍ਹਨੀਆਂ ਜਿਹਦੇ ਵਿੱਚ ਸਾਡੇ ਸਰੋਤੇ ਸੁਣਨ ਵਾਲੇ ਕਹਿੰਦੇ ਨੇ ਕਿ ਸਾਨੂੰ ਕੋਈ ਵੀ ਗੀਤ ਸੁਣਾ ਦੇ।
1: ਬਿਲਕੁਲ ਜੀ, ਕਿਉਂਕਿ ਸਿਲਸਿਲਾ ਹੁੰਦਾ ਹੈ ਸਾਡਾ ਝਾਂਜਰਾਂ ਦੇ ਬੋਰ। ਕੋਈ ਵੀ ਗੀਤ ਜਿਨ੍ਹਾਂ ਨੇ ਲਿਖਿਆ ਹੈ ਸੁਣਾ ਦਈਏ, ਤਾਂ ਉਹਨਾਂ ਦੀਆਂ ਚਿੱਠੀਆਂ ਵੀ ਸ਼ਾਮਿਲ ਕਰ ਲੈਂਦੇ ਹਾਂ। ਗਾਂਧੀ ਚੌਂਕ ਰੋਪੜ ਤੋਂ ਹਰਦੀਪ ਮੀਕਾ, ਬਲਵਿੰਦਰ ਵਿਰਕ, ਜੈਤੇਗ ਵਿਰਕ ਅਤੇ ਮੀਕਾ ਵਿਰਕ, ਸੇਖੋ ਕਲੋਨੀ ਸਮਾਣਾ ਤੋਂ ਨਵਦੀਪ ਗੋਇਲ, ਮਨਪ੍ਰੀਤ ਗੋਇਲ ਅਤੇ ਪੂਰਾ ਗੋਇਲ ਪਰਿਵਾਰ,
0: ਅਤੇ ਹਾਜੀਪੁਰ ਤੋਂ ਵਿਜੇ ਕੁੰਡਲ, ਪੂਜਾ ਕੁੰਡਲ ਅਤੇ ਅਲੀਸ਼ਾ ਕੁੰਡਲ, ਅਤੇ ਨਾਲ ਹੀ ਸੰਗਰੂਰ ਤੋਂ ਅਸ਼ਵਨੀ, ਵਿਨੋਦ ਅਤੇ ਪ੍ਰਿਯੰਕਾ।
1: ਚਲੋ ਜੀ, ਇਹਨਾਂ ਨੇ ਕਿਹਾ ਕੋਈ ਵੀ ਗੀਤ ਸੁਣਾ ਦਿਓ, ਅਤੇ ਅਸੀਂ ਇਹਨਾਂ ਨੂੰ ਸੁਣਾਵਾਂਗੇ ਗੁਰਦਾਸ ਮਾਨ ਦਾ ਗਾਇਆ ਇਹ ਗੀਤ।

0: सेहत जिहड़ी है बहुत जरूरी है। और गगन, बच्चियां दी सेहत जिहड़ी है उस वल ध्यान देना भी बहुत जरूरी है। बच्चियां नूं हमेशा चंगा पोषण मिले, उन्हां दा शरीरिक ते मानसिक विकास होवे, चाहे गल उन्हां दी हाइट दी होवे, लंबाई दी होवे, सेहत दी होवे या चंगे पोषण दी होवे। और इस तरह दा सुनेहा कल यानी 20 सितंबर दे दिन साडे लई इह सुनेहा मिलदा है सानूं कि कल वर्ल्ड ग्रोथ अवेयरनैस डे मनाया जाएगा पूरी दुनिया दे विच। और इसका मुख मंतव असी पहला ही गल की है कि बच्चों के शरीरिक ते मानसिक विकास नूं होर बढ़ावा देना है।
1: बिल्कुल जी, अज दुनिया के कई देश तेजी नाल तरक्की कर रहे हैं, पर कई खेतरां विच गरीबी, बेरोजगारी, अनपढ़ता, भुखमरी अते वातावरण प्रदूषण वर्गियां समस्यावां अजे भी मौजूद हैं। इसलिए टिकाऊ अते जो अच्छे विकास की बहुत ज़्यादा जरूरत है। और ये सिर्फ विश्व पद्धर से भी काम हो रहा है, सिर्फ जिहड़ा विकास है वह कुछ हद तक सीमित नहीं, पर ये बहुत होर चीज़ा भी आदियां ने, जिवें कि कह लो कि सेहत के नाल नाल रुजगार, साफ पानी, सुरक्षित वातावरण अते सन्मान नाल जीवन जीन के भी बहुत सारे मौके मिलने चाहिए हैं।
0: बिल्कुल जी, और इस ग्रोथ अवेयरनैस डे का एक नारा यह है कि स्पीक अप सी मी, यानी कि बच्चे कह रहे हैं कि बोलो और मैनू देखो। और बिल्कुल जी, ध्यान देना बहुत जरूरी है बच्चों के पोषण वाल, बच्चों की चंगी सेहत वाल।
1: तो आज का असी लैके आए एक खास जिहड़ा सिलसिला, खास पेशकश है डॉक्टर सौरभ उप्पल जी, और विषय है बच्चों के मानसिक अते शरीरिक विकास की महत्ता। और नाल दे विच असी जो भी गल की इस बारे कि खास दिन कल मनाया जाएगा, उदे विच ही आकाशवाणी जलंधर दे पेज तो यूट्यूब चैनल दे नाल नाल यह प्रसारित भी किया जाएगा।
0: बिल्कुल जी, वर्ल्ड ग्रोथ अवेयरनैस डे ते असी खास पेशकश अपने श्रोतियां लई लैके आए हाँ बच्चों के मानसिक ते शरीरिक विकास की महत्ता। इस विषय ते डॉक्टर सौरभ उप्पल जी हुणां नाल कीती गई गलबात असी अपने श्रोतियां नूं सुनावांगे। गलबात कीती है जी पूनम ने।
2: ਜਦੋਂ ਵੀ ਕਿਸੇ ਘਰ ਵਿੱਚ ਬੱਚਾ ਜਨਮ ਲੈਂਦਾ ਹੈ ਤਾਂ ਸਾਰਿਆਂ ਨੂੰ ਬੜਾ ਚਾਅ ਹੁੰਦਾ ਹੈ। ਹਰ ਦਿਨ ਅਸੀਂ ਉਸ ਬੱਚੇ ਵੱਲ ਦੇਖਦੇ ਹਾਂ ਕਿ ਇਹ ਕਦੋਂ ਮੁਸਕਰਾਉਂਦਾ ਹੈ, ਕਦੋਂ ਸੌਂਦਾ ਹੈ, ਕਦੋਂ ਇਹ ਵੱਡਾ ਹੋਏਗਾ, ਅਤੇ ਉਸਦੇ ਉਹਨਾਂ ਪਲਾਂ ਨੂੰ ਵੀ ਅਸੀਂ ਬੜਾ ਹੀ ਆਨੰਦ ਮਾਣਦੇ ਹਾਂ। ਬੱਚੇ ਦੇ ਵਿਕਾਸ 'ਤੇ ਨਜ਼ਰ ਹੋਣੀ ਵਾਕਈ ਜ਼ਰੂਰੀ ਵੀ ਬਹੁਤ ਹੈ। ਇਸੇ ਲਈ ਇੰਟਰਨੈਸ਼ਨਲ ਡੇ ਫੋਰ ਗਰੋਥ ਅਵੇਅਰਨੈਸ 20 ਸਤੰਬਰ ਨੂੰ ਮਨਾਇਆ ਜਾਂਦਾ ਹੈ ਤਾਂ ਕਿ ਅਸੀਂ ਬੱਚਿਆਂ ਦੇ ਵਿਕਾਸ ਦੀ ਮਹੱਤਤਾ ਨੂੰ ਜਾਣ ਸਕੀਏ, ਬੱਚਿਆਂ ਦਾ ਵਿਕਾਸ ਕਿਵੇਂ ਹੁੰਦਾ ਹੈ ਇਸ ਨੂੰ ਜਾਣ ਸਕੀਏ। ਇਸ ਵਿਸ਼ੇ ਬਾਰੇ ਸੀ ਡਾਕਟਰ ਸੌਰਵ ਉੱਪਲ ਹੁਣਾਂ ਨੂੰ ਆਪਣੇ ਪ੍ਰੋਗਰਾਮ 'ਚ ਸਟੂਡੀਓ 'ਚ ਸੱਦਾ ਦਿੱਤਾ ਹੈ, ਜੋ ਕਿ ਬੱਚਿਆਂ ਦੇ ਵਿਕਾਸ ਅਤੇ ਹਾਰਮੋਨ ਸੰਬੰਧੀ ਸਮੱਸਿਆਵਾਂ ਦੇ ਮਾਹਿਰ ਨੇ। ਡਾਕਟਰ ਸੌਰਵ ਉੱਪਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
3: ਸਭ ਤੋਂ ਪਹਿਲਾਂ ਤਾਂ ਆਲ ਇੰਡੀਆ ਰੇਡੀਓ ਪਰਿਵਾਰ ਦਾ ਬਹੁਤ ਬਹੁਤ ਸ਼ੁਕਰੀਆ ਮੈਨੂੰ ਇੱਥੇ ਬੁਲਾਉਣ ਵਾਸਤੇ
2: ਜੀ,
3: ਅਤੇ ਆਲ ਇੰਡੀਆ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰਿਆ ਨਮਸਕਾਰ।
2: ਡਾਕਟਰ ਸੌਰਵ ਜੀ, ਸਭ ਤੋਂ ਪਹਿਲਾਂ ਤਾਂ ਸਵਾਲ ਮਨ ਦੇ ਵਿੱਚ ਇਹੀ ਆਉਂਦਾ ਹੈ ਕਿ ਬੱਚੇ ਤਾਂ ਬੜੇ ਹਜੇ ਉਹਨਾਂ ਨੇ ਜਨਮ ਲਿਆ ਹੈ, ਅਤੇ ਅਸੀਂ ਹਾਰਮੋਨ ਸੰਬੰਧੀ ਸਮੱਸਿਆਵਾਂ ਦੀ ਗੱਲ ਕਰ ਰਹੇ ਹਾਂ, ਕੀ ਪੈਦਾ ਹੁੰਦੇ ਬੱਚਿਆਂ ਦੇ ਵਿੱਚ ਵੀ ਇਹ ਸਮੱਸਿਆਵਾਂ ਹੋ ਜਾਂਦੀਆਂ ਨੇ?
3: ਇਹ ਬੜਾ ਹੀ ਅੱਛਾ ਸਵਾਲ ਹੈ, ਬੜਾ ਗਹਿਰਾ ਸਵਾਲ ਹੈ
2: ਜੀ।
3: ਹਾਰਮੋਨਸ ਦਾ ਰੋਲ ਬੱਚੇ ਦੇ ਜਨਮ ਤੋਂ ਪਹਿਲਾਂ ਤੋਂ ਸ਼ੁਰੂ ਹੁੰਦਾ ਹੈ, ਅਤੇ ਜਦੋਂ ਤੀਕਰ ਇਨਸਾਨ ਜਿਉਂਦਾ ਰਹਿੰਦਾ ਉਦੋਂ ਤੀਕਰ ਹਾਰਮੋਨਸ ਦਾ ਰੋਲ ਰਹਿੰਦਾ ਹੈ
2: ਜੀ।
3: ਸਾਡੇ ਸਰੀਰ ਨੂੰ ਬਣਾਉਣ ਵਿੱਚ ਅਤੇ ਉਸ ਤੋਂ ਬਾਅਦ ਉਹਦਾ ਸੰਚਾਲਨ ਕਰਨ ਵਿੱਚ ਜੋ ਸਾਰੀਆਂ ਕਿਰਿਆਵਾਂ ਹੁੰਦੀਆਂ ਨੇ, ਉਹਨਾਂ ਦੇ ਸੂਤਰਧਾਰ ਸਾਡੇ ਹਾਰਮੋਨਸ ਨੇ।
2: ਬਿਲਕੁਲ,
3: ਬੱਚੇ ਦੇ ਜਨਮ ਤੋਂ ਪਹਿਲਾਂ ਉਹਦੇ ਅੰਗਾਂ ਦਾ ਬਣਨਾ ਅਤੇ ਉਸ ਤੋਂ ਬਾਅਦ ਅੰਗਾਂ ਦਾ ਕੰਮ ਕਰਨਾ, ਸਭ ਕੁਝ ਹਾਰਮੋਨਸ 'ਤੇ ਡਿਪੈਂਡ ਕਰਦਾ ਹੈ। ਜਿਵੇਂ ਕਿ ਬੱਚੇ ਦੀ ਗਰੋਥ, ਬੱਚੇ ਦਾ ਜਾਗਣਾ, ਬੱਚੇ ਦੇ ਅੰਦਰ ਸਰੀਰ ਦੇ ਵਿੱਚ ਪੋਸ਼ਣ ਦਾ ਅੰਦਰ ਰਹਿਣਾ, ਬੱਚੇ ਦੇ ਵਿੱਚ ਕਣਾਂ ਦਾ ਮੇਨਟੇਨੈਂਸ ਜਿਹਨੂੰ ਇਲੈਕਟ੍ਰੋਲਾਈਟ ਇੰਬੈਲੈਂਸ ਕਹਿੰਦੇ ਨੇ, ਸੋ ਔਨ ਐਂਡ ਸੋ ਫੋਰਥ। ਉਸ ਤੋਂ ਬਾਅਦ ਬੱਚੇ ਦਾ ਵੱਡੇ ਹੋਣਾ, ਬੱਚੇ ਦਾ ਜਵਾਨ ਹੋਣਾ, ਅਤੇ ਉਸ ਤੋਂ ਬਾਅਦ ਆਪਣੀ ਲਾਈਫ ਨੂੰ ਨੋਰਮਲ ਲੀਡ ਕਰਨ, ਸਾਰੇ ਦੇ ਵਿੱਚ ਹਾਰਮੋਨਸ ਦਾ ਬਹੁਤ ਵੱਡਾ ਰੋਲ ਹੈ
2: ਜੀ। ਅਸੀਂ ਅਕਸਰ ਬੱਚਿਆਂ ਦੇ ਹੋਰ ਸਮੱਸਿਆਵਾਂ, ਉਸਦਾ ਪੇਟ ਖਰਾਬ ਹੈ, ਉਸਨੂੰ ਬੁਖਾਰ ਹੈ, ਦੁੱਧ ਪੀ ਰਿਹਾ ਜਾਂ ਨਹੀਂ ਪੀ ਰਿਹਾ, ਇਹ ਸਾਰੀ ਸਮੱਸਿਆਵਾਂ ਤਾਂ ਆਮ ਤੌਰ 'ਤੇ ਮਾਂ ਬਾਪ ਜਾਣਦੇ ਹੀ ਨੇ, ਪਰ ਹਾਰਮੋਨਸ ਨੂੰ ਲੈ ਕੇ ਜੋ ਸਮੱਸਿਆਵਾਂ ਹੁੰਦੀਆਂ ਨੇ ਉਸਨੂੰ ਲੈ ਕੇ ਘੱਟ ਅਵੇਅਰਨੈਸ ਹੈ। ਕਿਹੋ ਜਿਹੀਆਂ ਪ੍ਰੋਬਲਮਸ ਆ ਜਾਂਦੀਆਂ ਨੇ ਜੇਕਰ ਹਾਰਮੋਨਸ ਬੱਚੇ ਦੇ ਵਿੱਚ ਇੰਬੈਲੈਂਸ ਨੇ?
3: ਇਹ ਬੜੀ ਇੰਪੋਰਟੈਂਟ ਗੱਲ ਹੈ ਸਮਝਣ ਦੀ ਕਿ ਐਸਾ ਕਿਉਂ ਹੈ ਕਿ ਬੱਚਿਆਂ ਦੇ ਹਾਰਮੋਨਸ ਪ੍ਰਤੀ ਸਾਡੀ ਜਾਗਰੂਕਤਾ ਘੱਟ ਹੈ
2: ਜੀ।
3: ਉਹਦਾ ਕਾਰਨ ਇਹ ਹੈ ਕਿ ਜਦ ਕੋਈ ਚੀਜ਼ ਵਧੀਆ ਤਰੀਕੇ ਚੱਲਦੀ ਰਹਿੰਦੀ ਹੈ ਅਸੀਂ ਉਹਨੂੰ ਵੇਖਦੇ ਹੀ ਨਹੀਂ ਹਾਂ, ਜਦੋਂ ਉਹ ਖਰਾਬ ਹੁੰਦੀ ਹੈ ਤਾਂ ਸਾਡਾ ਧਿਆਨ ਉਹਦੇ ਉੱਤੇ ਜਾਂਦਾ ਹੈ
2: ਜੀ।
3: ਹਾਰਮੋਨਸ ਇੰਨੇ ਇੰਪੋਰਟੈਂਟ ਨੇ ਕਿ ਕੁਦਰਤ ਨੇ ਇਹਨਾਂ ਸਿਸਟਮਸ ਨੂੰ ਕਾਫੀ ਹੱਦ ਤੱਕ ਫੇਲ ਪਰੂਫ ਬਣਾ ਰੱਖਿਆ
2: ਜੀ,
3: ਕਿ ਇਹ ਫੇਲ ਨਾ ਹੋਣ, ਕਿਉਂਕਿ ਬੱਚੇ ਦੀ ਜ਼ਿੰਦਗੀ ਦੀ ਰਫ਼ਤਾਰ ਨਾ ਧੀਮੀ ਪਵੇ
2: ਜੀ।
3: ਕਿਉਂਕਿ ਇਹ ਖਰਾਬ ਘੱਟ ਹੁੰਦੇ ਨੇ, ਲੋਕਾਂ ਕੋਲ ਅਵੇਅਰਨੈਸ ਘੱਟ ਹੈ, ਬਟ ਇਹਦੀ ਦੂਸਰੀ ਸਾਈਡ ਇਹ ਹੈ ਕਿ ਕਿਉਂਕਿ ਅਵੇਅਰ

0: ਸਟ੍ਰੈਸ ਘੱਟ ਹੈ। ਇਸ ਕਰਕੇ ਇਹ ਜਦੋਂ ਬੋਡੀ ਸਾਡੀ ਬੱਚੇ ਦੀ ਸਿਗਨਲ ਦਿੰਦੀ ਹੈ ਕਿ ਉਹਨੂੰ ਕੋਈ ਹਾਰਮੋਨਸ ਦੀ ਪ੍ਰੋਬਲਮ ਹੈ, ਉਹ ਕਾਫੀ ਚਿਰ ਤੱਕ ਮਿਸ ਹੋ ਜਾਂਦੀ ਹੈ ਅਤੇ ਐਸੇ ਬੱਚੇ ਸਾਡੇ ਕੋਲ ਬਹੁਤ ਲੇਟ ਪਹੁੰਚਦੇ ਨੇ। ਇਹੀ ਮੰਤਵ ਹੈ ਐਸੇ ਦਿਨਾਂ ਨੂੰ ਮਨਾਉਣ ਦਾ
1: ਜੀ, ਬਿਲਕੁਲ,
0: ਜੋ ਅਸੀਂ ਮਨਾ ਰਹੇ ਹਾਂ ਇੰਟਰਨੈਸ਼ਨਲ ਡੇ ਫੋਰ ਗਰੋਥ ਅਵੇਅਰਨੈਸ। ਇਹਦਾ ਜਵਾਬ ਵੀ ਤੁਹਾਡੇ ਸਵਾਲ ਵਿੱਚੋਂ ਆਉਂਦਾ, ਕਿਉਂਕਿ ਗਰੋਥ ਇੱਕ ਐਸੀ ਚੀਜ਼ ਹੈ ਜੇ ਜੋ ਜਦੋਂ ਖਰਾਬ ਹੁੰਦੀ ਹੈ ਸਿਗਨਲ ਦਿੰਦੀ ਹੈ ਕਿ ਬੱਚੇ ਦੇ ਸਰੀਰ ਵੱਲ ਧਿਆਨ ਦਿਓ
1: ਜੀ,
0: ਲੇਕਿਨ ਮਾਂ ਬਾਪ ਨੂੰ ਉਹਨਾਂ ਸਿਗਨਲਸ ਦੀ ਨੂੰ ਪੜ੍ਹਨਾ ਨਹੀਂ ਆਉਂਦਾ, ਜਿਸ ਕਰਕੇ ਕਾਫੀ ਦੇਰ ਤੱਕ ਉਹ ਸਿਗਨਲਸ ਮਿਸ ਹੋ ਜਾਂਦੇ ਨੇ। ਸੋ ਇਹਨਾਂ ਦਿਨਾਂ ਦਾ ਮੰਤਵ ਇਹ ਹੈ ਕਿ ਮਾਂ ਬਾਪ ਨੂੰ ਸਿਖਾਇਆ ਜਾਵੇ ਵੀ ਜੋ ਬੱਚਾ ਕਹਿਣਾ ਚਾਹ ਰਿਹਾ ਆਪਣੇ ਗਰੋਥ ਰਾਹੀਂ ਉਹਨੂੰ ਕਿਸ ਤਰ੍ਹਾਂ ਸਮਝਿਆ ਜਾਵੇ।
1: ਬਿਲਕੁਲ, ਕਿਉਂਕਿ ਬੱਚਾ ਬੋਲ ਕੇ ਨਹੀਂ ਦੱਸ ਸਕਦਾ ਅਤੇ ਉਸਦੇ ਸਰੀਰ ਅੰਦਰ ਜੋ ਵੀ ਪਰਿਵਰਤਨ ਹੋ ਰਹੇ ਨੇ, ਉਸਨੂੰ ਸਹਿਜ ਮਹਿਸੂਸ ਹੋ ਰਿਹਾ, ਚੰਗਾ ਮਹਿਸੂਸ ਹੋ ਰਿਹਾ, ਇਹ ਅਸੀਂ ਉਸ ਵੱਲ ਦੇਖ ਕੇ ਅੰਦਾਜ਼ਾ ਲਗਾ ਸਕਦੇ ਹਾਂ। ਅਕਸਰ ਮਾਂ ਬਾਪ ਸੋਚਦੇ ਨੇ ਕਿ ਬੱਚੇ ਦਾ ਜੇਕਰ ਵਜ਼ਨ ਚੰਗਾ ਵੱਧ ਰਿਹਾ ਹੈ ਜਾਂ ਉਹ ਮੁਸਕੁਰਾ ਰਿਹਾ ਹੈ, ਦੁੱਧ ਪੀ ਰਿਹਾ, ਇਹੀ ਉਸਦੀ ਗਰੋਥ ਹੈ। ਤੁਹਾਡੇ ਮੁਤਾਬਕ ਬੱਚੇ ਦੀ ਗਰੋਥ ਨੂੰ ਮਾਪਣ ਦੇ ਕੀ ਪੈਮਾਨੇ ਨੇ? ਸਹੀ ਗਰੋਥ ਤੋਂ ਤੁਹਾਡਾ ਕੀ ਭਾਵ ਹੈ?
0: ਬਿਲਕੁਲ ਸਹੀ। ਬਹੁਤ ਵਾਰ ਪੇਰੈਂਟਸ ਸੋਚਦੇ ਨੇ ਹੱਸਦਾ ਖੇਡਦਾ ਪਿਆ, ਪੜ੍ਹਦਾ ਪਿਆ, ਵਜ਼ਨ ਵੱਧਦਾ ਪਿਆ ਤਾਂ ਮਤਲਬ ਸਭ ਠੀਕ ਹੈ
1: ਜੀ।
0: ਪਰ ਇੱਕ ਗੱਲ ਸਮਝਣੀ ਜ਼ਰੂਰੀ ਹੈ ਕਿ ਗਰੋਥ, ਕੱਦ ਅਤੇ ਵਜ਼ਨ ਦਾ ਨਿਯਮਿਤ ਰੂਪ ਨਾਲ ਵਧਣਾ ਗਰੋਥ ਨੂੰ ਦਰਸਾਉਂਦਾ ਹੈ
1: ਜੀ।
0: ਹਾਈਟ, ਬੱਚੇ ਨੂੰ ਅਸੀਂ ਵੇਖ ਕੇ ਸਮਝਦੇ ਹਾਂ ਬੱਚੇ ਦੀ ਹਾਈਟ ਘੱਟ ਹੈ ਜਾਂ ਵੱਧ ਹੈ, ਉਹ ਸਿਰਫ ਇੱਕ ਫੋਟੋ ਹੈ। ਟਾਈਮ ਦੇ ਨਾਲ ਉਹ ਹਾਈਟ ਜਾਂ ਕੱਦ ਕਿਸ ਤਰ੍ਹਾਂ ਵੱਧ ਰਿਹਾ ਹੈ ਇਹ ਪੂਰੀ ਸਟੋਰੀ ਹੈ
1: ਜੀ।
0: ਇਸ ਸਟੋਰੀ ਨੂੰ ਜੇ ਅਸੀਂ ਤਰੀਕੇ ਨਾਲ ਦੇਖੀਏ ਤਾਂ ਅਸੀਂ ਉਹਦੇ 'ਚੋਂ ਸਿਗਨਲ ਫੜ ਸਕਦੇ ਹਾਂ ਕਿ ਬੱਚਾ ਅੰਦਰੋਂ ਪੂਰਨ ਰੂਪ ਨਾਲ ਤੰਦਰੁਸਤ ਹੈ ਜਾਂ ਨਹੀਂ।
1: ਕਿਸ ਤਰ੍ਹਾਂ ਪਹਿਚਾਣ ਸਕਦੇ ਹਾਂ ਉਸਨੂੰ?
0: ਹਾਂ, ਅਸੀਂ ਕਿਸ ਤਰ੍ਹਾਂ ਪਹਿਚਾਣ ਸਕਦੇ ਹਾਂ ਕਿ ਬੱਚੇ ਦੀ ਗਰੋਥ ਸਹੀ ਹੋ ਰਹੀ ਹੈ ਕਿ ਨਹੀਂ? ਇਹ ਸਿਗਨਲ ਘਰੇ ਫੜੇ ਜਾ ਸਕਦੇ ਨੇ
1: ਜੀ,
0: ਕਿਉਂਕਿ ਗਰੋਥ ਜੋ ਸਿਗਨਲ ਦਿੰਦੀ ਹੈ ਉਹ ਵਿਜੂਅਲ ਕਲੂਜ਼ ਦਿੰਦੀ ਹੈ। ਦੈਟ ਮੀਨਸ ਕਿ ਅਸੀਂ ਦੇਖਣ ਵਿੱਚ ਉਹਨਾਂ ਸੁਰਾਗਾਂ ਨੂੰ ਫੜ ਸਕਦੇ ਹਾਂ। ਜਿਵੇਂ ਕਿ ਇੱਕ ਬੱਚਾ ਜਿਹਦੇ ਕੱਪੜੇ ਹਰ ਸਾਲ ਉੱਚੇ ਹੋ ਰਹੇ ਨੇ, ਉਹ ਬੱਚਾ ਨਿਯਮਿਤ ਰੂਪ ਨਾਲ ਵੱਧ ਰਿਹਾ ਹੈ
1: ਜੀ।
0: ਕੱਪੜਿਆਂ ਦੇ ਸਾਈਜ਼ ਬਣਦੇ ਹੀ ਇਸ ਤਰ੍ਹਾਂ ਨੇ ਕਿ ਸਾਲ ਬਾਅਦ ਬੱਚੇ ਨੂੰ ਨਵਾਂ ਸਾਈਜ਼ ਲੈਣਾ ਪੈਂਦਾ ਹੈ।
1: ਬਿਲਕੁਲ,
0: ਜੇ ਬੱਚਾ 2-3 ਸਾਲ ਤੋਂ ਉਸੇ ਸਾਈਜ਼ ਦੇ ਕੱਪੜੇ ਪਾ ਰਿਹਾ, ਇਹਦਾ ਮਤਲਬ ਹੈ ਕਿ ਬੱਚਾ ਤੁਹਾਨੂੰ ਕੁਛ ਕਹਿਣਾ ਚਾਹੁੰਦਾ।
1: ਬਹੁਤ ਹੀ ਆਸਾਨ ਤਰੀਕਾ ਦੱਸਿਆ ਤੁਸੀਂ।
0: ਇੱਕ ਦੂਸਰੀ ਚੀਜ਼, ਬੱਚੇ ਦੇ ਪੈਰਾਂ ਦਾ ਸਾਈਜ਼ ਹਰ ਸਾਲ ਵੱਡਾ ਹੁੰਦਾ ਹੈ
1: ਜੀ।
0: ਛੋਟੇ ਬੱਚੇ ਜਿਹੜੇ 2-5 ਸਾਲ 'ਚ ਤੇ ਕਈ ਵਾਰੀ ਸਾਲ 'ਚ 2 ਵਾਰੀ ਵੀ ਬੱਚੇ ਦੇ ਸੈਂਡਲ ਛੋਟੇ ਹੋ ਜਾਂਦੇ ਨੇ
1: ਜੀ।
0: ਪਰ 5 ਸਾਲ ਦੀ ਉਮਰ ਤੋਂ ਬਾਅਦ ਸਾਲ ਦਰ ਸਾਲ ਬੱਚੇ ਦੀ ਵਰਦੀ ਦੇ ਜਾਂ ਦੂਸਰੇ ਸ਼ੂਜ਼ ਜਾਂ ਚੱਪਲਾਂ ਜੋ ਪੂਰੀਆਂ ਨਾਪ ਨੇ ਜੋ ਅਸੀਂ ਵੱਡੀਆਂ ਨਹੀਂ ਲਈਆਂ ਪਹਿਲਾਂ ਹੀ
1: ਜੀ,
0: ਉਹ ਸਾਲ ਦਰ ਸਾਲ ਛੋਟੇ ਜ਼ਰੂਰ ਹੋਣੇ ਚਾਹੀਦੇ ਆ। ਜੇ ਕੱਪੜੇ ਬੂਟ ਛੋਟੇ ਨਹੀਂ ਹੋ ਰਹੇ, ਇਹਦਾ ਮਤਲਬ ਹੈ ਬੱਚਾ ਕਹਿਣਾ ਚਾਹੁੰਦਾ ਹੈ ਕਿ ਮੇਰੇ ਵੱਲ ਹੋਰ ਧਿਆਨ ਨਾ ਦੇਖੋ, ਕਿਤੇ ਵੀ ਪ੍ਰੋਬਲਮ ਤਾਂ ਨਹੀਂ ਆ ਰਹੀ। ਦੂਸਰੀ ਚੀਜ਼ ਇਹ ਕਿ ਬੱਚਾ ਆਪਣੀ ਕਲਾਸ ਦੇ ਬੱਚਿਆਂ ਦੇ ਵਿੱਚ ਇੱਕ ਲੈਵਲ 'ਤੇ ਆਉਂਦਾ।
1: ਬਿਲਕੁਲ,
0: ਹਰੇਕ ਛੋਟੇ ਬੱਚੇ 'ਚ ਪ੍ਰੋਬਲਮ ਨਹੀਂ ਹੁੰਦੀ
1: ਜੀ।
0: ਇਹ ਮੈਸੇਜ ਨਾ ਕਿਸੇ ਨੂੰ ਜਾਵੇ ਕਿ ਜੇ ਕੱਦ ਛੋਟਾ ਹੈ ਤਾਂ ਅੰਦਰ ਕੋਈ ਨੁਕਸ ਹੈ, ਨਹੀਂ। ਜਿਵੇਂ ਮੈਂ ਕਿਹਾ, ਕੱਦ ਇੱਕ ਫੋਟੋ ਹੈ ਅਤੇ ਗਰੋਥ ਪੂਰੀ ਫਿਲਮ ਹੈ।
1: ਬਿਲਕੁਲ,
0: ਸੋ ਕੱਦ ਇੱਕ ਪੋਸਟਰ ਹੈ, ਗਰੋਥ ਪੂਰੀ ਪਿਕਚਰ ਹੈ
1: ਜੀ।
0: ਸੋ ਜੇ ਬੱਚੇ ਦਾ ਆਪਣਾ ਕਲਾਸ ਦੇ ਵਿੱਚ ਨੰਬਰ ਜਿਹੜਾ ਹੈ, ਜਿਵੇਂ ਉਹ 3 ਨੰਬਰ 'ਤੇ ਆਉਂਦਾ ਜਾਂ 4 ਨੰਬਰ 'ਚ ਆਉਂਦਾ ਹਾਈਟ ਦੇ ਵਿੱਚ, ਉਹ ਸਾਲ ਦਰ ਸਾਲ ਉਹੀ 3-4 ਨੰਬਰ 'ਤੇ ਰਹਿਣਾ ਚਾਹੀਦਾ
1: ਜੀ।
0: ਜੇ ਉਹ ਨੰਬਰ ਚੇਂਜ ਹੋ ਰਿਹਾ, ਜਿਵੇਂ ਬੱਚੇ ਤੋਂ ਛੋਟੇ 5 ਬੱਚੇ ਸੀ ਇੱਕ ਕਲਾਸ 'ਚ, ਅਗਲੀ ਕਲਾਸ 'ਚ 3 ਰਹਿ ਗਏ, ਅਗਲੀ ਕਲਾਸ 'ਚ 2 ਰਹਿ ਗਏ, ਫਿਰ ਉਹ ਸਭ ਤੋਂ ਛੋਟਾ ਹੋ ਗਿਆ। ਇਹ ਇੱਕ ਵਿਜੂਅਲ ਕਲੂ ਹੈ, ਇਹ ਇੱਕ ਸਿਗਨਲ ਹੈ ਮਾਂ ਬਾਪ ਨੂੰ ਕਿ ਬੱਚੇ ਦੀ ਗਰੋਥ ਸਹੀ ਨਹੀਂ ਹੋ ਰਹੀ
1: ਜੀ। ਤੁਸੀਂ ਬਹੁਤ ਹੀ ਆਸਾਨ ਤਰੀਕਾ ਦੱਸਿਆ ਹੈ ਅਤੇ ਇਸ ਤੋਂ ਅਸੀਂ ਆਸਾਨੀ ਨਾਲ ਪਹਿਚਾਣ ਸਕਦੇ ਹਾਂ। ਪਰ ਡਾਕਟਰ ਸੌਰਵ ਜੀ, ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਕੋਈ ਬੱਚਾ ਆਪਣੀ ਕਲਾਸਮੇਟਸ ਤੋਂ ਕਈ ਵਾਰੀ ਬੜਾ ਲੰਬਾ ਸਮਾਂ, ਬੜੇ ਲੰਬੇ ਦੇਰ ਤੱਕ ਹਾਈਟ ਉਸਦੀ ਛੋਟੀ ਰਹਿ ਜਾਂਦੀ ਹੈ, ਫਿਰ ਉਸ ਤੋਂ ਬਾਅਦ ਅਚਾਨਕ ਉਸਦੀ ਹਾਈਟ ਬੜੇ ਦੇਰ ਬਾਅਦ ਵੱਧਦੀ ਹੈ ਅਤੇ ਮਾਂ ਬਾਪ ਪਰੇਸ਼ਾਨ ਹੋ ਜਾਂਦੇ ਨੇ। ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਬੱਚੇ ਦਾ ਵਜ਼ਨ ਹੀ ਨਹੀਂ ਵੱਧਦਾ, ਬੱਚੇ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਕਮਜ਼ੋਰ ਹੈ ਸ਼ਾਇਦ। ਕੀ ਇਸ ਚੀਜ਼ਾਂ ਨੂੰ ਦੇਖ ਕੇ ਵੀ ਅਸੀਂ ਪਹਿਚਾਣ ਸਕਦੇ ਹਾਂ ਜਾਂ ਚਿੰਤਿਤ ਹੋ ਜਾਣਾ ਚਾਹੀਦਾ ਮਾਂ ਬਾਪ ਨੂੰ?
0: ਹਰੇਕ ਚੀਜ਼ ਨੂੰ ਧਿਆਨ ਨਾਲ ਦੇਖਣਾ ਬਹੁਤ ਜ਼ਰੂਰੀ ਹੈ
1: ਜੀ,
0: ਪਰ ਜ਼ਰੂਰੀ ਨਹੀਂ ਹੈ ਕਿ ਹਰ ਇੱਕ ਗੱਲ ਦੀ ਚਿੰਤਾ ਲਾ ਲਈ ਜਾਵੇ। ਜੇ ਅਸੀਂ ਚੀਜ਼ ਨੂੰ ਸਮਝਦੇ ਹਾਂ ਤਾਂ, ਜਿਵੇਂ ਅਸੀਂ ਹਰ ਮਾਂ ਬਾਪ ਨੂੰ ਕਹਿੰਦੇ ਹਾਂ ਡਰ ਦਾ ਕਾਠ ਹੁੰਦਾ ਗਿਆਨ
1: ਜੀ,
0: ਉਸੇ ਤਰੀਕੇ ਜੇ ਤੁਹਾਨੂੰ ਬੱਚੇ ਵੱਲ ਦੇਖ ਕੇ ਕਿਸੇ ਚੀਜ਼ ਦੀ ਚਿੰਤਾ ਹੋ ਰਹੀ ਹੈ ਤਾਂ ਕਿਸੇ ਐਕਸਪਰਟ ਨੂੰ ਪੁੱਛ ਲਓ।
1: ਬਿਲਕੁਲ,
0: ਬਿਕੋਜ਼ ਬਹੁਤ ਸਾਰੇ ਪੇਰੈਂਟਸ ਸਾਡੇ ਕੋਲ ਆਉਂਦੇ ਨੇ ਬੱਚੇ ਵਾਸਤੇ ਵਰਿਡ ਹੁੰਦੇ ਨੇ, ਪਰ ਜਦੋਂ ਅਸੀਂ ਧਿਆਨ ਨਾਲ ਵੇਖਦੇ ਹਾਂ ਤਾਂ ਉਹ ਨੋਰਮਲ ਪੈਟਰਨ ਹੁੰਦੇ ਆ
1: ਜੀ।
0: ਹਰ ਬੱਚੇ ਦਾ ਵਧਣ ਦਾ ਤਰੀਕਾ ਅਲੱਗ ਆ। ਇੱਕ ਵੱਡੀ ਗਲਤੀ ਜੋ ਬਹੁਤ ਸਾਰੇ ਲੋਕ ਸਮਾਜ 'ਚ ਕਰਦੇ ਨੇ, ਆਪਣੇ ਬੱਚੇ ਨੂੰ ਬਾਕੀਆਂ ਨਾਲ ਕੰਪੇਅਰ ਕਰਦੇ ਰਹਿੰਦੇ
1: ਜੀ।
0: ਸੋ ਹਰੇਕ ਬੱਚੇ ਤੋਂ ਲੰਬੇ ਵੀ ਕਲਾਸ 'ਚ ਬੱਚੇ ਹੋਣਗੇ, ਹਰੇਕ ਬੱਚੇ ਤੋਂ ਛੋਟੇ ਵੀ ਹੋਣਗੇ। ਬੱਚੇ ਨੂੰ ਆਪਣੀ ਆਪ ਦੀ ਗਰੋਥ ਨਾਲ ਕੰਪੇਅਰ ਕਰਨਾ ਟਾਈਮ ਦੇ ਨਾਲ, ਉਹ ਬੱਚਾ ਆਪਣੇ ਆਪ ਦੇ ਹਿਸਾਬ ਨਾਲ ਸਹੀ ਵੱਧ ਰਿਹਾ ਕਿ ਨਹੀਂ,
1: ਯਾਨੀ ਕਿ ਹਰ ਬੱਚੇ ਦੀ ਜੋ ਗਰੋਥ ਹੈ ਉਹ ਉਸਦੇ ਮੁਤਾਬਕ ਹੈ, ਯਾਨੀ ਕਿ ਇੱਕ ਪਰਸਨ ਤੋਂ ਦੂਸਰੇ

0: ਨੂੰ ਅਲੱਗ ਹੈ।
1: ਯੈਸ, ਇਹ ਬਹੁਤ ਜ਼ਰੂਰੀ ਗੱਲ ਹੈ। ਇਸੇ ਕਰਕੇ ਇੱਕ ਇੰਪੋਰਟੈਂਟ ਪੇਪਰ ਹੁੰਦਾ ਬੱਚੇ ਦੀ ਗਰੋਥ ਦੀ ਫਾਈਲ ਦੇ ਵਿੱਚ, ਉਹਨੂੰ ਗਰੋਥ ਚਾਰਟ ਕਿਹਾ ਜਾਂਦਾ।
0: ਗਰੋਥ ਚਾਰਟ,
1: ਇਹ ਗਰੋਥ ਚਾਰਟ ਦੀ ਇੰਪੋਰਟੈਂਸ ਬਹੁਤ ਸਾਰੇ ਲੋਕ ਨਹੀਂ ਸਮਝਦੇ, ਇਹਦਾ ਮਹੱਤ ਨਹੀਂ ਸਮਝਦੇ। ਇਸ ਗਰੋਥ ਚਾਰਟ ਦਾ ਫਾਇਦਾ ਇਹ ਹੁੰਦਾ ਵੀ ਅਸੀਂ ਆਪਣੇ ਬੱਚੇ ਦੀ ਕੁਝ ਕੁਝ ਮਹੀਨੇ ਬਾਅਦ ਹਾਈਟ ਉਹਦੇ ਉੱਤੇ ਮਾਰਕ ਕਰੀ ਜਾਈਏ ਅਤੇ ਦੇਖੀਏ ਵੀ ਆਪਣੇ ਹਿਸਾਬ ਨਾਲ ਉਹ ਸਹੀ ਵੱਧ ਰਿਹਾ ਕਿ ਨਹੀਂ। ਨਹੀਂ ਤਾਂ ਬਾਕੀ ਬੱਚਿਆਂ ਨੂੰ ਦੇਖ ਕੇ ਤਾਂ ਚਿੰਤਾ ਹੋਣੀ ਬੜੀ ਸੁਭਾਵਿਕ ਹੈ।
0: ਬਿਲਕੁਲ ਬਿਲਕੁਲ,
1: ਹਰੇਕ ਮਾਂ ਚਾਹੁੰਦੀ ਮੇਰਾ ਬੱਚਾ ਕਲਾਸ 'ਚ ਸਭ ਤੋਂ ਲੰਬਾ ਹੋਵੇ
0: ਜੀ,
1: ਪਰ ਇਸ ਕਰਕੇ ਆਪਾਂ ਹਰੇਕ ਬੱਚੇ ਦਾ ਟ੍ਰੀਟਮੈਂਟ ਥੋੜ੍ਹਾ ਕਰੀ ਜਾਣਾ ਹੈਗਾ।
0: ਬਿਲਕੁਲ,
1: ਜੇ ਉਹ ਬੱਚਾ ਆਪਣੇ ਹਿਸਾਬ ਨਾਲ ਆਪਣੇ ਪਰਿਵਾਰ ਦੇ ਹਿਸਾਬ ਨਾਲ ਸਹੀ ਵੱਧ ਰਿਹਾ ਤਾਂ ਉਹ ਬੱਚਾ ਨੋਰਮਲ ਆ। ਗੱਲ ਵਜ਼ਨ ਦੀ ਆਉਂਦੀ ਹੈ, ਕਾਫੀ ਪੇਰੈਂਟਸ ਵਰੀਡ ਹੋ ਜਾਂਦੇ ਆ ਕਿ ਬੱਚਾ ਦੇਖਣ ਨੂੰ ਕਮਜ਼ੋਰ ਲੱਗਦਾ
0: ਜੀ।
1: ਸੋ ਇਹ ਮੈਸੇਜ ਮੈਂ ਸੁਸਾਇਟੀ ਨੂੰ ਦੇਣਾ ਚਾਹਾਂਗਾ ਕਿ ਦੇਖਣ ਵਿੱਚ ਪਤਲਾ ਬੱਚਾ ਜ਼ਰੂਰੀ ਨਹੀਂ ਹੈ ਕਮਜ਼ੋਰ ਬੱਚਾ ਆ। ਪਤਲੇ ਅਤੇ ਕਮਜ਼ੋਰ ਦਾ ਅਸੀਂ ਆਪਣੀ ਰੂਟੀਨ ਦੀ ਭਾਸ਼ਾ ਦੇ ਵਿੱਚ ਗੱਲ ਆਪਸ 'ਚ ਇੱਕ ਦੂਜੇ ਦੇ ਵਿਕਲਪ ਬਣਾ ਲੈਣੇ, ਸਿਨੋਨਿਮਸ ਬਣਾ ਲੈਣੇ
0: ਜੀ।
1: ਬਟ ਜਿਹੜਾ ਬੱਚਾ ਪਤਲਾ ਆ ਲੇਕਿਨ ਉਹਦੇ ਕੱਪੜੇ ਅਤੇ ਬੂਟ ਹਰ ਸਾਲ ਛੋਟੇ ਹੋ ਰਹੇ ਨੇ, ਜਲਦੀ ਥੱਕਦਾ ਨਹੀਂ ਹੈ, ਉਹਦੀ ਭੁੱਖ ਠੀਕ ਹੈ, ਸਰਵ ਪੱਖੀ ਵਿਕਾਸ ਉਹਦਾ ਹੋ ਰਿਹਾ, ਉਹ ਨੋਰਮਲ ਬੱਚਾ ਹੈ। ਇਹ ਫੈਮਿਲੀਜ਼ ਦੇ ਵਿੱਚ ਹਿਸਟਰੀ ਹੁੰਦੀ ਹੈ, ਕੁਝ ਫੈਮਿਲੀਜ਼ ਦੇ ਵਿੱਚ ਸਭ ਲੋਕ ਬਚਪਨ 'ਚ ਪਤਲੇ ਹੁੰਦੇ ਨੇ ਬਾਅਦ ਵਿੱਚ ਠੀਕ ਹੋ ਜਾਂਦੇ ਨੇ
0: ਜੀ।
1: ਪਰ ਜਿਹੜਾ ਪਤਲਾ ਬੱਚਾ ਜਿਹਦੇ ਕੱਪੜੇ ਬੂਟ ਨਹੀਂ ਛੋਟੇ ਹੋ ਰਹੇ, ਕਲਾਸ 'ਚ ਬਾਕੀ ਬੱਚਿਆਂ ਨਾਲੋਂ ਪਿੱਛੇ ਰਹਿ ਰਿਹਾ ਅਤੇ ਥੱਕਿਆ ਰਹਿੰਦਾ ਹੈ ਜਾਂ ਹੋਰ ਉਹਨੂੰ ਕੋਈ ਪ੍ਰੋਬਲਮ ਹੈ, ਉਸ ਬੱਚੇ ਨੂੰ ਗੰਭੀਰਤਾ ਨਾਲ ਦੇਖਣ ਦੀ ਲੋੜ ਹੈ
0: ਜੀ। ਕਈ ਵਾਰ ਉਲਟਾ ਵੀ ਹੋ ਜਾਂਦਾ ਕਿ ਬਚਪਨ 'ਚ ਕੁਝ ਬੱਚੇ ਮੋਟੇ ਹੁੰਦੇ ਨੇ ਅਤੇ ਉਮਰ ਵਧਣ ਦੇ ਨਾਲ ਨਾਲ ਉਹ ਪਤਲੇ ਹੁੰਦੇ ਜਾਂਦੇ ਨੇ।
1: ਇਹ ਵੀ ਇੱਕ ਤੁਹਾਡੇ ਪ੍ਰੋਗਰਾਮ ਰਾਹੀਂ ਮੈਂ ਮੈਸੇਜ ਸਮਾਜ ਨੂੰ ਦੇਣਾ ਚਾਹਾਂਗਾ
0: ਜੀ।
1: ਇਹ ਜਿਹੜੀ ਚੀਜ਼ ਹੈ ਇਹਨੂੰ ਬਹੁਤ ਗੰਭੀਰਤਾ ਨਾਲ, ਗਹਿਰਾਈ ਨਾਲ ਪੂਰੀ ਦੁਨੀਆ ਦੇ ਵਿੱਚ ਪਿਛਲੇ 20 ਸਾਲਾਂ 'ਚ ਸਟੱਡੀ ਕੀਤਾ ਗਿਆ। ਅਮੈਰੀਕਾ ਦੇ ਵਿੱਚ ਜਿਹੜਾ ਨਿਊ ਇੰਗਲੈਂਡ ਜਰਨਲ ਆਫ ਮੈਡੀਸਨ ਹੈ, ਜਿਹੜਾ ਸਭ ਤੋਂ ਜ਼ਿਆਦਾ ਰੈਪਿਊਟਿਡ ਜਰਨਲ ਹੈਗਾ, ਉਹਨਾਂ ਨੇ 50,000 ਬੱਚਿਆਂ ਨੂੰ ਅਮੈਰੀਕਾ ਦੇ ਵਿੱਚ 20 ਸਾਲ ਵਾਸਤੇ ਫੋਲੋ ਕੀਤਾ। ਉਹਦੇ ਵਿੱਚੋਂ ਇਹ ਸਮਾਜ ਦੀ ਜੋ ਧਾਰਨਾ ਸੀ ਕਿ ਬੱਚਾ ਛੋਟਾ ਜਾਂ ਉਮਰ ਹੈ ਖਾਣ ਪੀਣ ਦੀ, ਵੱਡਾ ਹੋ ਕੇ ਆਪੇ ਪਤਲਾ ਹੋ ਜਾਊਗਾ ਜਦੋਂ ਹਾਈਟ ਕੱਢੂਗਾ, ਇਹਦੇ ਵਿੱਚ ਬਹੁਤ ਜ਼ਿਆਦਾ ਵਜ਼ਨ ਨਹੀਂ ਪਾਇਆ ਗਿਆ
0: ਜੀ।
1: ਉਸ ਵਿੱਚ ਨਿਕਲ ਕੇ ਆਇਆ ਕਿ ਜੇ ਬੱਚਾ 4 ਸਾਲ ਦੀ ਉਮਰ ਤੀਕਰ ਪਤਲਾ ਹੋਣਾ ਨਾ ਸ਼ੁਰੂ ਹੋਇਆ
0: ਜੀ,
1: ਇਹ ਬਾਅਦ ਵਿੱਚ ਪਤਲੇ ਹੋਣ ਦੇ ਚਾਂਸ ਸਿਰਫ 8% ਰਹਿੰਦੇ ਨੇ 100 ਚੋਂ।
0: ਕਾਫੀ ਘੱਟ ਜਾਂਦੇ ਨੇ,
1: ਕਾਫੀ ਘੱਟ ਜਾਂਦੇ ਨੇ। ਇਸ ਕਰਕੇ ਸ਼ੁਰੂ ਤੋਂ ਹੀ ਆਪਾਂ ਬੱਚੇ ਦਾ ਧਿਆਨ ਰੱਖੀਏ, ਨਾ ਬਹੁਤਾ ਵਜ਼ਨ ਘੱਟ ਹੋਣਾ ਚਾਹੀਦਾ ਅਤੇ ਨਾ ਬਹੁਤਾ ਵਜ਼ਨ ਵੱਧ ਹੋਣਾ ਚਾਹੀਦਾ। ਇਹਦੇ ਵਿੱਚ ਵੀ ਗਰੋਥ ਚਾਰਟ ਦਾ ਰੋਲ ਆ ਜਾਂਦਾ। ਅਸੀਂ ਗਰੋਥ ਚਾਰਟ ਦੇ ਵਿੱਚ 6-6 ਮਹੀਨੇ ਬਾਅਦ ਬੱਚੇ ਦਾ ਵਜ਼ਨ ਚੈੱਕ ਕਰਕੇ ਉੱਥੇ ਡੋਟ ਲਾਈ ਜਾਈਏ, ਜਾਂ ਜਦੋਂ ਆਪਾਂ ਪੀਡੀਆਟ੍ਰੀਸ਼ਨ ਕੋਲ ਜਾਂਦੇ ਹਾਂ ਉਹਨਾਂ ਨੂੰ ਕਹੀਏ ਪਲੀਜ਼ ਸਾਡੇ ਗਰੋਥ ਚਾਰਟ 'ਤੇ ਮਾਰਕਿੰਗ ਕਰ ਦਿਓ। ਜੇ ਉਹ ਬੱਚੇ ਦੀ ਵਜ਼ਨ ਉਨਾ ਹੀ ਵੱਧ ਰਿਹਾ ਜਿੰਨਾ ਉਮਰ ਦੇ ਨਾਲ ਵਧਣਾ ਚਾਹੀਦਾ ਆ, ਉਹ ਬੱਚਾ ਹੈਲਦੀ ਹੈ
0: ਜੀ।
1: ਬਟ ਜੇ ਵਜ਼ਨ ਲੋੜ ਨਾਲੋਂ ਵੱਧ ਰਿਹਾ ਤੇ ਉਹਨੂੰ ਧਿਆਨ ਨਾਲ ਦੇਖੋ
0: ਜੀ। ਤੁਸੀਂ ਗਰੋਥ ਚਾਰਟ ਦੀ ਗੱਲ ਕੀਤੀ ਹੈ ਤੇ ਅਕਸਰ ਅਸੀਂ ਦੇਖਦੇ ਹਾਂ ਕਿ ਬੱਚਾ ਜੇਕਰ ਠੀਕ ਲੱਗ ਰਿਹਾ ਦੇਖਣ ਨੂੰ, ਪਰ ਗਰੋਥ ਉਸਦੀ ਚੰਗੀ ਤਰ੍ਹਾਂ ਪੂਰੀ ਤਰ੍ਹਾਂ ਹੋ ਰਹੀ ਹੈ ਜਾਂ ਨਹੀਂ ਹੋ ਰਹੀ, ਇਹ ਸਾਨੂੰ ਨਹੀਂ ਪਤਾ ਕਿ ਅਸੀਂ ਕਿਵੇਂ ਮਾਪਣੀ ਹੈ, ਤਾਂ ਅਸੀਂ ਜ਼ਰੂਰ ਮਾਹਿਰ ਦੇ ਕੋਲ ਜ਼ਰੂਰ ਜਾਈਏ। ਇਹ ਤਾਂ ਹੋ ਗਿਆ ਸਰੀਰਕ ਵਿਕਾਸ, ਹੁਣ ਮਾਨਸਿਕ ਵਿਕਾਸ ਦੀ ਵੀ ਗੱਲ ਕਰ ਲਈਏ। ਬਾਕੀ ਹੋਰ ਕਿਹੜੀਆਂ ਚੀਜ਼ਾਂ ਸਾਨੂੰ ਧਿਆਨ ਦੇ ਵਿੱਚ ਦੇਖਣੀਆਂ ਚਾਹੀਦੀਆਂ ਨੇ, ਰੱਖਣੀਆਂ ਚਾਹੀਦੀਆਂ ਨੇ, ਜਿਸ ਤੋਂ ਪਤਾ ਚੱਲੇ ਕਿ ਬੱਚੇ ਦੀ ਮਾਨਸਿਕ ਅਤੇ ਸਰੀਰਕ ਗਰੋਥ ਚੰਗੀ ਹੋ ਰਹੀ ਹੈ?
1: ਮਾਨਸਿਕ ਵਿਕਾਸ ਨੂੰ ਅਸੀਂ ਮਾਈਲਸਟੋਨਸ ਕਹਿੰਦੇ ਹਾਂ
0: ਜੀ।
1: ਹਰੇਕ ਉਮਰ 'ਤੇ ਕੁਝ ਸੈੱਟ ਮਾਈਲਸਟੋਨਸ ਅਚੀਵ ਹੋਣੇ ਚਾਹੀਦੇ ਆ ਬੱਚੇ ਨੂੰ, ਜਿਵੇਂ 6ਵੇਂ ਮਹੀਨੇ 'ਤੇ ਕਰੀਬ ਬੱਚਾ ਆਪਣੇ ਹੱਥਾਂ ਦੇ ਭਾਰ ਬਹਿਣਾ ਚਾਹੀਦਾ, 8ਵੇਂ ਮਹੀਨੇ ਦੇ ਕਰੀਬ ਬੱਚਾ ਆਪਣੇ ਆਪ ਬੈਠਣਾ ਚਾਹੀਦਾ, 10ਵੇਂ 12ਵੇਂ ਮਹੀਨੇ ਦੇ ਕਰੀਬ ਬੱਚਾ ਫੜ ਫੜ ਕੇ ਤੁਰਨਾ ਸ਼ੁਰੂ ਹੋਣਾ ਚਾਹੀਦਾ, ਸਾਲ ਤੋਂ ਬਾਅਦ ਬੱਚਾ ਬਿਨਾਂ ਫੜੇ ਤੁਰਨਾ ਚਾਹੀਦਾ, 1 ਸਾਲ 'ਤੇ 2 ਜਾਂ 3 ਲਫ਼ਜ਼ ਬੋਲਣਾ ਚਾਹੀਦਾ। ਇਸ ਤਰ੍ਹਾਂ ਸਾਰੇ ਪੈਰਾਮੀਟਰਸ ਨੇ
0: ਜੀ
1: ਕਿ ਉਹਦੀ ਫਿਜ਼ੀਕਲ ਮਾਈਲਸਟੋਨਸ, ਉਹਦੇ ਸੋਸ਼ਲ ਮਾਈਲਸਟੋਨਸ, ਉਹਦੀ ਲੈਂਗੁਏਜ ਮਾਈਲਸਟੋਨਸ, ਇਹ ਕਿੱਦਾਂ ਚੱਲ ਰਹੇ ਨੇ। ਸੋ ਜਦੋਂ ਵੀ ਪੇਰੈਂਟਸ ਕਿਸੇ ਪੀਡੀਆਟ੍ਰੀਸ਼ਨ ਕੋਲ ਜਾਂਦੇ ਨੇ, ਪੀਡੀਆਟ੍ਰੀਸ਼ਨ ਬਾਏ ਟ੍ਰੇਨਿੰਗ ਐਕਸਪਰਟ ਹੁੰਦੇ ਨੇ ਇਹਨਾਂ ਚੀਜ਼ਾਂ ਨੂੰ ਦੇਖਣ ਲਈ
0: ਜੀ।
1: ਜਦੋਂ ਵੀ ਬੱਚੇ ਵੈਕਸੀਨੇਸ਼ਨ ਵਾਸਤੇ ਜਾਂਦੇ ਨੇ, ਚਾਹੇ ਮਾਂ ਬਾਪ ਨੂੰ ਲੱਗਦਾ ਵੀ ਅਸੀਂ ਸਿਰਫ ਟੀਕਾ ਲਵਾਉਣ ਗਏ ਹਾਂ, ਪਰ ਉੱਥੇ ਜਦੋਂ ਜਾਂਦੇ ਨੇ ਤਾਂ ਜਿਹੜਾ ਪੀਡੀਆਟ੍ਰੀਸ਼ਨ ਹੈ ਉਹ ਸਾਰੀਆਂ ਚੀਜ਼ਾਂ ਵੇਖਦਾ, ਚਾਹੇ ਹਰ ਚੀਜ਼ ਨੂੰ ਪੁੱਛਦਾ ਨਹੀਂ ਹੈ
0: ਜੀ।
1: ਸੋ ਜਿਹੜੇ ਵੀ ਬੱਚੇ 'ਚ ਮਾਈਲਸਟੋਨਸ ਡਿਲੇ ਹੁੰਦੇ ਨੇ ਉਹ ਡੈਫੀਨੇਟਲੀ ਉਸ ਟਾਈਮ ਪੇਰੈਂਟਸ ਨੂੰ ਰਿਪੋਰਟ ਕਰ ਦਿੰਦਾ। ਓਵਰਆਲ ਇੱਕ ਜੋ ਸਰਲ ਤਰੀਕਾ ਦੱਸਦਾ ਮੈਂ, ਜੇ ਬੱਚਾ ਆਪਣੀ ਕਲਾਸ ਦੇ ਬੱਚਿਆਂ ਦੇ ਹਿਸਾਬ ਨਾਲ ਗੱਲਬਾਤ ਕਰ ਰਿਹਾ, ਜ਼ਰੂਰੀ ਨਹੀਂ ਉਹਦੇ ਨੰਬਰ ਉਨੇ ਹੀ ਆ ਰਹੇ ਨੇ
0: ਜੀ,
1: ਗੱਲਬਾਤ ਕਰ ਰਿਹਾ, ਭੱਜ ਦੌੜ ਉੱਦਾਂ ਰਿਹਾ, ਪਿੱਛੇ ਨਹੀਂ ਲੱਗਦਾ, ਤਾਂ ਉਹਦੇ ਮੈਂਟਲ ਡਿਵੈਲਪਮੈਂਟ ਉਹਦੀ ਠੀਕ ਹੋ ਰਹੀ ਹੈ
0: ਜੀ। ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਅਸੀਂ ਬੱਚੇ ਨੂੰ ਕਹਿ ਰਹੇ ਕਿ ਇਹ ਸਲੋ ਲਰਨਰ ਹੈ, ਇਸਨੂੰ ਹੌਲੀ ਹੌਲੀ ਸਮਝ ਆਉਂਦਾ ਹੈ, ਅਤੇ ਉਸਨੂੰ ਵੀ ਨੋਰਮਲ ਮਿਲਣਾ ਜਾਣਾ ਚਾਹੀਦਾ?
1: ਦੇਖੋ, ਸਲੋ ਲਰਨਰ ਨੂੰ ਲੇਬਲ ਲਗਾਉਣਾ ਕਿ ਉਸ ਬੱਚੇ 'ਚ ਕੋਈ ਨੁਕਸ ਹੈ, ਹਰ ਸਿਚੁਏਸ਼ਨ ਦੇ ਵਿੱਚ ਸਿਆਣਪ ਨਹੀਂ ਹੁੰਦੀ
0: ਜੀ।
1: ਮੇਰਾ ਇਹ ਕਹਿਣ ਦਾ ਮਤਲਬ ਬਿਲਕੁਲ ਨਹੀਂ ਹੈ ਕਿ ਹਰੇਕ ਸਲੋ ਲਰਨਰ ਨੋਰਮਲ ਹੁੰਦਾ। ਜੇ ਉਹਦੀ ਸਲੋ ਲਰਨਿੰਗ ਉਹਦੇ ਕੋਈ ਨਿਊਰੋਲੋਜੀਕਲ ਪ੍ਰੋਬਲਮ ਨਾਲ ਜੁੜੀ ਹੋਈ ਹੈ
0: ਜੀ,
1: ਉਹਦੇ ਦਿਮਾਗੀ ਵਿਕਾਸ ਨਾਲ ਜਾਂ ਦਿਮਾਗੀ

0: ਸਟਰਕਚਰ ਨਾਲ ਜੁੜੀ ਹੋਈ ਹੈ ਅਤੇ ਡੈਫੀਨੇਟਲੀ ਉਹ ਪ੍ਰੋਬਲਮ ਹੈ ਜਿਹਦਾ ਟ੍ਰੀਟਮੈਂਟ ਚਾਹੀਦਾ। ਅਕਸਰ ਇਹਨਾਂ ਬੱਚਿਆਂ ਦੇ ਵਿੱਚ ਹੋਰ ਸਾਈਨਸ ਵੀ ਹੁੰਦੇ ਨੇ
1: ਜੀ
0: ਕਿ ਉਹਨਾਂ ਦੇ ਬ੍ਰੇਨ ਦੇ ਵਿੱਚ ਕੋਈ ਇਸ਼ੂ ਹੈਗਾ। ਜੇ ਬੱਚਾ ਸਭ ਪੱਖੋਂ ਠੀਕ ਹੈ, ਉਹਨੂੰ ਸਿਰਫ ਪੜ੍ਹਨ 'ਚ ਪ੍ਰੋਬਲਮ ਆ ਰਹੀ ਹੈ, ਅਤੇ ਫਿਰ ਦੈਨ ਇਟ ਇਜ਼ ਅ ਜੋਬ ਆਫ ਐਨ ਐਕਸਪਰਟ ਕਿ ਉਹਨੂੰ ਦੇਖਿਆ ਜਾਵੇ ਕਿ ਕਿਆ ਉਹਨੂੰ ਰੀਡਿੰਗ 'ਚ ਪ੍ਰੋਬਲਮ ਹੈ, ਕਿਆ ਉਹਨੂੰ ਰੀਡਿੰਗ 'ਚ ਪ੍ਰੋਬਲਮ ਹੈ, ਕਿਆ ਉਹਨੂੰ ਇੰਟਰਪ੍ਰੀਟੇਸ਼ਨ 'ਚ ਪ੍ਰੋਬਲਮ ਹੈ। ਕਿਉਂਕਿ ਕਾਫੀ ਵਾਰ ਦੇਖਿਆ ਜਾਂਦਾ ਹੈ ਕਿ ਦੁਨੀਆਂ ਦੇ ਵੱਡੇ ਵੱਡੇ ਸਾਇੰਸਦਾਨ, ਦੁਨੀਆਂ ਦੇ ਵੱਡੇ ਵੱਡੇ ਅਚੀਵਰਸ ਸਿਰਫ ਉਹਨਾਂ ਚੀਜ਼ਾਂ 'ਚ ਪਿੱਛੇ ਸੀਗੇ ਜਿਨ੍ਹਾਂ 'ਚ ਉਹਨਾਂ ਦਾ ਸਕੂਲ ਉਹਨਾਂ ਨੂੰ ਅਸੈਸ ਕਰ ਰਿਹਾ ਸੀ।
1: ਬਿਲਕੁਲ,
0: ਹੋਰ ਕੁਆਲਿਟੀਜ਼ 'ਚ ਬਹੁਤ ਜ਼ਿਆਦਾ ਅੱਗੇ ਸੀ
1: ਜੀ।
0: ਸੋ ਜੇ ਉਹਨਾਂ ਦੇ ਬ੍ਰੇਨ 'ਚ ਪ੍ਰੋਬਲਮ ਹੁੰਦੀ ਤਾਂ ਉਹ ਦੁਨੀਆਂ ਨਾ ਬਦਲ ਪਾਉਂਦੇ।
1: ਹਾਂਜੀ, ਇਹੋ ਜਿਹੇ ਬਹੁਤ ਸਾਰੇ ਐਗਜ਼ਾਮਪਲਸ ਨੇ।
0: ਯੈਸ, ਸੋ ਇਸ ਕਰਕੇ ਹਰੇਕ ਬੱਚਾ ਜਿਹੜਾ ਪੜ੍ਹਨ 'ਚ ਥੋੜ੍ਹਾ ਪਿੱਛੇ ਰਹਿ ਰਿਹਾ ਉਹਨੂੰ ਸਾਨੂੰ ਜੱਜ ਨਹੀਂ ਕਰਨਾ ਚਾਹੀਦਾ, ਸਗੋਂ ਗਹਿਰਾਈ 'ਚ ਜਾਣਾ ਚਾਹੀਦਾ ਵੀ ਕਿਆ ਕੋਈ ਸਪੈਸੀਫਿਕ ਪ੍ਰੋਬਲਮ ਹੈ ਜਿਹੜੀ ਇਸ ਬੱਚੇ ਨੂੰ ਅੜਚਨ ਆ ਰਹੀ ਹੈ ਸਿੱਖਣ 'ਚ, ਉਸ ਅੜਚਨ ਨੂੰ ਹਟਾਇਆ ਉਹ ਬੱਚਾ ਵੀ ਬਾਕੀ ਬੱਚਿਆਂ ਨਾਲ ਚੱਲ ਸਕਦਾ ਹੈ।
1: ਬਹੁਤ ਵਧੀਆ, ਤੁਸੀਂ ਬਹੁਤ ਵਧੀਆ ਗੱਲ ਕਹੀ ਹੈ। ਅਤੇ ਇਹੋ ਜਿਹੀਆਂ ਸਾਡੇ ਕੋਲ ਬਹੁਤ ਸਾਰੇ ਐਗਜ਼ਾਮਪਲਸ ਨੇ ਜਿੱਥੇ ਕਿ ਲੱਗਾ ਕਿ ਇਹ ਬੱਚਾ ਸ਼ਾਇਦ ਕੁਛ ਨਹੀਂ ਕਰ ਪਾਏਗਾ, ਟੀਚਰਸ ਨੇ ਵੀ ਸਾਬਿਤ ਕਰ ਦਿੱਤਾ, ਪਰ ਉਹ ਮਹਾਨ ਵਿਗਿਆਨਿਕ ਬਣੇ। ਅਤੇ ਇਹੋ ਜਿਹੇ ਐਗਜ਼ਾਮਪਲਸ ਨੇ ਸਾਡੇ ਕੋਲ ਜਿਸ ਤੋਂ ਸਿੱਖਿਆ ਜਾ ਸਕਦਾ ਹੈ। ਡਾਕਟਰ ਸੌਰਭ ਜੀ, ਹੁਣ ਸਾਡੇ ਅੱਜ ਦੀ ਜੋ ਪਿਛਲੇ ਕਈ ਸਾਲਾਂ ਤੋਂ ਜਨਰੇਸ਼ਨ ਹੈ ਉਸਦੇ ਸਾਹਮਣੇ ਇੱਕ ਬਹੁਤ ਵੱਡਾ ਚੈਲੰਜ ਹੈ ਮੋਬਾਈਲ ਦਾ। ਜਦੋਂ ਬੱਚਾ ਜਨਮ ਲੈਂਦਾ ਹੈ ਉਸ ਉਦੋਂ ਤੋਂ ਹੀ ਅਸੀਂ ਉਸਦੀਆਂ ਵੀਡੀਓਜ਼ ਬਣਾਉਣਾ ਸ਼ੁਰੂ ਕਰ ਦਿੰਦੇ ਹਾਂ, ਫੋਟੋਆਂ ਖਿੱਚਣੀਆਂ ਸ਼ੁਰੂ ਕਰ ਦਿੰਦੇ ਹਾਂ। ਉਸ ਤੋਂ ਬਾਅਦ ਉਸਦੀ ਔਨਲਾਈਨ ਪੜ੍ਹਾਈ ਵੀ ਹੁੰਦੀ ਹੈ ਅਤੇ ਉਸਨੂੰ ਮੋਬਾਈਲ ਦਾ ਇੰਟਰਨੈਟ ਦਾ ਸਹਾਰਾ ਵੀ ਲੈਣਾ ਪੈਂਦਾ ਪੜ੍ਹਨ ਦੇ ਲਈ। ਇਹ ਮੋਬਾਈਲ ਜਾਂ ਸਕਰੀਨ ਟਾਈਮ ਬੱਚਿਆਂ ਦੇ ਵਿਕਾਸ ਦੇ ਵਿੱਚ ਕਿੰਨੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ?
0: ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ
1: ਜੀ,
0: ਅਤੇ ਇੱਕ ਜਵਲੰਤ ਸਵਾਲ ਹੈ, ਬਰਨਿੰਗ ਕੁਐਸਚਨ ਹੈ। ਹਜੇ ਵੀ ਅਸੀਂ ਐਜ਼ ਸਾਇੰਟਿਸਟਸ, ਐਜ਼ ਮੈਡੀਕਲ ਪ੍ਰੋਫੈਸ਼ਨਲਸ, ਐਜ਼ ਪੇਰੈਂਟਸ ਇਸ ਪ੍ਰੋਬਲਮ ਦੀ ਗਹਿਰਾਈ ਤੱਕ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਕਿੰਨਾ ਫੋਨ ਜ਼ਰੂਰੀ ਹੈ ਅਤੇ ਕਿਹੜੀ ਲਿਮਿਟ ਹੈ
1: ਜੀ
0: ਜਿਸ ਤੋਂ ਜ਼ਿਆਦਾ ਫੋਨ ਹਾਨੀਕਾਰਕ ਹੈ। ਇਹ ਹਰੇਕ ਕੰਟੈਕਸਟ ਦੇ ਵਿੱਚ ਡਿਫਰੈਂਟ ਹੈ ਅਤੇ ਹਰੇਕ ਬੱਚੇ ਵਾਸਤੇ ਫਰਕ ਹੈ। ਜੇ ਮੈਂ ਉਦਾਹਰਣ ਲਵਾਂ ਕਿਸੇ ਬੱਚੇ ਦਾ ਜੋ ਇੱਕ ਦੂਰ ਦਰਾਜ ਏਰੀਆ 'ਚ ਰਹਿ ਰਿਹਾ, ਜਿਹਦੇ ਕੋਲ ਬਹੁਤ ਜ਼ਿਆਦਾ ਰਿਸੋਰਸਿਸ ਨਹੀਂ ਨੇ, ਉਹ ਫੋਨ ਹੀ ਉਹਦੀ ਵਿੰਡੋ ਹੈ ਪੂਰੀ ਦੁਨੀਆ ਵਾਸਤੇ
1: ਜੀ,
0: ਅਤੇ ਉਹ ਆਪਣੇ ਘਰ ਦੀ ਲਿਮਿਟੇਸ਼ਨ, ਆਪਣੇ ਡਿਸਟੈਂਸ ਦੀ ਲਿਮਿਟੇਸ਼ਨ ਨੂੰ ਕ੍ਰੋਸ ਕਰ ਪਾ ਰਿਹਾ ਉਸ ਫੋਨ ਨਾਲ। ਉਹਨੂੰ ਜੱਜ ਕਰਨਾ ਕਿ ਉਹ ਟਾਈਮ ਤੋਂ ਜ਼ਿਆਦਾ ਫੋਨ ਦੇਖ ਰਿਹਾ ਥੋੜ੍ਹਾ ਜ਼ਿਆਦਾ ਹੋ ਜਾਏਗਾ
1: ਜੀ।
0: ਦੂਸਰੇ ਪਾਸੇ ਐਸਾ ਬੱਚਾ ਜਿਹਦੇ ਕੋਲ ਸਭ ਕੁਝ ਹੈ, ਉਹ ਫੋਨ ਨੂੰ ਸਿਰਫ ਆਪਣੀ ਐਂਟਰਟੇਨਮੈਂਟ ਵਾਸਤੇ ਯੂਜ਼ ਕਰ ਰਿਹਾ
1: ਜੀ,
0: ਉਸ ਨੂੰ ਫੋਨ ਬਹੁਤਾ ਅਲਾਓ ਕਰਨਾ ਵੀ ਗਲਤ ਹੋਏਗਾ।
1: ਬਿਲਕੁਲ।
0: ਸੋ ਹਜੇ ਵੀ ਸਾਡੇ ਕੋਲ ਕੋਈ ਫਿਕਸ ਮਾਪਦੰਡ ਨਹੀਂ ਹੈਗੇ। ਜੋ ਇੰਡੀਅਨ ਅਕੈਡਮੀ ਆਫ ਪੀਡੀਆਟ੍ਰਿਕਸ ਕਹਿੰਦੀ ਹੈ, ਉਹ ਕਹਿੰਦੀ ਹੈ ਵੀ 30 ਤੋਂ 45 ਮਿੰਟ ਤੀਕਰ ਬੱਚਾ ਇੱਕ ਦਿਨ 'ਚ ਫੋਨ ਦੇਖੇ, 2 ਸਾਲ ਤੋਂ ਪਹਿਲਾਂ ਸਵਾਏ ਵੀਡੀਓ ਕਾਲ ਦੇ ਕਿਸੇ ਵੀ ਰੂਪ ਵਿੱਚ ਫੋਨ ਬੱਚੇ ਨੂੰ ਨਾ ਦਿੱਤਾ ਜਾਵੇ
1: ਜੀ।
0: ਇਹ ਸਭ ਗਾਈਡਲਾਈਨਸ ਹਾਲੇ ਚੱਲ ਰਹੀਆਂ ਨੇ। ਓਵਰਆਲ ਦੇਖਿਆ ਜਾਂਦਾ ਹੈ ਕਿ ਫੋਨ ਜ਼ਿਆਦਾ ਦੇਖਣ ਨਾਲ ਬੱਚੇ 'ਚ ਬਿਹੇਵੀਅਰਲ ਪ੍ਰੋਬਲਮਸ ਆਉਂਦੀਆਂ, ਬੱਚੇ ਐਗਰੈਸਿਵ ਹੋ ਜਾਂਦੇ ਆ, ਕਹਿਣਾ ਮੰਨਣਾ ਘੱਟ ਜਾਂਦੇ ਆ, ਅਤੇ ਜੋ ਉਹਨਾਂ ਦੀ ਲਰਨਿੰਗ ਵਿੱਚ ਸਭ ਤੋਂ ਵੱਡੀ ਇੰਪੈਡੀਮੈਂਟ ਇਹ ਆਉਂਦੀ ਹੈ, ਰੁਕਾਵਟ ਇਹ ਆਉਂਦੀ ਕਿ ਉਹਨਾਂ ਦਾ ਅਟੈਂਸ਼ਨ ਸਪੈਨ ਘੱਟ ਜਾਂਦਾ। ਤੁਸੀਂ ਯਾਦ ਕਰੋ ਜਦ ਤੁਸੀਂ ਛੋਟੇ ਸੀ, ਟੀਵੀ 'ਤੇ ਆਪਸ਼ਨ ਘੱਟ ਆਉਂਦੀਆਂ ਸੀ, ਇੱਕ ਅੱਧਾ ਕੋਈ ਵਧੀਆ ਨਾਟਕ ਆਉਂਦਾ ਸੀ ਅਤੇ ਅੱਧਾ ਘੰਟਾ ਦੇਖਣਾ ਪੈਂਦਾ ਸੀ, ਵਿੱਚ 20 ਮਿੰਟ ਦੀ ਤਾਂ ਮਸ਼ਹੂਰੀਆਂ ਹੁੰਦੀਆਂ ਸੀ, ਉਹ ਵੀ ਦੇਖਣੀਆਂ ਪੈਂਦੀਆਂ ਸੀ, ਕੁਛ ਕਰ ਨਹੀਂ ਸੀ ਸਕਦੇ। ਹੁਣ ਉਹਨਾਂ ਕੋਲ ਆਪਸ਼ਨ ਹੈ, ਉਹ ਚੇਂਜ ਕਰ ਲੈਂਦੇ ਨੇ, ਜੋ ਉਹਨਾਂ ਨੂੰ ਨਹੀਂ ਪਸੰਦ ਆਉਂਦਾ ਉਸੇ ਵੇਲੇ ਚੇਂਜ ਕਰ ਲੈਂਦੇ ਨੇ, ਇਹਦੇ ਨਾਲ ਉਹਨਾਂ ਦੀ ਸਹਿਣਸ਼ੀਲਤਾ ਘੱਟਦੀ ਹੈ, ਅਟੈਂਸ਼ਨ ਸਪੈਨ ਘੱਟਦਾ, ਬ੍ਰੇਨ ਨੂੰ ਇਹ ਸਮਝ ਨਹੀਂ ਆਉਂਦਾ ਕਿ ਇੱਕ ਚੀਜ਼ 'ਤੇ ਅੱਧਾ ਘੰਟਾ ਕਿਵੇਂ ਲਾਇਆ ਜਾਏ, ਜਦਕਿ ਅਟੈਂਸ਼ਨ ਸਪੈਨ 30-35 ਮਿੰਟ ਦਾ ਹੋ ਗਿਆ।
1: ਬਿਲਕੁਲ।
0: ਜਿੱਥੇ ਗਰੋਥ ਦੀ ਗੱਲ ਆਉਂਦੀ ਹੈ, ਹਾਈਟ ਅਤੇ ਵੇਟ ਦੀ ਗੱਲ ਆਉਂਦੀ ਹੈ, ਫੋਨ ਦੇਖ ਕੇ ਖਾਣਾ ਖਾਣਾ ਇੱਕ ਬਹੁਤ ਵੱਡੀ ਪ੍ਰੋਬਲਮ ਅੱਜ ਦੀ ਡੇਟ 'ਚ ਬਣ ਗਈ ਹੈ।
1: ਬਿਲਕੁਲ।
0: ਜਦੋਂ ਬੱਚਾ ਫੋਨ ਦੇਖ ਕੇ ਖਾਣਾ ਖਾਂਦਾ ਅਤੇ ਉਹਦੇ ਦਿਮਾਗ ਨੂੰ ਜਿਹੜੇ ਸਿਗਨਲ ਮਿਲਣੇ ਚਾਹੀਦੇ ਆ ਉਹ ਸਿਗਨਲ ਨਹੀਂ ਮਿਲਦੇ, ਉਹਦਾ ਦਿਮਾਗ ਕਨਫਿਊਜ਼ ਹੋ ਜਾਂਦਾ, ਉਹਨੂੰ ਕੌਂਸਟੈਂਟ ਪਲੇਜਰ ਦੀ ਆਦਤ ਪੈ ਜਾਂਦੀ ਹੈ, ਅਤੇ ਇਸ ਕਰਕੇ ਬੱਚੇ ਦੇ ਜਿਹੜੇ ਸਟਾਈਟੀ ਹਾਰਮੋਨਸ ਹੈ ਜਿਹੜੇ ਬ੍ਰੇਨ 'ਚੋਂ ਬਣ ਕੇ ਪੇਟ ਨੂੰ ਕਹਿੰਦੇ ਆ ਵੀ ਤੂੰ ਭਰ ਗਿਆ ਆ, ਉਹ ਵਾਲੇ ਹਾਰਮੋਨਸ ਦਾ ਬੈਲੈਂਸ ਡਗਮਗਾਉਂਦਾ।
1: ਯਾਨੀ ਕਿ ਉਸਨੂੰ ਅੰਦਾਜ਼ਾ ਨਹੀਂ ਰਹਿੰਦਾ ਕਿ ਉਸਨੇ ਕਿੰਨਾ ਖਾਣਾ ਖਾ ਲਿਆ ਹੈ, ਜਾਂ ਫਿਰ ਜੋ ਭੋਜਨ ਦੀ ਮਹੱਤਤਾ ਹੈ ਜਾਂ ਉਸਦੇ ਨਾਲ ਜੋ ਉਸਨੂੰ ਲਗਾ ਉਸ ਨਾਲ ਜੁੜ ਨਹੀਂ ਪਾਉਂਦਾ।
0: ਯੈਸ, ਉਹ ਬੱਚੇ ਨੂੰ ਪਤਾ ਨਹੀਂ ਲੱਗਦਾ ਮੇਰਾ ਪੇਟ ਭਰ ਗਿਆ, ਇਸ ਕਰਕੇ ਬੱਚਿਆਂ ਦਾ ਵਜਨ ਇੰਨੀ ਤੇਜ਼ੀ ਨਾਲ ਵੱਧ ਰਿਹਾ ਅੱਜ ਕੱਲ੍ਹ।
1: ਜੀ,
0: ਫੋਨ ਦੇਖ ਕੇ ਇੱਕ ਬੱਚਾ ਵੱਡੇ ਤੋਂ ਵੀ ਜ਼ਿਆਦਾ ਖਾਣਾ ਖਾ ਜਾਂਦਾ।
1: ਬਿਲਕੁਲ। ਘਰ ਦੇ ਵਿੱਚ ਕਿਹੋ ਜਿਹਾ ਮਾਹੌਲ ਹੋਏ ਕਿ ਬੱਚੇ ਦੀ ਗਰੋਥ ਚੰਗੀ ਹੋ ਸਕੇ ਅਤੇ ਅਸੀਂ ਮੋਬਾਈਲ ਸਕਰੀਨ ਫਰੀ ਖਾਣਾ ਖਾ ਸਕੀਏ?
0: ਇਹਦੇ ਵਿੱਚ ਸਭ ਤੋਂ ਜ਼ਰੂਰੀ ਹੈ ਕਿ ਮਾਂ ਬਾਪ ਆਪ ਬੱਚੇ ਵਾਸਤੇ ਰੋਲ ਮਾਡਲ ਬਣਨ।
1: ਜੀ,
0: ਜੇ ਟੇਬਲ 'ਤੇ ਆਪ ਪਾਪਾ ਫੋਨ ਦੇਖ ਰਹੇ ਨੇ ਜਾਂ ਪਾਪਾ ਨਿਊਜ਼ ਦੇਖ ਰਹੇ ਨੇ ਅਤੇ ਕਿਵੇਂ ਬੱਚੇ ਨੂੰ ਕਹਿ ਦਈਏ ਤੂੰ ਸਕਰੀਨ ਨਾ ਵੇਖ?
1: ਜੀ,
0: ਪੇਰੈਂਟਸ ਨੂੰ ਆਪ ਰੋਲ ਮਾਡਲ ਬਣਨਾ, ਉਸ ਤੋਂ ਬਾਅਦ ਫਿਕਸ ਰੂਟੀਨ ਬਣਾਉਣੀ ਆ, ਪੋਰਸ਼ਨ ਸਾਈਜ਼ ਨੂੰ ਕੰਟਰੋਲ ਕਰਨਾ।
1: ਜੀ,
0: ਜਿੱਦਾਂ ਵੈਸਟਰਨਰਸ ਖਾਣਾ ਖਾਂਦੇ ਨੇ ਉਹਨਾਂ ਦੀ ਪਲੇਟ 'ਚ ਪਹਿਲਾਂ ਹੀ ਹੁੰਦਾ ਕਿੰਨਾ ਅਸੀਂ ਖਾਣਾ ਹੈਗਾ,
1: ਨਾਲ ਹੀ ਇਸ ਦੇ ਵਿੱਚ ਜੋ ਸਾਰੇ ਜ਼ਰੂਰੀ ਪੌਸ਼ਟਿਕ ਤੱਤ ਭਰਪੂਰ ਭੋਜਨ ਹੈ ਉਸ ਦੀ ਵੀ ਗੱਲ ਕਰ ਲੈਂਦੇ ਹਾਂ।
0: ਬਿਲਕੁਲ, ਇਹ ਬੜਾ ਜ਼ਰੂਰੀ ਸਵਾਲ ਹੈ। ਅੱਜ ਕੱਲ੍ਹ ਦੇ ਫਾਸਟ ਲਾਈਫ ਸਟਾਈਲ ਦੇ ਵਿੱਚ ਕੁਕਿੰਗ ਵੀ

0: ਆਉਣ ਵਾਲੀ ਪੀੜ੍ਹੀ ਅਤੇ ਜਿਹੜੀ ਹੁਣ ਛੋਟੇ ਬੱਚਿਆਂ ਦੀ ਪੀੜ੍ਹੀ ਹੈ ਇਹ ਭੁਗਤ ਰਹੀ ਹੈ। ਫਾਸਟ ਲਾਈਫ ਨੇ ਫਾਸਟ ਫੂਡ ਨੂੰ ਸਾਡੇ ਟੇਬਲ 'ਤੇ ਲਿਆ ਦਿੱਤਾ।
1: ਬਿਲਕੁਲ,
0: ਜਦ ਫਾਸਟ ਫੂਡ ਡਿਨਰ ਟੇਬਲ 'ਤੇ ਆ ਗਿਆ ਹੈ ਅਤੇ ਉਸ ਤੋਂ ਬਾਅਦ ਅਸੀਂ ਬੱਚੇ ਤੋਂ ਐਕਸਪੈਕਟ ਕਰੀਏ ਕਿ ਉਹ ਫਾਸਟ ਫੂਡ ਛੱਡ ਕੇ ਹਰੀ ਸਬਜ਼ੀ ਖਾਵੇ, ਇਹ ਬੱਚੇ ਨਾਲ ਵੀ ਕਿਸੇ ਨਾ ਕਿਸੇ ਹੱਦ ਤੱਕ 'ਤੇ ਜਾਤੀ ਹੈ
1: ਜੀ।
0: ਇਹਨਾਂ ਕੰਪਨੀਆਂ ਨੇ ਕਰੋੜੋਂ ਰੁਪਇਆ ਲਾਇਆ ਇਸ 'ਚ ਕਿ ਬੱਚੇ ਨੂੰ ਉਹ ਚੀਜ਼ ਸਵਾਦ ਲੱਗੇ ਅਤੇ ਉਸ ਤੋਂ ਬਾਅਦ ਬੱਚੇ ਨੂੰ ਝਿੜਕਾਂ ਮਾਰਨੀਆਂ ਜਦ ਅਸੀਂ ਆਪ ਉਹ ਚੀਜ਼ਾਂ ਖਾ ਰਹੇ ਹਾਂ, ਇਹ ਬਿਲਕੁਲ ਗਲਤ ਹੈ।
1: ਬਹੁਤ ਵਧੀਆ ਗੱਲ ਹੈ ਕਿ ਬੱਚਿਆਂ ਨੂੰ ਮਾਂ ਬਾਪ ਨੂੰ ਰੋਲ ਮਾਡਲ ਬਣਨਾ ਚਾਹੀਦਾ, ਕਿਉਂਕਿ ਬੱਚੇ ਮਾਂ ਬਾਪ ਦੇ ਵੱਲ ਦੇਖ ਕੇ ਸਿੱਖਦੇ ਨੇ, ਨਾ ਕਿ ਉਹ ਜੋ ਤੁਸੀਂ ਸਮਝਾਉਂਦੇ ਹੋ ਉਸ ਤੋਂ ਸਿੱਖਦੇ ਨੇ। ਹੁਣ ਅਸੀਂ ਗੱਲ ਕਰਦੇ ਹਾਂ ਕਿ ਜੋ ਬਾਜ਼ਾਰ ਦੇ ਵਿੱਚ ਪ੍ਰੋਡਕਟਸ ਆਉਂਦੇ ਨੇ ਇਹੋ ਜਿਹੇ ਬਹੁਤ ਸਾਰੇ ਕਿ ਬੱਚਿਆਂ ਨੂੰ ਜੇਕਰ ਤੁਸੀਂ ਮਲਟੀਵਿਟਾਮਿਨਸ ਦੇਣੇ ਨੇ ਜਾਂ ਫਿਰ ਉਹਨਾਂ ਦੀ ਹਾਈਟ ਵਧਾਉਣ ਦੇ ਕੁਛ ਇਹੋ ਜਿਹੀਆਂ ਮੈਡੀਸਨਸ ਨੇ, ਉਸ ਤੋਂ ਕਿਵੇਂ ਬਚਿਆ ਜਾਏ ਜਾਂ ਉਹ ਸਾਡੇ ਲਈ ਬੱਚਿਆਂ ਦੇ ਲਈ ਕਿੰਨੀਆਂ ਹਾਨੀਕਾਰਕ ਹੋ ਸਕਦੀਆਂ ਨੇ?
0: ਬਿਲਕੁਲ, ਇਸ ਸਵਾਲ ਦਾ ਜਵਾਬ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਬੱਚੇ ਦੀ ਗਰੋਥ ਵਧੀਆ ਕਰਨਾ ਇਹ ਇੱਕ ਬਿਜ਼ਨਸ ਵੀ ਬਣ ਗਿਆ ਹੈ।
1: ਬਿਲਕੁਲ,
0: ਇਹਨਾਂ ਸਾਰੇ ਪ੍ਰੋਡਕਟਾਂ ਦੀ ਚਮਕ ਦੇ ਵਿੱਚ ਮਾਂ ਬਾਪ ਇਹ ਭੁੱਲ ਗਏ ਨੇ ਕਿ ਹਜੇ ਵੀ ਬੱਚੇ ਦੀ ਚੰਗੀ ਗਰੋਥ ਵਾਸਤੇ ਜੋ ਬੁਨਿਆਦ ਹੈ ਉਹ ਇੱਕ ਬੈਲੈਂਸਡ ਡਾਈਟ, ਸੰਤੁਲਿਤ ਖੁਰਾਕ ਹੀ ਹੈ
1: ਜੀ।
0: ਸੰਤੁਲਿਤ ਖੁਰਾਕ ਦਾ ਮਤਲਬ ਹੈ ਜਿਹਦੇ ਵਿੱਚ ਕਾਰਬੋਹਾਈਡਰੇਟਸ ਵੀ ਹੋਣ, ਪ੍ਰੋਟੀਨ ਵੀ ਹੋਣ, ਵਿਟਾਮਿਨਸ ਮਿਨਰਲਸ ਵੀ ਹੋਣ। ਅੱਜ ਤੋਂ ਜੇ ਅਸੀਂ ਪਿਛਲੀ ਪੀੜ੍ਹੀ ਨੂੰ ਦੇਖੀਏ ਜਿਹੜੇ ਲੰਬੇ ਨੇ, ਜਿਨ੍ਹਾਂ ਦੇ ਇੰਨੀ ਵਧੀਆ ਸਿਹਤਾਂ ਨੇ, ਉਹਨਾਂ ਨੇ ਕੋਈ ਪਾਊਡਰ ਜਾਂ ਸਪਲੀਮੈਂਟ ਨਹੀਂ ਖਾਧਾ, ਉਹਨਾਂ ਨੇ ਸੰਤੁਲਿਤ ਆਹਾਰ ਖਾਧਾ, ਚੰਗਾ ਖਾਣਾ ਖਾਧਾ,
1: ਘਰ ਦਾ ਖਾਣਾ ਖਾਧਾ,
0: ਘਰ ਦਾ ਖਾਣਾ ਖਾਧਾ। ਸੋ ਕੋਈ ਵੀ ਸਪਲੀਮੈਂਟ ਜਾਂ ਕੋਈ ਵੀ ਪਾਊਡਰ ਇੱਕ ਬਹੁਤ ਘੱਟ ਲਿਮਿਟ ਵਿੱਚ ਬੈਨੀਫਿਟ ਦੇ ਸਕਦਾ ਹੈਗਾ
1: ਜੀ,
0: ਅਤੇ ਉਹਦਾ ਰੋਲ ਉਦੋਂ ਆਉਂਦਾ ਜਦ ਬੱਚੇ ਵਿੱਚ ਉਸ ਚੀਜ਼ ਦੀ ਘਾਟ ਹੈ, ਇਸ ਕਰਕੇ ਉਹਨੂੰ ਸਪਲੀਮੈਂਟ ਕਿਹਾ ਜਾਂਦਾ। ਪਰ ਜੇ ਸੋਚੀਏ ਵੀ ਬਾਕੀ ਖਾਣੇ ਪੀਣੇ ਵੱਲ ਧਿਆਨ ਨਾ ਦੇ ਕੇ ਅਸੀਂ ਕੁਛ ਗੋਲੀਆਂ, ਸਿਰਪ ਜਾਂ ਪਾਊਡਰਾਂ ਨਾਲ ਬੱਚੇ ਦੀ ਹਾਈਟ ਵਧਾ ਲਾਂਗੇ, ਇਹ ਸੋਚਣਾ ਬਿਲਕੁਲ ਗਲਤ ਹੈ
1: ਜੀ।
0: ਸਗੋਂ ਇਹ ਚੀਜ਼ ਦਾ ਉਲਟਾ ਪ੍ਰਭਾਵ ਪੈਂਦਾ, ਇਹਨਾਂ ਚੀਜ਼ਾਂ ਨਾਲ ਕਈ ਵਾਰ ਬੱਚਿਆਂ ਦੀ ਭੁੱਖ ਵੀ ਮਰ ਜਾਂਦੀ ਹੈ ਅਤੇ ਉਹ ਚੰਗੀ ਘਰ ਦੀ ਸੰਤੁਲਿਤ ਖੁਰਾਕ ਵੱਲ ਧਿਆਨ ਨਹੀਂ ਦਿੰਦੇ
1: ਜੀ।
0: ਸੋ ਮਾਂ ਬਾਪ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਜੋ ਸਾਡੀ ਸਦੀਆਂ ਤੋਂ ਬਣੀ ਹੋਈ ਪ੍ਰਚਲਿਤ ਪ੍ਰਥਾਵਾਂ ਨੇ ਖਾਣੇ ਪੀਣੇ ਦੀਆਂ, ਖਾਸ ਕਰ ਜੋ ਪੰਜਾਬੀ ਘਰ ਦਾ ਖਾਣਾ ਆ, ਜੇ ਅਸੀਂ ਉਹਦੇ ਤੇ ਚੰਗੀ ਤਰ੍ਹਾਂ ਧਿਆਨ ਦਈਏ ਤੇ ਕੋਈ ਇਹਨਾਂ ਡੱਬਿਆਂ ਦਵਾਈਆਂ ਦੀ ਲੋੜ ਨਹੀਂ ਹੈਗੀ ਬੱਚੇ ਦੀ ਗਰੋਥ ਵਧੀਆ ਕਰਨ ਲਈ।
1: ਬਿਲਕੁਲ ਸਹੀ ਕਿਹਾ ਤੁਸੀਂ ਡਾਕਟਰ ਸਾਹਿਬ ਜੀ। ਤੁਸੀਂ ਹੁਣੇ ਗੱਲ ਕੀਤੀ ਸੀ ਕਿ ਜੋ ਸਾਡੇ ਬਜ਼ੁਰਗ ਹੁੰਦੇ ਸਨ ਜੋ ਇੰਨੇ ਉੱਚੇ ਲੰਬੇ ਹੁੰਦੇ ਸਨ, ਉਹਨਾਂ ਨੇ ਕੋਈ ਸਪਲੀਮੈਂਟ ਨਹੀਂ ਖਾਧੇ ਸੀ। ਤੁਸੀਂ ਨੋਟਿਸ ਕੀਤਾ ਹੋਏਗਾ ਕਿ ਜੋ ਪਿਛਲੀ ਕੋਈ ਜਨਰੇਸ਼ਨ ਹੈ ਜਾਂ ਅੱਜ ਕੱਲ੍ਹ ਦੀ ਜਨਰੇਸ਼ਨ ਹੈ, ਉਹਨਾਂ ਦੀ ਹਾਈਟ ਬੜੀ ਘੱਟ ਰਹਿ ਗਈ ਹੈ। ਇੱਕ ਸਟੱਡੀ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਜੋ ਚੀਨ ਜਾਂ ਜਾਪਾਨ ਦੇ ਲੋਕ ਹੁੰਦੇ ਸਨ ਜੋ ਹਾਈਟ ਦੇ ਵਿੱਚ ਛੋਟੇ ਹੁੰਦੇ ਸਨ, ਉਹਨਾਂ ਨੇ ਬੜਾ ਲੰਬਾ ਸਮਾਂ ਅਧਿਐਨ ਕੀਤਾ ਕਿ ਹਾਈਟ ਕਿਵੇਂ ਵਧਾਈ ਜਾਏ, ਅਤੇ ਉਹਨਾਂ ਨੇ ਇਹੋ ਜਿਹੀ ਡਾਈਟ ਜਾਂ ਲਾਈਫ ਸਟਾਈਲ ਇਹੋ ਜਿਹਾ ਬਣਾਇਆ ਕਿ ਉਹਨਾਂ ਦੀ ਹਾਈਟ ਆਪਣੇ ਆਪ ਔਸਤਨ ਵੱਧਦੀ ਗਈ। ਅਤੇ ਇੰਡੀਆ ਦੇ ਵਿੱਚ ਹੁਣ ਅਸੀਂ ਅੱਜ ਦੇਖਦੇ ਹਾਂ ਪੰਜਾਬ ਦੇ ਜੋ ਗੱਭਰੂ ਨੌਜਵਾਨ ਉੱਚੇ ਲੰਬੇ ਹੁੰਦੇ ਸਨ, ਉਹਨਾਂ ਦੀ ਹਾਈਟ ਕਾਫੀ ਘੱਟ ਗਈ ਹੈ। ਇਹ ਜੋ ਹੌਲੀ ਹੌਲੀ ਬਦਲਾਅ ਆਉਂਦਾ ਹੈ, ਇਸ ਨੂੰ ਅਸੀਂ ਦੁਬਾਰਾ ਕਿਵੇਂ ਉਸੇ ਮੇਨ ਸਟ੍ਰੀਮ ਦੇ ਵਿੱਚ ਲੈ ਕੇ ਆ ਸਕਦੇ ਹਾਂ?
0: ਮੈਨੂੰ ਲੱਗਦਾ ਇਹ ਅੱਜ ਦਾ ਸਭ ਤੋਂ ਜ਼ਰੂਰੀ ਸਵਾਲ ਹੈ
1: ਜੀ।
0: ਇਹ ਚੀਜ਼ ਨਾਲੇ ਪਰਸਨਲੀ ਮੇਰੇ ਦਿਲ ਦੇ ਬੜੀ ਕਰੀਬ ਹੈ ਕਿ ਕਿਸ ਤਰ੍ਹਾਂ ਸਮਾਜ ਦੇ ਵਿੱਚ ਇੱਕ ਚੇਂਜ ਲਿਆਈ ਜਾਵੇ ਕਿ ਜੋ ਸਾਡੇ ਬੱਚੇ ਹੁਣ ਛੋਟੇ ਰਹੀ ਜਾ ਰਹੇ ਨੇ ਉਹਨਾਂ ਨੂੰ ਕਿਵੇਂ ਹੋਰ ਹਾਈਟ ਵੱਲ ਲਿਜਾਇਆ ਜਾਏ। ਦੋ ਸਭ ਤੋਂ ਵੱਡੀਆਂ ਗੱਲਾਂ ਜੋ ਸਾਹਮਣੇ ਆਉਂਦੀਆਂ ਉਹ ਹੈ ਨਿਊਟ੍ਰੀਸ਼ਨ
1: ਜੀ
0: ਅਤੇ ਹਾਰਮੋਨਸ। ਜੇ ਅਸੀਂ ਇੱਕ ਜਨਮ ਤੋਂ ਲੈ ਕੇ ਜਦੋਂ ਬੱਚਾ ਸਾਲ ਦਾ ਹੁੰਦਾ, ਖਾਣ ਪੀਣ ਸ਼ੁਰੂ ਹੁੰਦਾ, ਉਸ ਤੋਂ ਬਾਅਦ ਹੀ ਉਹਦੀਆਂ ਆਦਤਾਂ ਇਸ ਤਰ੍ਹਾਂ ਦੀਆਂ ਬਣਾਈਏ ਕਿ ਉਹਨੂੰ ਬੈਲੈਂਸਡ ਡਾਈਟ ਦੀ ਆਦਤ ਪਵੇ, ਹਾਈ ਪ੍ਰੋਟੀਨ ਡਾਈਟ ਦੀ ਆਦਤ ਪਵੇ
1: ਜੀ,
0: ਉਹਦੇ ਨਾਲ ਐਕਸਰਸਾਈਜ਼ ਰੈਗੂਲਰ ਕੀਤੀ ਜਾਵੇ, ਉਹ ਬੱਚੇ 'ਚ ਪੂਰੇ ਦਿਨ ਚਰਿਆ ਦੇ ਵਿੱਚ ਐਥਲੈਟਿਕ ਟਾਈਮ ਜ਼ਰੂਰ ਆਏ, ਇਹਨਾਂ ਦੋਨੋਂ ਚੀਜ਼ਾਂ ਨਾਲ ਉਹਦੀ ਰੂਟੀਨ ਅੱਛੀ ਹੋਵੇ, ਟਾਈਮ ਸਿਰ ਸੋਏ ਬੱਚਾ, ਟਾਈਮ ਸਿਰ ਜਾਗੇ, ਸਕਰੀਨ ਟਾਈਮ ਲਿਮਿਟਿਡ ਰੱਖੇ, ਡਾਈਟ, ਨਿਊਟ੍ਰੀਸ਼ਨ, ਐਕਸਰਸਾਈਜ਼ ਐਂਡ ਰੂਟੀਨ
1: ਜੀ,
0: ਇਹ ਚਾਰ ਚੀਜ਼ਾਂ ਜੇ ਅਸੀਂ ਆਪਣੀ ਸਮਾਜ ਦੀ ਜੀਵਨ ਸ਼ੈਲੀ ਦੇ ਵਿੱਚ ਲੈ ਆਈਏ, ਇੱਕ ਕਲਚਰ ਬਣਾ ਲਈਏ ਇਹਨਾਂ ਚੀਜ਼ਾਂ ਦਾ, ਸਲੋਲੀ ਐਂਡ ਸਟੈਡੀਲੀ ਅਸੀਂ ਬੱਚਿਆਂ ਦੀ ਗਰੋਥ ਨੂੰ ਇੰਪਰੂਵ ਕਰ ਸਕਦੇ ਹਾਂ। ਦੂਸਰਾ ਇੰਪੋਰਟੈਂਟ ਰੀਜ਼ਨ ਆ ਰਿਹਾ ਕਿ ਬੱਚੇ ਅੱਜ ਕੱਲ੍ਹ ਜਵਾਨ ਛੇਤੀ ਹੋ ਰਹੇ ਨੇ
1: ਜੀ।
0: ਲੜਕੀਆਂ ਨੂੰ ਜੋ ਪੀਰੀਅਡ ਸਟਾਰਟ ਹੁੰਦੇ ਸੀ 16-17 ਸਾਲਾਂ 'ਤੇ, ਅੱਜ ਕੱਲ੍ਹ 11-12 ਸਾਲਾਂ 'ਤੇ ਸ਼ੁਰੂ ਹੋ ਗਏ ਨੇ, ਜਿਹਦੇ ਵਿੱਚ ਹੋਰ ਵੀ ਬਹੁਤ ਕਾਰਨ ਨੇ, ਪਰ ਦੋ ਕਾਰਨ ਜੋ ਅਸੀਂ ਚੇਂਜ ਕਰ ਸਕਦੇ ਹਾਂ ਉਹ ਹੈ ਬੱਚਿਆਂ ਦਾ ਮੋਟੇ ਹੋਣਾ, ਕਿਉਂਕਿ ਜਦੋਂ ਬੇਟੀਆਂ 6 ਤੋਂ ਲੈ ਕੇ 10 ਸਾਲ ਦੀ ਉਮਰ ਤੀਕਰ ਵਜ਼ਨ ਜ਼ਿਆਦਾ ਗੇਨ ਕਰਦੀਆਂ, ਉਹਨਾਂ ਦਾ ਵਜ਼ਨ ਵੱਡੇ ਬੱਚਿਆਂ ਤਰ੍ਹਾਂ ਹੋ ਜਾਂਦਾ ਅਤੇ ਦਿਮਾਗ ਨੂੰ ਲੱਗਦਾ ਬੱਚਾ ਵੱਡਾ ਹੋ ਗਿਆ, ਦਿਮਾਗ ਨੇ ਹਾਰਮੋਨਸ ਦੀ ਸਿਸਟਮ ਔਨ ਕਰਦੇ ਨੇ ਅਤੇ ਬੱਚੇ ਨੂੰ ਛੇਤੀ ਡੇਟ ਆ ਜਾਣੀ, ਡੇਟ ਆਉਣ ਤੋਂ ਬਾਅਦ ਕੱਦ ਵਧਣਾ ਸਲੋ ਹੋ ਜਾਂਦਾ, ਇਹ ਜੱਗ ਜ਼ਾਹਿਰ ਗੱਲ ਹੈ। ਬੇਟਿਆਂ ਦੇ ਵਿੱਚ ਵੀ ਇਹ ਪ੍ਰੋਬਲਮ ਆ ਰਹੀ ਹੈ, ਟਾਈਮ ਤੋਂ ਪਹਿਲਾਂ ਬੱਚੇ ਜਵਾਨ ਹੋ ਰਹੇ ਨੇ, ਉਹਦਾ ਜਵਾਬ ਵੀ ਉੱਥੇ ਹੀ ਆਉਂਦਾ। ਜਿੰਨਾ ਹੋ ਸਕੇ ਅਸੀਂ ਆਪ ਲਾਈਫ ਸਟਾਈਲ ਨੂੰ ਨੈਚੁਰਲ ਟ੍ਰੈਡੀਸ਼ਨਲ ਲਾਈਫ ਸਟਾਈਲ ਵੱਲ ਲੈ ਕੇ ਜਾਈਏ, ਰੂਟੀਨਸ ਨੂੰ ਸਹੀ ਰੱਖੀਏ
1: ਜੀ,
0: ਐਜ਼ ਅ ਪੋਲਿਸੀ ਇਨੀਸ਼ੀਏਟਿਵ ਜਿੰਨਾ ਕੀਟਨਾਸ਼ਕ ਦਾ ਵਰਤੋਂ, ਫਰਟੀਲਾਈਜ਼ਰ ਦੀ ਵਰਤੋਂ, ਪਸ਼ੂਆਂ ਦਾ ਦੁੱਧ ਵਧਾਉਣ ਦੇ ਟੀਕਿਆਂ ਦੀ ਵਰਤੋਂ, ਇਹ ਸਭ ਹੋ ਰਹੀ ਹੈ, ਫਲ

0: ਸਬਜ਼ੀਆਂ ਨੂੰ ਜ਼ਿਆਦਾ ਜਲਦੀ ਪਕਾਉਣ ਵਾਸਤੇ ਜੋ ਟੀਕੇ ਗੈਸਾਂ ਵਰਤੀਆਂ ਜਾ ਰਹੀਆਂ, ਜੇ ਅਸੀਂ ਇਹਨਾਂ ਦੀ ਵਰਤੋਂ ਨੂੰ ਐਜ਼ ਅ ਪੋਲਿਸੀ ਮੈਟਰ ਘਟਾ ਦੇਈਏ, ਸਾਡੇ ਬੱਚਿਆਂ ਨੂੰ ਗਰੋਥ ਦਾ ਸਮਾਂ ਮਿਲ ਜਾਏਗਾ ਹੋਰ। ਜੋ ਮਾਂ ਬਾਪ ਕੋਸ਼ਿਸ਼ ਕਰਦੇ ਨੇ ਜਨਮ ਲਏ ਬੱਚੇ ਤੋਂ ਲੈ ਕੇ ਉਹਦੇ ਵੱਡੇ ਹੋਣ ਤੱਕ ਕਿ ਇਹ ਲੰਮਾ ਉੱਚਾ ਸਮਾਰਟ ਹੋ ਜਾਵੇ, ਉਹਦੇ ਵਾਸਤੇ ਉਹਨਾਂ ਨੂੰ ਸਮਾਂ ਜ਼ਿਆਦਾ ਮਿਲ ਜਾਏਗਾ ਜੇ ਬੱਚੇ ਸਾਡੇ ਟਾਈਮ ਸਿਰ ਮੈਚੋਰ ਹੋਣਗੇ, ਟਾਈਮ ਸਿਰ ਲੜਕੀਆਂ ਨੂੰ ਪੀਰੀਅਡਸ ਆਉਣਗੇ, ਲੜਕਿਆਂ ਨੂੰ ਬੀਅਰਡ ਐਂਡ ਮੁਸਟੈਚ ਦਾੜੀ ਆਏਗੀ, ਤਾਂ ਇਹ ਦੋ ਚੀਜ਼ਾਂ ਨੇ ਜਿਨ੍ਹਾਂ ਨਾਲ ਅਸੀਂ ਗਰੋਥ ਨੂੰ ਬੈਟਰ ਕਰ ਸਕਦੇ ਹਾਂ। ਇਹਦੇ ਨਾਲ ਇੱਕ ਜ਼ਰੂਰੀ ਚੀਜ਼ ਹੋਰ ਵੀ ਹੈ, ਜੇ ਪੇਰੈਂਟਸ ਨੂੰ ਲੱਗਦਾ ਵੀ ਕਿਸੇ ਬੱਚੇ 'ਚ ਜਵਾਨ ਹੋਣ ਦੇ ਲੱਛਣ ਸਮੇਂ ਤੋਂ ਪਹਿਲਾਂ ਆ ਰਹੇ ਨੇ, ਤਾਂ ਇਸ ਚੀਜ਼ ਨੂੰ ਅੱਗੇ ਵੀ ਪਾਇਆ ਜਾ ਸਕਦਾ। ਇਹਦੀ ਜਾਗਰੂਕਤਾ ਬੜੀ ਘੱਟ ਹੈ ਸਮਾਜ ਦੇ ਵਿੱਚ, ਬਹੁਤ ਹੀ ਸੇਫ ਤਰੀਕਿਆਂ ਨਾਲ ਉਸ ਚੀਜ਼ ਨੂੰ ਟਾਈਮਲੀ ਕੀਤਾ ਜਾ ਸਕਦਾ। ਜੇ ਬੱਚੀ ਨੂੰ 10 ਸਾਲ 'ਤੇ ਡੇਟ ਆਉਣ ਦਾ ਖਤਰਾ ਲੱਗ ਰਿਹਾ ਮਾਂ ਬਾਪ ਨੂੰ, ਤਾਂ ਉਹਨੂੰ ਈਜ਼ੀਲੀ 12-13 ਸਾਲ ਤੀਕਰ ਪੋਸਟਪੋਨ ਕੀਤਾ ਜਾ ਸਕਦਾ, ਤਾਂ ਜੋ ਉਹਨੂੰ ਵਧਣ ਦਾ ਸਮਾਂ ਹੋਰ ਮਿਲ ਜਾਏ। ਇਹਨਾਂ ਤਰੀਕਿਆਂ ਨਾਲ ਬਾਹਰਲੇ ਦੇਸ਼ਾਂ 'ਚ ਬਹੁਤ ਜ਼ਿਆਦਾ ਕੰਮ ਹੋਇਆ ਹੈ ਇਹਨਾਂ ਚੀਜ਼ਾਂ 'ਤੇ, ਇਹਨਾਂ ਦੀ ਸੇਫਟੀ ਇੰਪਰੂਵ ਹੋ ਗਈ ਹੈ, ਅਤੇ ਉਹ ਲੋਕ ਆਪਣੇ ਬੱਚਿਆਂ ਦੀ ਹਾਈਟ ਨੂੰ ਕਾਫੀ ਹੱਦ ਤੱਕ ਹੁਣ ਪ੍ਰੋਟੈਕਟ ਕਰ ਰਹੇ ਆ।
1: ਬਹੁਤ ਹੀ ਤੁਸੀਂ ਇਹੋ ਜਿਹੀਆਂ ਜ਼ਰੂਰੀ ਗੱਲਾਂ ਦੱਸੀਆਂ ਨੇ ਜਿਸ ਨੂੰ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜੋ ਸਾਡੇ ਪੈਮਾਨੇ ਨੇ ਬੱਚੇ ਦੇ ਵਿਕਾਸ ਨੂੰ ਲੈ ਕੇ, ਉਹ ਭੋਜਨ ਹੈ, ਉਸਦੀ ਹਾਈਟ ਹੈ, ਉਸਦਾ ਵਜ਼ਨ ਹੈ, ਪਰ ਇਸ ਤੋਂ ਵੀ ਜ਼ਰੂਰੀ ਗੱਲਾਂ ਜੋ ਅਸੀਂ ਆਮ ਤੌਰ 'ਤੇ ਨਹੀਂ ਜਾਣਦੇ ਉਹ ਤੁਸੀਂ ਅੱਜ ਇਸ ਦੀ ਗੱਲਬਾਤ ਦੇ ਵਿੱਚ ਦੱਸੀਆਂ ਨੇ। ਡਾਕਟਰ ਸੌਰਵ ਉੱਪਲ ਜੀ, ਬਹੁਤ ਵਧੀਆ ਦਿਲਚਸਪ ਗੱਲਬਾਤ ਰਹੀ ਤੁਹਾਡੇ ਨਾਲ, ਬਹੁਤ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਦੇ ਵਿੱਚ ਆਏ ਅਤੇ ਸਾਡੇ ਸਰੋਤਿਆਂ ਨਾਲ ਤੁਸੀਂ ਜਾਣਕਾਰੀ ਸਾਂਝੀ ਕੀਤੀ, ਬਹੁਤ ਬਹੁਤ ਸ਼ੁਕਰੀਆ।
0: ਬਹੁਤ ਬਹੁਤ ਸ਼ੁਕਰੀਆ
2: ਜੀ। ਡਾਕਟਰ ਸੌਰਵ ਉੱਪਲ ਜੀ ਨੇ ਬਹੁਤ ਹੀ ਵਧੀਆ ਦੱਸਿਆ ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਦੀ ਮਹੱਤਤਾ ਬਾਰੇ।
3: ਬਿਲਕੁਲ। ਔਰ ਗਗਨ, ਦੇਖੋ, ਪੇਰੈਂਟਸ ਦਾ, ਮਾਪਿਆਂ ਦਾ ਸੁਚੇਤ ਹੋਣਾ ਬਹੁਤ ਜ਼ਰੂਰੀ ਹੈ ਕਿ ਕਈ ਵਾਰੀ ਪੇਰੈਂਟਸ ਸੋਚ ਲੈਂਦੇ ਨੇ ਕਿ ਕੋਈ ਨਾ, ਅਜੇ ਛੋਟਾ ਹੈ ਬੱਚਾ, ਅਗਰ ਨਹੀਂ ਵੀ ਗਰੋਥ ਹੋ ਰਹੀ ਤਾਂ, ਲੇਕਿਨ ਇਸ ਚੀਜ਼ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਉਮਰ ਦੇ ਹਿਸਾਬ ਦੇ ਨਾਲ ਉਸਦੀ ਗਰੋਥ ਹੋਣਾ ਬਹੁਤ ਲਾਜ਼ਮੀ ਹੈ, ਔਰ ਬੱਚੇ ਦੀ ਸਹੀ ਲੰਬਾਈ, ਸਹੀ ਗਰੋਥ, ਸਹੀ ਵਿਕਾਸ ਨਾਲ ਹੀ ਉਸਦਾ ਸਿਹਤਮੰਦ ਭਵਿੱਖ ਜਿਹੜਾ ਹੈ ਉਹ ਬਣਦਾ ਹੈ।
2: ਜੀ ਬਿਲਕੁਲ ਜੀ। ਔਰ ਸਾਡੇ ਸੁਣਨ ਵਾਲੇ ਹੁਣ ਇੰਤਜ਼ਾਰ ਕਰ ਰਹੇ ਨੇ ਕਿ ਅਸੀਂ ਹੋਰ ਗਾਣਾ ਜਾਂ ਗਾਣਿਆਂ ਦਾ, ਜਿਹੜਾ ਗੀਤਾਂ ਦਾ ਸਿਲਸਿਲਾ ਦੁਬਾਰਾ ਤੋਂ ਲੈ ਕੇ ਆਈਏ,
3: ਯਾਨੀ ਕਿ ਝਾਂਜਰਾਂ ਦੇ ਬੋਲ ਸਿਲਸਿਲਾ ਅਸੀਂ ਦੁਬਾਰਾ ਤੋਂ ਫਿਰ ਤੋਂ ਇੱਕ ਸਾਂਝ ਪਾਵਾਂਗੇ, ਜ਼ਰੂਰ ਪਾਵਾਂਗੇ ਜੀ। ਔਰ ਦੇਖੋ ਨਾ, ਕਿੰਨੇ ਸਾਰੇ ਗਗਨ ਖੱਤ ਸਾਨੂੰ ਫਰਮਾਇਸ਼ਾਂ ਭਰੇ ਪਹੁੰਚੇ ਹੋਏ ਨੇ, ਔਰ ਇਹ ਨੇ ਜੀ ਮਹਾਦੇਵ ਘਾਟ ਅਮਲੇਸ਼ਵਰ ਤੋਂ ਆਏ ਨੇ ਠਾਕੁਰ ਪਰਿਵਾਰ, ਡੋਮਨ ਠਾਕੁਰ, ਸੁਮਨ ਠਾਕੁਰ, ਮਿਥਲੇਸ਼ ਠਾਕੁਰ, ਤਾਰਨੀ ਠਾਕੁਰ, ਸੂਰਜ ਜੋਤੀ ਰਿਆਂਚ ਅਤੇ ਗੁੜੀਆ ਠਾਕੁਰ, ਅਲੀਕਾ ਡੱਬਵਾਲੀ ਤੋਂ ਬਸੰਤ ਸਿੰਘ ਚੰਨ, ਰਾਜਕੁਮਾਰ ਸੁਨੀਤਾ ਅਤੇ ਕੁਲਦੀਪ ਗਾਂਧੀ।
2: ਅਤੇ ਬਿਲਕੁਲ ਜੀ, ਨਾਲ ਹੀ ਨਵਾਂ ਸ਼ਹਿਰ ਤੋਂ ਲਿਖਣ ਵਾਲੇ ਹਨ ਅਮਰਜੀਤ ਬੰਗਾ, ਪਰਮਿੰਦਰ ਬੰਗਾ, ਰਾਜਾ ਬੰਗਾ, ਕੁਲਵਿੰਦਰ ਕੌਰ ਅਤੇ ਅੰਬਾ ਚਾਹਲ, ਅਤੇ ਨਾਲੇ ਹੀ ਅਪਰਾ ਸਿਟੀ ਤੋਂ ਲਿਖ ਰਹੇ ਹਨ ਰੂਪ ਲਾਲ ਨਾਹਰ, ਕਰਨ ਨਾਹਰ, ਅਮਨ ਨਾਹਰ, ਅਤੇ ਸਭ ਦੀ ਫਰਮਾਇਸ਼ ਹੈ ਕਿ ਮੰਨਤ ਨੂਰ ਦਾ ਗਾਇਆ ਹੋਇਆ ਸਾਨੂੰ ਇੱਕ ਗਾਣਾ ਸੁਣਾਇਆ ਜਾਏ।
3: ਤਾਂ ਆਓ ਜੀ ਸੁਣਾ ਦਿੰਦੇ ਹਾਂ
2: ਜੀ।

0: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ ਅੱਜ ਤੋਂ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
2: ਲਓ ਜੀ, ਇਹਨਾਂ ਸੁਨੇਹਿਆਂ ਤੋਂ ਬਾਅਦ ਇੱਕ ਵਾਰ ਫਿਰ ਤੋਂ ਅਸੀਂ ਹਾਜ਼ਰ ਹੋ ਗਏ ਹਾਂ ਔਰ ਸਿਲਸਿਲਾ ਚੱਲ ਰਿਹਾ ਹੈ ਜੀ ਝਾਂਜਰਾਂ ਦੇ ਬੋਰ। ਔਰ ਅਗਲੀ ਫਰਮਾਇਸ਼ ਜਿਹੜੀ ਭੇਜੀ ਹੈ ਸਾਨੂੰ ਪਿੰਡ ਬੁਰਜ ਤੋਂ ਰਾਮ ਸਿੰਘ ਧੱਗੜ, ਭਿੰਦਰ ਕੌਰ ਧੱਗੜ, ਕੁਲਪ੍ਰੀਤ ਧੱਗੜ, ਹੈਪੀ ਅਤੇ ਪੁੰਨੂ ਹੁਣਾਂ ਨੇ। ਔਰ ਇਹ ਸਾਰੀਆਂ ਭੈਣਾਂ ਨੇ ਸਾਨੂੰ ਖਤ ਲਿਖਿਆ ਜੀ ਪਿੰਡ ਹੌਲਾਂ ਵਾਲੀ ਤੋਂ ਰਾਣੀ, ਰੂਪ ਰਾਣੀ, ਮਾਨਵੀ ਰੂਹਾਨੀ ਅਤੇ ਕਿਰਨਾ ਰਾਣੀ ਨੇ।
3: ਅਤੇ ਜੋ ਮੇਰੇ ਕੋਲ ਖਤ ਹੈ ਉਹ ਆਇਆ ਹੈ ਅਜੀਤ ਨਗਰ ਮਲੋਟ ਤੋਂ, ਔਰ ਲਿਖਣ ਵਾਲੇ ਹਨ ਛਿੰਦਰ ਸਿੰਘ ਛਿੰਦਾ, ਸਤਨਾਮ ਕੌਰ, ਦਿਲਪ੍ਰੀਤ ਸਿੰਘ, ਗਗਨਦੀਪ ਕੌਰ ਅਤੇ ਉਹਨਾਂ ਦੀ ਲਾਡਲੀ ਪੋਤਰੀ ਰੌਣਕਦੀਪ ਕੌਰ। ਅਤੇ ਨਾਲ ਹੀ ਪਿੰਡ ਮਲੋਟ ਤੋਂ ਇੱਕ ਹੋਰ ਖਤ ਆਇਆ ਹੈ ਜਗਤਾਰ ਗਿੱਲ, ਗੈਵੀ ਗਿੱਲ ਅਤੇ ਅਮਨਦੀਪ ਗਿੱਲ।
2: ਲਓ ਜੀ, ਇਹ ਸਾਰੇ ਕਿਹੜੀ ਕਹਿੰਦੇ, ਇਹਨਾਂ ਦੀ ਫਰਮਾਇਸ਼ ਕੀ ਹੈ?
3: ਇਹ ਸਰਦੂਲ ਸਿਕੰਦਰ ਜੀ ਦਾ ਗਾਇਆ ਕੋਈ ਵੀ ਗੀਤ ਸੁਣਨਾ ਚਾਹੁੰਦੇ
2: ਜੀ।

0: जापान दे खेड मैदान विच हुण गूंजेगा एशिया दा दम। खेडां दे सब तों वड्डे महाकुंभ एशियन खेडां दा रोमांच हुण आकाशवाणी जलंधर तुहाडे तक पहुंचाएगा। कौन रचेगा इतिहास, कौन चुम्मेगा जित दा सिखर, भारतीय खिडारी किन्ने मैडल करनगे अपने नाम, ये सब जानने लई सुनो जापान च हो रही एशियन खेडां दी रोजाना रेडियो रिपोर्ट 19 सितंबर तो 4 अक्टूबर तक रात 10 बजे तो 10:20 तक आकाशवाणी जलंधर के वक् वक् चैनल्स से, FM रेनबो प्राइमरी चैनल, DRM ते DTH चैनल्स से। ये नाल नाल अपडेट्स जानोगे FM रेनबो चैनल से 20 सितंबर तो 3 अक्टूबर तक। एशियन खेडां दी पल पल दी खबर सिर्फ आकाशवाणी जलंधर ते।
1: ਬਈ ਜੋਤੀ, ਕਿਹਾ ਜਾਂਦਾ ਕਿ ਸੰਗੀਤ ਜਿਹੜੀ ਹੈ ਨਾ ਉਹ ਸਾਡੀ ਰੂਹ ਦੀ ਖੁਰਾਕ ਹੁੰਦੀ ਹੈ। ਜਿੰਨਾ ਵੀ ਸਾਡੇ ਦਿਮਾਗ ਤੇ ਸਟ੍ਰੈਸ ਹੁੰਦਾ ਹੈ ਨਾ ਉਹ ਸਾਰਾ ਉਹ ਕਲੀਨ ਅਪ ਕਰ ਦਿੰਦੀ ਹੈ। ਔਰ ਇੱਕ ਖਾਸ ਦਿਹਾੜਾ ਵੀ ਅੱਜ ਕਲੀਨ ਅਪ ਦੇ ਉੱਤੇ, ਵਰਲਡ ਕਲੀਨ ਅਪ ਡੇ ਕੱਲ ਹੈ।
2: ਬਿਲਕੁਲ ਜੀ, ਵਰਲਡ ਕਲੀਨਅਪ ਡੇ ਜੋ ਕਿ ਕੱਲ੍ਹ ਦੇ ਦਿਨ ਯਾਨੀ ਕਿ 20 ਸਿਤੰਬਰ ਦੇ ਦਿਨ ਮਨਾਇਆ ਜਾਏਗਾ ਔਰ ਹਰ ਸਾਲ ਮਨਾਇਆ ਜਾਂਦਾ ਹੈ ਜੀ। ਔਰ ਇਸਦਾ ਖਾਸ ਜਿਹੜਾ ਮੰਤਵ ਇਹੀ ਹੈ ਕਿ ਆਲੇ ਦੁਆਲੇ ਦੀ ਸਾਫ਼ ਸਫਾਈ ਰੱਖਣੀ ਚਾਹੀਦੀ ਹੈ, ਵਾਤਾਵਰਨ ਦੀ ਸੰਭਾਲ ਪ੍ਰਤੀ ਸਾਨੂੰ ਸਭ ਨੂੰ ਜਾਗਰੂਕ ਰਹਿਣਾ ਚਾਹੀਦਾ ਹੈ ਔਰ ਸਾਫ਼ ਸੁਥਰਾ ਵਾਤਾਵਰਨ ਸਾਡੀ ਚੰਗੀ ਸਿਹਤ ਲਈ ਬਹੁਤ ਹੀ ਜ਼ਰੂਰੀ ਹੈ। ਅਸੀਂ ਸਾਰੇ ਜਾਣਦੇ ਵੀ ਹਾਂ ਆਲੇ ਦੁਆਲੇ ਦੀ ਗੰਦਗੀ ਦੇ ਢੇਰ, ਕੂੜਾ ਕਰਕਟ, ਪਲਾਸਟਿਕ, ਇਹ ਸਭ ਸਾਡੇ ਆਲੇ ਦੁਆਲੇ ਨੂੰ ਹੀ ਗੰਦਾ ਨਹੀਂ ਕਰਦੇ ਗਗਨ, ਬਲਕਿ ਸਾਡੇ ਹਵਾ, ਪਾਣੀ ਨੂੰ, ਸਾਡੀ ਮਿੱਟੀ ਨੂੰ ਵੀ, ਵਾਤਾਵਰਨ ਨੂੰ ਵੀ ਪ੍ਰਦੂਸ਼ਿਤ ਕਰਦੇ ਨੇ।
1: ਔਰ ਕੱਲ੍ਹ ਮੈਂ ਕਿੱਥੇ ਪੜ੍ਹ ਰਹੀ ਸੀ ਕਿ ਕਈ ਜਗ੍ਹਾ ਦੇ ਵਿੱਚ, ਕਈ ਸਟੇਟਸ ਵਿੱਚ ਉੱਧਰ ਦੇ ਸੀਨੀਅਰ ਸਿਟੀਜ਼ਨਸ ਨੇ ਇਹ ਮੁਹਿੰਮ ਫੜੀ ਹੈ, ਵੱਡੇ ਵੱਡੇ ਲਿਫਾਫੇ ਰਹਿ ਕੇ ਇੱਕ ਦਿਨ ਰੱਖਦੇ ਆ ਉਹ, ਔਰ ਸਾਰੇ ਪਾਰਕ ਦੇ ਆਸੇ ਪਾਸੇ ਜਿੱਥੇ ਉਹ ਸੈਰ ਕਰਦੇ ਆ ਉਹ ਸਾਰੀ ਸਫਾਈ ਅੱਜ ਕੱਲ੍ਹ ਖੁਦ ਕਰ ਰਹੇ ਆ। ਬਾਹਰਲੀਆਂ ਕੰਟਰੀ ਚ ਵੀ ਇਹ ਚੀਜ਼ ਮੁਹਿੰਮ ਸ਼ੁਰੂ ਹੋ ਚੁੱਕੀ ਹੈ
2: ਔਰ
1: ਕਿਉਂ ਨਾ ਅਸੀਂ ਵੀ ਇਹ ਕੰਮ ਕਰੀਏ।
2: ਦੇਖਿਆ ਦੇਖੀ ਸਾਨੂੰ ਵੀ ਇਹ ਕੰਮ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਇਹ ਸਿਰਫ ਸਰਕਾਰ ਦੀ ਜਾਂ ਸਫਾਈ ਕਰਮਚਾਰੀਆਂ ਦੀ ਜ਼ਿੰਮੇਵਾਰੀ
1: ਨਹੀਂ। ਬਿਲਕੁਲ,
2: ਆਪਣੇ ਆਲੇ ਦੁਆਲੇ ਨੂੰ, ਆਪਣੇ ਸ਼ਹਿਰ ਨੂੰ ਔਰ ਆਪਣੇ ਦੇਸ਼ ਨੂੰ ਸਾਫ਼ ਰੱਖਣਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਜੀ।
1: ਬਿਲਕੁਲ ਜੀ,
2: ਤੇ ਹੁਣ ਸਾਡੀ ਵੀ ਇੱਕ ਜ਼ਿੰਮੇਵਾਰੀ ਹੈ ਜੀ ਕਿ ਅਗਲੀ ਫਰਮਾਇਸ਼ ਅਸੀਂ ਵੀ ਪੜ੍ਹ ਲਈਏ। ਝਾਂਜਰਾ ਦੇ ਬੋਰਡ ਦੀ ਅਗਲੀ ਫਰਮਾਇਸ਼ ਲੈ ਕੇ ਪਹੁੰਚੇ ਨੇ ਜੀ ਸ਼੍ਰੀ ਗੰਗਾਨਗਰ ਤੋਂ ਬਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ ਅਰਨੇਜਾ, ਦਿਨੇਸ਼ ਕੁਮਾਰ ਸ਼ਰਮਾ ਤੇ ਨਰੇਸ਼ ਕੁਮਾਰ ਸ਼ਰਮਾ, ਮੰਡੀ ਗੋਲੂਵਾਲਾ ਰਾਜਸਥਾਨ ਤੋਂ ਬ੍ਰਿਜ ਲਾਲ ਚੌਹਾਨ ਤੇ ਨੀਰਜ ਕੁਮਾਰ ਚੌਹਾਨ। ਇਹ ਕਹਿੰਦੇ ਨੇ ਜੀ ਸਾਨੂੰ ਸੁਰਿੰਦਰ ਕੌਰ ਦੀ ਆਵਾਜ਼ 'ਚ ਗੀਤ ਸੁਣਾ ਦਿਓ।
1: ਤੇ ਸੁਰਿੰਦਰ ਕੌਰ ਦੀ ਆਵਾਜ਼ 'ਚ ਗੀਤ ਸੁਣਨਾ ਇਹ ਵੀ ਚਾਹੁੰਦੇ ਹਨ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਅਤੇ ਨਿਹਾਰਿਕਾ।

0: ਲਓ ਜੀ, ਸਮਾਂ ਕਦੋਂ ਖਤਮ ਹੋ ਜਾਂਦਾ ਗਗਨ ਸੱਚਮੁੱਚ ਪਤਾ ਨਹੀਂ ਚੱਲਦਾ ਜਦੋਂ ਅਸੀਂ ਸਾਂਝ ਪਾਉਂਦੇ ਹਾਂ ਆਪਣੇ ਸਰੋਤਿਆਂ ਦੇ ਨਾਲ।
1: ਬਿਲਕੁਲ, ਔਰ ਖਾਸ ਕਰਕੇ ਜਦੋਂ ਅਸੀਂ ਗੀਤ ਵੀ ਸੁਣਦੇ ਹਾਂ ਜੀ, ਸਾਡੇ ਮਨ ਨੂੰ ਇੱਕ ਬਹੁਤ ਅੱਛਾ ਜੀ ਫੀਲਿੰਗ ਆ ਜਾਂਦੀ ਹੈ। ਮਨ ਕਰਦਾ ਹੈ, ਲੱਗਦਾ ਜਿਵੇਂ ਸਾਰੇ ਸਟ੍ਰੈਸ ਇੱਕਦਮ ਖਤਮ ਹੋ ਜਾਂਦੇ ਨੇ। ਅਤੇ ਅਸੀਂ ਆਪਣੇ ਸੁਣਨ ਵਾਲੇ ਨੂੰ ਇਹ ਕਹਾਂਗੇ ਕਿ ਜਿਵੇਂ ਤੁਹਾਨੂੰ ਇੰਤਜ਼ਾਰ ਰਹਿੰਦਾ ਹੈ ਸਾਡੇ ਪ੍ਰੋਗਰਾਮ ਦਾ, ਸਾਨੂੰ ਵੀ ਇੰਤਜ਼ਾਰ ਰਹਿੰਦਾ ਤੁਹਾਡੇ ਪਿਆਰ ਭਰੇ ਖਤਾਂ ਦਾ।
0: ਔਰ ਬਿਲਕੁਲ ਜੀ, ਇੰਚਾਰਜ ਪ੍ਰੋਗਰਾਮ ਵਾਸਤੇ ਵੜੇ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ ਪਿੰਨ ਕੋਡ 1400 ਤੇ ਸਾਨੂੰ ਖਤ ਲਿਖਦੇ ਰਿਹਾ ਕਰੋ। ਤੇ ਹੁਣ ਸਾਨੂੰ ਦਿਓ ਜੀ ਇਜਾਜ਼ਤ।
1: ਨਮਸਕਾਰ।

0: ਪ੍ਰਾਇਮਰੀ ਚੈਨਲ DRM ਤੇ DTH ਚੈਨਲਸ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਟੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।
1: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ ਅੱਜ ਤੋਂ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
2: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਦੁਪਹਿਰ ਦੇ 1:10 ਹੋਣ ਜਾ ਰਹੇ ਨੇ। ਹੁਣ ਵੇਲਾ ਹੋ ਗਿਆ ਪ੍ਰਾਦੇਸ਼ਿਕ ਖਬਰਾਂ ਦਾ

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹੈ ਕਿ ਪ੍ਰਤੀ ਵਿਅਕਤੀ ਕਾਰਬਨ ਨਿਕਾਸ ਵਿਚ ਭਾਰਤ ਦਾ ਯੋਗਦਾਨ ਵਿਸ਼ਵ ਔਸਤ ਦੇ ਅੱਧੇ ਤੋਂ ਵੀ ਘੱਟ ਹੈ। ਅੱਜ ਨਵੀਂ ਦਿੱਲੀ ਚ ਵਾਤਾਵਰਨ ਅਤੇ ਜਲਵਾਯੂ ਗਤੀਸ਼ੀਲਤਾ ਦੇ ਭਵਿੱਖ ਤੇ ਕੌਮਾਂਤਰੀ ਸੰਮੇਲਨ ਦਾ ਉਦਘਾਟਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਵਿਕਾਸਸ਼ੀਲ ਮੁਲਕਾਂ ਨੂੰ ਅਕਸਰ ਕਾਰਬਨ ਨਿਕਾਸ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ, ਜੋ ਕਿ ਅਨੁਚਿਤ ਹੈ। ਉਨ੍ਹਾਂ ਕਿਹਾ ਕਿ ਭਾਰਤ ਇਕਲੌਤਾ G20 ਦੇਸ਼ ਹੈ ਜਿਸਨੇ ਪੈਰਿਸ ਵਿਚ COP21 ਸੰਮੇਲਨ ਚ ਕੀਤੀਆਂ ਗਈਆਂ ਵਚਨਬੱਧਤਾਵਾਂ ਨੂੰ ਸਮੇਂ ਤੋਂ ਪਹਿਲਾਂ ਸਫਲਤਾਪੂਰਵਕ ਪੂਰਾ ਕੀਤਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਪਿਛਲੇ 12 ਸਾਲਾਂ ਵਿਚ ਭਾਰਤ ਨੇ ਵਾਤਾਵਰਨ ਨਾਲ ਸਬੰਧਤ ਹਰ ਖੇਤਰ ਚ ਬੇਮਿਸਾਲ ਤਰੱਕੀ ਕੀਤੀ ਹੈ।
1: एग्रो फॉरेस्ट्री को बढ़ावा देकर भी हम कार्बन फुटप्रिंट्स को कम कर रहे हैं। बीते 12 वर्षों में हमारा वेरी डेंस फॉरेस्ट कवर 22% से ज्यादा बढ़ा है। एक पेड़ माँ के नाम इस अभियान के तहत भी देश में करोड़ों पेड़ लगाए गए हैं और ये अभियान निरंतर जारी है।
0: ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕੱਲ੍ਹ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿਚ ਭਾਰਤ ਟੈਕਸੀ ਸੇਵਾ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸਹਿਕਾਰਤਾ ਤੇ ਸ਼ਹਿਰੀ ਹਵਾਬਾਜ਼ੀ ਬਾਰੇ ਕੇਂਦਰੀ ਰਾਜ ਮੰਤਰੀ ਮੁਰਲੀਧਰ ਮੋਹੇਲ ਤੇ ਕੇਂਦਰੀ ਸਹਿਕਾਰਤਾ ਰਾਜ ਮੰਤਰੀ ਕ੍ਰਿਸ਼ਨ ਪਾਲ ਗੁਰਜਰ ਵੀ ਮੌਜੂਦ ਰਹੇ। ਸਮਾਗਮ ਦੌਰਾਨ 5 ਡਰਾਈਵਰ ਮੈਂਬਰਾਂ ਨੂੰ ਸ਼ੇਅਰ ਸਰਟੀਫਿਕੇਟ ਵੰਡੇ ਗਏ। ਸ੍ਰੀ ਕਟਾਰੀਆ ਨੇ ਕਿਹਾ ਕਿ ਇਹ ਪਹਿਲਕਦਮੀ ਚੰਡੀਗੜ੍ਹ ਦੇ ਵਿਕਾਸ ਸਫ਼ਰ ਚ ਇਕ ਮਹੱਤਵਪੂਰਨ ਗੇੜ ਹੈ ਤੇ ਇਹ ਕਿਰਤ ਦੇ ਸਨਮਾਨ, ਸਹਿਕਾਰੀ ਮਾਲਕੀ, ਤਕਨੀਕੀ ਆਤਮ ਨਿਰਭਰਤਾ ਤੇ ਸਮਾਵੇਸ਼ੀ ਵਿਕਾਸ ਨੂੰ ਉਤਸ਼ਾਹਿਤ ਕਰੇਗੀ। ਕੇਂਦਰੀ ਰਾਜ ਮੰਤਰੀ ਕ੍ਰਿਸ਼ਨ ਪਾਲ ਗੁਰਜਰ ਨੇ ਕਿਹਾ ਕਿ ਭਾਰਤ ਟੈਕਸੀ ਡਰਾਈਵਰਾਂ ਨੂੰ ਪਲੇਟਫਾਰਮ ਚ ਸਰਗਰਮ ਭਾਗੀਦਾਰ ਬਣਾਏਗੀ। ਮੈਂਬਰਾਂ ਵਜੋਂ ਹਿੱਸੇਦਾਰਾਂ ਵਜੋਂ ਡਰਾਈਵਰ ਵੀ ਲਾਭ ਚ ਹਿੱਸੇਦਾਰ ਬਣਨਗੇ। ਆਉਣ ਵਾਲੇ ਮਹੀਨਿਆਂ ਚ ਭਾਰਤ ਟੈਕਸੀ ਪੰਜਾਬ ਦੇ ਜਲੰਧਰ, ਲੁਧਿਆਣਾ ਤੇ ਅੰਮ੍ਰਿਤਸਰ ਵਰਗੇ ਹੋਰਨਾਂ ਸ਼ਹਿਰਾਂ ਵਿਚ ਵੀ ਆਪਣੀਆਂ ਸੇਵਾਵਾਂ ਦਾ ਵਿਸਥਾਰ ਕਰਨ ਦੀ ਯੋਜਨਾ ਬਣਾ ਰਹੀ ਹੈ। ਕੇਂਦਰੀ ਮੰਤਰੀ ਮੰਡਲ ਨੇ ਕਿਰਤ ਤੇ ਰੁਜ਼ਗਾਰ ਮੰਤਰਾਲੇ ਦੇ ਕਰਮਚਾਰੀ ਭਵਿੱਖ ਨਿਧੀ ਸੰਗਠਨ EPFO ਅਧੀਨ ਲਾਜ਼ਮੀ ਕਵਰੇਜ ਲਈ ਤਨਖਾਹ ਦੀ ਹੱਦ 15,000 ਰੁਪਏ ਤੋਂ ਵਧਾ ਕੇ 25,000 ਰੁਪਏ ਪ੍ਰਤੀ ਮਹੀਨਾ ਕਰਨ ਦੀ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਫੈਸਲੇ ਨਾਲ 51 ਲੱਖ ਤੋਂ ਵੱਧ ਵਾਧੂ ਕਰਮਚਾਰੀਆਂ ਦੇ ਲਾਜ਼ਮੀ EPFO ਕਵਰੇਜ ਦੇ ਦਾਇਰੇ ਚ ਆਉਣ ਦੀ ਉਮੀਦ ਹੈ, ਜਿਸ ਨਾਲ ਕਰਮਚਾਰੀਆਂ ਲਈ ਸਮਾਜਿਕ ਸੁਰੱਖਿਆ ਦਾ ਦਾਇਰਾ ਕਾਫ਼ੀ ਵਿਸ਼ਾਲ ਹੋ ਜਾਏਗਾ। ਕੱਲ੍ਹ ਲੁਧਿਆਣਾ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਲੁਧਿਆਣਾ ਦੇ ਖੇਤਰੀ ਭਵਿੱਖ ਨਿਧੀ ਕਮਿਸ਼ਨਰ ਸੌਰਵ ਸਵਾਮੀ ਨੇ ਕਿਹਾ ਕਿ ਇਸ ਕਦਮ ਨਾਲ ਰੁਜ਼ਗਾਰ ਦੇ ਰਸਮੀਕਰਨ, ਕਰਮਚਾਰੀਆਂ ਨੂੰ ਕੰਮ ਤੇ ਬਣਾਈ ਰੱਖਣ ਤੇ ਸੇਵਾ ਮੁਕਤੀ ਤੋਂ ਬਾਅਦ ਦੀ ਲੰਮੇ ਸਮੇਂ ਦੀ ਸੁਰੱਖਿਆ ਨੂੰ ਹੋਰ ਉਤਸ਼ਾਹ ਮਿਲਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਪ੍ਰੋਵੀਡੈਂਟ ਫੰਡ ਦਫ਼ਤਰ ਦੇ ਲੁਧਿਆਣਾ ਅਧਿਕਾਰ ਖੇਤਰ ਅਧੀਨ ਯੋਗਦਾਨ ਪਾਉਣ ਵਾਲੇ ਅਦਾਰਿਆਂ ਦੀ ਕੁੱਲ ਗਿਣਤੀ 6,965 ਹੈ। ਇਨ੍ਹਾਂ ਵਿਚ 3,60,844 ਯੋਗਦਾਨ ਪਾਉਣ ਵਾਲੇ ਮੈਂਬਰ ਸ਼ਾਮਲ ਨੇ। ਭਾਰਤੀ ਜਨਤਾ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਦੂਜੇ ਦਿਨ ਦੀ ਸ਼ੁਰੂਆਤ ਅੱਜ ਇਤਿਹਾਸਕ ਧਰਤੀ ਫਤਿਹਗੜ੍ਹ ਸਾਹਿਬ ਵਿਖੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਨਤਮਸਤਕ ਹੋ ਕੇ ਕੀਤੀ ਗਈ। ਇਸ ਮੌਕੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ, ਪੰਜਾਬ BJP ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਤੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਆਗੂਆਂ ਨੇ ਅਰਦਾਸ ਕਰਕੇ ਪੰਜਾਬ ਦੇ ਨੌਜਵਾਨਾਂ ਤੇ ਭਵਿੱਖ ਨੂੰ ਬਚਾਉਣ ਲਈ ਵਿੱਢੀ ਇਸ ਮੁਹਿੰਮ ਨੂੰ ਸਫਲ ਬਣਾਉਣ ਦਾ ਅਹਿਦ ਕੀਤਾ। ਮੁੱਖ ਮੰਤਰੀ ਰੇਖਾ ਗੁਪਤਾ ਤੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਯਾਤਰਾ ਕੋਈ ਸਿਆਸੀ ਸ਼ਕਤੀ ਪ੍ਰਦਰਸ਼ਨ ਨਹੀਂ, ਬਲਕਿ ਪੰਜਾਬ ਦੀ ਹੋਂਦ, ਵਿਰਾਸਤ ਤੇ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਲਈ ਛੇੜਿਆ ਗਿਆ ਇਕ ਧਰਮ ਯੁੱਧ ਹੈ। ਉਨ੍ਹਾਂ ਐਲਾਨ ਕੀਤਾ ਕਿ ਪਿੰਡਾਂ ਚ ਮੁਤਪਰਾਂ ਦੀਆਂ ਕਮੇਟੀਆਂ ਗਠਿਤ ਕਰਕੇ ਨਸ਼ਾ ਤਸਕਰਾਂ ਉਤੇ ਨਜ਼ਰ ਰੱਖੀ ਜਾਏਗੀ ਤੇ ਪੁਲਿਸ ਤਸਕਰ ਗਠਜੋੜ ਦਾ ਲੋਕਾਂ ਦੀ ਕਚਹਿਰੀ ਚ ਪਰਦਾਫਾਸ਼ ਕੀਤਾ ਜਾਏਗਾ। ਇਸ ਦੇ ਨਾਲ ਹੀ ਨੌਜਵਾਨਾਂ ਨੂੰ ਖੇਡਾਂ ਤੇ ਸਵੈ ਰੁਜ਼ਗਾਰ ਨਾਲ ਜੋੜਨ ਵਾਸਤੇ

0: ਤੇ ਮੁਹਿੰਮ ਵੀ ਚਲਾਈ ਜਾਏਗੀ। ਉਨਾਂ ਜ਼ਿਲ੍ਹੇ ਦੇ ਪੰਚਾਂ ਸਰਪੰਚਾਂ ਕੌਂਸਲਰਾਂ ਅਤੇ ਸਮਾਜਿਕ ਜਥੇਬੰਦੀਆਂ ਨੂੰ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਇਸ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ। ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ ਤੱਕ ਸ਼ਾਮ ਦੀਆਂ ਰਾਸ਼ਟਰੀ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ 'ਚ ਤਬਦੀਲੀ ਕੀਤੀ ਗਈ ਹੈ। ਇਸ ਮੁਤਾਬਕ 16 ਅਕਤੂਬਰ ਤੱਕ ਰਾਸ਼ਟਰੀ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਤੋਂ ਰਾਤ 8:40 ਤੱਕ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸੂਚਨਾ ਖਤਮ ਹੋਈ। ਪੰਜਾਬ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਹਰਦੀਪ ਸਿੰਘ ਮੁੰਡਿਆ ਨੇ ਕੱਲ੍ਹ ਪਿੰਡ ਮੁੰਡਿਆ ਵਿਖੇ ਸਵੱਛਤਾ ਹੀ ਸੇਵਾ 2026 ਮੁਹਿੰਮ ਦੀ ਰਸਮੀ ਸ਼ੁਰੂਆਤ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਨੇ ਜ਼ਿਲ੍ਹਾ ਲੁਧਿਆਣਾ ਦੇ ਨਾਂ ਦੇ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੂੰ ਇਸ ਮੁਹਿੰਮ 'ਚ ਵੱਧ ਚੜ੍ਹ ਕੇ ਹਿੱਸਾ ਲੈਣ ਤੇ ਸਵੱਛਤਾ ਦੇ ਸੁਨੇਹੇ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਾਫ਼ ਸੁਥਰਾ ਵਾਤਾਵਰਣ ਸਿਹਤਮੰਦ ਜੀਵਨ ਦੀ ਬੁਨਿਆਦ ਹੈ ਤੇ ਪਿੰਡਾਂ ਨੂੰ ਸਾਫ਼ ਰੱਖਣ ਲਈ ਲੋਕਾਂ ਦੀ ਸਰਗਰਮ ਭਾਗੀਦਾਰੀ ਬਹੁਤ ਜ਼ਰੂਰੀ ਹੈ। ਲੋਕਾਂ ਨੂੰ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣ, ਕੂੜੇ ਦਾ ਸਹੀ ਨਿਪਟਾਰਾ ਕਰਨ ਤੇ ਸਫਾਈ ਸਬੰਧੀ ਚੰਗੀਆਂ ਆਦਤਾਂ ਅਪਣਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @areaYAR RNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਵੇਲਾ ਹੋ ਗਿਆ ਪ੍ਰੋਗਰਾਮ ਫੌਜੀ ਵੀਰਾਂ ਲਈ ਦਾ, ਸੁਣਦੇ ਹਾਂ ਬਸ ਕੁਝ ਹੀ ਸੁਨੇਹਿਆਂ ਤੋਂ ਬਾਅਦ।
2: ਮੈਂ ਤਾਂ ਟੀਕਾ ਲਾ ਲਿਆ, ਹੁਣ ਤੂੰ ਵੀ ਲਾ ਲੈ।
3: ਨਹੀਂ ਯਾਰ, ਮੈਂ ਨਹੀਂ ਲਾਉਣਾ।
2: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋ ਗਈ।
3: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ ਦੁਸ਼ਮਣ ਹੁੰਦੇ ਆ। ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ।
4: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫ਼ਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵੱਲੋਂ ਜਨ ਹਿੱਤ ਵਿੱਚ ਜਾਰੀ
1: ਪੇਸ਼ੇ ਪ੍ਰੋਗਰਾਮ ਫੌਜੀ ਵੀਰਾਂ ਲਈ।

0: ਚੱਲਦਾ ਹੈ
1: HIV
0: ਨਹੀਂ ਪਤਾ ਨਾ ਸਮਝਦਾਰ ਵੀਰੇ ਤਾਂ ਸੁਣ HIV ਕਿਵੇਂ ਸੰਕਰਮਿਤ ਸੂਈ ਸਿਰਿੰਜ ਸਾਂਝਾ ਕਰਨ ਨਾਲ ਸੰਕਰਮਿਤ ਵਿਅਕਤੀ ਦੇ ਨਾਲ ਅਸੁਰਕਸ਼ਿਤ ਯੌਨ ਸੰਬੰਧ ਬਣਾਉਣ ਨਾਲ ਸੰਕਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ ਸੰਕਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ
2: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ
3: एक जमाने से कहानी है सुना रही आकाशवाणी।

आने भरते हैं, एक दूजे पे मरते हैं।

0: ਲਓ ਜੀ ਫੌਜੀ ਵੀਰੋ, ਅਗਲਾ ਗੀਤ ਪੇਸ਼ ਹੈ ਤੁਹਾਡੇ ਲਈ ਫਿਲਮ ਜਬ ਜਬ ਫੁੱਲ ਖਿਲੇ ਤੋਂ। ਆਵਾਜ਼ ਮੁਹੰਮਦ ਰਫੀ ਦੀ, ਗੀਤ ਦੇ ਬੋਲ ਆਨੰਦ ਬਖਸ਼ੀ ਦੇ ਤੇ ਸੰਗੀਤ ਕਲਿਆਣ ਜੀ ਆਨੰਦ ਜੀ ਦਾ।
1: ਅੱਫਾ

0: ਤੇ ਫੌਜੀ ਵੀਰੋ ਹੁਣ ਵੇਲਾ ਹੋ ਗਿਆ ਹੈ ਜੀ ਪੰਜਾਬੀ ਖਬਰਾਂ ਦਾ, ਯਾਨੀ ਕਿ 1:40 ਤੇ ਤੁਸੀਂ ਸੁਣੋਗੇ ਜੀ ਪੰਜਾਬੀ ਖਬਰਾਂ, 1:50 ਤੇ ਤੁਸੀਂ ਸੁਣੋਗੇ ਉਰਦੂ ਦੇ ਵਿੱਚ ਖਬਰਾਂ, ਤੇ ਦੁਪਹਿਰ 2 ਅਸੀਂ ਫਿਰ ਤੋਂ ਹਾਜ਼ਰ ਹੋਵਾਂਗੇ ਲੈ ਕੇ ਸੋਹਣੇ ਸੋਹਣੇ ਹਿੰਦੀ ਗੀਤ ਤੁਹਾਡੀ ਖਿਦਮਤ ਦੇ ਵਿੱਚ, ਤੇ ਹੁਣ ਵੇਲਾ ਹੈ ਜੀ ਪੰਜਾਬੀ ਖਬਰਾਂ ਦਾ, ਸੁਣੋ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ 20ਵੇਂ ਰੋਜ਼ਗਾਰ ਮੇਲੇ ਦੌਰਾਨ ਵੱਖ ਵੱਖ ਸਰਕਾਰੀ ਅਦਾਰਿਆਂ ਵਿੱਚ ਨਵੇਂ ਨਿਯੁਕਤ ਹੋਏ ਨੌਜਵਾਨਾਂ ਨੂੰ 51,000 ਤੋਂ ਵੱਧ ਨਿਯੁਕਤੀ ਪੱਤਰ ਸੌਂਪੇ। ਸ੍ਰੀ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਵਾਤਾਵਰਨ ਅਤੇ ਜਲਵਾਯੂ ਗਤੀਸ਼ੀਲਤਾ ਦਾ ਭਵਿੱਖ ਵਿਸ਼ੇ ਬਾਰੇ ਇੱਕ ਅੰਤਰਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਕਰਦਿਆਂ ਕਿਹਾ ਹੈ ਕਿ ਪ੍ਰਤੀ ਵਿਅਕਤੀ ਕਾਰਬਨ ਨਿਕਾਸੀ ਵਿੱਚ ਭਾਰਤ ਦਾ ਯੋਗਦਾਨ ਵਿਸ਼ਵ ਔਸਤ ਦੇ ਅੱਧੇ ਤੋਂ ਵੀ ਘੱਟ ਹੈ। ਭਾਰਤ ਵਿੱਚ ਕੰਮਕਾਜੀ ਔਰਤਾਂ ਦੀ ਹਿੱਸੇਦਾਰੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਭਾਰਤ ਨੇ ਹੜ੍ਹ ਪ੍ਰਭਾਵਿਤ ਨੇਪਾਲ ਨੂੰ 11 ਟਨ ਰਾਹਤ ਸਮੱਗਰੀ ਦੀ ਇੱਕ ਹੋਰ ਖੇਪ ਭੇਜੀ ਹੈ ਅਤੇ 20ਵੀਆਂ ਏਸ਼ਿਆਈ ਖੇਡਾਂ ਅੱਜ ਤੋਂ ਜਪਾਨ ਦੇ ਆਈਚੀ ਨਾਗੋਯਾ ਵਿੱਚ ਸ਼ੁਰੂ ਹੋ ਰਹੀਆਂ ਨੇ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ 20ਵੇਂ ਰੋਜ਼ਗਾਰ ਮੇਲੇ ਦੌਰਾਨ ਵੱਖ ਵੱਖ ਸਰਕਾਰੀ ਅਦਾਰਿਆਂ ਵਿੱਚ ਨਵੇਂ ਨਿਯੁਕਤ ਹੋਏ ਨੌਜਵਾਨਾਂ ਨੂੰ 51,000 ਤੋਂ ਵੱਧ ਨਿਯੁਕਤੀ ਪੱਤਰ ਸੌਂਪੇ। ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਮੁਕਤ ਵਪਾਰ ਸਮਝੌਤੇ ਦੇਸ਼ ਦੇ ਨੌਜਵਾਨਾਂ ਲਈ ਮੌਕਿਆਂ ਦੇ ਨਵੇਂ ਦਰਵਾਜ਼ੇ ਖੋਲ੍ਹ ਰਹੇ ਨੇ। ਉਨ੍ਹਾਂ ਕਿਹਾ ਕਿ ਅਜਿਹੇ ਵਪਾਰਕ ਸਮਝੌਤੇ ਦੇਸ਼ ਦੇ ਉੱਦਮੀਆਂ ਲਈ ਨਵੀਂ ਭਾਈਵਾਲੀ ਅਤੇ ਨੌਜਵਾਨਾਂ ਲਈ ਕਰੀਅਰ ਦੀਆਂ ਨਵੀਆਂ ਸੰਭਾਵਨਾਵਾਂ ਪੈਦਾ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਨੌਜਵਾਨਾਂ ਦੀ ਪ੍ਰਤਿਭਾ ਅਤੇ ਹੁਨਰ ਨੇ ਪੂਰੀ ਦੁਨੀਆਂ ਦਾ ਭਰੋਸਾ ਜਿੱਤ ਲਿਆ ਹੈ।
2: ਅੱਜ ਦੇਸ਼ ਕੇ 51,000 ਸੇ ਅਧਿਕ ਯੁਵਾਓਂ ਕੋ ਸਰਕਾਰੀ ਸੇਵਾ ਕੇ ਲੀਏ ਨਿਯੁਕਤੀ ਪੱਤਰ ਮਿਲ ਰਹੇ ਹੈ। ਮੈਂ ਆਪ ਸਭੀ ਯੁਵਾ ਸਾਥੀਓਂ ਕੋ ਔਰ ਆਪਕੇ ਪਰਿਵਾਰਜਨੋਂ ਕੋ ਬਹੁਤ ਬਹੁਤ ਬਧਾਈ ਦੇਤਾ ਹੂੰ। ਆਜ ਆਪ ਸਭੀ ਇੱਕ ਐਸੇ ਸਮੇਂ ਮੇਂ ਭਾਰਤ ਸਰਕਾਰ ਸੇ ਜੁੜੇ ਹੈ ਜਬ ਦੇਸ਼ ਇੱਕ ਬਹੁਤ ਬੜੇ ਲਕਸ਼ ਕੀ ਔਰ ਆਗੇ ਬੜ ਰਹਾ ਹੈ ਔਰ ਯੇ ਲਕਸ਼ ਹੈ 2047 ਤੱਕ ਵਿਕਸਿਤ ਭਾਰਤ ਬਣਾਨੇ ਕਾ।
1: ਇਸ ਮੌਕੇ ਅਮਲੇ ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਕਿ ਰੋਜ਼ਗਾਰ ਮੇਲੇ ਰਾਹੀਂ ਰੋਜ਼ਗਾਰ ਸਿਰਜਣ ਅਤੇ ਭਰਤੀ ਦੇ ਮੁਲਾਂਕਣ ਤੋਂ ਪਤਾ ਲੱਗਦਾ ਹੈ ਕਿ ਸਰਕਾਰੀ ਨਿਯੁਕਤੀਆਂ ਵਿੱਚ ਕਾਫੀ ਵਾਧਾ ਹੋਇਆ ਹੈ। ਮੰਤਰੀ ਨੇ ਕਿਹਾ ਕਿ ਭਰਤੀ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਕਈ ਪਹਿਲਕਦਮੀਆਂ ਕੀਤੀਆਂ ਗਈਆਂ ਨੇ। ਦੇਸ਼ ਭਰ ਵਿੱਚ 45 ਥਾਵਾਂ 'ਤੇ 20ਵਾਂ ਰੋਜ਼ਗਾਰ ਮੇਲਾ ਆਯੋਜਿਤ ਕੀਤਾ ਗਿਆ। ਨਵੇਂ ਭਰਤੀ ਹੋਏ ਉਮੀਦਵਾਰ ਭਾਰਤ ਸਰਕਾਰ ਦੇ ਵੱਖ ਵੱਖ ਮੰਤਰਾਲਿਆਂ ਅਤੇ ਵਿਭਾਗਾਂ ਵਿੱਚ ਸ਼ਾਮਲ ਹੋਣਗੇ, ਜਿਨ੍ਹਾਂ ਵਿੱਚ ਵਿੱਤ, ਰੇਲਵੇ, ਗ੍ਰਹਿ, ਸਿਹਤ ਅਤੇ ਪਰਿਵਾਰ ਭਲਾਈ ਅਤੇ ਰੱਖਿਆ ਮੰਤਰਾਲੇ ਆਦਿ ਸ਼ਾਮਲ ਨੇ। 20ਵੇਂ ਰੋਜ਼ਗਾਰ ਮੇਲੇ ਨਾਲ ਹੁਣ ਤੱਕ ਕੁੱਲ ਮਿਲਾ ਕੇ ਲਗਭਗ 12,75,000 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਮਿਲ ਚੁੱਕੇ ਨੇ। ਇਹ ਰੋਜ਼ਗਾਰ ਮੇਲਾ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਦੇਸ਼ ਦੀ ਵਿਕਾਸ ਯਾਤਰਾ ਵਿੱਚ ਉਹਨਾਂ ਦੀ ਵੱਧ ਤੋਂ ਵੱਧ ਹਿੱਸੇਦਾਰੀ ਯਕੀਨੀ ਬਣਾਉਣ ਲਈ ਸਰਕਾਰ ਦੇ ਨਿਰੰਤਰ ਯਤਨਾਂ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪ੍ਰਤੀ ਵਿਅਕਤੀ ਕਾਰਬਨ ਨਿਕਾਸੀ ਵਿੱਚ ਭਾਰਤ ਦਾ ਯੋਗਦਾਨ ਵਿਸ਼ਵ ਔਸਤ ਦੇ ਅੱਧੇ ਤੋਂ ਵੀ ਘੱਟ ਹੈ। ਅੱਜ ਨਵੀਂ ਦਿੱਲੀ ਵਿਖੇ ਵਾਤਾਵਰਨ ਅਤੇ ਜਲਵਾਯੂ ਗਤੀਸ਼ੀਲਤਾ ਦਾ ਭਵਿੱਖ ਵਿਸ਼ੇ 'ਤੇ ਆਯੋਜਿਤ ਇੱਕ ਅੰਤਰਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਵਿਕਾਸਸ਼ੀਲ ਦੇਸ਼ਾਂ ਨੂੰ ਕਾਰਬਨ ਨਿਕਾਸੀ ਲਈ ਵਾਰ ਵਾਰ ਜ਼ਿੰਮੇ ਠਹਿਰਾਉਣਾ ਗਲਤ ਹੈ।
2: ਕਾਰਬਨ ਐਮਿਸ਼ਨ ਕੀ ਜ਼ਿੰਮੇਦਾਰੀ ਗਲਤ ਤਰੀਕੇ ਸੇ ਵਿਕਾਸਸ਼ੀਲ ਦੇਸ਼ੋਂ ਪਰ ਡਾਲੀ ਜਾਤੀ ਰਹੀ ਹੈ। ਜਬਕਿ ਇਤਿਹਾਸਿਕ ਸੱਚਾਈ ਇਹ ਹੈ ਆਜ ਵੀ ਪ੍ਰਤੀ ਵਿਅਕਤੀ ਕਾਰਬਨ ਐਮਿਸ਼ਨ ਮੇਂ ਭਾਰਤ ਕਾ ਯੋਗਦਾਨ ਗਲੋਬਲ ਐਵਰੇਜ ਕੇ ਆਧੇ ਸੇ ਵੀ ਕਮ ਹੈ। ਵਿਕਸਿਤ ਦੇਸ਼ੋਂ ਮੇਂ ਭਾਰਤ ਕੀ ਤੁਲਨਾ ਮੇਂ 6 ਗੁਣਾ

1994 ਵਿੱਚ ਇਹਨਾਂ ਖੇਡਾਂ ਦੀ ਮੇਜ਼ਬਾਨੀ ਕੀਤੀ ਸੀ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਅਜਿਹੇ ਕਾਨੂੰਨ 'ਤੇ ਦਸਤਖਤ ਕੀਤੇ ਨੇ ਜਿਸ ਵਿੱਚ ਰੂਸ ਵਿਰੁੱਧ ਪਾਬੰਦੀਆਂ ਦੇ ਦਾਇਰੇ ਨੂੰ ਵਧਾਇਆ ਗਿਆ ਅਤੇ ਰੂਸੀ ਤੇਲ ਅਤੇ ਗੈਸ ਦੇ ਪ੍ਰਮੁੱਖ ਖਰੀਦਦਾਰਾਂ ਉੱਪਰ 100% ਤੱਕ ਦੇ ਟੈਰਿਫ ਲਾਉਣ ਦੀ ਵਿਵਸਥਾ ਹੈ। ਇਸ ਤੋਂ ਇਲਾਵਾ ਈਰਾਨ 'ਤੇ ਪਾਬੰਦੀਆਂ ਲਾਉਣ ਦੇ ਅਧਿਕਾਰ ਨੂੰ ਵੀ 5 ਸਾਲਾਂ ਲਈ ਵਧਾ ਦਿੱਤਾ ਗਿਆ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ 20ਵੇਂ ਰੋਜ਼ਗਾਰ ਮੇਲੇ ਦੌਰਾਨ ਵੱਖ ਵੱਖ ਸਰਕਾਰੀ ਅਦਾਰਿਆਂ ਵਿੱਚ ਨਵੇਂ ਨਿਯੁਕਤ ਹੋਏ ਨੌਜਵਾਨਾਂ ਨੂੰ 51,000 ਤੋਂ ਵੱਧ ਨਿਯੁਕਤੀ ਪੱਤਰ ਸੌਂਪੇ ਨੇ। ਸ੍ਰੀ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਵਾਤਾਵਰਣ ਅਤੇ ਜਲਵਾਯੂ ਗਤੀਸ਼ੀਲਤਾ ਦਾ ਭਵਿੱਖ ਵਿਸ਼ੇ ਬਾਰੇ ਇੱਕ ਅੰਤਰਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਕਰਦਿਆਂ ਕਿਹਾ ਕਿ ਪ੍ਰਤੀ ਵਿਅਕਤੀ ਕਾਰਬਨ ਨਿਕਾਸੀ ਵਿੱਚ ਭਾਰਤ ਦਾ ਯੋਗਦਾਨ ਵਿਸ਼ਵ ਔਸਤ ਦੇ ਅੱਧੇ ਤੋਂ ਵੀ ਘੱਟ ਹੈ। ਭਾਰਤ ਵਿੱਚ ਕੰਮਕਾਜੀ ਔਰਤਾਂ ਦੀ ਹਿੱਸੇਦਾਰੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ ਅਤੇ ਭਾਰਤ ਨੇ ਹੜ੍ਹ ਪ੍ਰਭਾਵਿਤ ਨੇਪਾਲ ਨੂੰ 11 ਟਨ ਰਾਹਤ ਸਮੱਗਰੀ ਦੀ ਇੱਕ ਹੋਰ ਖੇਪ ਭੇਜੀ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।

ਫਿਲਮ ਹਿਨਾ ਦੇ ਗਾਏ ਇਸ ਗੀਤ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ। ਅਤੇ ਫੌਜੀ ਵੀਰੋਂ, ਕੱਲ੍ਹ ਫਿਰ ਤੋਂ ਹਾਜ਼ਰ ਹੋਵਾਂਗੇ ਲੈ ਕੇ ਤੁਹਾਡੀ ਖਿਦਮਤ ਦੇ ਵਿੱਚ ਕੁਛ ਖੂਬਸੂਰਤ ਹਿੰਦੀ ਫਿਲਮੀ ਗੀਤ। ਹੁਣ ਦੋ ਇਜਾਜ਼ਤ, ਜੈ ਹਿੰਦ।

ਆਕਾਸ਼ਵਾਣੀ ਜਲੰਧਰ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੰਗਲੀ ਧਰਤੀ। ਅੱਜ ਰੰਗਲੀ ਧਰਤੀ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਨਿਰਮਲ ਸਿੰਘ ਨਿਰਮਾ ਦੇ ਗਾਏ ਲੋਕ ਗੀਤ ਸੁਣਾਏ ਜਾ ਰਹੇ ਨੇ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਪ੍ਰੋਗਰਾਮ ਚੱਲ ਰਿਹਾ ਹੈ ਰੰਗਲੀ ਧਰਤੀ। ਅੱਜ ਦੇ ਇਸ ਪ੍ਰੋਗਰਾਮ ਦੇ ਲੋਕ ਗਾਇਕ ਨੇ ਨਿਰਮਲ ਸਿੰਘ ਨਿੰਮਾ।

0: ਹੁਣ ਤੁਸੀਂ ਰੰਗਲੀ ਧਰਤੀ ਪ੍ਰੋਗਰਾਮ ਤਹਿਤ ਸੁਣ ਰਹੇ ਸੀ ਨਿਰਮਲ ਸਿੰਘ ਨਿੰਮਾ ਦੇ ਗਾਏ ਲੋਕ ਗੀਤ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵਕਤ ਦਿਨ ਦੇ 3 ਵੱਜ ਰਹੇ ਨੇ। ਇਸ ਮੀਟਰ 'ਤੇ ਸਾਡੀ ਅੱਜ ਦੀ ਇਸ ਸਭਾ ਦੇ ਪ੍ਰੋਗਰਾਮ ਹੁਣ ਖਤਮ ਹੁੰਦੇ ਨੇ, ਪਰ DTH ਦੀ ਆਕਾਸ਼ਵਾਣੀ ਪੰਜਾਬ ਸੇਵਾ 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਅਗਲੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮ 4 ਵਜੇ ਅਸੀਂ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ, ਨਮਸਕਾਰ।
1: DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਹੁਣ ਦੁਪਹਿਰ ਦੇ ਠੀਕ 3 ਵੱਜ ਚੁੱਕੇ ਨੇ। ਪੇਸ਼ ਹੁਣ ਤੱਕ ਦੀਆਂ ਮੁੱਖ ਖ਼ਬਰਾਂ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ 20ਵੇਂ ਰੋਜ਼ਗਾਰ ਮੇਲੇ ਦੌਰਾਨ ਵੱਖ-ਵੱਖ ਸਰਕਾਰੀ ਅਦਾਰਿਆਂ ਵਿੱਚ ਨਵੇਂ ਨਿਯੁਕਤ ਹੋਏ ਨੌਜਵਾਨਾਂ ਨੂੰ 51,000 ਰੁਪਏ ਤੋਂ ਵੱਧ ਨਿਯੁਕਤੀ ਪੱਤਰ ਸੌਂਪੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਪਿਛਲੇ ਕੁਝ ਸਾਲਾਂ ਵਿੱਚ ਕਰੀਬ 40 ਦੇਸ਼ਾਂ ਨਾਲ ਮੁਕਤ ਵਪਾਰ ਸਮਝੌਤੇ ਕੀਤੇ ਨੇ, ਜੋ ਦੇਸ਼ ਦੇ ਨੌਜਵਾਨਾਂ ਲਈ ਮੌਕਿਆਂ ਦੇ ਨਵੇਂ ਰਾਹ ਖੋਲ੍ਹ ਰਹੇ ਨੇ। ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਰਵਨੀਤ ਬਿੱਟੂ ਨੂੰ ਅੱਜ ਲੁਧਿਆਣਾ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪ੍ਰੋਗਰਾਮ ਦੇ ਸਥਾਨ ਨੇੜੇ ਪ੍ਰਦਰਸ਼ਨ ਕਰਨ ਦੇ ਲਈ ਹਿਰਾਸਤ ਵਿੱਚ ਲੈ ਲਿਆ ਗਿਆ ਏ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ 14 ਨਿਆਇਕ ਅਧਿਕਾਰੀਆਂ ਨੂੰ ਦਿੱਲੀ, ਜੰਮੂ ਕਸ਼ਮੀਰ, ਲੱਦਾਖ, ਝਾਰਖੰਡ ਅਤੇ ਕਰਨਾਟਕਾ ਰਾਹੀਂ ਹਾਈ ਕੋਰਟਾਂ ਦੇ ਜੱਜਾਂ ਅਤੇ ਵਧੀਕ ਜੱਜਾਂ ਵਜੋਂ ਨਿਯੁਕਤ ਕੀਤਾ ਏ। ਭਾਰਤ ਵਿੱਚ ਕੰਮਕਾਜੀ ਔਰਤਾਂ ਦੀ ਹਿੱਸੇਦਾਰੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਏ। ਭਾਰਤ ਨੇ ਹੜ੍ਹ ਪ੍ਰਭਾਵਿਤ ਨੇਪਾਲ ਨੂੰ 11 ਟਨ ਰਾਹਤ ਸਮੱਗਰੀ ਦੀ ਇੱਕ ਹੋਰ ਖੇਪ ਭੇਜੀ ਏ। ਬੀਜੇਪੀ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਦੂਜੇ ਦਿਨ ਦੀ ਸ਼ੁਰੂਆਤ ਅੱਜ ਇਤਿਹਾਸਿਕ ਧਰਤੀ ਫਤਿਹਗੜ੍ਹ ਸਾਹਿਬ ਤੋਂ ਕੀਤੀ ਗਈ। ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਪੰਜਾਬ ਬੀਜੇਪੀ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ। ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਕੱਲ੍ਹ ਪਿੰਡ ਮੁੰਡੀਆ ਵਿਖੇ ਸਵੱਛਤਾ ਦੀ ਸੇਵਾ 2026 ਮੁਹਿੰਮ ਦੀ ਰਸਮੀ ਸ਼ੁਰੂਆਤ ਕੀਤੀ। 20ਵੀਂ ਏਸ਼ਿਆਈ ਖੇਡਾਂ ਅੱਜ ਤੋਂ ਜਪਾਨ ਦੇ ਆਈਚੀ ਨਯੋਗੋਇਆ ਵਿੱਚ ਹੋਣਗੀਆਂ। ਇਹ ਸਨ ਹੁਣ ਤੱਕ ਦੀਆਂ ਮੁੱਖ ਖ਼ਬਰਾਂ।

ਦੋਸਤੋ, ਖਬਰਾਂ ਤੋਂ ਬਾਅਦ ਪ੍ਰੋਗਰਾਮ ਸ਼ੁਰੂ ਹੋਣਾ ਵੀ ਸੀ ਇਹ ਤੁਹਾਡਾ ਪਿਆਰਾ ਚਿੱਠੀਆਂ ਮਿੱਠੀਆਂ। ਅਤੇ ਦੋਸਤੋ, ਸਭ ਤੋਂ ਪਹਿਲਾਂ ਕਬੂਲ ਕਰੋ ਆਪਣੀ ਦੋਸਤ ਅਤੇ ਹੋਸਟ ਸ਼ੋਭਾ ਗਈ ਦਾ ਨਮਸਕਾਰ, ਸਤਿ ਸ਼੍ਰੀ ਅਕਾਲ ਅਤੇ ਆਦਾਬ। ਦੋਸਤੋ, ਕਹਿੰਦੇ ਆ ਕਿ ਜਜ਼ਬਾਤਾਂ ਅਤੇ ਉਸੇ ਸੁਨੇਹਾ ਨੂੰ ਲੈ ਕੇ ਹਾਜ਼ਰ ਹਾਂ ਅਸੀਂ ਤੁਹਾਡੀਆਂ, ਤੁਹਾਡਾ ਮਨਪਸੰਦ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਅਤੇ ਰਲ ਕੇ ਆਓ, ਫਲੋਰਦੇ ਹਾਂ ਤੁਹਾਡੀਆਂ ਯਾਦਾਂ, ਤੁਹਾਡੇ ਜਿਹੜੇ ਸਾਡੇ ਕੋਲ ਚਿੱਠੀਆਂ ਦੇ ਪਟਾਰੇ ਆਏ ਹੋਏ ਨੇ, ਅਸੀਂ ਉਹਨਾਂ ਨੂੰ ਖੋਲ੍ਹਦੇ ਹਾਂ, ਦੇਖਦੇ ਹਾਂ ਅਤੇ ਅੱਜ ਸਾਨੂੰ ਕਿਹਨ ਕਿਹਨ ਚਿੱਠੀਆਂ ਪਾਈਆਂ। ਅਤੇ ਕਈ ਵਾਰ ਇਹਨਾਂ ਚਿੱਠੀਆਂ ਨੂੰ ਪੜ੍ਹ ਕੇ ਬੜੀ ਮੂੰਹ 'ਤੇ ਮੁਸਕਾਨ ਜੀ ਆ ਜਾਂਦੀ ਹੈ, ਕਿਉਂਕਿ ਇਹਦੇ ਵਿੱਚ ਤੁਹਾਡਾ ਪਿਆਰ ਝਲਕਦਾ ਹੈ। ਕਿਉਂਕਿ ਜਦੋਂ ਤੁਸੀਂ ਪਿਆਰ ਦੇ ਨਾਲ ਚਿੱਠੀਆਂ ਮਿੱਠੀਆਂ ਪ੍ਰੋਗਰਾਮ ਸੁਣਦੇ ਹੋ ਅਤੇ ਫਿਰ ਚਿੱਠੀਆਂ ਲਿਖਦੇ ਹੋ, ਅਤੇ ਇਹ ਦੇਖ ਕੇ ਨਾ ਬੜਾ ਹੀ ਮਨ ਖੁਸ਼ ਹੁੰਦਾ ਹੈ। ਅਤੇ ਆਓ ਦੋਸਤੋ, ਸ਼ੁਰੂ ਕਰਦੇ ਹਾਂ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਅਤੇ ਖੱਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਆ ਜੀ। ਸਭ ਤੋਂ ਪਹਿਲਾਂ ਸਾਡੇ ਕੋਲ ਜਿਹੜਾ ਖਾਤਾ ਆਇਆ ਏ, ਮੁੱਲਾਪੁਰ ਦਾਖਾ ਮੰਡੀ ਤੋਂ ਆਇਆ ਜੀ। ਰਜੇਸ਼ ਜੈਨ, ਅਰੁਣਾ ਜੈਨ, ਦੀਪਕ ਜੈਨ, ਗੌਤਮ ਜੈਨ, ਬਿੱਟੂ ਜੈਨ, ਮੱਟੂ ਜੈਨ, ਨਗੀਨਾ ਜੈਨ, ਸੀਮਾ ਜੈਨ, ਸਾਰਿਕਾ ਜੈਨ, ਅਰਿਹੰਤ ਜੈਨ, ਸੁਰਭੀ ਜੈਨ ਅਤੇ ਮਨੋਜ ਜੈਨ ਉਹਨਾਂ ਦਾ। ਇਹ ਅਗਲਾ ਖਾਤਾ ਸਾਡੇ ਕੋਲ ਹੈ ਜੀ, ਪਿੰਡ ਤੰਗੋਰੀ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਤੋਂ, ਗੁਰਪ੍ਰੀਤ ਸਿੰਘ ਤੰਗੋਰੀ, ਪਿੰਡ ਤੰਗੋਰੀ, ਜਸਬੀਰ ਕੌਰ, ਮਹਿਕਪ੍ਰੀਤ ਕੌਰ ਅਤੇ ਸਹਿਜਪ੍ਰੀਤ ਸਿੰਘ ਉਹਨਾਂ ਦਾ ਇਹ ਖਾਤਾ ਜੀ। ਅਗਲਾ ਖਾਤਾ ਸਾਡੇ ਕੋਲ ਆਇਆ ਜੀ, ਸ਼੍ਰੀ ਗੰਗਾਨਗਰ ਤੋਂ, ਬਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ ਅਰਨੇਜਾ, ਦਿਨੇਸ਼ ਕੁਮਾਰ ਸ਼ਰਮਾ, ਨਰੇਸ਼ ਕੁਮਾਰ ਸ਼ਰਮਾ ਉਹਨਾਂ ਦਾ। ਅਤੇ ਇਹਦੇ ਵਿੱਚ ਅਗਲਾ ਸਾਡੇ ਕੋਲ ਖਾਤਾ ਆਇਆ ਜੀ, ਇਹ ਮੁਹੰਮਦ ਸੋਤਰ ਟਾਣੀ ਰਤੀਆ ਤੋਂ, ਜੀਵਨ ਸਿੰਘ ਬੂਕ, ਬੰਟੀ ਸ਼ੰਟਿਸ਼ ਬੂਕ, ਸਿਮਰਨ ਬੂਕ, ਕੁਸ਼ਲਿਆ ਰਾਣੀ, ਗੁਰਸ਼ਿੰਦਰ ਬੂਕ, ਬੱਬੂ ਬੂਕ, ਕੁਲਦੀਪ ਬੂਕ, ਕੀਰਤ ਬੂਕ ਅਤੇ ਭੂਸ਼ਣ ਖੇੜਾ, ਜਸ਼ਨ ਬੂਕ ਅਤੇ ਇਹਨਾਂ ਦਾ ਬੂਕ ਪਰਿਵਾਰ ਸਾਰਾ। ਇਹਨਾਂ ਨੇ ਫਰਮਾਇਸ਼ ਵੀ ਲਿਖੀ ਹੈ ਜੀ, ਨਛੱਤਰ ਸਿੰਘ ਜੀ ਦੇ, ਨਛੱਤਰ ਗਿੱਲ ਦੇ ਗੀਤ ਦੀ। ਆਓ ਸੁਣਦੇ ਹਾਂ ਇਹਨਾਂ ਸਾਰਿਆਂ ਲਈ ਇਹ ਗੀਤ।

ਲਓ ਜੀ, ਇਹ ਪਹਿਲਾ ਗੀਤ ਸਾਡਾ ਨਛੱਤਰ ਸਿੰਘ ਹੋਣਾ ਗਿੱਲ ਹੋਣਾ ਦੀ ਆਵਾਜ਼ 'ਚ ਅਤੇ ਜਸਪਿੰਦਰ ਨਰੂਲਾ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣਿਆ। ਅਤੇ ਅਗਲੇ ਖਤ ਆਪਾਂ ਲੈ ਲੈਂਦੇ ਹਾਂ। ਹੋਰ ਬਹੁਤ ਸਾਰੇ ਖਤ ਸਾਡੇ ਕੋਲ ਆਏ ਜੀ। ਮੰਡੀ ਹਰਜੀ ਰਾਮ ਮਲੋੜ ਤੋਂ ਮਹੇਸ਼ ਗਰਗ, ਸੁਸ਼ਮਾ ਗਰਗ ਅਤੇ ਜਸ਼ਨ ਗਰਗ ਹੋਣਾ ਦਾ। ਅਤੇ ਅਗਲਾ ਖਤ ਸਾਡੇ ਕੋਲ ਹੈ ਜੀ ਪੱਖੀ ਖੁਰਦ ਫਰੀਦਕੋਟ ਤੋਂ, ਸਤਨਾਮ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਅਤੇ ਗਿੱਲ ਪਰਿਵਾਰ ਸਾਰਾ ਐਨੀ ਸੌਂਗ ਕਿਹਾ ਇਹਨਾਂ ਨੇ ਜੀ। ਆਦਰਸ਼ ਨਗਰ ਮਲੋੜ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੁੱਖ ਸ਼ਰਮਾ, ਸ਼ਾਈਨਾ ਸ਼ਰਮਾ, ਨਿਵਾਨ ਸ਼ਰਮਾ, ਇਹਨਾਂ ਨੇ ਵੀ ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ ਜੀ। ਅਗਲਾ ਖਤ ਸਾਡੇ ਕੋਲ ਹੈ ਜੀ ਰਾਵਲ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ ਅਤੇ ਸੋਮਨਾਥ ਲਿਖਿਆ ਜੀ, ਸੋਮਨਾਥ ਕਾਲੀਆ, ਅਤੇ ਇਹਨਾਂ ਨੇ ਫਰਮਾਇਸ਼ ਵੀ ਲਿਖੀ ਹੋਈ ਜੀ ਹਰਭਜਨ ਮਾਨ ਦੇ ਗੀਤ ਦੀ। ਅਤੇ ਆਓ ਸੁਣਦੇ ਹਾਂ ਇਹਨਾਂ ਦੀ ਪਸੰਦ ਆ ਇਹ ਗੀਤ।

ਜੀ ਹਰਭਜਨ ਮਾਨ ਹੁਣਾਂ ਦੀ ਆਵਾਜ਼ 'ਚ ਇਹ ਗੀਤ ਸੀ ਅਤੇ ਬਹੁਤ ਹੀ ਖੂਬਸੂਰਤ ਗੀਤ ਹੈ। ਅਤੇ ਅਗਲੇ ਖੱਤ ਅਸੀਂ ਲੈ ਲੈਂਦੇ ਹਾਂ ਜੀ, ਜਮਸ਼ੇਦਪੁਰ ਤੋਂ ਅਗਲਾ ਖੱਤ ਹੈ ਸਾਡੇ ਕੋਲ। ਹਰਜਿੰਦਰ ਸਿੰਘ ਭਾਟੀਆ, ਐਂਜਲ ਭਾਟੀਆ, ਨਵਨੀਤ ਭਾਟੀਆ ਅਤੇ ਪੱਪੀ ਭਾਟੀਆ ਉਹਨਾਂ ਦਾ, ਅਤੇ ਇਹ ਖੱਤ ਸਾਡੇ ਕੋਲ ਅਗਲਾ ਹੈ ਜੀ। ਪਿੰਡ ਇਸਲਾਮਾਬਾਦ ਜ਼ਿਲ੍ਹਾ ਫਾਜ਼ਿਲਕਾ ਤੋਂ ਸੋਨ ਲਾਲ

ਜੀ, ਇੱਕ ਖੂਬਸੂਰਤ ਗੀਤ ਤੋਂ ਬਾਅਦ ਅਗਲੀ ਚਿੱਠੀ ਸਾਡੇ ਕੋਲ ਆਈ ਹੈ ਜੀ। ਜ਼ਿਲ੍ਹਾ ਮੋਗਾ ਤੋਂ, ਪਿੰਡ ਸਮਾਲਸਰ, ਲਕਸ਼ਮਣ ਸਿੰਘ ਘਾਰੂ, ਵੀਰੂ, ਲਵਪ੍ਰੀਤ, ਕਾਲੀ, ਵਿੱਕੀ ਅਤੇ ਮਨਪ੍ਰੀਤ ਹੋਣਾ ਦਾ ਜੀ ਖਤ ਹੈ। ਅਤੇ ਅਗਲਾ ਖਤ ਸਾਡੇ ਕੋਲ ਹੈ ਜੀ ਗੁਰੂ ਰਵਿਦਾਸ ਨਗਰ ਮਲੋਟ ਤੋਂ, ਨਾਨਕ ਚੰਦ ਜਜੋਰੀਆ, ਬੰਟੀ ਕੁਮਾਰ ਪਲਖੜੀਆ, ਸੁਨੀਲ ਕੁਮਾਰ ਬੁੱਢਾ, ਵਿਜੇ ਕੁਮਾਰ ਰਾਤੀਆ ਅਤੇ ਰਵੀ ਕੁਮਾਰ ਜੱਸਲ ਹੋਣਾ ਦਾ ਖਤ ਹੈ ਜੀ। ਇਹ ਖਤ ਸਾਡੇ ਕੋਲ ਆਇਆ ਲੁਧਿਆਣਾ ਤੋਂ, ਮੁਹੱਲਾ ਫਤਿਹਗੜ੍ਹ ਤੋਂ, ਵਿਨੋਦਪੁਰੀ, ਬੀਪੀ ਰੰਜੂ, ਅਸ਼ੋਕਪੁਰੀ, ਸੁਸ਼ੀਲਪੁਰੀ, ਬੀਕੇਪੁਰੀ, ਕੈਲਾਸ਼ਪੁਰੀ, ਅਨੀਤਾਪੁਰੀ, ਮਮਤਾਪੁਰੀ, ਮੇਘਾਪੁਰੀ, ਪੂਜਾਪੁਰੀ ਅਤੇ ਗਗਨ ਕਪੂਰ, ਗੁੰਜਨ ਕਪੂਰ, ਲਾਲਸਾ ਕਪੂਰ, ਰਾਮਾ ਮਲਿਕ, ਕੁਨਾਲ ਮਲਿਕ, ਨਿਧੀ ਮਲਿਕ, ਹਰੀਸ਼ਪੁਰੀ, ਸਤੀਸ਼ਪੁਰੀ, ਰਕੇਸ਼ਪੁਰੀ, ਵਿਨੋਦਪੁਰੀ, ਪਾਲੀਪੁਰੀ, ਡੀਸੀਪੁਰੀ ਅਤੇ ਅਰੁਣਪੁਰੀ। ਨਾਲ ਇਹਨਾਂ ਨੇ ਹੋਰ ਵੀ ਲਿਖਿਆ ਸੀ ਨੇਹਾਪੁਰੀ, ਏਕਤਾਪੁਰੀ, ਸ਼ੰਮੀਪੁਰੀ, ਬੋਧੀਪੁਰੀ ਅਤੇ ਸੁਨੀਲਪੁਰੀ, ਵੀਕੇਪੁਰੀ ਅਤੇ ਆਰਐਸਪੁਰੀ ਅਤੇ ਇਹਨਾਂ ਦਾ ਸਾਰਾ ਪਰਿਵਾਰ। ਆਓ ਸੁਣਦੇ ਹਾਂ ਅਗਲਾ ਗੀਤ ਬੱਬੂ ਮਾਨ ਦੀ ਆਵਾਜ਼ 'ਚ।

ਭੂਮਾਂ ਦੀ ਆਵਾਜ਼ 'ਚ ਖੂਬਸੂਰਤ ਗੀਤ ਤੋਂ ਬਾਅਦ ਚਿੱਠੀਆਂ ਸਾਡੇ ਕੋਲ ਬਹੁਤ ਹੈ, ਅਸੀਂ ਪੜ੍ਹ ਰਹੇ ਹਾਂ ਤੁਹਾਡੀਆਂ ਨਾਲ ਨਾਲ ਚਿੱਠੀਆਂ ਅਤੇ, ਲੇਕਿਨ ਸਾਡੇ ਅੱਜ ਬਹੁਤ ਸਾਰੇ ਸਰੋਤਾ ਵੀ ਹਰ ਪ੍ਰੋਗਰਾਮ ਦੇ ਨਾਲ ਨਵੇਂ ਵੀ ਜੁੜਦੇ ਆ, ਅਤੇ ਜੇ ਚਿੱਠੀਆਂ ਉਹ ਵੀ ਲਿਖਣਾ ਚਾਹੁੰਦੇ ਆ ਅਤੇ ਪਤਾ ਨੋਟ ਕਰ ਸਕਦੇ ਆ, ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਪਿੰਨ ਕੋਡ ਲਿਖਣਾ ਜੀ 144001, ਇਹ ਪਤਾ ਤੁਸੀਂ ਲਿਖ ਕੇ ਸਾਨੂੰ ਚਿੱਠੀ ਪਾ ਸਕਦੇ ਹੋ, ਪ੍ਰੋਗਰਾਮ 'ਚ ਸ਼ਰੀਕ ਹੋ ਸਕਦੇ ਹੋ। ਅਤੇ ਅਗਲਾ ਖਤ ਸਾਡੇ ਕੋਲ ਜੀ ਆਇਆ ਹੈ ਸੈਕਟਰ 67 ਮੋਹਾਲੀ ਤੋਂ, TD ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ ਠਾਕੁਰ, ਡਾਕਟਰ ਅਮਨਦੀਪ ਕਾਲਕਾ ਤੋਂ, ਸ਼ੁਭਚੰਦਰ ਬਜਾਜ, ਸਾਹਿਲ ਬਿੱਟਾ ਬਜਾਜ ਹੋਣਾ ਦਾ ਇਹ ਖਤ ਸਾਡੇ ਕੋਲ ਜੀ, ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ, ਮਹਿਰਾਜ ਜਹਾਂ ਹੋਣਾ ਦਾ, ਆਜ਼ਾਦ ਨਗਰ ਅਕਸਰ ਲਕਸਰ ਹਰਿਦੁਆਰ ਤੋਂ, ਦੂਰੋਂ ਖਤ ਆਇਆ ਜੀ ਸਾਡੇ ਕੋਲ ਇਹ। ਅਗਲਾ ਖਤ ਸਾਡੇ ਕੋਲ ਜੀ ਮਲੋਟ ਤੋਂ, ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ ਅਤੇ ਗੈਵੀ ਅਮਨ ਗਿੱਲ, ਸੁਖਬੀਰ ਸਿੰਘ ਛਾਜਲੀ ਤੋਂ, ਬਜ਼ੁਰਗ ਸਿੱਧਵਾਂ ਬੁਰਜ ਸਿੱਧਵਾਂ ਮਲੋਟ ਤੋਂ, ਸਰਬਜੋਤ ਸਿੱਧੂ, ਅਵਿਤਾਜ ਸਿੱਧੂ, ਜਗਤਾਰ ਜੱਗਾ ਅਤੇ ਧੋਲਾ ਕਿੰਗਰਾ ਤੋਂ ਇਹ ਖਤ ਸਾਡੇ ਕੋਲ ਆਇਆ ਸੀ। ਇਹਨਾਂ ਨੇ ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ ਜੀ, ਆਓ ਸੁਣਦੇ ਹਾਂ ਅਗਲਾ ਗਾਣਾ ਇਹਨਾਂ ਸਾਰਿਆਂ ਦੀ ਫਰਮਾਇਸ਼ ਲਈ।

ਜੀ ਇਹ ਕੁਲਦੀਪ ਮਾਨਕ ਉਹਨਾਂ ਦੀ ਆਵਾਜ਼ 'ਚ ਸੀਗਾ ਗੀਤ, ਅਤੇ ਸਾਡੇ ਬਹੁਤ ਸਾਰੇ ਸਰੋਤਾ ਇਹਨਾਂ ਦੀ ਆਵਾਜ਼ 'ਚ ਗੀਤ ਸੁਣਨਾ ਚਾਹੁੰਦੇ ਅਤੇ ਅਕਸਰ ਇਸ ਬਾਰੇ ਲਿਖਦੇ ਹੈ। ਅਗਲਾ ਖਤ ਸਾਡੇ ਕੋਲ ਆਇਆ ਜੀ ਰਾਇਨ ਤੋਂ, ਡਾਕਟਰ ਬਨਵਾਰੀ ਜੈਪਾਲ, ਵਿਮਲਾ ਜੈਪਾਲ, ਸੋਨੂ ਜੈਪਾਲ, ਮਮਤਾ ਜੈਪਾਲ, ਦਿਸ਼ਾ ਮੋਕਸ, ਸੁਸ਼ਾਂਤ, ਵਿਕਰਮ ਜੈਪਾਲ ਉਹਨਾਂ ਦਾ ਖਤ ਹੈ ਜੀ। ਇਹ ਖਤ ਸਾਡੇ ਕੋਲ ਜਮਸ਼ੇਦਪੁਰ ਤੋਂ ਆਇਆ ਜੀ, ਹਰਜਿੰਦਰ ਸਿੰਘ ਭਾਟੀਆ, ਐਂਜਲ ਭਾਟੀਆ, ਨਵਨੀਤ ਭਾਟੀਆ ਅਤੇ ਪੱਪੀ ਭਾਟੀਆ ਉਹਨਾਂ ਦਾ। ਅਗਲਾ ਖਤ ਸਾਡੇ ਕੋਲ ਜੀ ਰਗਨੀ ਛੱਤੀਸਗੜ੍ਹ ਤੋਂ, ਦਿਨੇਸ਼ ਵਰਮਾ, ਕਰੁਣਾ ਵਰਮਾ ਉਹਨਾਂ ਦਾ। ਅਤੇ ਅਗਲਾ ਖਤ ਸਾਡੇ ਕੋਲ ਹੈ ਜੀ ਪਿੰਡ ਘੁੜਿਆਣਾ ਤੋਂ, ਭੋਲਾ ਸੁਹਾਗ, ਡਾਕਟਰ ਅਮਨਜੀਤ, ਸੁਖਮਿੰਦਰ ਕੌਰ, ਅੰਮ੍ਰਿਤਪਾਲ ਕੌਰ, ਰਿਤਮਨ ਜੋਤ ਅਤੇ ਗੁਰਤੇਸ਼ਵਰ, ਗੁਰਤੇਸ਼ਵਰ ਉਹਨਾਂ ਦਾ ਖਤ ਹੈ ਜੀ ਇਹ। ਇਹਨਾਂ ਨੇ ਵੀ ਕਿਸੇ ਵੀ ਗੀਤ ਦੀ ਫਰਮਾਇਸ਼ ਕੀਤੀ ਹੈ ਜੀ। ਅਗਲਾ ਖਤ ਸਾਡੇ ਕੋਲ ਆਇਆ ਜੀ ਸਤਨਾਮ ਸਿੰਘ ਰੱਖੜਾ, ਅਮਰਜੀਤ ਕੌਰ ਰੱਖੜਾ, ਪੋਤਰਾ ਤੇਗ ਫਤਿਹ ਸਿੰਘ ਰੱਖੜਾ ਅਤੇ ਪੋਤਰੀ ਜਸ਼ਗੁਨ ਰੱਖੜਾ ਉਹਨਾਂ ਦਾ ਜੀ। ਆਓ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਅਗਲਾ ਗੀਤ, ਹੈਪੀ ਰਾਜਕੋਟੀ ਦੀ ਆਵਾਜ਼ 'ਚ।

ਲਓ ਜੀ, ਇਹ ਗੀਤ ਸੀ ਹੈਪੀ ਰਾਏਕੋਟੀ ਦੀ ਆਵਾਜ਼ ਦੇ ਵਿੱਚ। ਅਤੇ ਅਗਲਾ ਸਾਡੇ ਕੋਲ ਜਿਹੜਾ ਖੱਤ ਆਇਆ ਹੈ ਟਾਲੀ ਵਾਲਾ ਜੱਟਾ ਤੋਂ, ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ, ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ ਹੋਣਾ ਦਾ ਜੀ। ਇਹ ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਪੁੱਚੋ ਕੈਂਚੀਆਂ ਤੋਂ ਖੱਤ ਹੈ ਜੀ। ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ ਅਤੇ ਸਿਮਰਨ, ਕੁਲਦੀਪ, ਏਕਮ, ਦਮਨ ਅਤੇ ਅਭਿਜੋਤ ਹੋਣਾ ਦਾ। ਕਹਿੰਦੇ ਜੀ ਖੱਤ ਸ਼ਾਮਿਲ ਕਰਨ ਲਈ ਬਹੁਤ ਬਹੁਤ ਧੰਨਵਾਦ, ਅਤੇ ਕੋਈ ਵੀ ਗੀਤ ਸੁਣਾ ਦਿਓ। ਠੀਕ ਹੈ ਜੀ। ਪਿੰਡ ਕੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਬਾਬਾ ਤਰਲੋਕ ਸਿੰਘ ਸੁਖਨਾ, ਦੋਸਤ ਬਲਤੇਜ ਸਿੰਘ ਕੁੜਿਆਣਾ ਅਤੇ ਸਾਰਾ ਪਰਿਵਾਰ। ਅਤੇ ਇੱਕ ਹੋਰ ਖੱਤ ਹੈ ਜੀ ਸਾਡੇ ਕੋਲ, ਕਹਿੰਦੇ ਜੀ ਸਾਡੀ ਲਿਖਾਈ ਦੇ ਵਿੱਚ ਸੁਧਾਰ ਆ ਗਿਆ, ਸਾਡੀ ਚਿੱਠੀ ਜ਼ਰੂਰ ਪੜ੍ਹੀਓ। ਠੀਕ ਹੈ ਜੀ। ਪੰਚਕੂਲਾ ਸੈਕਟਰ 9 ਤੋਂ ਜੀ ਇਹ ਖਾਤਾ ਜੀ, ਆਸ਼ੂ ਚੁਗ, ਅਸ਼ਵਨੀ ਚੁਗ, ਗੋਬਿੰਦ ਚੁਗ, ਟੋਨੀ ਦੀਵਾਨ, ਲਵ ਦੀਵਾਨ ਅਤੇ ਰਾਧੇ ਭਾਵਿਕ ਢਿੰਗਰਾ। ਅਤੇ ਪੰਚਕੂਲਾ ਸੈਕਟਰ 11 ਤੋਂ ਅਤੁਲ ਸ਼ਰਮਾ ਅਤੇ ਅੱਗੇ, ਹਾਂਜੀ, ਸ਼ੁਕਰੀਆ ਲਿਖਿਆ ਹੈ ਜੀ ਸਾਡੀ ਤੁਹਾਡੀ ਲਿਖਾਈ ਦੇ।

ਵਾਕਈ ਹੁਣ ਸੁਧਾਰ ਹੋ ਗਿਆ, ਬਹੁਤ ਅੱਛਾ ਲਿਖ ਰਹੇ ਹਾਂ ਜੀ ਅਸੀਂ ਤਾਂ, ਤੁਹਾਡਾ ਪਿਆਰ ਦੇਖੀਦਾ ਅਤੇ ਲਿਖਾਈ ਇੱਦਾਂ ਜੇ ਸਾਫ਼ ਹੋਵੇ ਤਾਂ ਵਧੀਆ ਪੜ੍ਹਿਆ ਜਾਂਦਾ, ਜੇ ਕਿਤੇ ਸਟੈਂਪ ਲੱਗੀ ਹੋਵੇ ਜਾਂ ਥੋੜ੍ਹਾ ਕਲੀਅਰ ਨਾ ਲਿਖਿਆ ਹੋਵੇ ਤਾਂ ਕਈ ਵਾਰੀ ਕੋਈ ਸਹੀ ਵੀ ਨਹੀਂ ਨਾਮ ਪੜ੍ਹਿਆ ਜਾ ਸਕਦਾ ਅਤੇ ਤਾਂ ਸਾਡੇ ਕੋਲ ਹੋ ਸਕਦਾ ਕਿ ਕਦੀ ਨਾ ਸਹੀ ਨਾ ਪੜ੍ਹਿਆ ਗਿਆ ਹੋਵੇ। ਲੇਕਿਨ ਜੇ ਤੁਸੀਂ ਵਧੀਆ ਵਧੀਆ ਐਨ ਸਿਦਕ ਨਾਲ ਲਿਖੋ, ਬੈਠ ਕੇ ਇਕੱਲਾ ਇਕੱਲਾ ਅੱਖਰ ਲਿਖੋ ਤਾਂ ਪੜ੍ਹਨ ਦੇ ਵਿੱਚ ਕੋਈ ਦਿੱਕਤ ਨਹੀਂ ਆਏਗੀ। ਖਤ ਲਿਖਣ ਲਈ ਬਹੁਤ ਬਹੁਤ ਸ਼ੁਕਰੀਆ। ਤੋਂ ਅੱਜ ਸੁਣਦੇ ਹਾਂ ਅਗਲਾ ਗੀਤ।

ਲਓ ਜੀ, ਇਹ ਗੀਤ ਸੀ ਜੈਜੀ ਬੀ ਹੁਣਾਂ ਦੀ ਆਵਾਜ਼ ਦੇ ਵਿੱਚ, ਜੈਜੀ ਬੀ ਦੀ ਆਵਾਜ਼ ਦੇ ਵਿੱਚ। ਸਮਾਂ ਤੇਜ਼ੀ ਨਾਲ ਜਾ ਰਿਹਾ ਹੈ, ਸਾਡੀ ਕੋਸ਼ਿਸ਼ ਹੈ ਕਿ ਅਸੀਂ ਤੁਹਾਡੇ ਵੱਧ ਤੋਂ ਵੱਧ ਖੱਤ ਪੜ੍ਹ ਸਕੀਏ। ਅਤੇ ਇਹ ਖੱਤ ਸਾਡੇ ਕੋਲ ਆਇਆ ਜੀ ਪਿੰਡ ਮੂਲੀਆਂ ਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ, ਵਿਨੋਦ ਕਾਠਪਾਲ, ਹਨੀ ਕਾਠਪਾਲ, ਪ੍ਰਵੀਨ, ਦੀਕਸ਼ਾ ਕਾਠਪਾਲ ਅਤੇ ਜੰਨਤ ਅਤੇ ਗੁਰਲੀਨ ਕਾਠਪਾਲ ਹੋਣਾ ਦਾ। ਅਤੇ ਇਹ ਖੱਤ ਸਾਡੇ ਕੋਲ ਆਇਆ ਜੀ ਮਹਿਸ ਗੇਟ ਨਾਭਾ, ਸੋਮਦਾਤ ਕੈਰਵ, ਜੋਤੀ ਰਾਣੀ ਅਤੇ ਗੁਰਮੰਤ ਹੋਣਾ ਦਾ। ਅਗਲਾ ਖੱਤ ਸਾਡੇ ਕੋਲ ਹੈ ਜੀ ਗਾਂਧੀ ਚੌਂਕ ਰੋਪੜ ਤੋਂ, ਪੰਜਾਬ ਤੋਂ, ਹਰਦੇਵ ਮਿੱਕਾ, ਬਲਵਿੰਦਰ ਵਿਰਕ, ਜੈਤੇ ਵਿਰਕ ਅਤੇ ਮਿੱਕਾ ਵਿਰਕ ਹੋਣਾ ਦਾ। ਇਹ ਖੱਤ ਸਾਡੇ ਕੋਲ ਹੈ ਜੀ ਮੁਕਤਸਰ ਤੋਂ, ਬਾਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨੀਸ਼ੂ ਅਤੇ ਭੁਪਿੰਦਰ ਹੋਣਾ ਦਾ ਖੱਤ ਹੈ ਜੀ। ਕੋਈ ਵੀ ਗੀਤ ਦੀ ਫਰਮਾਇਸ਼ ਕਰ ਰਹੇ ਨੇ। ਇਹ ਅੱਗੇ ਖੱਤ ਸਾਡੇ ਕੋਲ ਆਇਆ ਜੀ ਪਿੰਡ ਅੱਤਾਪੁਰ ਕਲੋਨੀਆਂ ਤੋਂ, ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ, ਰਾਮਨਾਥ ਅੱਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ। ਅਤੇ ਕੋਈ ਵੀ ਗੀਤ ਦੀ ਫਰਮਾਇਸ਼ ਕਰਦੇ ਆ ਜੀ, ਇਹ ਸਾਡੇ ਕੋਲ ਮੈਸੇਜ ਵੀ ਲਿਖਦੇ ਹੁੰਦੇ ਆ ਜੀ। ਬੇਟੀ ਬਚਾਓ, ਬੇਟੀ ਪੜ੍ਹਾਓ, ਪਾਣੀ ਬਚਾਓ, ਰੁੱਖ ਲਗਾਓ, ਬਹੁਤ ਸੋਹਣਾ ਮੈਸੇਜ ਆ ਜੀ। ਅਕਸਰ ਤੁਸੀਂ ਆਪਣੇ ਸਾਰੇ ਹੀ ਖਤਾਂ ਦੇ ਵਿੱਚ ਇਸ ਤਰ੍ਹਾਂ ਦਾ ਮੈਸੇਜ ਲਿਖਦੇ ਹਾਂ, ਅਤੇ ਇਹ ਮੈਸੇਜ ਜ਼ਰੂਰ ਸਾਰੇ ਲੋਕਾਂ ਤੱਕ ਪਹੁੰਚਦਾ ਹੈ ਜੀ। ਆਓ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਅਗਲਾ ਗੀਤ।

0: ਲਓ ਜੀ, ਇਹ ਗਾਣਾ ਸੀ ਸੁਰਜੀਤ ਸਿੰਘ ਬਿੰਦਰਖੀਆ ਹੁਣ ਦੀ ਆਵਾਜ਼ 'ਚ, ਜਿਹੜਾ ਕਿ ਹਮੇਸ਼ਾ ਹੀ ਰੌਣਕ ਲਗਾ ਦਿੰਦਾ ਹੈ। ਅਤੇ ਪ੍ਰੋਗਰਾਮ ਦਾ ਟਾਈਮ ਬੜੀ ਤੇਜ਼ੀ ਨਾਲ ਜਾ ਰਿਹਾ ਹੈ, ਅਤੇ ਸਾਡੇ ਬਹੁਤ ਸਾਰੇ ਦੋਸਤ ਸਾਨੂੰ ਚਿੱਠੀ ਲਿਖਣਾ ਚਾਹੁੰਦੇ ਹੋਣਗੇ ਪ੍ਰੋਗਰਾਮ ਸੁਣ ਕੇ, ਵੀ ਅਸੀਂ ਵੀ ਸ਼ਿਰਕਤ ਕਰੀਏ ਪ੍ਰੋਗਰਾਮ ਦੇ ਵਿੱਚ, ਅਤੇ ਉਹ ਪਤਾ ਨੋਟ ਕਰ ਸਕਦੇ ਆ, ਪ੍ਰੋਗਰਾਮ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਅਤੇ ਪਿੰਨ ਕੋਡ ਨੰਬਰ ਹੈ ਜੀ 1440001। ਤੁਸੀਂ ਇਹ ਪਤਾ ਲਿਖ ਕੇ ਪ੍ਰੋਗਰਾਮ ਦੇ ਵਿੱਚ ਆਪਣੀ ਚਿੱਠੀ ਪਾ ਸਕਦੇ ਹੋ, ਅਤੇ ਤੁਹਾਡੀ ਚਿੱਠੀ ਵੀ ਸ਼ਾਮਿਲ ਕੀਤੀ ਜਾਏਗੀ। ਸਹਾਰਨਪੁਰ ਤੋਂ ਇੱਕ ਖਤ ਹੈ ਸਾਡੇ ਕੋਲ ਜੀ ਆਸ਼ਾ ਨਰੰਗ, ਸੁਰੇਸ਼ ਨਰੰਗ ਉਹਨਾਂ ਦਾ। ਅਗਲਾ ਖਤ ਸਾਡੇ ਕੋਲ ਜੀ ਫਰੈਂਡ ਕਲੋਨੀ ਕਰਨਾਲ ਤੋਂ, ਗੁਰਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ ਉਹਨਾਂ ਦਾ, ਕੋਈ ਵੀ ਪੰਜਾਬੀ ਗੀਤ ਦੀ ਫਰਮਾਇਸ਼ ਕਰ ਰਹੇ ਨੇ। ਮਾਡਲ ਟਾਊਨ ਕਰਨਾਲ ਤੋਂ ਖਤ ਸਾਡੇ ਕੋਲ ਹੈ ਸੁਧੀਰ ਨੂਤਨ, ਮਸਕੀਨ ਕੌਰ ਚਾਹਲ, ਸੰਦੀਪ ਗੁਗਲਾਨੀ, ਸੁਨੀਤਾ ਜੈਨ, ਸੁਨੀਤਾ ਸ਼ਰਮਾ, ਹਰੀਪਾਲ ਕੌਰ, ਅਤੇ ਇਸ਼ਪ੍ਰੀਤ ਸ਼ਰਮਾ, ਵਿਪਾਸ਼ਾ ਸ਼ਰਮਾ, ਅਤੇ ਇਹਨਾਂ ਨੇ ਵੀ ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ ਜੀ। ਅਗਲਾ ਖਤ ਸਾਡੇ ਕੋਲ ਆਇਆ ਹੈ ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਰਾਜਸਥਾਨ ਤੋਂ, ਜਗਪਾਲ ਸਿੰਘ ਡਾਗਲਾ, ਹੈਪੀ ਡਾਗਲਾ, ਜੇ ਐੱਸ ਨਾਇਕ, ਸ਼ੋਭਾ ਨਾਇਕ, ਅਤੇ ਸਮਸਤ ਡਾਗਲਾ ਪਰਿਵਾਰ। ਇਹ ਖਤ ਸਾਡੇ ਕੋਲ ਹੈ ਜੀ ਗਾਓਂ ਖੈਰੇਕਾ ਸਿਰਸਾ ਤੋਂ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਸਰਗੁਣ, ਹਣੀ ਲੋਟ ਅਤੇ ਦਰਸ਼ਨ ਲੋਟ ਉਹਨਾਂ ਦਾ ਖਤ ਹੈ ਜੀ। ਅਗਲਾ ਖਤ ਸਾਡੇ ਕੋਲ ਚੱਕਣਾ ਬਾਜ਼ਾਰ ਸਮਾਣਾ ਤੋਂ, ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਜਿੰਦਲ, ਹਸਮੁਖ ਜਿੰਦਲ ਉਹਨਾਂ ਦਾ, ਅਤੇ ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਇਹਨਾਂ ਨੇ। ਆਓ ਜੀ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਅਗਲਾ ਗੀਤ।
1: ਮਾਵਾ ਸ਼ਕਲ
2: ਚਲੋ ਚਲੋ ਗਿੱਧਾ ਸ਼ੁਰੂ ਕਰੀਏ। ਪਿੰਡ ਸੰਗਤ

0: ਅਧਿਕਾਰੀਆਂ ਨੂੰ ਦਿੱਲੀ ਜੰਮੂ ਕਸ਼ਮੀਰ ਲੱਦਾਖ ਝਾਰਖੰਡ ਅਤੇ ਕਰਨਾਟਕਾ ਹਾਈ ਕੋਰਟਾਂ ਦੇ ਜੱਜਾਂ ਅਤੇ ਵਧੀਕ ਜੱਜਾਂ ਵਜੋਂ ਨਿਯੁਕਤ ਕੀਤਾ ਹੈ ਭਾਰਤ ਵਿਚ ਕੰਮਕਾਜੀ ਔਰਤਾਂ ਦੀ ਹਿੱਸੇਦਾਰੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ ਭਾਰਤ ਨੇ ਹੜ੍ਹ ਪ੍ਰਭਾਵਿਤ ਨੇਪਾਲ ਨੂੰ 11 ਟਨ ਰਾਹਤ ਸਮੱਗਰੀ ਦੀ ਇਕ ਹੋਰ ਖੇਪ ਭੇਜੀ ਹੈ ਬੀਜੇਪੀ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਦੂਜੇ ਦਿਨ ਦੀ ਸ਼ੁਰੂਆਤ ਅੱਜ ਇਤਿਹਾਸਕ ਧਰਤੀ ਫਤਿਹਗੜ੍ਹ ਸਾਹਿਬ ਤੋਂ ਕੀਤੀ ਗਈ ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਪੰਜਾਬ ਬੀਜੇਪੀ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਕੱਲ ਪਿੰਡ ਮੁੰਡੀਆ ਵਿਖੇ ਸਵੱਛਤਾ ਹੀ ਸੇਵਾ 2026 ਮੁਹਿੰਮ ਦੀ ਰਸਮੀ ਸ਼ੁਰੂਆਤ ਕੀਤੀ ਅਤੇ 20ਵੀਂ ਏਸ਼ੀਆਈ ਖੇਡਾਂ ਅੱਜ ਤੋਂ ਜਾਪਾਨ ਦੇ ਆਈਚੀ ਨਾਗੋਯਾ ਵਿਚ ਸ਼ੁਰੂ ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਇਸ ਵੇਲੇ ਸ਼ਾਮ ਦੇ 4:02 ਹੋ ਚੁੱਕੇ ਨੇ ਹੁਣ ਪੇਸ਼ ਹੈ ਪ੍ਰੋਗਰਾਮ ਖੇਡ ਸੰਸਾਰ
1: ਖੇਡ ਸੰਸਾਰ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਵੀਰਿੰਦਰ ਦਾ ਨਮਸਕਾਰ ਪਿਛਲੇ ਹਫ਼ਤੇ ਹਾਕੀ ਪ੍ਰੇਮੀ ਖੁਸ਼ੀ ਨਾਲ ਝੂਮ ਰਹੇ ਸੀ ਕਿਉਂਕਿ ਜੂਨੀਅਰ ਹਾਕੀ ਦੀ ਜਿੱਥੋਂ ਤੱਕ ਗੱਲ ਹੈ ਸਾਡੀ ਮਰਦਾਂ ਦੀ ਟੀਮ ਨੇ ਅਤੇ ਮਹਿਲਾ ਹਾਕੀ ਟੀਮ ਨੇ ਏਸ਼ੀਆ ਕੱਪ ਜਿੱਤਿਆ ਚੀਨ ਵਿੱਚ ਇਹ ਹਾਕੀ ਦਾ ਏਸ਼ੀਆ ਕੱਪ ਖੇਡਿਆ ਗਿਆ ਸੀ ਮਹਿਲਾਵਾਂ ਦੀ ਇਸ ਸ਼ਾਨਦਾਰ ਟੀਮ ਵਿੱਚ ਪੰਜਾਬ ਦੀ ਇੱਕੋ ਇੱਕ ਧੀ ਸੀ ਸੁਖਵੀਰ ਕੌਰ ਜਿਸ ਨੇ ਇਸ ਮੁਕਾਬਲੇ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ ਸੀ ਸੁਖਵੀਰ ਕੌਰ ਨੇ ਇਸ ਪੂਰੇ ਟੂਰਨਾਮੈਂਟ ਵਿੱਚ ਆਪਣੀ ਬਿਹਤਰੀਨ ਖੇਡ ਅਤੇ ਚੁਸਤੀ ਨਾਲ ਵਿਰੋਧੀ ਟੀਮਾਂ 'ਤੇ ਲਗਾਤਾਰ ਦਬਾਅ ਬਣਾ ਕੇ ਰੱਖਿਆ ਅਤੇ ਸੈਮੀਫਾਈਨਲ ਮੁਕਾਬਲੇ 'ਚ ਜਿੱਥੇ ਭਾਰਤ ਨੇ ਦੱਖਣ ਕੋਰੀਆ ਨੂੰ 5-1 ਨਾਲ ਹਰਾਇਆ ਸੀ ਉੱਥੇ ਸੁਖਵੀਰ ਕੌਰ ਨੇ ਮੈਚ ਦੇ 21ਵੇਂ ਮਿੰਟ ਵਿੱਚ ਸ਼ਾਨਦਾਰ ਫੀਲਡ ਗੋਲ ਕਰਕੇ ਭਾਰਤ ਦੀ ਲੀਡ ਨੂੰ 3-0 ਕਰ ਦਿੱਤਾ ਸੀ ਇਸ ਜਿੱਤ ਤੋਂ ਬਾਅਦ ਸੁਖਵੀਰ ਕੌਰ ਬਹੁਤ ਜੋਸ਼ ਤੇ ਉਤਸ਼ਾਹ ਵਿੱਚ ਹੈ ਖੇਡ ਸੰਸਾਰ ਪ੍ਰੋਗਰਾਮ 'ਚ ਆਓ ਸਭ ਤੋਂ ਪਹਿਲਾਂ ਸੁਖਵੀਰ ਕੌਰ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ ਇਸ ਜਿੱਤ ਉਹਦੇ ਪ੍ਰਦਰਸ਼ਨ ਅਤੇ ਹੁਣ ਤੱਕ ਦੇ ਉਹਦੇ ਹਾਕੀ ਦੇ ਕਰੀਅਰ ਬਾਰੇ ਸੁਖਵੀਰ ਸਾਡੇ ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਸਾਡੇ ਸਾਰਿਆਂ ਨੂੰ ਦੱਸੋ ਕਿ ਇਹ ਜਿਹੜਾ ਟੂਰ ਸੀ ਜੂਨੀਅਰ ਹਾਕੀ ਕੱਪ ਦਾ ਕਿੱਦਾਂ ਦਾ ਰਿਹਾ ਔਰ ਤੁਹਾਡਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਇਹਦੇ
2: ਸਰ ਇਹ ਟੂਰ ਬਹੁਤ ਵਧੀਆ ਰਿਹਾ ਸਾਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ ਅਸੀਂ ਮੈਡਲ ਲੈਣ ਲਈ ਬਹੁਤ ਮਿਹਨਤ ਕੀਤੀ ਸੀ
1: ਕਿੰਨੀ ਕੁ ਤਿਆਰੀ ਕਿੰਨੀ ਕੁ ਦੇਰ ਦਾ ਕੈਂਪ ਕਿੰਨੀ ਕੁ ਪ੍ਰੈਕਟਿਸ ਕਰਕੇ ਗਏ ਸੀ
2: ਸਰ ਸਾਡਾ ਅਸੀਂ ਤਿਆਰੀ ਇਸ ਲਈ ਬਹੁਤ ਕੀਤੀ ਸੀ ਇਸ ਤੋਂ ਪਹਿਲਾਂ ਅਸੀਂ ਟੂਰ ਵੀ ਲਾਇਆ ਸੀ ਉੱਥੇ ਵੀ ਸਾਡੇ ਮੈਚਿਸ ਸੀ ਸਾਡੇ 6 ਦਿਨਾਂ 'ਚ 5 ਮੈਚਿਸ ਸੀ ਉਹਦਾ ਲੋੜ ਵੀ ਸੀ ਸਾਨੂੰ ਪਰ ਸਾਡੀ ਟੀਮ ਨੇ ਬਹੁਤ ਅੱਛਾ ਪਰਫਾਰਮੈਂਸ ਦਿੱਤਾ ਹੈ
1: ਜੀ ਔਰ ਇਹ ਦੱਸੋ ਕਿ ਹਰ ਮੈਚ ਦੇ ਜੇ ਗੱਲ ਕਰੀਏ ਏਸ਼ੀਆ ਕੱਪ ਦੀ ਤੁਹਾਡਾ ਪ੍ਰਦਰਸ਼ਨ ਕਿੱਦਾਂ ਰਿਹਾ ਫਾਰਵਰਡ ਦੀ ਥਾਂ ਤੇ ਤੁਹਾਡੇ ਕੋਲ ਬਹੁਤ ਵੱਡੀ ਜ਼ਿੰਮੇਵਾਰੀ ਸੀ ਇਸ ਜ਼ਿੰਮੇਵਾਰੀ ਨੂੰ ਕਿੱਦਾਂ ਨਿਭਾਇਆ ਤੁਸੀਂ
2: ਸਰ ਜ਼ਿੰਮੇਵਾਰੀ ਨੂੰ ਮੈਂ ਆਪਣਾ ਪੂਰਾ ਨਿਭਾਇਆ ਕੋਚ ਨੂੰ ਬਹੁਤ ਪ੍ਰਾਊਡ ਹੈ ਸਾਡੇ ਤੇ ਫਾਰਵਰਡ ਤੇ ਮੇਰੇ ਤੇ ਅਸੀਂ ਜਿੰਨੇ ਫਾਰਵਰਡ ਆ ਸਾਡਾ ਤਾਲਮੇਲ ਬਹੁਤ ਵਧੀਆ ਸੀ
1: ਜੀ ਜੂਨੀਅਰ ਏਸ਼ੀਆ ਕੱਪ ਵਿੱਚ ਤੁਹਾਡੀ ਸਭ ਤੋਂ ਕਾਂਟੇ ਦੀ ਟੱਕਰ ਕਿੱਦਾਂ ਦੀ ਰਹੀ ਔਰ ਕਿਸ ਪ੍ਰਦਰਸ਼ਨ ਨੂੰ ਸੋਚ ਕੇ ਯਾਦ ਕਰਕੇ ਤੁਹਾਨੂੰ ਫਖਰ ਹੁੰਦਾ ਹੈ ਇਸ ਮੁਕਾਬਲੇ
2: ਸਰ ਚਾਈਨਾ ਦੇ ਮੈਚ ਦੋਨੇ ਟੀਮਾਂ ਵਧੀਆ ਸੀ ਉਸ ਮੈਚ ਨੂੰ ਥੋੜਾ ਟਫ ਸੀਗਾ ਤੇ ਅਸੀਂ ਉਹ ਮੈਚ ਵੀ ਜਿੱਤਿਆ
1: ਜੀ ਚਾਈਨਾ ਦੀ ਟੀਮ ਜਿੱਦਾਂ ਹੋਸਟ ਵੀ ਚਾਈਨਾ ਸੀ ਉੱਥੋਂ ਦਾ ਕਰਾਊਡ ਵੀ ਚਾਈਨਾ ਦੇ ਨਾਲ ਹੋਏਗਾ ਇਹਦਾ ਕੋਈ ਪ੍ਰੈਸ਼ਰ ਸੀ ਤੁਹਾਡੇ ਤੇ
2: ਨਹੀਂ ਸਰ ਅਸੀਂ ਉਹ ਸੋਚ ਕੇ ਨਹੀਂ ਗਏ ਸੀ ਬਸ ਅਸੀਂ ਇੱਕ ਹੀ ਚੀਜ਼ ਸੋਚੀ ਸੀ ਸਾਡਾ ਸਭ ਦਾ ਇੱਕ ਹੀ ਮਾਈਂਡ ਸੈਟ ਸੀ ਕਿ ਅਸੀਂ ਮੈਡਲ ਲੈ ਕੇ ਆਵਾਂਗੇ
1: ਫਾਰਵਰਡ ਦੀ ਰਣਨੀਤੀ ਕੀ ਹੁੰਦੀ ਸੀ ਕਿ ਓਪੋਨੈਂਟ ਤੇ ਅਟੈਕ ਕਰਨਾ ਕਿਸ ਤਰੀਕੇ ਦੀ ਸੋਚ ਨਾਲ ਉਤਰਦੇ ਸੀ ਮੈਦਾਨ 'ਚ
2: ਅਸੀਂ ਸਰ ਇਹ ਸੋਚ ਕੇ ਜਾਂਦੇ ਸੀ ਵੀ ਅਸੀਂ ਫਸਟ ਪ੍ਰਾਇਓਰਟੀ ਰੱਖਾਂਗੇ ਕਿ ਅਸੀਂ ਆਪਣੀ ਡਿਫੈਂਸ ਅੱਛੀ ਕਰੀਏ ਅਗਰ ਅਸੀਂ ਡਿਫੈਂਸ ਅੱਛੀ ਕਰਾਂਗੇ ਤੇ ਤਾਂ ਅਸੀਂ ਗੋਲ ਮਾਰ ਪਾਵਾਂਗੇ ਅੱਗੇ ਜਾ ਕੇ
1: ਬਹੁਤ ਹੀ ਵਧੀਆ ਗੱਲ ਹੈ ਔਰ ਕੋਚ ਤੋਂ ਔਰ ਇਸ ਸਾਰੇ ਮੁਕਾਬਲੇ ਤੋਂ ਤੁਸੀਂ ਕੀ ਸਮਝਦੇ ਹੋ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ
2: ਕੋਚ ਸਾਰੇ ਮੁਕਾਬਲੇ ਤੋਂ ਇਹ ਸਿੱਖਣ ਨੂੰ ਮਿਲਿਆ ਫਿਰ ਟੀਮ ਗੇਮ 'ਚ ਸਾਡਾ ਕੰਬੀਨੇਸ਼ਨ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਅਸੀਂ ਇੱਕ ਦੂਜੇ ਨੂੰ ਸਮਝ ਕੇ ਨਹੀਂ ਖੇਡਾਂਗੇ ਤਾਂ ਸਾਡੀ ਟੀਮ ਨਹੀਂ ਖੇਡੂਗੀ
1: ਔਰ ਸੁਖਵੀਰ ਜਦੋਂ ਅਸੀਂ ਭਾਰਤ ਦੀ ਟੀਮ ਦੀ ਪ੍ਰਤੀਨਿਧਤਾ ਕਰਦੇ ਹੁੰਦੇ ਹਾਂ ਸਾਨੂੰ ਜ਼ਾਤੀ ਤੌਰ 'ਤੇ ਸਕਿੱਲ ਬੜਾ ਸਿੱਖਣ ਨੂੰ ਮਿਲਦਾ ਸੋ ਤੁਸੀਂ ਜੋ ਇੱਥੇ ਪੰਜਾਬ ਵਿੱਚ ਅਭਿਆਸ ਕਰਦੇ ਸੀ ਪ੍ਰੈਕਟਿਸ ਕਰਦੇ ਸੀ ਔਰ ਭਾਰਤ ਦੀ ਟੀਮ ਦੀ ਪ੍ਰਤੀਨਿਧਤਾ ਕਰਕੇ ਤੁਹਾਨੂੰ ਵੱਖਰਾ ਕੀ ਲੱਗਾ ਔਰ ਜ਼ਿਆਦਾ ਸਿੱਖਣ ਨੂੰ ਕੀ ਮਿਲਿਆ
2: ਸਰ ਇੱਥੇ ਜੋ ਅਸੀਂ ਆਪਦੀ ਇੰਡੀਵਿਜੁਅਲ ਸਕਿੱਲ ਕਰਦੇ ਸੀ ਉਹ ਤੇ ਸਾਡੇ ਕੋਲ ਸਾਡੀ ਇੰਡੀਵਿਜੁਅਲ ਸਕਿੱਲ ਸੀਗੀ ਸੀਗੀਆਂ ਪਰ ਸਾਡੀ ਟੀਮ ਜ਼ਿਆਦਾ ਮਤਲਬ ਕੰਬੀਨੇਸ਼ਨ

0: ਬਸ ਹੀ ਇਸ ਕਰਕੇ ਮੈਨੂੰ ਕੰਬੀਨੇਸ਼ਨ ਟੀਮ ਗੇਮ ਇਹ ਮੈਨੂੰ ਇੱਕ ਨਵੀਂ ਚੀਜ਼ ਸਿੱਖਣ ਨੂੰ ਮਿਲੀ।
1: ਹੁਣ ਤੁਹਾਡੇ ਕਰੀਅਰ ਦੀ ਗੱਲ ਸ਼ੁਰੂ ਤੋਂ ਕਰਦੇ ਹਾਂ, ਇਹ ਦੱਸੋ ਕਦੋਂ ਸ਼ੌਂਕ ਹੋਇਆ ਤੁਹਾਨੂੰ ਹਾਕੀ ਖੇਡਣ ਦਾ, ਕਿੱਦਾਂ ਮਨ ਵਿੱਚ ਖਿਆਲ ਆਇਆ ਕਿ ਮੈਂ ਹਾਕੀ ਖੇਡਣੀ ਹੈ?
0: ਸਰ ਮੈਂ ਪਹਿਲਾਂ ਅਥਲੈਟਿਕ ਕਰਦੀ ਸੀ ਅਤੇ ਉਸ ਤੋਂ ਬਾਅਦ ਮੈਂ ਟ੍ਰਾਇਲ ਦਿੱਤੇ ਸੀ, ਦੋ ਜਗ੍ਹਾ ਦੇ ਟ੍ਰਾਇਲ ਦਿੱਤੇ ਸੀ, ਇੱਕ ਲੁਧਿਆਣਾ ਇੱਕ ਬਠਿੰਡਾ।
1: ਅੱਛਾ,
0: ਅਤੇ ਅਥਲੈਟਿਕ ਮੈਂ ਪਹਿਲਾਂ ਕਰਦੀ ਸੀ ਇਸੇ ਕਰਕੇ ਮੈਂ ਉਹ ਨਹੀਂ ਚੁਣਿਆ, ਮੈਨੂੰ ਇਹ ਸੀ ਹਾਕੀ ਇੱਕ ਨਵੀਂ ਗੇਮ ਹੈ ਵੀ ਇਹ ਖੇਡ ਕੇ ਦੇਖਦੇ ਹਾਂ, ਫਿਰ ਉਹ 'ਚ ਹੌਲੀ ਹੌਲੀ ਇੰਟਰਸਟ ਬਣ ਗਿਆ।
1: ਅੱਛਾ ਸੁਖਬੀਰ, ਜਦੋਂ ਤੁਸੀਂ ਹਾਕੀ ਖੇਡਣੀ ਸ਼ੁਰੂ ਕੀਤੀ ਤੁਹਾਡੇ ਪਿੰਡ ਤਾਂ ਹਾਕੀ ਦਾ ਕੋਈ ਸਟੇਡੀਅਮ ਵੀ ਨਹੀਂ ਸੀ, ਤੁਹਾਡੇ ਮਨ 'ਚ ਨਹੀਂ ਆਇਆ ਕਿ ਇੱਥੇ ਸਟੇਡੀਅਮ ਤਾਂ ਹੈ ਨਹੀਂ ਅਤੇ ਮੈਂ ਹਾਕੀ ਖੇਡੂੰਗੀ ਕਿੱਥੇ?
0: ਨਹੀਂ ਸਰ, ਜਦੋਂ ਅਸੀਂ ਟ੍ਰਾਇਲ ਦਿੱਤੇ ਸੀ ਉਹਨਾਂ ਨੇ ਸਾਨੂੰ ਪਹਿਲਾਂ ਹੀ ਦੱਸਤਾ ਸੀ ਵੀ ਤੁਹਾਨੂੰ ਹੋਸਟਲ 'ਚ ਰਹਿਣਾ ਪੈਣਾ ਹੈ।
1: ਅੱਛਾ,
0: ਮੇਰੇ ਘਰਦਿਆਂ ਨੇ ਇਸ ਚੀਜ਼ ਲਈ ਮੈਨੂੰ ਰੋਕਿਆ ਨਹੀਂ ਹੈ, ਸਪੋਰਟ ਹੀ ਕੀਤੀ ਹੈ।
1: ਅੱਛਾ, ਫਿਰ ਹਾਕੀ ਦਾ ਸਟਿਕ ਵਰਕ, ਸਪੀਡ, ਸਟਰੈਂਥ ਇਹ ਸਭ ਨੂੰ ਪਰਪੱਕ ਕਰਨ ਲਈ, ਪਰਫੈਕਟ ਕਰਨ ਲਈ ਕਿੰਨੀ ਕੁ ਮਿਹਨਤ ਕੀਤੀ ਤੁਸੀਂ?
0: ਸਰ ਇਸ ਨੂੰ ਜਦੋਂ ਛੋਟੇ ਸੀ ਉਦੋਂ ਨਹੀਂ ਇੰਨਾ ਪਤਾ ਸੀ ਵੀ ਇੰਡੀਆ ਲਈ ਵੀ ਖੇਡਿਆ ਜਾਂਦਾ, ਨੈਸ਼ਨਲ ਵੀ ਹੁੰਦਾ, ਜਦੋਂ ਜਿਵੇਂ ਵੱਡੇ ਹੋਏ ਉਦੋਂ ਪਤਾ ਲੱਗਿਆ ਵੀ ਇਹ ਚੀਜ਼ ਜ਼ਿਆਦਾ ਜ਼ਰੂਰੀ ਹੈ, ਸਟਰੈਂਥ, ਸਪੀਡ, ਸਕਿੱਲ। ਅਤੇ ਸਾਡੇ ਕੋਚ ਨੇ ਸਾਡੇ 'ਤੇ ਬਹੁਤ ਮਿਹਨਤ ਕੀਤੀ, ਅਸੀਂ ਵੀ ਬਹੁਤ ਮਿਹਨਤ ਕੀਤੀ
1: ਜੀ। ਔਰ ਕਿੰਨੇ ਘੰਟੇ ਤੁਸੀਂ ਅਭਿਆਸ ਕਰਦੇ ਸੀ, ਪ੍ਰੈਕਟਿਸ ਕਰਦੇ ਸੀ ਸਕਿੱਲ ਨੂੰ ਇੰਪਰੂਵ ਕਰਨ ਦੇ ਲਈ?
0: 3 ਜਾਂ 2 ਘੰਟੇ ਪਹਿਲਾਂ ਕੋਚ ਕਰਵਾਉਂਦੇ ਸੀ, ਫਿਰ ਜੋ ਐਕਸਟਰਾ ਟਾਈਮ ਰਹਿੰਦਾ ਸੀ ਉਹ 'ਚ ਅਸੀਂ ਆਪ ਖੁਦ ਕਰਦੇ ਸੀ, ਜੋ ਕੋਚ ਨੇ ਸਾਨੂੰ ਸਿਖਾਇਆ ਹੁੰਦਾ ਸੀ ਉਹਨੂੰ ਬਾਰ ਬਾਰ ਰਿਪੀਟ ਕਰਦੇ ਸੀ
1: ਜੀ। ਤੁਹਾਡੇ ਕੋਚ ਰਜਵੰਤ ਸਿੰਘ ਹੋਰੀ ਤਾਂ ਕਹਿੰਦੇ ਨੇ ਕਿ ਸੁਖਵੀਰ ਨੂੰ ਜਿੰਨਾ ਦੱਸੀਦਾ ਸੀ ਤੇ ਇਹ ਬਹੁਤ ਜ਼ਿਆਦਾ ਰਿਪੀਟ ਕਰਦੀ ਹੁੰਦੀ ਸੀ, ਇਦਾਂ ਹੀ ਹੁੰਦਾ ਸੀ?
0: ਹਾਂਜੀ ਸਰ, ਮੈਨੂੰ ਮਤਲਬ ਗਰਾਊਂਡ 'ਚ ਰਹਿਣਾ ਜ਼ਿਆਦਾ ਪਸੰਦ ਸੀ ਰੂਮ ਨਾਲੋਂ।
1: ਅੱਛਾ, ਤੇ ਤੁਹਾਡੇ ਜਿਹੜੀਆਂ ਨਾਲ ਦੀਆਂ ਸਾਥਣਾਂ ਦੋਸਤ ਉਹ ਕਹਿੰਦੀਆਂ ਨਹੀਂ ਸੀ ਹੁੰਦੀਆਂ ਵੀ ਸੁਖਵੀਰ ਤੂੰ ਕਮਰੇ 'ਚ ਵੀ ਆ ਜਾ ਕਰ, ਸਾਰਾ ਦਿਨ ਗਰਾਊਂਡ 'ਚ ਹੀ ਰਹਿੰਦੀ?
0: ਨਹੀਂ ਸਰ, ਉਹ ਮਤਲਬ ਇੰਨਾ ਨਹੀਂ ਕਹਿੰਦੇ ਸੀ, ਉਹ ਮੈਨੂੰ ਇੱਦਾਂ ਹੀ ਕਹਿੰਦੇ ਸੀ ਵੀ ਤੂੰ ਸੌਂਦੀ ਨਹੀਂ ਆ।
1: ਅੱਛਾ ਅੱਛਾ, ਸੁਖਵੀਰ ਇਹ ਦੱਸੋ ਕਿ ਜੂਨੀਅਰ 'ਚ ਫਿਰ ਕਿੱਦਾਂ ਤੁਹਾਡਾ ਸਿਲਸਿਲਾ ਸ਼ੁਰੂ ਹੋਇਆ ਏਜ ਗਰੁੱਪਸ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਕਰਨ ਦਾ?
0: ਸਰ ਮੈਂ ਪਹਿਲਾਂ ਟੂਰਨਾਮੈਂਟ ਖੇਡਿਆ ਸੀ ਸਬ ਜੂਨੀਅਰ ਨੈਸ਼ਨਲ।
1: ਅੱਛਾ,
0: ਤਾਂ ਉਸ ਟਾਈਮ ਮੈਨੂੰ ਪਤਾ ਲੱਗਿਆ ਸੀ ਵੀ ਟੀਮਾਂ ਬਹੁਤ ਟਫ ਨੇ, ਇੰਨੀ ਕੁ ਮਿਹਨਤ ਨਾਲ ਨਹੀਂ ਕੁਛ ਬਣਨਾ, ਜੇ ਅੱਗੇ ਖੇਡਣਾ ਤੇ ਹੋਰ ਕਰਨੀ ਪੈਣੀ।
1: ਅੱਛਾ, ਤੁਹਾਨੂੰ ਕੀ ਲੱਗਾ ਕਿਹੜੇ ਕਿਹੜੇ ਖੇਤਰ ਸੀ ਜਿੱਥੇ ਤੁਹਾਨੂੰ ਲੱਗਾ ਕਿ ਸੁਧਾਰ ਦੀ ਜ਼ਰੂਰਤ ਹੈ?
0: ਸਰ ਮੇਰੀ ਥੋੜੀ ਜੀ ਸਕਿੱਲ ਇੰਪਰੂਵ ਕਰਨੀ ਸੀ, ਮੈਂ ਕੋਈ ਨਵੀਂ ਚੀਜ਼ ਸਿੱਖਣੀ ਸੀ, ਡਰੈਗ ਸਿੱਖਣਾ ਸੀ ਪੀਸੀ ਚ ਮਾਰਨ ਵਾਸਤੇ, ਆਪਦੀ ਸਪੀਡ ਇੰਪਰੂਵ ਕਰਨੀ ਸੀ ਮੈਂ
1: ਜੀ। ਔਰ ਤੁਸੀਂ ਪੈਨਲਟੀ ਕਾਰਨਰ ਵੀ ਲਾਉਂਦੇ ਹੋ, ਹਾਲਾਂਕਿ ਏਸ਼ੀਆ ਕੱਪ 'ਚ ਤੁਹਾਡੇ ਤੋਂ ਨਹੀਂ ਲਵਾਇਆ ਗਿਆ, ਇਸ ਪੈਨਲਟੀ ਕਾਰਨਰ ਦੇ ਸਕਿੱਲ ਨੂੰ ਇੰਪਰੂਵ ਕਰਨ ਲਈ ਤੁਸੀਂ ਕਿੰਨੀ ਕੁ ਮਿਹਨਤ ਕੀਤੀ?
0: ਸਰ ਮੈਂ ਇਸ ਲਈ ਬਹੁਤ ਮਿਹਨਤ ਕੀਤੀ ਹੈ, ਸਾਡੇ ਗਰਾਊਂਡ 'ਚ ਵੱਡੇ ਮੁੰਡੇ ਮਾਰਦੇ ਸੀ, ਮੈਂ ਉਹਨਾਂ ਤੋਂ ਵੀ ਸਿੱਖਿਆ ਆ, ਉਸ ਤੋਂ ਬਾਅਦ ਮੈਂ ਰੁਪਿੰਦਰਪਾਲ ਸਰ ਤੋਂ ਵੀ ਸਿੱਖਿਆ ਆ
1: ਜੀ। ਔਰ ਉਹਨਾਂ ਨੇ ਕਿਸ ਤਰੀਕੇ ਦੇ ਟਿਪਸ ਦਿੱਤੇ ਔਰ ਉਹਨਾਂ ਨੇ ਕਿੱਦਾਂ ਮਦਦ ਕੀਤੀ ਤੁਹਾਡੇ ਇਸ ਸਕਿੱਲ ਨੂੰ ਇੰਪਰੂਵ ਕਰਨ 'ਚ?
0: ਸਰ ਉਹਨਾਂ ਨੇ ਜੋ ਮੇਰੀ ਗਲਤੀ ਹੁੰਦੀ ਸੀ ਉਹਨਾਂ ਨੇ ਮੈਨੂੰ ਉਹ ਦੱਸਿਆ ਆ, ਕੁਛ ਕੁ ਚੀਜ਼ਾਂ ਮੇਰੀਆਂ ਸਹੀ ਸੀ ਮੈਂ ਪਹਿਲਾਂ ਸਿੱਖੀਆਂ ਸੀ ਖੁਦ ਦੇਖ ਦੇਖ ਕੇ, ਫਿਰ ਉਹਨਾਂ ਨੇ ਮੈਨੂੰ ਕੁਛ ਕੁ ਦੱਸਿਆ ਮੈਂ ਉਹ ਵੀ ਸਹੀ ਕੀਤੀਆਂ, ਅੱਜ ਮੇਰਾ ਉਹ ਚੀਜ਼ ਵਧੀਆ ਜਾ ਰਹੀ ਹੈ।
1: ਅੱਛਾ ਸੁਖਵੀਰ, ਜਦੋਂ ਸ਼ੁਰੂਆਤੀ ਸੰਘਰਸ਼ ਦਾ ਦੌਰ ਸੀ, ਤੁਸੀਂ ਇੱਕ ਸਧਾਰਨ ਪਰਿਵਾਰ ਤੋਂ ਔਰ ਪਲੇਅਰ ਦੀ ਜਿਹੜੀ ਬੁਨਿਆਦ ਹੈ ਉਹ ਖੁਰਾਕ ਹੈ, ਸੋ ਤੁਹਾਨੂੰ ਕਦੇ ਖੁਰਾਕ ਵਿੱਚ ਦਿੱਕਤ ਆਉਂਦੀ ਸੀ ਜਾਂ ਸਾਧਨ ਸਹੂਲਤਾਂ ਨਹੀਂ ਹੈ ਇਹਦੇ 'ਚ ਕੋਈ ਪਰੇਸ਼ਾਨੀ ਕਦੇ ਆਉਂਦੀ ਸੀ ਤੁਹਾਨੂੰ?
0: ਨਹੀਂ ਸਰ, ਮੇਰੇ ਮੰਮਾ ਨੇ ਬਹੁਤ ਖੁਰਾਕ ਖਵਾਈ ਹੈ, ਮੈਂ ਸ਼ੁਰੂ ਤੋਂ ਹੀ ਮੈਂ ਪਤਲੀ ਜਿਹੀ ਹਾਂ ਵੀ ਇੱਦਾਂ ਲੱਗਦਾ ਨਹੀਂ ਮੈਂ ਖੁਰਾਕ ਖਾਂਦੀ ਹੋਊਂਗੀ, ਫਿਰ ਮੇਰੇ ਮੰਮਾ ਨੇ ਮੈਨੂੰ ਖੁਰਾਕ ਦੀ ਕਦੇ ਕਮੀ ਨਹੀਂ ਆਉਣ ਦਿੱਤੀ
1: ਜੀ। ਔਰ ਪਿਤਾ ਦਾ ਸਹਿਯੋਗ ਕਿੱਦਾਂ ਦਾ ਰਿਹਾ ਤੁਹਾਡੇ ਇਸ ਕਰੀਅਰ 'ਚ?
0: ਸਰ ਪਾਪਾ ਨੇ ਬਹੁਤ ਸਪੋਰਟ ਕੀਤੀ ਹੈ ਮੇਰੀ, ਮੈਨੂੰ ਲੈ ਕੇ ਆਉਣਾ, ਛੱਡ ਕੇ ਆਉਣਾ ਟਾਈਮ ਤੇ, ਕਦੇ ਉਹਨਾਂ ਨੇ ਨਹੀਂ ਕਿਹਾ ਵੀ ਮੇਰੇ ਕੋਲ ਟਾਈਮ ਹੈ ਨਹੀਂ ਮੈਂ ਕੰਮ ਤੇ ਜਾਣਾ ਆ, ਜੋ ਵੀ ਕੁਛ ਹੁੰਦਾ ਸੀ ਪੈਸੇ ਦੀ ਕਮੀ ਉਹ ਮੇਰੇ ਪਾਪਾ ਹੀ ਪੂਰੀ ਕਰਦੇ ਸੀ, ਹਰ ਵਾਰ ਫੜ ਕੇ ਲਿਆਉਣੀ ਕਿਸੇ ਤੋਂ।
1: ਸੁਖਵੀਰ, ਜਿਸ ਅਕੈਡਮੀ 'ਚ ਤੁਸੀਂ ਬਠਿੰਡਾ 'ਚ ਪ੍ਰੈਕਟਿਸ ਕਰਦੇ ਰਹੇ ਉਹ ਉੱਥੇ ਤੁਹਾਨੂੰ ਮਾਹੌਲ ਔਰ ਉੱਥੇ ਗਾਈਡੈਂਸ ਕਿੱਦਾਂ ਦੀ ਮਿਲੀ?
0: ਸਰ ਉੱਥੇ ਵਧੀਆ ਮਾਹੌਲ ਸੀ, ਕੁੜੀਆਂ ਸੀ, ਬੈਚਮੇਟ ਸੀ, ਸਭ ਅੱਛਾ ਸੀ ਸਭ ਨਾਲ, ਕੋਚ ਬਹੁਤ ਵਧੀਆ ਸੀ ਮਿਲੇ ਸਰ ਸਾਨੂੰ।
1: ਔਰ ਜਦੋਂ ਤੁਸੀਂ ਰਾਸ਼ਟਰੀ ਪੱਧਰ ਦੇ ਕੈਂਪਾਂ 'ਚ ਜਾਂਦੇ ਸੀ ਤੁਹਾਨੂੰ ਲੱਗਦਾ ਸੀ ਕਿ ਇੱਥੇ ਕੁਛ ਜਿਹੜੀ ਅਭਿਆਸ ਦੀ ਟੈਕਨੀਕ ਹੈ ਜਾਂ ਹਾਕੀ ਦੀ ਟੈਕਨੀਕ ਹੈ ਇਹ ਜ਼ਿਆਦਾ ਬਿਹਤਰ ਤਰੀਕੇ ਦੇ ਨਾਲ ਜਾਂ ਵੱਖਰੇ ਤਰੀਕੇ ਦੇ ਨਾਲ ਸਮਝਾਈ ਜਾ ਰਹੀ ਹੈ?
0: ਨਹੀਂ ਸਰ, ਸੇਮ ਹੁੰਦਾ ਸਭ ਕੁਛ, ਜੋ ਰਾਜਨ ਸਰ ਨੇ ਸਿਖਾਇਆ ਸੇਮ ਉਹ ਕੈਂਪ 'ਚ ਹੋ ਰਿਹਾ, ਬਸ ਉੱਥੇ ਜੋ ਟੀਮ ਗੇਮ ਹੈ, ਸਟਰਕਚਰ ਹੈ ਉਹ ਸਾਨੂੰ ਅਲੱਗ ਤੋਂ ਮਿਲਿਆ ਹੈ ਸਿੱਖਣ ਨੂੰ।
1: ਅੱਛਾ, ਹੁਣ ਤੁਸੀਂ ਏਸ਼ੀਆ ਕੱਪ ਜਿੱਤ ਕੇ ਭਾਰਤੀ ਮਹਿਲਾ ਹਾਕੀ ਟੀਮ ਜਿਹੜੀ ਜੂਨੀਅਰ ਹੈ ਉਹ ਵਰਲਡ ਕੱਪ ਵਿੱਚ ਵੀ ਸਿੱਧੀ ਕੁਆਲੀਫਾਈ ਕਰ ਗਈ ਹੈ, ਉਹਦੇ ਲਈ ਹੁਣ ਤੁਸੀਂ ਕਿੱਦਾਂ ਸੋਚ ਰਹੇ?
0: ਸਰ ਜਿੱਦਾਂ ਅਸੀਂ ਏਸ਼ੀਆ ਕੱਪ 'ਚ ਜਿੱਤੇ ਹਾਂ ਹੁਣ ਸਾਡੀ ਕੋਸ਼ਿਸ਼ ਇਹੀ ਰਹੂਗੀ ਵੀ ਅਸੀਂ ਵਰਲਡ ਕੱਪ 'ਚ ਵੀ ਮੈਡਲ ਲੈ ਕੇ ਆਈਏ
1: ਜੀ। ਔਰ ਉਹਦੇ ਲਈ ਤੁਸੀਂ ਜ਼ਾਤੀ ਤੌਰ 'ਤੇ ਆਪਣੀ ਤਿਆਰੀ ਕਦੋਂ ਸ਼ੁਰੂ ਕਰਨ ਵਾਲੇ ਹੋ ਕਿ ਤੁਹਾਡੇ ਇੰਡੀਆ ਦੇ ਹੀ ਕੈਂਪਸ ਲੱਗਣਗੇ ਇਸ ਤੋਂ ਬਾਅਦ?
0: ਪਰ ਇਸ ਤੋਂ ਬਾਅਦ

0: ਇੰਡੀਆ ਤੇ ਹੀ ਕੈਂਪਸ ਲੱਗਣਗੇ, ਸਾਡੇ 10 ਦਿਨ ਦੀ ਸਾਨੂੰ ਛੁੱਟੀ ਮਿਲੀ ਹੈ, ਉਸ ਬਾਅਦ ਅਸੀਂ ਫਿਰ ਤੋਂ ਵਾਪਿਸ ਕੈਂਪ 'ਚ ਹੀ ਜਾਣਾ ਆ।
1: ਚਲੋ ਸੁਖਵੀਰ, ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਨੇ। ਅਸੀਂ ਆਸ ਕਰਦੇ ਹਾਂ ਕਿ ਤੁਸੀਂ ਵਰਲਡ ਕੱਪ ਵਿੱਚ ਵੀ ਚੰਗਾ ਪ੍ਰਦਰਸ਼ਨ ਕਰੋਗੇ ਔਰ ਵਰਲਡ ਕੱਪ ਵੀ ਲੈ ਕੇ ਵਾਪਸ ਪਰਤੋ।
0: ਥੈਂਕ ਯੂ ਸਰ।
1: ਸਾਡੇ ਸੁਣਨ ਵਾਲਿਆਂ ਨੂੰ ਕੋਈ ਸੁਨੇਹਾ ਤੁਸੀਂ ਦੇਣਾ ਚਾਹੋ?
0: ਆਪਦੀ ਕੋਸ਼ਿਸ਼ ਹਮੇਸ਼ਾ ਜਾਰੀ ਰੱਖੋ, ਆਪਣੀ ਜਿੱਦ ਨੂੰ ਬਰਕਰਾਰ ਰੱਖੋ। ਅਗਰ ਤੁਸੀਂ ਆਪਦੀ ਜਿੱਦ ਤੇ ਨਹੀਂ ਰਹੋਗੇ ਤਾਂ ਤੁਸੀਂ ਆਪਦੇ ਸੁਪਨੇ ਕਦੇ ਨਹੀਂ ਪੂਰੇ ਕਰ ਸਕੋਗੇ।
1: ਜੀ, ਬਹੁਤ ਬਹੁਤ ਸ਼ੁਕਰੀਆ ਗੱਲਬਾਤ ਲਈ।
0: ਥੈਂਕ ਯੂ ਸਰ, ਥੈਂਕਸ।
1: ਜੂਨੀਅਰ ਮਹਿਲਾ ਭਾਰਤੀ ਹਾਕੀ ਟੀਮ ਦੀ ਫਾਰਵਰਡ ਸੁਖਵੀਰ ਕੌਰ ਸਾਡੇ ਨਾਲ ਗੱਲਬਾਤ ਕਰ ਰਹੀ ਸੀ, ਜੋ ਹੁਣੇ ਹੁਣੇ ਜੋ ਮਹਿਲਾ ਭਾਰਤੀ ਜੂਨੀਅਰ ਹਾਕੀ ਟੀਮ ਏਸ਼ੀਆ ਕੱਪ ਜਿੱਤ ਕੇ ਆਈ ਹੈ ਉਹਦੀ ਇਹ ਮੈਂਬਰ ਹੈ। ਸੁਖਵੀਰ ਕੌਰ ਨੇ ਆਪਣੀ ਹਾਕੀ ਦੀ ਕਲਾ ਨੂੰ ਬਠਿੰਡਾ ਦੀ ਇੱਕ ਅਕੈਡਮੀ ਵਿੱਚ ਨਿਖਾਰਿਆ ਜਿੱਥੇ ਬਚਪਨ ਤੋਂ ਹੀ ਉਹਨੇ ਅਭਿਆਸ ਕੀਤਾ। ਅਤੇ ਸਿਰਫ ਇੱਕ ਸੁਖਵੀਰ ਕੌਰ ਹੀ ਨਹੀਂ, ਹੋਰ ਬਹੁਤ ਸਾਰੀਆਂ ਬੱਚੀਆਂ, ਬਹੁਤ ਸਾਰੇ ਲੜਕੇ ਨੇ ਜੋ ਖੇਡਾਂ ਦੇ ਵਿੱਚ ਆਪਣੀ ਕਲਾ ਨੂੰ ਨਿਖਾਰ ਰਹੇ ਨੇ ਇਸ ਅਕੈਡਮੀ ਦੇ ਜ਼ਰੀਏ। ਬਠਿੰਡਾ ਦੀ ਇਸ ਅਕੈਡਮੀ ਦਾ ਉਪਰਾਲਾ ਬਹੁਤ ਵਧੀਆ ਹੈ ਕਿ ਪਿੰਡ ਪਿੰਡ ਜਾ ਕੇ ਖੇਡਾਂ ਦੇ ਟੈਲੈਂਟ ਨੂੰ ਲੱਭਿਆ ਜਾਂਦਾ ਅਤੇ ਫਿਰ ਇਸ ਅਕੈਡਮੀ 'ਚ ਉਹਨਾਂ ਨੂੰ ਸ਼ਾਮਿਲ ਕਰਕੇ ਉਹਨਾਂ ਦੀ ਖੇਡ ਕਲਾ ਨੂੰ ਨਿਖਾਰਿਆ ਜਾਂਦਾ। ਆਓ ਫਿਰ ਖੇਡ ਸੰਸਾਰ ਪ੍ਰੋਗਰਾਮ 'ਚ ਸੁਖਵੀਰ ਕੌਰ ਦੇ ਕੋਚ ਅਤੇ ਇਸ ਅਕੈਡਮੀ ਨੂੰ ਚਲਾਉਣ ਵਾਲੇ ਰਜਵੰਤ ਸਿੰਘ ਮਾਨ ਹੋਰਾਂ ਦੇ ਨਾਲ ਗੱਲਬਾਤ ਕਰਦੇ ਹਾਂ। ਰਜਵੰਤ ਸਿੰਘ ਮਾਨ ਜੀ, ਸਾਡੇ ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਅਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਕਿ ਤੁਹਾਡੀ ਇੱਕ ਸਟੂਡੈਂਟ ਜੂਨੀਅਰ ਭਾਰਤੀ ਹਾਕੀ ਟੀਮ ਦੀ ਜਿਹਨੇ ਪ੍ਰਤੀਨਿਧਤਾ ਕੀਤੀ ਔਰ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਹ ਏਸ਼ੀਆ ਕੱਪ ਜਿੱਤਿਆ।
2: ਥੈਂਕਸ ਸਰ, ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਜੀ।
1: ਜੀ, ਔਰ ਇਹ ਦੱਸੋ ਕਿ ਜਦੋਂ ਫਾਈਨਲ ਚੱਲ ਰਿਹਾ ਸੀ ਤੇ ਤੁਹਾਨੂੰ ਕਦੋਂ ਸੁਖਵੀਰ ਦਾ ਫੋਨ ਆਇਆ ਜਦੋਂ ਮੁਕਾਬਲਾ ਜਿੱਤਣ ਤੋਂ ਬਾਅਦ?
2: ਇਹ ਸਰ ਪ੍ਰਾਈਜ਼ ਡਿਸਟ੍ਰੀਬਿਊਸ਼ਨ ਤੋਂ ਬਾਅਦ, ਇਹ ਮੈਨੂੰ ਜਦ ਮੈਚ ਖਤਮ ਹੋਣ ਤੋਂ ਬਾਅਦ ਜਦੋਂ ਕਮਰੇ ਚਲੇ ਜਾਂਦੇ ਉਦੋਂ ਫੋਨ ਕਰਦੀ ਹੁੰਦੀ ਹੈ।
1: ਅੱਛਾ,
2: ਕਿਉਂਕਿ ਨਾਲ ਤਾਂ ਇਹਨਾਂ ਦੇ ਕੋਲ ਫੋਨ ਹੁੰਦਾ ਨਹੀਂ ਹੈਗਾ।
1: ਅੱਛਾ,
2: ਬਾਕੀ ਮੈਚ ਲਾਈਵ ਆ ਰਿਹਾ ਸੀਗਾ ਜੀ।
1: ਜੀ, ਔਰ ਤੁਸੀਂ ਸਾਰਾ ਪ੍ਰਦਰਸ਼ਨ ਫੋਲੋ ਕੀਤਾ ਹੋਏਗਾ, ਸੁਖਵੀਰ ਦਾ ਵੀ, ਜੂਨੀਅਰ ਭਾਰਤੀ ਮਹਿਲਾ ਹਾਕੀ ਟੀਮ ਦਾ ਵੀ, ਤੁਹਾਨੂੰ ਕੁੱਲ ਮਿਲਾ ਕੇ ਸਾਰੀ ਟੀਮ ਦਾ ਪ੍ਰਦਰਸ਼ਨ ਕਿੱਦਾਂ ਦਾ ਲੱਗਾ ਜੀ?
2: ਕਾਫੀ ਬੈਲੈਂਸ ਪ੍ਰਦਰਸ਼ਨ ਸੀਗਾ, ਆਪਣੀ ਟੀਮ ਸਾਰੇ ਮੈਚ ਹੀ ਬਹੁਤ ਵਧੀਆ ਖੇਡੀ ਹੈ ਤੇ ਸੁਖਵੀਰ ਕਾਫੀ ਅੱਗੇ ਨਾਲੋਂ ਵਧੀਆ ਖੇਡ ਰਹੀ ਹੈ, ਕਾਫੀ ਮੈਚਿਓਰਿਟੀ ਵਾਲੀ ਗੇਮ ਖੇਡ ਰਹੀ ਹੈ।
1: ਇਹ ਦੱਸੋ ਰਜਵੰਤ ਜੀ ਕਿ ਸੁਖਵੀਰ ਕਿੰਨੇ ਸਾਲ ਦੀ ਉਮਰ 'ਚ ਤੁਹਾਡੇ ਕੋਲ ਆਈ ਸੀ ਔਰ ਉਦੋਂ ਤੁਸੀਂ ਇਹਦਾ ਟੈਲੈਂਟ ਵੇਖ ਕੇ ਕੀ ਮਹਿਸੂਸ ਕੀਤਾ ਸੀ?
2: ਸਰ, ਅਸੀਂ ਨਾ PIS ਹਾਕੀ ਅਕੈਡਮੀ ਚਲਾਉਂਦੇ ਹਾਂ, ਇਹਦਾ ਮਤਲਬ ਹੀ ਹੈ ਡਿਸਕਵਰ ਡਿਵੈਲਪ ਡਿਲੀਵਰ।
1: ਅੱਛਾ,
2: ਅਸੀਂ ਪਿੰਡਾਂ 'ਚ ਜਾ ਕੇ ਬੱਚੇ ਭਾਲਦੇ ਹੁੰਦੇ ਹਾਂ
1: ਜੀ,
2: ਫਿਰ ਉਹਨਾਂ ਤੇ ਵਰਕ ਕਰਦੇ ਹਾਂ। ਬੱਚੇ ਸਾਡੇ ਕੋਲ ਕੁੜੀਆਂ ਨੂੰ ਅਸੀਂ 5ਵੀਂ 'ਚ ਜਾਂ 4ਵੀਂ 'ਚ ਲੈਂਦੇ ਹਾਂ ਜ਼ਿਆਦਾ।
1: ਅੱਛਾ,
2: ਬਿਲਕੁਲ ਛੋਟੇ ਬੱਚੇ ਹੁੰਦੇ ਆ ਉਹਦੇ
1: ਜੀ,
2: ਤੇ ਉਹ ਅਸੀਂ ਸਪੀਡ ਦੇਖਦੇ ਹਾਂ ਤੇ ਇਹ ਸਾਨੂੰ ਮਤਲਬ ਗੋਡ ਗਿਫਟ ਹੀ ਮਿਲੀ ਇੱਕ ਤਰ੍ਹਾਂ ਬੱਚੀ
1: ਜੀ।
2: ਹਾਂ, ਇਹ ਕਰਨਾ ਹੀ ਇੱਕ ਤਰ੍ਹਾਂ ਅਥਲੈਟਿਕ ਚਾਹੁੰਦੀ ਸੀ ਬਟ ਹਾਕੀ 'ਚ ਆ ਕੇ ਬਹੁਤ ਕਾਮਯਾਬ ਹੋ ਗਈ
1: ਜੀ। ਸੁਖਵੀਰ ਜੀ, ਤੁਹਾਡੀ ਗੱਲ ਮੈਨੂੰ ਬੜੀ ਦਿਲਚਸਪ ਲੱਗੀ ਕਿ ਤੁਸੀਂ ਪਿੰਡ ਪਿੰਡ ਜਾ ਕੇ ਬੱਚਿਆਂ ਦਾ ਟੈਲੈਂਟ ਵੇਖਦੇ ਹੋ, ਇਹ ਕਿੱਦਾਂ ਇਹਦੀ ਤਰਤੀਬ ਬਣਾਉਂਦੇ ਹੋ ਜੀ ਕਿ ਪਿੰਡ ਵਾਲਿਆਂ ਨੂੰ ਪਹਿਲਾਂ ਇਨਫੋਰਮ ਕਰਦੇ ਹੋ, ਟ੍ਰਾਇਲਸ ਹੁੰਦੇ ਨੇ, ਕਿਸ ਤਰੀਕੇ ਦੇ ਨਾਲ ਇਹ ਟੈਲੈਂਟ ਹੰਟ ਕੀਤਾ ਜਾਂਦਾ?
2: ਇਹ ਸਰ ਪਹਿਲਾਂ ਨਾ ਮਤਲਬ ਜਦੋਂ ਅਕੈਡਮੀ ਚੱਲੀ ਸੀ ਤਾਂ ਸਾਨੂੰ ਉਦੋਂ ਇਹ ਹੁੰਦਾ ਸੀਗਾ ਵੀ ਕਿਤੇ ਵੀ ਜਾ ਸਕਦੇ ਸੀ ਪੰਜਾਬ ਦੇ ਵਿੱਚ।
1: ਅੱਛਾ,
2: ਬੱਚਾ ਬਸ ਪੰਜਾਬ ਦਾ ਹੋਣਾ ਚਾਹੀਦਾ।
1: ਅੱਛਾ,
2: ਤੇ ਅਸੀਂ ਸਕੂਲਾਂ ਦੇ ਵਿੱਚ ਜਾਂਦੇ ਸੀਗੇ ਤੇ ਉੱਥੇ ਟੀਚਰ ਸਾਡਾ ਬਹੁਤ ਸਹਿਯੋਗ ਕਰਦੇ ਸੀ
1: ਜੀ,
2: ਤੇ ਉਹ ਫਿਰ ਅਸੀਂ ਉੱਥੇ ਬੱਚਿਆਂ ਨੂੰ, ਸਾਡੇ ਨਾਲ ਅਥਲੈਟਿਕ ਕੋਚ ਵੀ ਹੁੰਦੇ ਸੀ, ਫਿਟਨੈਸ ਟ੍ਰੇਨਰ ਮੇਰੇ ਨਾਲ ਜਸਪ੍ਰੀਤ ਕੋਚਦਾ ਹੁੰਦੇ ਸੀਗੇ ਬਰਨਾਲੇ।
1: ਅੱਛਾ,
2: ਤੇ ਉਹ ਫਿਰ ਉੱਥੋਂ ਅਸੀਂ ਦੇਖਦੇ ਬੱਚੇ ਕਿ ਜਿਹੜੇ ਬੱਚੇ ਜਿਹਨਾਂ ਦੇ ਮੂਵਮੈਂਟ ਵਗੈਰਾ ਬਹੁਤ ਚੰਗੀ ਹੈ, ਫਿਰ ਉਹਨਾਂ ਨੂੰ ਅਸੀਂ ਲੈ ਆਉਂਦੇ
1: ਜੀ। ਜੀ,
2: ਆਪਣੇ ਕੋਲ 70 ਬੱਚੀਆਂ ਜੀ, ਤੇ 1-2 ਹੀ ਮੇਰੇ ਖਿਆਲ ਲੋਕਲ ਬਠਿੰਡੇ ਦੀ ਆ, ਬਾਕੀ 69 ਜਿਹੜੀਆਂ ਹੈਗੀਆਂ ਸਾਰੀਆਂ ਪਿੰਡਾਂ ਦੀਆਂ।
1: ਬਹੁਤ ਹੀ ਵਧੀਆ ਗੱਲ। ਔਰ ਤੁਸੀਂ ਇਹ ਮਹਿਸੂਸ ਕੀਤਾ ਕਿ ਪਿੰਡਾਂ 'ਚ ਬੱਚਿਆਂ ਦੀ ਸਟਰੈਂਥ ਜਿਹੜੀ ਆ ਉਹ ਬਹੁਤ ਜ਼ਿਆਦਾ ਸ਼ਹਿਰੀ ਬੱਚਿਆਂ ਦੇ ਮੁਕਾਬਲੇ?
2: ਹਾਂ ਸਰ, ਸ਼ਹਿਰਾਂ ਦੇ ਵਿੱਚ ਆਪਣੇ ਹੁਣੇ ਹੋ ਗਏ ਨਾ, ਬੱਚੇ ਤੁਰਦੇ ਫਿਰਦੇ ਹੈ ਨਹੀਂ ਗੇ
1: ਜੀ,
2: ਸਕੂਲ ਗਏ ਵਾਪਸ ਘਰੇ ਆ ਗਏ, ਪਿੰਡਾਂ 'ਚ ਫੇਰ ਵੀ ਕਿਤੇ ਨਾ ਕਿਤੇ ਆਪਣੇ ਪਈਆਂ ਰਾਹ ਖੁੱਲੇ ਹੈਗੇ, ਬੱਚਾ ਮਾੜਾ ਮੋਟਾ ਖੇਡਦਾ ਜ਼ਰੂਰ ਹੈਗਾ
1: ਜੀ। ਜੀ, ਬਿਲਕੁਲ ਬਿਲਕੁਲ। ਔਰ ਇਹਨਾਂ ਬੱਚਿਆਂ ਨੂੰ ਫਿਰ ਤੁਸੀਂ ਕਿੱਦਾਂ, ਜਿੱਦਾਂ ਛੋਟੇ ਬੱਚੇ ਹੁੰਦੇ ਹੈ ਤੇ ਇਹਨਾਂ ਦੀ ਟ੍ਰੇਨਿੰਗ ਜਿਹੜੀ ਹੈ, ਇਹਦਾ ਸ਼ੈਡਿਊਲ ਜਿਹੜਾ ਹੈ, ਇਹਨਾਂ ਦੀ ਉਮਰ, ਇਹਨਾਂ ਦੇ ਮਸਲਸ, ਇਹਨਾਂ ਦੀਆਂ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਕਰਦੇ ਹੋ?
2: ਹਾਂ ਸਰ, ਇਹਨਾਂ ਦਾ ਮਤਲਬ ਸਾਡੇ ਸੁਖਵੀਰ ਗਰੇਵਾਲ ਭਾਜੀ ਸੀਗੇ ਜਿਨ੍ਹਾਂ ਨੇ ਸਾਡਾ ਸਾਰਾ ਸਿਸਟਮ ਸੈੱਟ ਕਰਿਆ PIS ਦਾ।
1: ਅੱਛਾ ਜੀ,
2: ਇਹ ਛੋਟੀ ਏਜ ਦੇ ਵਿੱਚ ਜਿਹੜੇ ਬੱਚੇ ਇਹਨਾਂ ਤੇ ਕੋਈ ਬਾਹਲਾ ਲੋਡ ਨਹੀਂ ਅਸੀਂ ਪਾਉਣਾ ਹੁੰਦਾ।
1: ਅੱਛਾ ਜੀ,
2: ਇਹਨਾਂ ਨੂੰ ਜਸਟ ਜਿਵੇਂ ਆਪਾਂ ਵੈਸੇ ਖੇਡਦੇ ਤੁਰੇ ਫਿਰਦੇ ਹਾਂ
1: ਜੀ,
2: ਆਮ ਬੱਚਾ ਇੰਜੋਏ ਕਰਦਾ, ਬਸ ਉਵੇਂ ਹੀ ਖਿਡਾਉਣਾ ਹੁੰਦਾ
1: ਜੀ,
2: ਤੇ ਉਹ ਸਾਡਾ ਛੋਟੇ ਬੱਚਿਆਂ ਦਾ ਇੱਕ ਗਰੁੱਪ ਵੀ ਵਧੀਆ ਮਿਲ ਗਿਆ। ਪਹਿਲਾਂ 20 ਬੱਚੇ ਰੱਖੇ ਸੀਗੇ, ਫਿਰ ਚਲੋ ਸਾਡੇ ਵੱਧਦੇ ਗਏ
1: ਜੀ,
2: ਤੇ ਜੇ ਕਰੋਨਾ ਨਾ ਆਉਂਦਾ ਤਾਂ ਸ਼ਾਇਦ ਸੁਖਵੀਰ ਵਰਗੀਆਂ ਹੋਰ ਵੀ ਕਈ ਨਿਕਲ ਆਉਣੀਆਂ ਸਾਡੇ ਕੋਲ
1: ਜੀ। ਅੱਛਾ, ਸੁਖਵੀਰ ਬਾਰੇ ਦੱਸੋ ਰਜਵੰਤ ਜੀ ਕਿ ਜਦੋਂ ਸੁਖਵੀਰ ਆਈ

0: ਤੁਸੀਂ ਉਹਦੇ ਤੇ ਵਰਕਆਊਟ ਕੀਤਾ, ਕਿੰਨਾ ਕੁ ਅਭਿਆਸ ਕਰਾਉਂਦੇ ਸੀ, ਕਿੰਨੀ ਕੁ ਟ੍ਰੇਨਿੰਗ ਕਰਦੀ ਸੀ ਔਰ ਕਿੰਨੀ ਕੁ ਲਗਨ ਨਾਲ ਉਹ ਟ੍ਰੇਨਿੰਗ ਕਰਦੀ ਸੀ?
1: ਨਹੀਂ ਸਰ, ਜਿਵੇਂ ਆਪਾਂ ਬਲੈਕ ਬੋਰਡ ਤੇ ਵਰਕ ਕਰਾਉਂਦੇ ਆ ਨਾ ਸਾਰੀ ਕਲਾਸ ਦੇ ਲਈ,
0: ਅੱਛਾ,
1: ਤਾਂ ਮਤਲਬ ਟੀਚਰ ਨੇ ਤਾਂ ਕੰਮ ਕਰਤਾ, ਉਹਦੇ ਵਿੱਚੋਂ ਕਈ ਹੁਣ 50 ਚੋਂ 50 ਲੈ ਜਾਂਦੇ, ਕਈ ਮੇਰੇ ਵਰਗੇ ਜ਼ੀਰੋ ਵਾਲੇ ਵੀ ਹੁੰਦੇ ਆ
0: ਜੀ,
1: ਤੇ ਇਹ ਫਿਰ ਮਤਲਬ ਜਦੋਂ ਮੈਂ ਕਰਵਾ ਦਿੰਦਾ ਸੀ, ਉਸ ਤੋਂ ਬਾਅਦ ਰੈਪੀਟੇਸ਼ਨ ਬਹੁਤ ਦਿੰਦੀ ਸੀ, ਇਹਨੂੰ ਰੋਕਣਾ ਪੈਂਦਾ ਸੀ ਕਈ ਵਾਰੀ।
0: ਅੱਛਾ, ਮਤਲਬ ਇੰਨਾ ਕੁ ਅਭਿਆਸ ਕਰਨਾ ਜੋ ਤੁਸੀਂ ਕਿਹਾ, ਉਹਦੀ ਬਾਰ ਬਾਰ ਉਹਦੇ ਡ੍ਰਿਲਸ ਕਰਨੇ, ਉਹਦੀ ਪ੍ਰੈਕਟਿਸ ਕਰਨੀ।
1: ਹਾਂਜੀ ਹਾਂਜੀ,
0: ਠੀਕ ਹੈ ਜੀ। ਉਸ ਤੋਂ ਬਾਅਦ ਮੁਕਾਬਲਿਆਂ 'ਚ ਇਹਨੇ ਜਦੋਂ ਜਾ ਕੇ ਕੁਛ ਇੱਦਾਂ ਦਾ, ਵੀ ਹਰ ਪਲੇਅਰ ਦਾ ਸਿਸਟਮ ਹੁੰਦਾ, ਕੈਰੀਅਰ ਹੁੰਦਾ, ਕਿ ਕਈ ਵਾਰ ਤੁਸੀਂ ਅੱਛਾ ਪਰਫਾਰਮ ਕਰਦੇ ਹੋ ਤੇ ਮਾੜਾ ਪਰਫਾਰਮ ਵੀ ਕਦੇ ਹੋ ਜਾਂਦਾ, ਸੋ ਮਾੜੇ ਪਰਫਾਰਮਿੰਗ ਜੀ ਜੀ
1: ਜਿੱਦਾਂ ਬਠਿੰਡੇ ਖੇਡਦੀ ਸੀ ਜਾਂ ਸਟੇਟ 'ਚ ਖੇਡਦੀ ਸੀ, ਬਹੁਤ ਵਧੀਆ ਖੇਡਦੀ ਸੀ।
0: ਅੱਛਾ,
1: ਜਿੱਦਾਂ ਨੈਸ਼ਨਲ ਜਾਂਦੀ ਸੀ, ਪਤਾ ਨਹੀਂ ਸਾਈਕੋਲੋਜੀਕਲ ਹੁੰਦਾ ਸੀ ਜਾਂ ਇਹਦੇ ਵੈਸੇ ਕੁਛ ਸੀਗਾ
0: ਜੀ,
1: ਤੇ ਉੱਥੇ ਜਾ ਕੇ ਇਹ ਬਿਮਾਰ ਹੋ ਜਾਂਦੀ ਸੀ ਹਰ ਵਾਰੀ।
0: ਅੱਛਾ,
1: ਤੇ ਫਿਰ ਥੋੜਾ ਜਿਹਾ ਸਾਨੂੰ ਇਹਦਾ ਸਾਈਕੋਲੋਜੀਕਲ ਜਿਵੇਂ ਆਪਾਂ ਹੁੰਦਾ ਪ੍ਰਿਪੇਅਰ ਕਰਨਾ ਪਿਆ
0: ਜੀ।
1: ਬਸ ਫਿਰ ਉਸ ਤੋਂ ਬਾਅਦ ਤਾਂ ਮਤਲਬ ਜਦੋਂ ਇੱਕ ਦੋ ਵਾਰੀ ਇਹ ਟੂਰਨਾਮੈਂਟ ਚੰਗੇ ਖੇਡੀ, ਫਿਰ ਨਹੀਂ ਪੁੱਛਿਆ
0: ਜੀ। ਸੁਖਵੀਰ ਦਾ ਜਿਹੜਾ ਸਟਿਕ ਵਰਕ ਤੇ ਸਪੀਡ ਤੋਂ ਤੁਸੀਂ ਕਿੰਨੇ ਪ੍ਰਭਾਵਿਤ ਹੋ ਜੀ, ਇਹਦੇ ਚ ਹੋਰ ਕਿੰਨੀ ਗੁੰਜਾਇਸ਼ ਹੈ ਆਉਣ ਵਾਲੇ ਸਮੇਂ ਚ ਸੁਧਾਰ ਕਰਨ?
1: ਇਹ ਸਰ ਇੱਕ ਡਰੈਗ ਫਲਿੱਕਰ ਦੇ ਤੌਰ ਤੇ ਉੱਪਰ ਆਊਗੀ ਜੀ, ਬਹੁਤ ਜ਼ਿਆਦਾ।
0: ਅੱਛਾ,
1: ਹਾਂ, ਕਿਉਂਕਿ ਇਸ ਟੂਰਨਾਮੈਂਟ ਦੇ ਵਿੱਚ ਇਸ ਨੂੰ ਉੱਤੋਂ ਪਲੈਂਟੀ ਕਾਰਨਾ ਨਹੀਂ ਲਵਾਇਆ ਕੋਚ ਨੇ, ਵੀ ਉਹ ਵਰਲਡ ਕੱਪ ਨੂੰ ਧਿਆਨ ਚ ਰੱਖ ਰਿਹਾ, ਉਹਨੇ ਇਹਨੂੰ ਸ਼ੋਅ ਹੀ ਨਹੀਂ ਕਰਿਆ ਵੀ ਇਹ ਮਾਰਦੀ ਹੈ, ਇਹ ਨੰਬਰ ਇੱਕ ਤੇ ਮਾਰ ਰਹੀ ਹੈ ਪਲੈਂਟੀ ਕਾਰਨਾ।
0: ਅੱਛਾ,
1: ਬਸ ਇਸ ਟੂਰਨਾਮੈਂਟ ਦੇ ਵਿੱਚ ਇਸ ਤੋਂ ਲਵਾਇਆ ਹੀ ਨਹੀਂ, ਵਰਲਡ ਕੱਪ ਨੂੰ ਧਿਆਨ ਚ ਰੱਖ ਕੇ ਉਹ ਕਰ ਰਿਹਾ ਜੀ ਜੀ
0: ਜੀ। ਤੇ ਰਜਵੰਤ ਸਿੰਘ ਜੀ, ਆਮ ਤੌਰ ਤੇ ਜਿਹੜੇ ਪੈਨਲਟੀ ਕਾਰਨਰ ਲਾਉਂਦੇ ਨੇ ਉਹ ਫੁੱਲ ਬੈਕ ਹੀ ਜ਼ਿਆਦਾ ਹੁੰਦੇ ਨੇ ਔਰ ਸੁਖਵੀਰ ਫਾਰਵਰਡ ਤੇ ਖੇਡਦੀ ਹੈ, ਤੁਸੀਂ ਸਮਝਦੇ ਹੋ ਕਿ ਇਹ ਇਹਦੀਆਂ ਦੋਹਰੀਆਂ ਖਾਸੀਅਤ ਨੇ ਜੀ ਇਹਦੇ ਚ?
1: ਜੀ ਜੀ ਜੀ, ਇਹ ਸਰ ਹੈ ਤਾਂ ਇੱਕ ਸਕਿੱਲ ਹੀ ਹੈ ਜੀ
0: ਜੀ ਜੀ,
1: ਤੇ ਬੱਚੇ ਨੇ ਸਿੱਖੀ ਹੋਈ ਹੈ ਜੀ
0: ਜੀ ਜੀ।
1: ਬਾਕੀ ਜਿਵੇਂ ਬਾਹਰਲੇ ਜਿਵੇਂ ਜਰਮਨ ਵਗੈਰਾ ਹੈਗੇ ਆ ਸਾਰੇ, ਕਿੱਥੇ ਉਹ ਸਾਰੇ ਅਗਲੇ ਨੂੰ ਵੀ ਮਾਰ ਜਾਂਦੇ ਆ, ਇਹ ਤਾਂ ਸਿੱਖਣ ਤੇ ਆ ਸਰ ਤੁਹਾਡੇ
0: ਜੀ। ਔਰ ਰਜਵੰਤ ਜੀ, ਜਿਹੜੀ ਪੈਨਲਟੀ ਕਾਰਨਰ ਲਾਉਣਾ, ਇਹ ਵੀ ਇੱਕ ਕਲਾ ਹੈ ਜਿੱਦਾਂ ਤੁਸੀਂ ਦੱਸਿਆ ਕਿ ਇਹਨੇ ਸਿੱਖਿਆ ਹੋਇਆ, ਇਹਦੇ ਲਈ ਤਾਂ ਬਹੁਤ ਮਿਹਨਤ ਦੀ ਜ਼ਰੂਰਤ ਹੈ, ਤੁਹਾਡੇ 'ਚ ਪਾਵਰ ਬੜੀ ਹੋਣੀ ਚਾਹੀਦੀ ਹੈ, ਸਟਰੈਂਥ ਬੜੀ ਹੋਣੀ ਚਾਹੀਦੀ ਹੈ, ਸੋ ਇਹ ਖਾਸ ਮਿਹਨਤ ਇਹਨੂੰ ਕਿੱਦਾਂ ਦੀ ਕਰਵਾਈ ਗਈ ਹੈ ਜੀ?
1: ਸਰ ਸਾਡੇ ਕੋਲ ਨਾ ਜਿਵੇਂ ਹੁਣ ਵੀ ਐਕਚੁਅਲੀ ਉਹਨਾਂ ਮਸਲਾਂ 'ਤੇ ਲੋੜ ਪਵੇ, ਉਸ ਲਈ ਅਸੀਂ ਕੀ ਕਰਦੇ ਨਾ, ਬੋਲਾਂ ਹੁੰਦੀਆਂ ਜਿਹੜੀਆਂ ਆਪਣੀਆਂ, ਜਿਹਨਾਂ ਦਾ ਵੇਟ ਹੈ ਉਸ ਤੋਂ ਡਬਲ ਵੇਟ ਵਾਲੀਆਂ ਬੋਲਾਂ ਲਿਆਉਂਦੇ ਹਾਂ।
0: ਅੱਛਾ,
1: ਤਾਂ ਕਿ ਇਹਦੇ 'ਤੇ ਮਤਲਬ ਉਸੇ ਜਿਹੜੇ ਮਸਲ ਹੈਗੇ ਆ ਉਹਨਾਂ 'ਤੇ ਲੋੜ ਪ੍ਰੋਪਰ ਵੇਚ ਪਵੇ।
0: ਅੱਛਾ,
1: ਤੇ ਬੱਚੇ ਦੀ ਇੰਪਰੂਵਮੈਂਟ ਹੋ ਜਾਏ
0: ਜੀ ਜੀ।
1: ਇੱਕ ਇਹਨਾਂ ਲਈ ਬੋਲਾਂ ਸਿੱਟ ਦੇ ਦੀਆਂ ਜੀ, 250 ਬੋਲ ਹਰ ਵਕਤ ਹੁੰਦੀਆਂ ਗਰਾਊਂਡ 'ਚ ਆਪਣੇ, ਤਾਂ ਕਿ ਬੱਚੇ ਦਾ ਬਸ ਰੈਪੀਟੇਸ਼ਨ ਦੇਈ ਜਾਵੇ, ਬੋਲ ਦਾ ਫਿਕਰ ਹੀ ਨਾ ਰਹੇ ਇਹਨੂੰ
0: ਜੀ। ਅੱਛਾ ਰਜਵੰਤ ਜੀ, ਆਪਣੇ ਇਸ PIS ਪ੍ਰੋਜੈਕਟ ਬਾਰੇ ਦੱਸੋ ਜੀ, ਕਿ ਇੱਥੇ ਸ਼ਡਿਊਲ ਕਿੱਦਾਂ ਦਾ ਹੁੰਦਾ ਹੈ, ਕਿਸ ਤਰੀਕੇ ਨਾਲ ਬੱਚੇ ਟ੍ਰੇਨ ਕੀਤੇ ਜਾਂਦੇ ਨੇ ਜੀ, ਕੀ ਰੂਟੀਨ ਹੁੰਦਾ ਹੈ ਸਵੇਰ ਦਾ, ਦੁਪਹਿਰ ਦਾ, ਸ਼ਾਮ ਦਾ?
1: ਜੀ ਜੀ, ਪਰ ਇਹ PIS ਅਕੈਡਮੀ ਨਾ ਆਪਣੇ ਬਠਿੰਡੇ 2015 ਤੋਂ ਸ਼ੁਰੂ ਹੋਈ ਹੈ।
0: ਅੱਛਾ ਜੀ,
1: ਆਪਾਂ ਨੂੰ ਪਹਿਲਾਂ 20 ਕੁੜੀਆਂ ਰੱਖਣ ਨੂੰ ਦਿੱਤੀਆਂ ਸੀ।
0: ਅੱਛਾ,
1: ਫਿਰ ਉਸ ਤੋਂ ਬਾਅਦ ਆਪਣੇ ਇੱਥੇ ਬਠਿੰਡੇ ਬਹੁਤ ਵਧੀਆ ਚੱਲਿਆ, ਅਗਲੇ ਸਾਲ 136 ਹੋ ਗਏ।
0: ਅੱਛਾ ਜੀ,
1: ਉਹਦੇ 'ਚ 100 ਕੁੜੀਆਂ, 26 ਮੁੰਡੇ ਸੀ।
0: ਅੱਛਾ ਜੀ,
1: ਉਹ 3 ਗੇਮਾਂ ਸ਼ੁਰੂ ਹੋਈਆਂ ਸੀ, ਵਾਲੀਬਾਲ, ਐਥਲੈਟਿਕਸ ਤੇ ਹਾਕੀ।
0: ਅੱਛਾ,
1: ਉਹ 26 ਮੁੰਡੇ ਕਾਫੀ ਚੰਗੇ ਸੀਗੇ, ਅਗਲੇ ਸਾਲ ਉਹ ਲਗਭਗ ਸਾਰੇ ਹੀ ਦੂਜੀਆਂ ਅਕੈਡਮੀਆਂ ਚਲੇ ਗਏ, ਉਹ ਬਾਹਰ ਦੇ ਦੂਜੇ ਕੋਚ ਵੀ ਆਉਂਦੇ ਸੀਗੇ, ਜਿਵੇਂ ਇੱਕ ਮੁੰਡਾ ਸੀਗਾ ਸਾਡੇ ਕੋਲ ਮੱਤਾ
0: ਜੀ ਜੀ,
1: ਮਤਲਬ ਉਹ ਕੋਚ ਦੇਖਦੇ ਵੀ ਇਹਦੇ 'ਚ ਕੀ ਕੁਆਲਿਟੀ ਹੈ, ਉਹ ਹੁਣ ਖੇਡਣ ਹਾਕੀ ਲਾਇਆ ਸੀ, ਉਹ ਥੋੜ ਦੇ ਤੌਰ ਤੇ ਚਲਾ ਗਿਆ ਕਿ
0: ਅੱਛਾ
1: ਵੀ ਮਤਲਬ ਆਈਡੈਂਟੀਫਾਈ ਕਰ, ਸਾਡਾ ਮਤਲਬ ਵੀ ਪਿੰਡਾਂ 'ਚ ਬੱਚੇ ਲਿਆ ਕੇ ਅਤੇ ਛੱਡ ਕੇ ਇਹਨਾਂ ਨੂੰ ਡਿਵੈਲਪ ਕਰਨਾ ਹੁੰਦਾ ਸੀਗਾ ਥੋੜ੍ਹਾ ਜਿਹਾ, ਵੀ ਜਿਵੇਂ ਬੱਚੇ ਗਰਾਊਂਡ 'ਚ ਆਏ ਉਹਨਾਂ ਦੀ ਹਲਕੀ ਹਲਕੀ ਐਕਸਰਸਾਈਜ਼ ਸ਼ੁਰੂ ਹੋ ਗਈ, ਉਹਨੂੰ ਥੋੜ੍ਹਾ ਵਾਰਮ ਅਪ, ਕੂਲ ਡਾਊਨ ਸਾਰਾ ਪਤਾ ਲੱਗਣਾ ਸ਼ੁਰੂ ਹੋ ਗਿਆ ਜਦੋਂ ਦੀ ਮੂਵਮੈਂਟਸ ਆ ਗਈਆਂ। ਉਸ ਤੋਂ ਬਾਦ ਫਿਰ ਜਿਹੜੇ ਵੀ ਕੋਚ ਨੂੰ ਲੱਗਦਾ ਵੀ ਇਸ ਗੇਮ 'ਚ ਜਾ ਸਕਦਾ, ਲੈ ਜਾਂਦੇ, ਜੂਟੋ 'ਚ ਵੀ ਗਏ ਆ ਮੁੰਡੇ ਇੱਥੋਂ।
0: ਅੱਛਾ,
1: ਫਿਰ ਅਗਲੇ ਸਾਲ ਫਿਰ ਸਾਡੇ 100 ਸੀਟ ਕਰਤੀ, ਤੇ ਉਹ ਮੁੰਡਿਆਂ ਦਾ ਹੋਸਟਲ ਦਾ ਹੋ ਨਹੀਂ ਸਕਿਆ ਸੀ, ਤੇ ਫਿਰ ਹੌਲੀ ਹੌਲੀ ਅਥਲੈਟਿਕਸ ਦਾ ਇੱਥੇ ਕੋਈ ਬਣਿਆ ਨਹੀਂ ਕੁਛ, ਤੇ ਵਾਲੀਬਾਲ ਵਾਲੇ ਮੈਡਮ ਸਾਡੇ ਅਮਰੀਕਾ ਚਲੇ ਗਏ
0: ਜੀ,
1: ਬਸ ਜੀ ਫਿਰ ਇਕੱਲੀ ਹਾਕੀ ਰਹਿ ਗਈ ਸਰ।
0: ਰਜਵੰਤ ਜੀ, ਜਿਹੜਾ ਟੈਲੈਂਟ ਲੱਭਣਾ ਨਾ, ਇਹ ਵੀ

0: ਬੜਾ ਮੁਸ਼ਕਿਲ ਕੰਮ ਹੁੰਦਾ। ਸੋ ਇਹ ਤੁਸੀਂ ਇਹਦਾ ਰੂਟੀਨ ਕਿਸ ਤਰੀਕੇ ਨਾਲ ਬਣਾਉਂਦੇ ਹੋ ਕਿ ਕਿੰਨੀ ਦੇਰ ਬਾਅਦ ਕਿੰਨੇ ਪਿੰਡਾਂ 'ਚ ਜਾ ਕੇ ਬੱਚੇ ਲੱਭਣੇ ਨੇ, ਟ੍ਰਾਇਲਸ ਕਰਨੇ ਨੇ ਔਰ ਇਹ ਟੈਲੈਂਟ ਲੱਭਣਾ ਹੈ ਜੀ?
1: ਐਕਚੁਅਲੀ ਸਰ, ਜਿਨ੍ਹਾਂ ਨੇ ਇਹ ਚਲਾਇਆ ਨਾ, ਸੁਖਬੀਰ ਗਰੇਵਾਲ
0: ਜੀ,
1: ਉਹਨਾਂ ਦੇ ਨਾਲ ਮਤਲਬ ਸਾਨੂੰ ਜਿਵੇਂ ਪਿੰਡ ਪਿੰਡ ਤੁਰੇ ਫਿਰਦੇ ਸੀ ਅਸੀਂ ਉਦੋਂ, ਉਸੇ 'ਚ ਆਹ ਜਿਹੜੇ ਆਪਣੇ ਓਲੰਪੀਅਨ ਬਣੇ ਆ ਸਾਰੇ ਪਹਿਲਾਂ ਦੇ, ਉਹ 2006-08 ਤੋਂ ਸ਼ੁਰੂ ਕਰਿਆ ਸੀ ਕੰਮ ਉਹਨਾਂ ਨੇ।
0: ਅੱਛਾ।
1: ਤੇ ਉਹਦੇ 'ਚ ਮਤਲਬ ਬੰਦੇ ਦੇ ਪੈਰ ਕਿਵੇਂ ਰੱਖਦਾ ਹੈ, ਉਹਦੇ ਮਤਲਬ ਸਟਾਈਲ ਕੀ ਆ ਤੁਰਨ ਦਾ, ਉਹ ਭਾਜੀ ਬਹੁਤ ਕੁਛ ਸੀਗੇ, ਸਾਨੂੰ ਵੀ ਦੱਸਦੇ ਰਹਿੰਦੇ ਉਹ
0: ਜੀ।
1: ਹੌਲੀ ਹੌਲੀ ਮਾੜਾ ਮੋਟਾ ਸਾਨੂੰ ਵੀ ਆ ਗਿਆ ਜੀ,
0: ਜੀ
1: ਉਹ ਵੀ ਸਾਡੇ ਨਾਲ ਹੀ ਹੁੰਦੇ ਸੀਗੇ
0: ਜੀ।
1: ਸਾਨੂੰ ਮਤਲਬ ਉਹਨਾਂ ਨੇ ਇੰਨਾ ਕਿਹਾ ਹੋਇਆ ਸੀ, ਜਿੱਥੋਂ ਮਰਜ਼ੀ ਲਿਆ 3 ਸਾਲ ਤੈਨੂੰ ਕੁਛ ਨੀ ਪੁੱਛੂਗਾ।
0: ਅੱਛਾ।
1: 3 ਸਾਲ ਬਾਅਦ ਮੈਨੂੰ ਦਿਖਾਉਣਾ ਤੂੰ ਵੀ ਹਾਂ ਕੀ ਬਣਾ ਸਕਦਾ।
0: ਜੀ ਜੀ, ਬਹੁਤ ਵਧੀਆ।
1: 3 ਸਾਲ ਤੋਂ ਪਹਿਲਾਂ ਅਸੀਂ ਨਾ ਵੀਡ ਆਊਟ ਕਰੀਏ ਨਾ ਕੁਛ ਹੋਰ ਕਰੀਏ, ਜਿਹਦਾ
0: ਜੀ
1: ਜੇ ਕੋਈ ਜ਼ਿਆਦਾ ਹੀ ਬੰਦਾ ਗਲਤੀ ਕਰੇ ਜਾਂ ਅਗਲੇ ਦਾ ਜੀ ਨਾ ਲੱਗੇ, ਫਿਰ ਤਾਂ ਆਪਾਂ ਕੀ ਕਰ ਸਕਦੇ ਹਾਂ।
0: ਜੀ ਬਿਲਕੁਲ ਬਿਲਕੁਲ। ਅੱਛਾ ਰਜਵੰਤ ਜੀ, ਤੁਸੀਂ ਬੱਚੇ ਸਿਲੈਕਟ ਕੀਤੇ, ਅਕੈਡਮੀ 'ਚ ਆ ਗਏ, ਇਹਦੇ ਲਈ ਇਹ ਵੀ ਬੜਾ ਜ਼ਰੂਰੀ ਹੈ ਕਿ ਤੁਹਾਡੇ ਕੋਲ ਜਿਹੜੀ ਵੀ ਖੇਡ 'ਚ ਬੱਚਾ ਪਾਉਣਾ ਹੈ ਉਹਦੇ ਨਾਲ ਜੁੜਿਆ ਇਨਫਰਾਸਟ੍ਰਕਚਰ ਹੋਵੇ। ਸੋ ਇੱਥੇ ਤੁਹਾਡੀ ਅਕੈਡਮੀ 'ਚ ਇਨਫਰਾਸਟ੍ਰਕਚਰ ਕਿੱਦਾਂ ਦਾ ਹੈ ਜੀ?
1: ਹਾਂ ਸਰ, ਆਪਣੇ ਕੋਲ ਐਸੋਟਰ ਤਾਂ ਹੈ ਹੀ ਜੀ ਇੱਥੇ, ਅਤੇ ਹੁਣ ਬੱਚੇ ਥੋੜ੍ਹੇ ਜਿਹੇ ਵੱਡੇ ਹੋ ਗਏ
0: ਜੀ,
1: ਹੁਣ ਆਪਣੇ ਕੋਲ ਜਿੰਮ ਵਗੈਰਾ ਵੀ ਆ ਗਿਆ ਸਾਰਾ ਕੁਛ
0: ਜੀ,
1: ਇੰਟਰਨੈਸ਼ਨਲ ਸਟੈਂਡਰਡ ਦਾ।
0: ਅੱਛਾ।
1: ਬਾਕੀ ਸਾਡੇ ਕੋਲ ਫਿਜ਼ੀਕਲ ਫਿਟਨੈਸ ਕੋਚ ਵੀ ਰਹਿੰਦੇ ਆ ਜੀ।
0: ਅੱਛਾ।
1: ਹਾਂਜੀ, ਹੁਣ ਸਰਕਾਰ ਨੇ ਮਤਲਬ ਨਾਲ ਸਾਡੇ ਫਿਟਨੈਸ ਸਟਾਫ ਵੀ ਰੱਖਿਆ ਹੋਇਆ, ਡਾਕਟਰ ਵਗੈਰਾ ਵੀ ਰੱਖੇ ਹੋਏ ਜੀ।
0: ਜੀ ਜੀ, ਬਹੁਤ ਵਧੀਆ ਗੱਲ। ਰਜਵੰਤ ਜੀ, ਇਹਦੇ ਨਾਲ ਨਾਲ ਇਹ ਵੀ ਬੜਾ ਜ਼ਰੂਰੀ ਹੈ ਕਿ ਬੱਚਿਆਂ ਨੂੰ ਨਾ ਵਕਤ ਵਕਤ ਤੇ ਮੁਕਾਬਲੇ ਮਿਲਦੇ ਰਹਿਣ, ਕਿਉਂਕਿ ਜਿਹੜਾ ਕੰਪੀਟੀਸ਼ਨ ਹੈ ਉਹੀ ਦੱਸਦਾ ਹੈ ਕਿ ਬੱਚੇ ਦਾ ਕੈਲੀਬਰ ਕਿੰਨਾ ਕੁ ਇੰਪਰੂਵ ਹੋਇਆ। ਸੋ ਇਹਦਾ ਵੀ ਖਿਆਲ ਰੱਖਦੇ ਹੋ ਜੀ ਤੁਸੀਂ?
1: ਹਾਂ ਸਰ, ਇੱਕ ਤਾਂ ਆਪਾਂ ਨੂੰ ਐਡਵਾਂਟੇਜ ਇਹ ਹੈ, ਬਠਿੰਡੇ ਲੋਕਲ ਬੱਚੇ ਆਉਂਦੇ ਆ ਜਿਹੜੇ
0: ਜੀ,
1: ਤੇ ਉਹ ਮੁੰਡੇ ਹੁੰਦੇ ਆ
0: ਜੀ,
1: ਜਦੋਂ ਕੁੜੀਆਂ ਮੁੰਡਿਆਂ ਨਾਲ ਖੇਡਦੀਆਂ ਥੋੜਾ ਜਿਹਾ ਅਪ ਹੋ ਹੀ ਜਾਂਦੀਆਂ
0: ਜੀ,
1: ਫਿਰ ਅਸੀਂ ਬਾਦਲ ਘੁੱਦੇ ਇਹ ਨੇੜੇ ਸੈਂਟਰ ਇੱਥੇ ਵੀ ਖੇਡੇ ਆਉਂਦੇ ਆ
0: ਜੀ,
1: ਤੇ ਉਸ ਤੋਂ ਬਾਅਦ ਫਿਰ ਜਦੋਂ ਕੰਪੀਟੀਸ਼ਨ ਹੁੰਦਾ ਉੱਥੇ ਜਾਣਾ ਹੀ ਹੈ ਜੀ ਆਪਾਂ।
0: ਜੀ ਜੀ ਬਿਲਕੁਲ ਬਿਲਕੁਲ। ਆਉਣ ਵਾਲੇ ਸਮੇਂ 'ਚ, ਕਿਉਂਕਿ ਨਾ ਆਪਾਂ ਕੋਈ ਵੀ ਕੰਮ ਕਰਦੇ ਹਾਂ ਉਹਦੇ 'ਚੋਂ ਕੰਮ ਕਰਦੇ ਹਾਂ ਸਾਨੂੰ ਨਵੇਂ ਆਈਡੀਆਜ਼, ਨਵੀਆਂ ਸੋਚਾਂ ਮਿਲਦੀਆਂ ਨੇ। ਸੋ ਆਉਣ ਵਾਲੇ ਸਮੇਂ ਲਈ ਇਸ ਅਕੈਡਮੀ ਨੂੰ ਲੈ ਕੇ ਜਾਂ ਬੱਚਿਆਂ ਦੇ ਟੈਲੈਂਟ ਨੂੰ ਨਿਖਾਰਨ ਨੂੰ ਲੈ ਕੇ ਕੁਛ ਨਵੇਂ ਆਈਡੀਆਜ਼, ਕੁਛ ਨਵੀਂ ਸੋਚ ਨਾਲ ਕੰਮ ਕਰਨ ਦਾ ਸੋਚ ਰਹੇ ਹੋ ਜੀ ਤੁਸੀਂ?
1: ਸਰ, ਜਿਵੇਂ ਜਿਵੇਂ ਆਪਾਂ ਕੰਮ ਕਰਦੇ ਨੇ ਥੋੜ੍ਹਾ ਸਿਖਾਉਣ ਲੱਗ ਜਾਂਦਾ ਕੰਮ ਵੀ। ਹੁਣ ਜਿਹੜੇ ਮੇਰੇ ਕੋਲ 2014 ਡੇਟ ਆਫ ਬਰਥ ਵਾਲੀਆਂ ਕੁੜੀਆਂ
0: ਜੀ,
1: ਯਾਨੀ ਕਿ ਜਿਹੜੀਆਂ ਸੁਖਬੀਰ ਤੋਂ 8 ਸਾਲ ਛੋਟੀਆਂ
0: ਜੀ,
1: ਉੱਥੇ ਸੁਖਬੀਰ ਜਿਵੇਂ 1-2 ਜਾਣੇ ਸੀ, ਇਹਦੇ ਨਾਲ ਦੀਆਂ 2 ਕੁੜੀਆਂ ਹੋਰ ਸੀ ਆਪਣੀਆਂ, 3 ਕੁੜੀਆਂ ਸਾਨੂੰ ਸੀ ਇੰਡੀਆ ਟੀਮ 'ਚ ਆਉਣਗੀਆਂ, ਜੈਸਿਕ ਤੇ ਪਵਨਪ੍ਰੀਤ।
0: ਅੱਛਾ ਜੀ।
1: ਤੇ ਉਹਨਾਂ ਨੇ ਹਾਲਾਂਕਿ ਕੈਂਪ 'ਚੋਂ ਸੁਖਬੀਰ ਤੋਂ 1.5 ਸਾਲ ਪਹਿਲਾਂ ਆਈਆਂ ਸੀਗੀਆਂ
0: ਜੀ,
1: ਬਟ ਉਹ ਖੇਡ ਨਹੀਂ ਸਕੀਆਂ, ਮੇ ਬੀ ਉਹਨਾਂ ਦੀ ਥੋੜ੍ਹੀ ਹਾਈਟ ਛੋਟੀ ਸੀ ਜਾਂ ਸਟਰੈਂਥ ਦੀ ਪ੍ਰੋਬਲਮ ਸੀ, ਕੁਛ ਵੀ ਸੀ।
0: ਅੱਛਾ।
1: ਬਟ ਹੁਣ ਜਿਹੜੇ ਮੇਰੇ ਕੋਲ ਜਿਵੇਂ ਹੁਣ ਰਸ਼ਮੀਨ ਖੇਡੀ ਆ 2011 ਡੇਟ ਆਫ ਬਰਥ ਵਾਲੀ ਆਪਣੀ, ਏਸ਼ੀਆ ਕੱਪ ਖੇਡ ਕੇ ਆਈ ਆ, 3rd ਆਈ ਆ
0: ਜੀ ਜੀ,
1: ਉਹ 5'7" ਹੈ। ਹੁਣ ਅਸੀਂ ਮਤਲਬ ਥੋੜਾ ਜਿਹਾ ਜਦੋਂ ਬੱਚੇ ਲੈਂਦੇ ਹਾਂ ਅਸੀਂ ਇਹ ਚੀਜ਼ਾਂ ਵੀ ਦੇਖਣ ਲੱਗ ਜਾਂਦੇ ਵੀ ਯਾਰ ਅੱਜ ਹੀ ਸਾਨੂੰ ਮਤਲਬ ਜਿਹੜਾ ਬੱਚਾ ਭੱਜਿਆ ਫਿਰਦਾ ਸੋਹਣਾ ਨਾ ਲੱਗੇ, ਇਨ ਫਿਊਚਰ ਇਹਦੀ ਹਾਈਟ ਹੂਟ ਕਿੰਨੀ ਜਾਊਗੀ
0: ਜੀ ਜੀ,
1: ਤੇ ਉਹਦੇ 'ਚ ਹੁਣ ਥੋੜਾ ਜਿਹਾ ਉਸ ਹਿਸਾਬ ਨਾਲ ਮਤਲਬ ਬੱਚਿਆਂ ਤੇ ਕਰਦੇ ਹਾਂ ਅਸੀਂ। ਹੁਣ ਜਿਹੜੇ 2014 ਵਾਲੇ ਆ ਵੀ ਰੱਬ ਨੇ ਜਾਂ ਰੱਖਿਆ, ਤਾਂ ਉਦੋਂ ਸਾਡੀ ਆਪਣੇ ਬਠਿੰਡੇ ਦੀ ਕਈ ਬੱਚੀਆਂ ਆਉਣਗੀਆਂ, 1 ਨਹੀਂ ਆਊਗੀ, ਕਈ ਬੱਚੀਆਂ ਇਕੱਠੀਆਂ ਆਉਣਗੀਆਂ ਡੀਟੀਮ 'ਚ
0: ਜੀ। ਕੁਦਰਤੀ ਤੌਰ 'ਤੇ ਇੱਕ ਜਦੋਂ ਬੈਚ ਹੈ ਸਾਰੇ ਜਾਣੇ ਅੱਛਾ ਖੇਡਦੇ ਨੇ ਅਤੇ ਉਹ ਫਿਰ ਤਰੱਕੀ ਵੀ ਉਸ ਹਿਸਾਬ ਨਾਲ ਹੀ ਕਰਦੇ ਨੇ। ਇਹ ਜਿਹੜਾ ਤੁਸੀਂ ਟੈਲੈਂਟ ਫਾਇੰਡ ਕਰਦੇ ਹੋ ਜੀ, ਪਿੰਡ ਪਿੰਡ ਜਾਂਦੇ ਹੋ, ਪਿੰਡਾਂ 'ਚ ਇਹਦਾ ਪ੍ਰਭਾਵ ਤੁਹਾਨੂੰ ਕਿੱਦਾਂ ਦਾ ਵੇਖਣ ਨੂੰ ਮਿਲਿਆ? ਜਿਹੜੇ ਬੱਚਿਆਂ ਦੇ ਮਾਂ ਬਾਪ ਨੇ ਉਹਨਾਂ ਦੇ ਅੰਦਰ ਇੱਕ ਉਤਸੁਕਤਾ ਹੈ ਕਿ ਸਾਡੇ ਬੱਚੇ ਸਿਲੈਕਟ ਹੋਣ ਔਰ ਇਹ ਕਿਸੇ ਖੇਡ ਨਾਲ ਜੁੜਨ ਜੀ?
1: ਹਾਂ ਸਰ, ਉਹ ਹੁਣ ਤਾਂ ਚਲੋ ਨਰਸਰੀਆਂ ਵਗੈਰਾ ਵੀ ਸ਼ੁਰੂ ਹੋ ਗਈਆਂ ਆਪਣੇ ਪਿੰਡਾਂ 'ਚ
0: ਜੀ,
1: ਬਟ ਪਹਿਲਾਂ ਜਦੋਂ ਅਸੀਂ ਕੁਛ ਕਰਦੇ ਸੀ ਵੀ ਕੋਈ ਟੈਸਟ ਲੈਂਦੇ ਹੁੰਦੇ ਸੀ, ਉਹ ਬਾਅਦ 'ਚੋਂ ਪਿੰਡ ਦੇ ਵਿੱਚ ਉਹ ਚੀਜ਼ਾਂ ਸਾਰੇ ਲੋਕ ਕਰਨ ਲੱਗ ਜਾਂਦੇ ਸੀਗੇ
0: ਜੀ,
1: ਵੀ ਇਸ ਸਾਲ ਤਾਂ ਨਹੀਂ ਹੋਇਆ ਚੱਲ ਅਗਲੇ ਸਾਲ ਹੋ ਜਾਊ, ਗਰਾਊਂਡਾਂ ਦੇ ਵਿੱਚ ਬੱਚੇ ਆਉਣ ਲੱਗ ਜਾਂਦੇ ਸੀ
0: ਜੀ ਜੀ।
1: ਹਾਂਜੀ।
0: ਸੋ ਇਹ ਤੁਹਾਡੇ ਜ਼ਰੀਏ ਇੱਕ ਤਰ੍ਹਾਂ ਦੇ ਨਾਲ ਖੇਡਾਂ ਦਾ ਅੰਦੋਲਨ ਜਿਹੜਾ ਪਿੰਡ ਪਿੰਡ ਚੱਲ ਰਿਹਾ, ਅਸੀਂ ਇਹ ਆਸ ਕਰਦੇ ਹਾਂ ਜੀ ਕਿ ਆਉਣ ਵਾਲੇ ਸਮੇਂ 'ਚ ਹੋਰ ਜ਼ਿਆਦਾ ਵਧੇ, ਹੋਰ ਜ਼ਿਆਦਾ ਬੱਚੇ ਮੈਦਾਨਾਂ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਰਜਵੰਤ ਜੀ ਗੱਲ।
1: ਥੈਂਕ ਯੂ ਸਰ।
0: ਰਜਵੰਤ ਸਿੰਘ ਮਾਨ ਸਾਡੇ ਨਾਲ ਸਨ, ਜੋ ਸਾਨੂੰ ਦੱਸ ਰਹੇ ਸਨ ਕਿ ਬਠਿੰਡਾ 'ਚ ਜਿਹੜੀ ਉਹ ਅਕੈਡਮੀ ਚਲਾ ਰਹੇ ਨੇ, ਜਿਸ ਵਿੱਚ ਸੁਖਵੀਰ ਕੌਰ ਵੀ ਸੀ, ਜਿਸ ਨੇ ਜੂਨੀਅਰ ਹਾਕੀ ਇੰਡੀਆ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਦਿਆਂ ਏਸ਼ੀਆ ਕੱਪ ਜਿੱਤਿਆ, ਇਹ ਅਕੈਡਮੀ ਕਿਸ ਤਰੀਕੇ ਦੇ ਨਾਲ ਪਿੰਡ ਪਿੰਡ ਜਾ ਕੇ ਟੈਲੈਂਟ ਲੱਭਦੀ

0: ਤੇ ਫਿਰ ਉਹਨਾਂ ਦੀ ਖੇਡ ਕਲਾ ਨੂੰ ਨਿਖਾਰਦੀ ਹੈ। ਖੇਡ ਸੰਸਾਰ ਪ੍ਰੋਗਰਾਮ 'ਚ ਹੁਣ ਪਿਛਲੇ ਦਿਨਾਂ ਦੀਆਂ ਖੇਡ ਸਰਗਰਮੀਆਂ ਬਾਰੇ ਤੁਹਾਨੂੰ ਦੱਸ ਦਿੰਦੇ ਹਾਂ। ਅਫਗਾਨਿਸਤਾਨ ਦੀ ਕ੍ਰਿਕਟ ਟੀਮ ਨੇ ਭਾਰਤ ਦਾ ਦੌਰਾ ਕੀਤਾ ਤੇ ਭਾਰਤ ਦੀ ਕ੍ਰਿਕਟ ਟੀਮ ਨਾਲ 3 T20 ਮੁਕਾਬਲੇ ਖੇਡੇ ਤੇ ਆਖਰੀ T20 ਮੁਕਾਬਲੇ ਵਿੱਚ, ਜਿਹੜਾ ਕਿ 17 ਸਤੰਬਰ ਨੂੰ ਨਵੀਂ ਦਿੱਲੀ ਵਿੱਚ ਖੇਡਿਆ ਗਿਆ ਸੀ, ਭਾਰਤੀ ਓਪਨਰ ਅਭਿਸ਼ੇਕ ਸ਼ਰਮਾ ਨੇ ਅਫਗਾਨਿਸਤਾਨ ਦੇ ਖਿਲਾਫ 30 ਗੇਂਦਾਂ ਵਿੱਚ ਸੈਂਕੜਾ ਜੜ ਕੇ ਇਤਿਹਾਸ ਰਚ ਦਿੱਤਾ। ਇਹ ਕਿਸੇ ਵੀ ICC ਦੇ ਪੂਰੇ ਮੈਂਬਰ ਦੇਸ਼ ਦੇ ਬੱਲੇਬਾਜ਼ ਵੱਲੋਂ ਬਣਾਇਆ ਗਿਆ ਸਭ ਤੋਂ ਤੇਜ਼ T20 ਸੈਂਕੜਾ। ਭਾਰਤ ਨੇ ਇਹ ਮੁਕਾਬਲਾ 127 ਦੌੜਾਂ ਨਾਲ ਜਿੱਤ ਕੇ ਸੀਰੀਜ਼ 3-0 ਦੇ ਨਾਲ ਜਿੱਤ ਲਈ। ਜਾਪਾਨ ਵਿੱਚ ਖੇਡੀਆਂ ਜਾ ਰਹੀਆਂ ਏਸ਼ਿਆਈ ਖੇਡਾਂ 2026 ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ 18 ਸਤੰਬਰ ਨੂੰ ਆਪਣੇ ਖਿਤਾਬ ਦੀ ਰੱਖਿਆ ਕਰਦਿਆਂ ਮੇਜ਼ਬਾਨ ਜਾਪਾਨ ਨੂੰ 8 ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਦਾਖਲਾ ਲੈ ਲਿਆ, ਜਿੱਥੇ ਉਹਨਾਂ ਦਾ ਮੁਕਾਬਲਾ ਬਾਂਗਲਾਦੇਸ਼ ਦੇ ਨਾਲ ਹੋਏਗਾ। 17 ਸਤੰਬਰ ਤੋਂ ਭਾਰਤ ਨੇ ਟੈਕ ਬਾਲ ਤੇ ਮਾਡਰਨ ਪੈਟਾਥਲੋਨ ਨਾਲ ਆਪਣੀ ਮੁਹਿੰਮ ਸ਼ੁਰੂ ਕੀਤੀ। 18 ਸਤੰਬਰ ਨੂੰ ਭਾਰਤ ਦੀ ਕੁਇੰਸੀ ਡਿਸੂਜ਼ਾ ਤੇ ਮੁਹੰਮਦ ਅਨਾਸ ਬੇਗ ਦੀ ਜੋੜੀ ਟੈਕਬਾਲ ਮਿਕਸ ਡਬਲਸ ਦੇ ਕੁਆਟਰ ਫਾਈਨਲ ਤੱਕ ਪਹੁੰਚ ਗਈ ਹੈ। ਭਾਰਤੀ ਪੁਰਸ਼ ਸਾਫਟ ਟੈਨਿਸ ਟੀਮ ਕੁਆਟਰ ਫਾਈਨਲ ਵਿੱਚ ਇੰਡੋਨੇਸ਼ੀਆ ਤੋਂ 2-0 ਨਾਲ ਹਾਰ ਕੇ ਬਾਹਰ ਹੋ ਗਈ ਹੈ। ਹਾਲਾਂਕਿ ਸਿੰਗਲਸ ਮੁਕਾਬਲੇ ਅਜੇ ਬਾਕੀ ਨੇ। 16 ਸਤੰਬਰ ਨੂੰ ਲਾਅ ਲੀਗਾ ਦੇ ਇੱਕ ਮੁਕਾਬਲੇ ਵਿੱਚ ਬਾਰਸੀਲੋਨਾ ਨੇ ਰੇਸਿੰਗ ਸਟੈਂਡਰਡ ਨੂੰ 7-2 ਦੇ ਵੱਡੇ ਫਰਕ ਨਾਲ ਕਰਾਰੀ ਹਾਰ ਦਿੱਤੀ, ਜਿਸ ਵਿੱਚ ਸਟਾਰ ਖਿਡਾਰੀ ਰਾਫਿਨਾ ਨੇ ਸ਼ਾਨਦਾਰ ਹੈਟ੍ਰਿਕ ਬਣਾਈ। ਕੋਲੰਬੀਆ ਦੇ ਮਸ਼ਹੂਰ ਫੁੱਟਬਾਲਰ ਜੇਮਸ ਰੋਡਰੀਗਸ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਪਿਛਲੇ ਦਿਨਾਂ ਦੀਆਂ ਇਹ ਸਨ ਕੁਝ ਖਾਸ ਖੇਡ ਸਰਗਰਮੀਆਂ। ਇਸ ਦੇ ਨਾਲ ਹੀ ਅੱਜ ਦਾ ਖੇਡ ਸੰਸਾਰ ਪ੍ਰੋਗਰਾਮ ਖਤਮ ਹੋਇਆ। ਪੇਸ਼ਕਸ਼ ਬੀਰਿੰਦਰ ਸਿੰਘ। ਖੇਡ ਸੰਸਾਰ
1: ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਖੇਡ ਸੰਸਾਰ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ ਅੱਜ ਤੋਂ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਦੀ ਬਜਾਏ ਰਾਤ 8:30 ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
2: एक जमाने से कहानी है सुना रही आकाशवाणी, फिर आया एंटरटेनमेंट का रेवोल्यूशन, जब कोने कोने पहुंचा दूरदर्शन। कहानी नहीं बदली, स्टाइल गया है बदल। जो कहानियां हम सुनते आए देखते आए, अब वही वैसी ही कहानी सुनाएगा डिजिटल।
3: डाउनलोड वेव्स OTT ऐप नाउ एंड वॉच फॉर फ्री।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 4:30 ਹੋਣ ਵਾਲੇ ਨੇ। ਆ ਹੁਣ ਤੁਹਾਨੂੰ ਲੈ ਚੱਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਨ ਕਰੋਗੇ।

ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਸ਼ਾਮ ਦੇ 5:30 ਵੱਜ ਚੁੱਕੇ ਨੇ। ਲਓ ਹੁਣ ਸਰਵਣ ਕਰੋ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿਨ੍ਹਾਂ ਮਹਾਂਪੁਰਖਾਂ ਦੀ ਬਾਣੀ ਸੁਭਾਏਮਾਨ ਹੈ, ਉਹ ਅਕਾਲ ਪੁਰਖ ਨਾਲ ਇੱਕ ਸੁਰ ਹੋਈਆਂ ਰੂਹਾਂ ਹਨ। ਪ੍ਰਭੂ ਪਿਆਰੇ ਨਿਕਟਵਰਤੀ ਇਹਨਾਂ ਮਹਾਂਪੁਰਸ਼ਾਂ ਨੇ ਆਪਣੇ ਆਪਣੇ ਢੰਗ ਨਾਲ ਸ੍ਰਿਸ਼ਟੀ ਦੇ ਰਚਾਇਤਾ ਪਰਮ ਪੁਰਖ ਪਰਮੇਸ਼ਵਰ ਨੂੰ ਅਨੇਕਾਂ ਨਾਵਾਂ ਨਾਲ ਨਿਕਟਵਰਤੀ ਸੰਬੰਧਾਂ ਬਾਰੇ ਵਿਸ਼ੇਸ਼ਣ ਇਸਤੇਮਾਲ ਕਰਦੇ ਹੋਏ ਲਾਲ, ਗੋਪਾਲ, ਮੋਹਣ, ਸੱਜਣ, ਮਿੱਤਰ, ਬੰਧਪ, ਸਖਾ, ਸਾਜਨ ਅਤੇ ਸਾਜਨੜਾ ਤੋਂ ਇਲਾਵਾ ਖੁਦ ਨੂੰ ਉਸ ਅਕਾਲ ਪੁਰਖ ਪਰਮ ਪਿਤਾ ਦੀ ਸੰਤਾਨ ਵੀ ਦੱਸਿਆ ਹੈ, ਜਿਵੇਂ ਮਾਤ ਪਿਤਾ ਵੀ ਸੰਬੋਧਨ ਕੀਤਾ ਗਿਆ ਹੈ। ਪੰਚਮ ਪਾਤਸ਼ਾਹ ਰਾਗ ਮਾਝ ਵਿਚਲੀ ਸ਼ਬਦ ਰਚਨਾ 'ਚ ਇਹੀ ਭਾਵ ਪ੍ਰਗਟ ਕਰਦੇ ਨੇ ਕਿ ਹੇ ਪ੍ਰਭੂ, ਤੂੰ ਮੇਰੀ ਮਾਤਾ, ਮੇਰਾ ਪਿਤਾ, ਮੇਰਾ ਬੰਧੂ, ਮੇਰਾ ਭਰਾ ਤੇ ਸਭਨੀ ਥਾਈਂ ਤੂੰ ਹੀ ਮੇਰਾ ਰਾਖਾ ਹੈ, ਤਾਂ ਫਿਰ ਕੈਸੇ

0: ਇਸ ਨੂੰ ਦੇਣਾ ਹੀ ਦੇਣਾ ਹੈ। ਸੋਨੂੰ ਪਿਆਰ ਨਾਲ ਬਚਨ ਪਿਤਾ ਪਰਮਾਤਮਾ ਜਿਹੜਾ ਉਹ ਨਹੀਂ ਭੁੱਲਦਾ, ਪ੍ਰਮਾਣ ਹੈ ਬਾਣੀ ਵਿੱਚ ਮਿਲਦਾ। ਪਿਤਾ ਕਿਰਪਾਲ ਆਗਿਆ ਇਹ ਦੀਨੀ, ਬਾਰਕ ਮੁਖ ਮੰਗਿਆ ਸੋ ਦੇਣਾ। ਨਾਨਕ ਬਾਰਕ ਦਰਸ ਪ੍ਰਵਚਾਹੇ, ਮੈਂ ਹਿਰਦੇ ਬਸੈ ਨਿਤ ਚਰਨਾ। ਹੁਣ ਗੁਰੂ ਸਾਹਿਬ ਜੀ ਇਹ ਸੇਵਕ ਦੀ ਮੰਗ ਪ੍ਰਭੂ ਅੱਗੇ ਰੱਖਦੇ ਹਨ। ਮੇਰੇ ਮਾਲਕ, ਤੇਰਾ ਇਹ ਬਾਰਕ ਤੇਰੇ ਦੀਦਾਰ ਕਰਨਾ ਚਾਹੁੰਦਾ, ਅਤੇ ਨਾਲ ਹੀ ਇੱਕ ਹੋਰ ਮੰਗ ਹੈ ਕਿ ਤੇਰੇ ਮੁਬਾਰਕ ਚਰਨ ਮੇਰੇ ਹਿਰਦੇ ਵਿੱਚ ਵਸਦੇ ਰਹਿਣ।
1: ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਿਪਾਲਕ। ਇਸ ਪਾਵਨ ਰਚਨਾ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਦਲੇਰ ਸਿੰਘ ਜੋਸ਼। ਪਰਮ ਪਿਤਾ ਪਰਮੇਸ਼ਵਰ ਦੇ ਅਨੰਨ ਪਿਆਰੇ ਭਗਤ ਭਗਤ ਰਵਿਦਾਸ ਜੀ ਹਰੀ ਪਰਮ ਪਿਤਾ ਦੀ ਨਜ਼ਦੀਕੀ ਅਤੇ ਨਿਕਟਤਾ ਨੂੰ ਗਮਾਂ ਤੋਂ ਰਹਿਤ ਅਵਸਥਾ ਮੰਨਦੇ ਨੇ। ਆਪ ਰਾਗ ਗੌੜੀ ਵਿੱਚ ਅਗੰਮੀ ਅਵਸਥਾ ਪ੍ਰਾਪਤ ਕਰਕੇ ਉਸ ਬੇਗਮਪੁਰੇ ਦੇ ਵਾਸੀ ਦੱਸਦੇ ਨੇ ਜਿੱਥੇ ਕੋਈ ਦੁੱਖ, ਅੰਦੇਸ਼ਾ ਅਤੇ ਘਬਰਾਹਟ ਨਹੀਂ ਹੈ, ਨਾ ਹੀ ਕਿਸੇ ਜਾਇਦਾਦ ਦਾ ਫਿਕਰ ਹੈ, ਕਿਸੇ ਪਾਪ ਦੀ ਭੁੱਲ ਦੀ ਕੋਈ ਗੁੰਜਾਇਸ਼ ਨਹੀਂ। ਇਹੀ ਵਸਣ ਵਾਲੀ ਸੋਹਣੀ ਥਾਂ ਹੈ ਜਿੱਥੇ ਸਦੀਵੀ ਸੁੱਖ ਹੈ। ਇਹੀ ਅਗੰਮੀ ਅਵਸਥਾ ਹੈ ਜੋ ਸਦੀਵੀ ਟਿਕਾ ਵਾਲੀ ਹੈ। ਉੱਚੀ ਆਤਮਿਕ ਅਵਸਥਾ ਪ੍ਰਾਪਤ ਗੁਰਮੁਖ ਸਹਿਜੇ ਹੀ ਵਿਚਰਦੇ ਨੇ, ਰੱਬੀ ਮਹਿਲ ਦੀਆਂ ਰਮਜ਼ਾਂ ਤੋਂ ਉਹ ਵਾਕਿਫ ਹੁੰਦੇ ਨੇ। ਬਿਨਾਂ ਰੋਕ ਟੋਕ ਉਹ ਮੁਕਤ ਹੁੰਦੇ ਹੋਏ ਪ੍ਰਭੂ ਦੇ ਨਿਕਟ ਵਰਤੀਆਂ ਨੂੰ ਹੀ ਆਪਣੇ ਸਤਸੰਗੀ ਅਤੇ ਮਿੱਤਰ ਮੰਨਦੇ ਨੇ, ਜਿਨ੍ਹਾਂ ਨੇ ਵਿਕਾਰਾਂ ਤੋਂ ਬੰਧਨਾਂ ਤੋਂ ਖਲਾਸੀ ਪ੍ਰਾਪਤ ਕਰ ਲਈ ਹੈ। ਬੇਗਮਪੁਰਾ ਸਹਿਰ ਕੋ ਨਾਓ, ਦੁੱਖ ਅੰਦੋਹ ਨਹੀਂ ਤਹਿ ਠਾਓ, ਨਾ ਤਸਵੀਸ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਇਸ ਸ਼ਬਦ ਦਾ ਗਾਇਨ ਕੀਤਾ ਭਾਈ ਗੁਰਮੇਲ ਸਿੰਘ ਤੇ ਉਹਨਾਂ ਦੇ

0: ਅਮਰਤਸੀ ਸਰਵਨ ਕਰ ਰਹੇ ਸੀ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਏ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਹੁਣ ਤੋਂ ਕੁਝ ਹੀ ਪਲਾਂ ਵਿੱਚ ਯਾਨੀ ਸ਼ਾਮ 6 ਵਜੇ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਹਿੰਦੀ ਸਮਾਚਾਰ।

0: ਕਦਮ ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ, ਕੌਣ ਚੁੰਮੇਗਾ ਜਿੱਤ ਦਾ ਸਿਖਰ, ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ, ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲ ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਤੇ DTH ਚੈਨਲਸ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।
1: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ ਅੱਜ ਤੋਂ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
2: एक जमाने से कहानी है सुना है आकाशवाणी, फिर आया एंटरटेनमेंट का रेवोल्यूशन, जब कोने कोने पहुंचा दूरदर्शन। कहानी नहीं बदली, स्टाइल गया है बदल, जो कहानियां हम सुनते आए देखते आए अब वही वैसी ही कहानी सुनाएगा डिजिटल।
3: डाउनलोड वेव्स OTT ऐप नाउ एंड वॉच फॉर फ्री।

ਹੁਣੇ ਤੁਸੀਂ ਦੇਸ਼ ਭਗਤੀ ਦਾ ਗੀਤ ਸੁਣ ਰਹੇ ਸੀ। ਮੀਡੀਅਮ ਰੇਟ 3 ਮੀਟਰ ਯਾਨੀ 873 ਕਿਲੋ ਹਰਟਸ ਤੇ ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਹੁਣ ਤੋਂ ਕੁਝ ਪਲਾਂ ਵਿਚ ਯਾਨੀ 6:20 ਮਿੰਟ ਸੁਣੋਗੇ ਪ੍ਰਾਦੇਸ਼ਿਕ ਖ਼ਬਰਾਂ।

0: ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲੀ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ 20ਵੇਂ ਰੋਜ਼ਗਾਰ ਮੇਲੇ ਦੌਰਾਨ ਨਾਮਿਤ ਹੋਏ ਨੌਜਵਾਨਾਂ ਨੂੰ 51,000 ਤੋਂ ਵੱਧ ਨਿਯੁਕਤੀ ਪੱਤਰ ਸੌਂਪੇ। ਪ੍ਰਧਾਨ ਮੰਤਰੀ ਨੇ ਕਿਹਾ, ਪ੍ਰਤੀ ਵਿਅਕਤੀ ਕਾਰਬਨ ਨਿਕਾਸ ਵਿਚ ਭਾਰਤ ਦਾ ਯੋਗਦਾਨ ਵਿਸ਼ਵ ਔਸਤ ਦੇ ਅੱਧੇ ਤੋਂ ਵੀ ਘੱਟ ਹੈ। ਸਾਬਕਾ ਕੇਂਦਰੀ ਮੰਤਰੀ ਤੇ ਬੀਜੇਪੀ ਨੇਤਾ ਰਣਜੀਤ ਸਿੰਘ ਬਿੱਟੂ ਨੂੰ ਅੱਜ ਲੁਧਿਆਣਾ ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪ੍ਰੋਗਰਾਮ ਦੇ ਸਥਾਨ ਮੇਰੇ ਪ੍ਰਦਰਸ਼ਨ ਕਰਨ ਲਈ ਹਿਰਾਸਤ ਵਿਚ ਲੈ ਲਿਆ ਗਿਆ। ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਦੀ ਸ਼ੁਰੂਆਤ ਅੱਜ ਫਤਿਹਗੜ੍ਹ ਸਾਹਿਬ ਵਿਖੇ ਕੀਤੀ ਗਈ ਤੇ 20ਵੀਂ ਏਸ਼ੀਆਈ ਖੇਡਾਂ ਅੱਜ ਤੋਂ ਜਾਪਾਨ ਦੇ ਵਿਚ ਸ਼ੁਰੂ ਹੋਈਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਰਾਹੀਂ 20ਵੇਂ ਰੋਜ਼ਗਾਰ ਮੇਲੇ ਦੌਰਾਨ ਵੱਖ ਵੱਖ ਸਰਕਾਰੀ ਅਦਾਰਿਆਂ ਵਿਚ ਨਵ ਨਿਯੁਕਤ ਹੋਏ ਨੌਜਵਾਨਾਂ ਨੂੰ 51,000 ਤੋਂ ਵੱਧ ਨਿਯੁਕਤੀ ਪੱਤਰ ਤਕਸੀਮ ਕੀਤੇ। ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਮੁਕਤ ਵਪਾਰ ਸਮਝੌਤੇ ਦੇਸ਼ ਦੇ ਨੌਜਵਾਨਾਂ ਲਈ ਮੌਕਿਆਂ ਦੇ ਨਵੇਂ ਦਰਵਾਜ਼ੇ ਖੋਲ੍ਹ ਰਹੇ ਨੇ। ਉਨ੍ਹਾਂ ਕਿਹਾ ਕਿ ਅਜਿਹੇ ਵਪਾਰਕ ਸਮਝੌਤੇ ਦੇਸ਼ ਦੇ ਉਦਮੀਆਂ ਲਈ ਨਵੀਂ ਭਾਈਵਾਲੀ ਅਤੇ ਨੌਜਵਾਨਾਂ ਲਈ ਕਰੀਅਰ ਦੀਆਂ ਨਵੀਆਂ ਸੰਭਾਵਨਾਵਾਂ ਪੈਦਾ ਕਰਦੇ ਨੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਨੌਜਵਾਨਾਂ ਦੀ ਪ੍ਰਤਿਭਾ ਅਤੇ ਹੁਨਰ ਨੇ ਪੂਰੀ ਦੁਨੀਆਂ ਦਾ ਭਰੋਸਾ ਜਿੱਤ ਲਿਆ।
1: ਭਾਰਤ ਨੇ ਬੀਤੇ ਕੁਝ ਵਰਸ਼ੋ ਮੈਂ ਕਰੀਬ 40 ਦੇਸ਼ੋ ਕੇ ਸਾਥ ਫ੍ਰੀ ਟ੍ਰੇਡ ਐਗਰੀਮੈਂਟ ਵੀ ਕੀਏ ਹੈ। ਇਹ ਫ੍ਰੀ ਟ੍ਰੇਡ ਐਗਰੀਮੈਂਟ FTA ਹਮਾਰੇ ਯੁਵਾਓਂ ਕੇ ਲਈ ਸੰਭਾਵਨਾਓਂ ਕੇ ਨਏ ਦਵਾਰ ਬਣਾ ਰਹੇ ਹੈ। ਇਸ ਤਰ੍ਹਾਂ ਕੇ ਟ੍ਰੇਡ ਐਗਰੀਮੈਂਟ ਸੇ ਹਮਾਰੇ ਐਂਟਰਪ੍ਰਨਰਸ ਕੇ ਲਈ ਨਈ ਪਾਰਟਨਰਸ਼ਿਪਸ ਕੇ ਰਾਸਤੇ ਖੁਲਤੇ ਹੈ ਔਰ ਹਮਾਰੇ ਯੁਵਾਓਂ ਕੇ ਲਈ ਕਰੀਅਰ ਮੈਂ ਨਈ ਪੋਸੀਬਿਲਿਟੀ ਬਨਤੀ ਹੈ।
0: ਇਸ ਮੌਕੇ ਅਮਲੀ ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ ਡਾ. ਜਤਿੰਦਰ ਸਿੰਘ ਨੇ ਕਿਹਾ ਕਿ ਰੋਜ਼ਗਾਰ ਮੇਲੇ ਰਾਹੀਂ ਰੋਜ਼ਗਾਰ ਸਿਰਜਣ ਅਤੇ ਭਰਤੀ ਦੇ ਮੁਲਾਂਕਣ ਤੋਂ ਪਤਾ ਲੱਗਦਾ ਹੈ ਕਿ ਸਰਕਾਰੀ ਨਿਯੁਕਤੀਆਂ ਵਿਚ ਕਾਫ਼ੀ ਵਾਧਾ ਹੋਇਆ ਏ। ਮੰਤਰੀ ਨੇ ਕਿਹਾ ਕਿ ਭਰਤੀ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਕਈ ਪਹਿਲਕਦਮੀਆਂ ਕੀਤੀਆਂ ਗਈਆਂ ਨੇ। ਦੇਸ਼ ਭਰ ਵਿਚ 45 ਥਾਵਾਂ ਤੇ 20ਵਾਂ ਰੋਜ਼ਗਾਰ ਮੇਲਾ ਆਯੋਜਿਤ ਕੀਤਾ ਗਿਆ। ਨਵੇਂ ਭਰਤੀ ਹੋਏ ਉਮੀਦਵਾਰ ਭਾਰਤ ਸਰਕਾਰ ਦੇ ਵੱਖ ਵੱਖ ਮੰਤਰਾਲਿਆਂ ਤੇ ਵਿਭਾਗਾਂ ਚ ਸ਼ਾਮਲ ਹੋਣਗੇ, ਜਿਨ੍ਹਾਂ ਵਿਚ ਵਿੱਤ, ਰੇਲਵੇ, ਗ੍ਰਹਿ, ਸਿਹਤ ਤੇ ਪਰਿਵਾਰ ਭਲਾਈ ਤੇ ਰੱਖਿਆ ਮੰਤਰਾਲੇ ਆਦਿ ਸ਼ਾਮਲ ਨੇ। 20ਵੇਂ ਰੋਜ਼ਗਾਰ ਮੇਲੇ ਦੇ ਨਾਲ ਹੁਣ ਤੱਕ ਕੁੱਲ ਮਿਲਾ ਕੇ ਕਰੀਬ 12,75,000 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਮਿਲ ਚੁੱਕੇ ਨੇ। ਇਹ ਰੋਜ਼ਗਾਰ ਮੇਲਾ ਨੌਜਵਾਨਾਂ

0: ਵਾਸਤੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਤੇ ਦੇਸ਼ ਦੀ ਵਿਕਾਸ ਯਾਤਰਾ ਚ ਉਨ੍ਹਾਂ ਦੀ ਵੱਧ ਤੋਂ ਵੱਧ ਹਿੱਸੇਦਾਰੀ ਯਕੀਨੀ ਬਣਾਉਣ ਲਈ ਸਰਕਾਰ ਦੇ ਨਿਰੰਤਰ ਉਪਰਾਲਿਆਂ ਨੂੰ ਦਰਸਾਉਂਦਾ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪ੍ਰਤੀ ਵਿਅਕਤੀ ਕਾਰਬਨ ਨਿਕਾਸ ਚ ਭਾਰਤ ਦਾ ਯੋਗਦਾਨ ਵਿਸ਼ਵ ਔਸਤ ਦੇ ਅੱਧੇ ਤੋਂ ਵੀ ਘੱਟ ਹੈ। ਅੱਜ ਨਵੀਂ ਦਿੱਲੀ ਚ ਵਾਤਾਵਰਣ ਤੇ ਜਲਵਾਯੂ ਗਤੀਸ਼ੀਲਤਾ ਦੇ ਭਵਿੱਖ ਦੇ ਕੌਮਾਂਤਰੀ ਸੰਮੇਲਨ ਦਾ ਉਦਘਾਟਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਵਿਕਾਸਸ਼ੀਲ ਮੁਲਕਾਂ ਨੂੰ ਅਕਸਰ ਕਾਰਬਨ ਨਿਕਾਸ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ, ਜੋ ਕਿ ਅਨੁਚਿਤ ਹੈ। ਉਨ੍ਹਾਂ ਕਿਹਾ ਕਿ ਭਾਰਤ ਇਕ ਇਕਲੌਤਾ G20 ਦੇਸ਼ ਹੈ ਜਿਸਨੇ ਪੈਰਿਸ ਵਿਚ COP21 ਸੰਮੇਲਨ ਚ ਕੀਤੀਆਂ ਗਈਆਂ ਵਚਨਬੱਧਤਾਵਾਂ ਨੂੰ ਸਮੇਂ ਤੋਂ ਪਹਿਲਾਂ ਸਫਲਤਾਪੂਰਵਕ ਪੂਰਾ ਕਰ ਲਿਆ। ਸ੍ਰੀ ਮੋਦੀ ਨੇ ਕਿਹਾ ਕਿ ਪਿਛਲੇ 12 ਸਾਲਾਂ ਚ ਭਾਰਤ ਨੇ ਵਾਤਾਵਰਣ ਨਾਲ ਸਬੰਧਤ ਹਰ ਖੇਤਰ ਚ ਬੇਮਿਸਾਲ ਤਰੱਕੀ ਕੀਤੀ ਹੈ। ਸਾਬਕਾ ਕੇਂਦਰੀ ਮੰਤਰੀ ਅਤੇ ਬੀਜੇਪੀ ਨੇਤਾ ਰਵਨੀਤ ਸਿੰਘ ਬਿੱਟੂ ਨੂੰ ਅੱਜ ਲੁਧਿਆਣਾ ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪ੍ਰੋਗਰਾਮ ਦੇ ਸਥਾਨ ਨੇੜੇ ਪ੍ਰਦਰਸ਼ਨ ਕਰਨ ਲਈ ਹਿਰਾਸਤ ਵਿਚ ਲੈ ਲਿਆ ਗਿਆ। ਮੁੱਖ ਮੰਤਰੀ ਪੀਓਈ ਦੇ ਗੇਟ ਨੇੜੇ ਇਕ ਸਮਾਗਮ ਚ ਸ਼ਾਮਲ ਹੋਣ ਲਈ ਪਹੁੰਚੇ ਸਨ। ਉਥੇ ਮੌਜੂਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਬੀਜੇਪੀ ਪੰਜਾਬ ਨਾਲ ਸਬੰਧਤ ਮੁੱਦੇ ਉਠਾਉਂਦੀ ਰਹੇਗੀ ਤੇ ਲੋੜ ਪੈਣ ਤੇ ਮੁੱਖ ਮੰਤਰੀ ਦੇ ਪ੍ਰੋਗਰਾਮਾਂ ਤੇ ਦਫ਼ਤਰ ਦੇ ਬਾਹਰ ਸ਼ਾਂਤੀਪੂਰਨ ਜਮਹੂਰੀ ਰੋਸ ਪ੍ਰਦਰਸ਼ਨ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਕ ਸਪਸ਼ਟ ਸੁਨੇਹਾ ਹੈ ਕਿ ਪੁਲਿਸ ਕਾਰਵਾਈ ਰਾਹੀਂ ਰਾਜਨੀਤਿਕ ਵਿਰੋਧ ਨੂੰ ਚੁੱਪ ਨਹੀਂ ਕਰਵਾਇਆ ਜਾ ਸਕਦਾ। ਬੀਜੇਪੀ ਵਰਕਰ ਹਰ ਜਮਹੂਰੀ ਵਿਰੋਧ ਦਾ ਜਵਾਬ ਲੋਕਤੰਤਰੀ ਢੰਗ ਨਾਲ ਦੇਣਗੇ ਤੇ ਪੰਜਾਬ ਦੇ ਲੋਕਾਂ ਨਾਲ ਖੜੇ ਰਹਿਣਗੇ। ਆਕਾਸ਼ਵਾਣੀ ਪੱਤਰਕਾਰ ਨੇ ਦਸਿਆ ਕਿ ਕੱਲ੍ਹ ਜਦੋਂ ਉਹ ਪੰਜਾਬ ਬੀਜੇਪੀ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਮੁਕਤ ਪੰਜਾਬ ਯਾਤਰਾ ਵਿਚ ਹਿੱਸਾ ਲੈਣ ਲਈ ਪਠਾਨਕੋਟ ਜਾ ਰਹੇ ਸਨ ਤਾਂ ਬਟਾਲਾ ਨੇੜੇ ਕੁਝ ਸ਼ਰਾਰਤੀ ਅਨਸਰਾਂ ਨੇ ਉਨ੍ਹਾਂ ਤੇ ਕਾਫਲੇ ਤੇ ਆਂਡੇ ਸੁੱਟੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਸੇਵਾ ਚ 25 ਸਾਲ ਪੂਰੇ ਹੋ ਰਹੇ ਨੇ। ਇਹ ਇਕ ਅਜਿਹਾ ਸਫ਼ਰ ਹੈ ਜਿਹੜਾ ਜਨ ਸੇਵਾ ਤੋਂ ਦੇਸ਼ ਸੇਵਾ ਦੇ ਮੰਤਰ ਤੇ ਅਟੁੱਟ ਵਚਨਬੱਧਤਾ ਨਾਲ ਪ੍ਰਭਾਸ਼ਿਤ ਹੁੰਦਾ ਹੈ। ਇਹ ਸਿਲਸਿਲਾ ਅੱਜ ਵੀ ਜਾਰੀ ਹੈ। ਸੇਵਾ ਤੇ ਸੁਸ਼ਾਸਨ ਦੀ ਇਸੇ ਦੂਰਦਰਸ਼ੀ ਸੋਚ ਤੋਂ ਪ੍ਰੇਰਿਤ ਹੋ ਕੇ ਸਰਕਾਰ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਸਮਾਵੇਸ਼ੀ ਵਿਕਾਸ ਤੇ ਸਮਾਜਿਕ ਸ਼ਕਤੀਕਰਨ ਰਾਹੀਂ ਇਹ ਸਮਰਪਣ ਲੋਕਾਂ ਦੇ ਜੀਵਨ ਵਿਚ ਬਦਲਾਅ ਲਿਆ ਰਿਹਾ ਹੈ। ਅੱਜ ਸੇਵਾ ਸੰਕਲਪ ਅਭਿਆਨ ਦੀ ਇਸ ਵਿਸ਼ੇਸ਼ ਲੜੀ ਚ ਅਸੀਂ ਤੁਹਾਡੇ ਲਈ ਇਕ ਉਦਾਹਰਣ ਲੈ ਕੇ ਆਏ ਹਾਂ ਕਿ ਕਿਵੇਂ ਇਸ ਦ੍ਰਿਸ਼ਟੀਕੋਣ ਨੂੰ ਯੋਜਨਾ ਦਾ ਪੀਪਲ ਪਦਮ ਰਿਫਟ ਫਾਈਂਡਿੰਗ ਇੰਡੀਆ ਨੈਸ਼ਨਲ ਰਿਕੋਗਨੀਸ਼ਨ ਵੱਲੋਂ ਅਮਲ ਚ ਲਿਆਂਦਾ ਗਿਆ। ਹੋਰ ਵੇਰਵੇ ਨਾਲ ਇਕ ਰਿਪੋਰਟ।
1: ਭਾਰਤ ਵਿਚ ਰਾਸ਼ਟਰੀ ਪੁਰਸਕਾਰਾਂ ਨੂੰ ਲੰਬੇ ਸਮੇਂ ਤੋਂ ਕੁਲੀਨ ਦਬਦਬੇ ਵਾਲੇ ਸਮਝਿਆ ਜਾਂਦਾ ਸੀ। ਦੂਰ ਦੁਰਾਡੇ ਪੇਂਡੂ ਅਤੇ ਹਾਸ਼ੀਏ ਤੇ ਜੀਵਨ ਬਤੀਤ ਕਰ ਰਹੇ ਭਾਈਚਾਰਿਆਂ ਦੇ ਜ਼ਮੀਨੀ ਪੱਧਰ ਤੇ ਯੋਗਦਾਨ ਨੂੰ ਘੱਟ ਹੀ ਮਾਨਤਾ ਮਿਲਦੀ ਸੀ। ਮੌਜੂਦਾ ਸਰਕਾਰ ਵੱਲੋਂ ਪਦਮ ਪੁਰਸਕਾਰ ਪ੍ਰਕਿਰਿਆ ਦਾ ਲੋਕਤੰਤਰੀਕਰਨ ਕੀਤਾ ਗਿਆ, ਨਾਮਜ਼ਦਗੀਆਂ ਨੂੰ ਵਿਆਪਕ ਤੌਰ ਤੇ ਖੋਲਿਆ ਗਿਆ ਅਤੇ ਧਿਆਨ ਸਮਾਜ ਸੇਵਾ, ਸਿੱਖਿਆ, ਵਾਤਾਵਰਣ ਅਤੇ ਰਵਾਇਤੀ ਕਲਾਵਾਂ ਵਿਚ ਅਣਦੇਖੀ ਉਤਮਤਾ ਵੱਲ ਤਬਦੀਲ ਹੋਇਆ। ਪੁਰਸਕਾਰ ਪ੍ਰਾਪਤ ਕਰਤਾਵਾਂ ਵਿਚ ਭੂਗੋਲਿਕ ਅਤੇ ਸਮਾਜਿਕ ਵਿਭਿੰਨਤਾ ਦਾ ਵਿਸਥਾਰ ਹੋਇਆ, ਕੁਲੀਨ ਪ੍ਰਭਾਵ ਘਟਿਆ ਅਤੇ ਸਨਮਾਨ ਪ੍ਰਣਾਲੀ ਵਿਚ ਜਨਤਕ ਵਿਸ਼ਵਾਸ ਮਜ਼ਬੂਤ ਹੋਇਆ, ਆਮ ਨਾਗਰਿਕਾਂ ਨੂੰ ਪ੍ਰਭਾਵਸ਼ਾਲੀ ਸਥਾਨਕ ਕੰਮ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਇਸ ਸੁਧਾਰ ਨੇ ਰਾਸ਼ਟਰੀ ਪੁਰਸਕਾਰਾਂ ਨੂੰ ਖਾਸ ਤੋਂ ਆਮ ਲੋਕਾਂ ਦੇ ਪੁਰਸਕਾਰ ਵਿਚ ਬਦਲ ਦਿੱਤਾ ਅਤੇ ਇਕ ਨਵਾਂ ਮਿਆਰ ਸਥਾਪਿਤ ਕੀਤਾ ਕਿ ਕਿਵੇਂ ਲੋਕਤੰਤਰ ਰੋਜ਼ਾਨਾ ਯੋਗਦਾਨ ਦਾ ਸਨਮਾਨ ਕਰਦਾ ਏ। ਇਸ ਨੇ ਮਾਨਤਾ ਦਿੱਤੀ ਕਿ ਸਮਾਜ ਦੇ ਕੁਝ ਸਭ ਤੋਂ ਵੱਡੇ ਯੋਗਦਾਨ ਉਨ੍ਹਾਂ ਲੋਕਾਂ ਤੋਂ ਆਉਂਦੇ ਨੇ ਜਿਨ੍ਹਾਂ ਨੇ ਕਦੇ ਮਾਨਤਾ ਨਹੀਂ ਮੰਗੀ ਅਤੇ ਉਨ੍ਹਾਂ ਦੀ ਅਸਾਧਾਰਨ ਸੇਵਾ ਨੂੰ ਰਾਸ਼ਟਰ ਦੇ ਸਾਹਮਣੇ ਲਿਆਂਦਾ ਗਿਆ। ਬਿਊਰੋ ਰਿਪੋਰਟ ਨਾਲ ਆਕਾਸ਼ਵਾਣੀ ਖਬਰਾਂ ਲਈ ਜਲੰਧਰ ਤੋਂ ਮੈਂ ਰਾਜੇਸ਼ ਬਾਲੀ।
0: ਭਾਰਤੀ ਜਨਤਾ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਮੁਕਤ ਪੰਜਾਬ ਯਾਤਰਾ ਦੀ ਸ਼ੁਰੂਆਤ ਅੱਜ ਇਤਿਹਾਸਕ ਧਰਤੀ ਫਤਿਹਗੜ੍ਹ ਸਾਹਿਬ ਵਿਖੇ ਗੁਰਦੁਆਰਾ ਜੋਤੀ ਸਰੂਪ ਵਿਖੇ ਨਤਮਸਤਕ ਹੋ ਕੇ ਕੀਤੀ ਗਈ। ਇਸ ਮੌਕੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ, ਪੰਜਾਬ ਬੀਜੇਪੀ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਤੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਆਗੂਆਂ ਨੇ ਅਰਦਾਸ ਕਰਕੇ ਪੰਜਾਬ ਦੇ ਨੌਜਵਾਨਾਂ ਤੇ ਭਵਿੱਖ ਨੂੰ ਬਚਾਉਣ ਲਈ ਵਿੱਢੀ ਇਸ ਮੁਹਿੰਮ ਨੂੰ ਸਫਲ ਬਣਾਉਣ ਦਾ ਅਹਿਦ ਲਿਆ। ਇਸ ਮੌਕੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ੇ ਦੀ ਦੁਰਵਰਤੋਂ ਵਿਰੁੱਧ ਫੈਸਲਾਕੁੰਨ ਲੜਾਈ ਲੜਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਤੇ ਪਰਿਵਾਰਾਂ ਨੂੰ ਨਸ਼ੇ ਦੀ ਦੁਰਵਰਤੋਂ ਤੇ ਮਾੜੇ ਪ੍ਰਭਾਵਾਂ ਤੋਂ ਬਚਾਉਣਾ ਹਰ ਕਿਸੇ ਦੀ ਜ਼ਿੰਮੇਵਾਰੀ ਹੈ।
2: अब बस हो गया, अब इसे समाप्त होना होगा और ये नशा मुक्त पंजाब यात्रा उसी की शुरुआत है। मैं विश्वास दिलाती हूँ कि अब ना कोई इंजेक्शन ना कोई गोली, ये जो जंजीर जिसमें पूरा पंजाब जकड़ा हुआ है अब इसे तोड़ने का समय आ गया। तोड़ेगा कौन? तोड़ोगे आप, तोड़ेंगे हम, तोड़ेंगे नरेंद्र मोदी, तोड़ेंगे अमित शाह। वो नरेंद्र मोदी जिन्होंने देश से धारा 370 खत्म करी, आतंकवाद खत्म किया, वो अमित शाह जिसने देश से नक्सलवाद खत्म

0: इंडिया आज वो सब आपके साथ है, पंजाब की जनता के साथ।
1: पंजाब सरकार दे सैर सपाटा ते सभा चर्क मामले विभाग की सरप्रस्ती हेठ करवाई जा रही शानदार नाटकी ते संगीतिक पेशकारी हमारे राम ने पटियाला विखे अपने दो रोजा प्रदर्शन दौरान दर्शकों नूं मंत्रमुग्ध कर दिता है। राजीव गांधी नैशनल यूनिवर्सिटी आफ लॉ विखे सनातन सेवा समिति दे सहयोग नाल होई इस पेशकारी नूं दर्शकों वल्लों भरवा हुंगारा दिता गया। रामायण दे अनछोहे पहलुआं ते घट जाने पछाने पक्खां नूं नाटकी ते संगीतिक रूप च पेश करदी इक विशेष पेशकारी ने अपनी शानदार कथा प्रभावशाली संवाद अदाकारी ते संगीत राही ਲੋਕਾਂ ਨੂੰ ਮੰਤਰ ਮੁਕਤ ਕਰ ਦਿੱਤਾ। ਫਾਜ਼ਿਲਕਾ ਪੁਲਿਸ ਨੇ ਬਿਨਾਂ ਪਾਸਪੋਰਟ ਸ਼ੱਕੀ ਹਾਲਤ ਵਿਚ ਘੁੰਮ ਰਹੇ ਇਕ ਬੰਗਲਾਦੇਸ਼ੀ ਨਾਗਰਿਕ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸੁਭਾਸ਼ ਚੰਦਰ ਨੇ ਦਸਿਆ ਕਿ 65 ਬਟਾਲੀਅਨ BSF ਦੀ ਸਾਦਗੀ ਪੋਸਟ ਤੇ ਕੰਪਨੀ ਕਮਾਂਡਰ ਇੰਸਪੈਕਟਰ DS ਮੀਨਾ ਵੱਲੋਂ ਪੁਲਿਸ ਨੂੰ ਕੀਤੀ ਸ਼ਿਕਾਇਤ ਮੁਤਾਬਕ ਰਾਤ ਸਮੇਂ ਸਰਹੱਦੀ ਇਲਾਕੇ ਚ ਬੰਗਲਾਦੇਸ਼ ਵਾਸੀ ਮੁਹੰਮਦ ਕਜ਼ੀਮ ਬਿਨਾਂ ਪਾਸਪੋਰਟ ਸ਼ੱਕੀ ਹਾਲਤ ਚ ਘੁੰਮਦਾ ਹੋਇਆ ਦਿਖਾਈ ਦਿੱਤਾ। BSF ਜਵਾਨਾਂ ਨੇ ਉਸ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਤੇ ਬਾਅਦ ਵਿਚ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਰੋਤਾਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ ਤੱਕ ਸ਼ਾਮ ਦੀਆਂ ਰਾਸ਼ਟਰੀ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਚ ਤਬਦੀਲੀ ਕੀਤੀ ਗਈ ਹੈ। ਇਸ ਮੁਤਾਬਕ 16 ਅਕਤੂਬਰ ਤੱਕ ਰਾਸ਼ਟਰੀ ਪੰਜਾਬੀ ਖਬਰਾਂ ਹੁਣ ਸ਼ਾਮ 7:30 ਦੀ ਬਜਾਏ ਰਾਤ 8:30 ਤੋਂ ਰਾਤ 8:40 ਤੱਕ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸੂਚਨਾ ਖਤਮ ਹੋਈ। ਅਸੀਆਂ ਏਸ਼ਿਆਈ ਖੇਡਾਂ ਅੱਜ ਜਾਪਾਨ ਦੇ ਮਿਜ਼ੂਹੋ ਪਾਰਕ ਅਥਲੈਟਿਕ ਸਟੇਡੀਅਮ ਵਿਖੇ ਸ਼ੁਰੂ ਹੋ ਗਈਆਂ ਨੇ। ਖਿਡਾਰੀਆਂ ਦੀ ਪਰੇਡ ਦੌਰਾਨ ਭਾਰਤ ਦੇ 501 ਮੈਂਬਰੀ ਦਲ ਦੀ ਅਗਵਾਈ 2 ਵਾਰ ਦੀ ਓਲੰਪਿਕ ਤਮਗਾ ਜੇਤੂ ਮਨੂ ਪਾਖਰ, ਕਬੱਡੀ ਖਿਡਾਰੀ ਪਵਨ ਸਰਾਵਤ ਨੇ ਕੀਤੀ। ਤੇ ਆਖਰ ਚ ਖਾਸ ਖਬਰਾਂ ਇਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਵੀਨਾ ਰੋਜ਼ਗਾਰ ਮੇਲੇ ਦੌਰਾਨ ਨਿਯੁਕਤ ਹੋਏ ਨੌਜਵਾਨਾਂ ਨੂੰ 51,000 ਤੋਂ ਵੱਧ ਨਿਯੁਕਤੀ ਪੱਤਰ ਤਕਸੀਮ ਕੀਤੇ। ਸਾਬਕਾ ਕੇਂਦਰੀ ਮੰਤਰੀ ਤੇ ਬੀਜੇਪੀ ਨੇਤਾ ਰਣਜੀਤ ਸਿੰਘ ਬਿੱਟੂ ਨੂੰ ਅੱਜ ਲੁਧਿਆਣਾ ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪ੍ਰੋਗਰਾਮ ਦੇ ਸਥਾਨ ਨੇੜੇ ਪ੍ਰਦਰਸ਼ਨ ਕਰਨ ਲਈ ਹਿਰਾਸਤ ਵਿਚ ਲੈ ਲਿਆ ਗਿਆ। ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਦੀ ਸ਼ੁਰੂਆਤ ਅੱਜ ਫਤਿਹਗੜ੍ਹ ਸਾਹਿਬ ਵਿਖੇ ਕੀਤੀ ਗਈ ਤੇ ਵੀਨੀਆਂ ਏਸ਼ੀਆਈ ਖੇਡਾਂ ਅੱਜ ਤੋਂ ਜਾਪਾਨ ਚ ਸ਼ੁਰੂ ਹੋਈਆਂ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਰਾਤ 8:30 ਤੇ। ਨਮਸਕਾਰ।
2: ਮਿਡਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਸ਼ਾਮ ਦੇ 6:30 ਵੱਜ ਚੁੱਕੇ ਨੇ। ਆਓ ਸੁਣਦੇ ਹਾਂ ਸਪਾਂਸਰ ਪ੍ਰੋਗਰਾਮ ਕਿਸਾਨ ਵਾਣੀ।

0: ਪ੍ਰੋਗਰਾਮ ਕਿਸਾਨ ਵਾਣੀ ਦੇ ਪ੍ਰਾਯੋਜਕ ਨੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ ਭਾਰਤ ਸਰਕਾਰ।
1: ਸੰਕਟ ਕੇ ਸਮੇਂ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਕਿਸਾਨੋ ਕੇ ਲਿਏ ਵਰਦਾਨ ਹੈ।
2: ਅਬ ਸੂਖਾ ਪੜੇ ਯਾ ਬਾੜ ਆ ਜਾਏ,
3: ਅਬ ਓਲੇ ਪੜੇ ਯਾ ਕੀਟ ਪਤੰਗੇ ਫਸਲ ਖਾ ਜਾਏ, ਕੋਈ ਫਿਕਰ ਨਹੀਂ,
4: ਕਿਉਂਕਿ ਹਮਨੇ ਲਿਆ ਹੈ ਪ੍ਰਧਾਨ ਮੰਤਰੀ ਫਸਲ ਬੀਮਾ।
0: ਹਰ ਜੋਖਿਮ ਦਾ ਦਾਵਾ, ਘੱਟੋ ਘੱਟ ਪ੍ਰੀਮੀਅਮ ਤੇ ਵਧੇਰੇ ਭੁਗਤਾਨ ਦਾ ਵਾਅਦਾ। ਨਜ਼ਦੀਕੀ ਕ੍ਰਿਸ਼ੀ ਦਫ਼ਤਰ, ਸਹਿਕਾਰੀ ਸਮਿਤੀ, ਬੈਂਕ ਸ਼ਾਖਾ, ਅਧਿਕਾਰਿਤ ਬੀਮਾ ਕੰਪਨੀ ਜਾਂ ਜਨ ਸੇਵਾ ਕੇਂਦਰ ਵਿੱਚ ਆਪਣੀ ਇੱਛਾ ਨਾਲ ਰਜਿਸਟ੍ਰੇਸ਼ਨ ਕਰਵਾ ਸਕਦੇ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ, ਤੁਹਾਡੀਆਂ ਫਸਲਾਂ ਦਾ ਸੰਪੂਰਨ ਸੁਰੱਖਿਆ ਕਵਚ।
5: ਨਮਸਕਾਰ, ਸਤਿ ਸ਼੍ਰੀ ਅਕਾਲ ਅਤੇ ਜੈ ਹਿੰਦ। ਆਕਾਸ਼ਵਾਣੀ ਦੇ ਉੱਪਰ ਮੈਂ ਜਸਪ੍ਰੀਤ ਕੌਰ ਹਾਜ਼ਰ ਹਾਂ ਪ੍ਰੋਗਰਾਮ ਕਿਸਾਨ ਵਾਣੀ ਲੈ ਕੇ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਕਿਸਾਨਾਂ ਦੀ, ਉਹਨਾਂ ਨੂੰ ਨਵੀਆਂ ਤਕਨੀਕਾਂ ਦੇ ਬਾਰੇ ਤਾਂ ਦੱਸਦੇ ਹੀ ਹਾਂ, ਨਾਲ ਨਾਲ ਉਹਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦੇ ਹੱਲ ਵੀ ਦੱਸਦੇ ਹਾਂ, ਜਿਵੇਂ ਕਿ ਖੇਤੀ ਸੰਦੇਸ਼ ਉਹਨਾਂ ਨੂੰ ਪੜ੍ਹ ਕੇ ਸੁਣਾਉਂਦੇ ਹਾਂ, ਨਵੀਆਂ ਆਈਆਂ ਤਕਨੀਕਾਂ ਤੋਂ ਜਾਣੂ ਕਰਵਾਉਂਦੇ ਹਾਂ, ਇਹੀ ਨਹੀਂ ਖੇਤੀ ਖਬਰਾਂ ਵੀ ਉਹਨਾਂ ਨੂੰ ਪੜ੍ਹ ਕੇ ਸੁਣਾਉਂਦੇ ਹਾਂ। ਤੇ ਲਓ ਕਰਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ ਖੇਤੀ ਸੰਦੇਸ਼ ਦੇ ਨਾਲ। ਸੋ ਕਿਸਾਨ ਵੀਰੋ ਅਤੇ ਭੈਣੋ, ਅੱਜ ਦਾ ਪਹਿਲਾ ਖੇਤੀ ਸੰਦੇਸ਼ ਹੈ ਝੋਨੇ ਵਿੱਚ ਫੋਕ ਘਟਾਉਣ ਲਈ ਪੋਟਾਸ਼ੀਅਮ ਨਾਈਟ੍ਰੇਟ ਦਾ ਪੱਤਿਆਂ ਉੱਤੇ ਛਿੜਕਾ, ਵੱਧ ਝਾੜ ਲਈ ਪ੍ਰਭਾਵਸ਼ਾਲੀ ਤਰੀਕਾ। ਝੋਨੇ ਦੀ ਫਸਲ ਵਿੱਚ ਬੱਲੀਆਂ ਨਿਕਲਣ ਅਤੇ ਦਾਣੇ ਬਣਨ ਦੇ ਸਮੇਂ ਖੁਰਾਕੀ ਤੱਤਾਂ ਦੀ ਲੋੜ ਕਾਫ਼ੀ ਵੱਧ ਜਾਂਦੀ ਹੈ। ਇਸ ਅਹਿਮ ਪੜਾਅ ਦੌਰਾਨ ਬੱਲੀ ਦੇ ਵਿਕਾਸ, ਦਾਣਿਆਂ ਦੇ ਬਣਨ ਅਤੇ ਦਾਣੇ ਭਰਨ ਲਈ ਨਾਈਟ੍ਰੋਜਨ ਅਤੇ ਪੋਟਾਸ਼ੀਅਮ ਤੱਤਾਂ ਦੀ ਉਚਿਤ ਮਾਤਰਾ ਬਹੁਤ ਮਹੱਤਵਪੂਰਨ ਹੁੰਦੀ ਹੈ। ਇਸ ਸਮੇਂ ਪੋਟਾਸ਼ੀਅਮ ਨਾਈਟ੍ਰੇਟ ਦਾ ਪੱਤਿਆਂ ਉੱਤੇ ਛਿੜਕਾਅ ਇਹਨਾਂ ਜ਼ਰੂਰੀ ਖੁਰਾਕੀ ਤੱਤਾਂ ਦੀ ਪੂਰਤੀ ਲਈ ਇੱਕ ਪ੍ਰਭਾਵਸ਼ਾਲੀ ਅਤੇ ਕਿਫਾਇਤੀ ਤਰੀਕਾ ਹੈ। ਪੋਟਾਸ਼ੀਅਮ ਨਾਈਟ੍ਰੇਟ ਇੱਕ ਪਾਣੀ ਵਿੱਚ ਪੂਰੀ ਤਰ੍ਹਾਂ ਘੁਲਣਸ਼ੀਲ ਖਾਦ ਹੈ, ਜਿਸ ਵਿੱਚ 13% ਨਾਈਟ੍ਰੋਜਨ ਅਤੇ 45% ਪੋਟਾਸ਼ੀਅਮ ਹੁੰਦਾ ਹੈ। ਨਾਈਟ੍ਰੇਟ ਰੂਪ ਵਾਲਾ

ਤਰ੍ਹਾਂ ਅਸੀਂ ਜਾਣਦੇ ਹਾਂ ਕਿ ਜਿਹੜਾ ਪਸ਼ੂ ਪ੍ਰਜਨਨ ਪ੍ਰਬੰਧ ਹੈ ਇਹ ਇੱਕ ਲਾਹੇਵੰਦ ਡੇਅਰੀ ਫਾਰਮ ਦੇ ਲਈ ਬਹੁਤ ਜ਼ਰੂਰੀ ਆ। ਬਿਨਾਂ ਚੰਗੇ ਪਸ਼ੂ ਪ੍ਰਜਨਨ ਪ੍ਰਬੰਧ ਦੇ ਅਸੀਂ ਡੇਅਰੀ ਕਿੱਤੇ ਨੂੰ ਲਾਹੇਵੰਦ ਨਹੀਂ ਬਣਾ ਸਕਦੇ। ਇਸੇ ਤਰ੍ਹਾਂ ਪਸ਼ੂ ਪ੍ਰਜਨਨ ਚੰਗਾ ਕਰਨ ਦੇ ਲਈ ਹੇਹਾ ਸਮਕਾਲੀਕਰਨ ਇੱਕ ਵਧੀਆ ਸਾਧਨ ਹੈ। ਹੇਹਾ ਸਮਕਾਲੀਕਰਨ ਦੇ ਵਿੱਚ ਚਾਰ ਮੁੱਖ ਗੱਲਾਂ ਹੁੰਦੀਆਂ ਨੇ। ਪਹਿਲੀ, ਹੇਹੇ ਦੀ ਪਹਿਚਾਣ ਕਰਨਾ। ਜੇਕਰ ਅਸੀਂ ਸਮੇਂ ਸਿਰ ਹੇਹੇ ਦੀ ਪਹਿਚਾਣ ਕਰਾਂਗੇ ਤਾਂ ਹੀ ਅਸੀਂ ਉਹਨੂੰ ਨਵੇਂ ਦੁੱਧ ਜਿਹਨੂੰ ਮੱਝ ਜਾਂ ਗਾਂ ਨੂੰ ਹਰੀ ਕਰਨਾ, ਗਰਭਧਾਰਨ ਕਰਾਉਣਾ ਕਹਿੰਦੇ ਆ ਨਾ, ਕਰਵਾ ਸਕਦੇ ਨੇ। ਸਹੀ ਟਾਈਮ 'ਤੇ ਗਰਭਧਾਰਨ ਕਰਵਾਉਣਾ ਆ, ਗਰਭ ਦੀ ਜਾਂਚ ਕਰਨੀ ਹੈਗੀ ਆ। ਜਦੋਂ ਪਸ਼ੂ ਗੱਭਣ ਹੋ ਗਿਆ ਉਹਦੀ ਸਿਹਤ ਦੀ ਸਾਂਭ ਸੰਭਾਲ ਅਤੇ ਦੁਬਾਰਾ ਉਹਨੂੰ ਗਰਭਧਾਰਨ ਕਰਨ ਲਈ ਤਿਆਰ ਕਰਨਾ, ਇਹ ਸਾਰੀਆਂ ਗੱਲਾਂ ਪਸ਼ੂ ਪ੍ਰਜਨਨ ਦੇ ਅੰਦਰ ਆਉਂਦੀਆਂ ਨੇ। ਜਿਸ ਤਰ੍ਹਾਂ ਅਸੀਂ ਦੇਖਿਆ ਵੀ ਜੇਕਰ ਸਾਡਾ ਪਸ਼ੂ ਪ੍ਰਜਨਨ ਵਧੀਆ ਹੋਵੇਗਾ ਤਾਂ ਹੀ ਅਸੀਂ ਦੋ ਸੂਇਆਂ ਦੇ ਵਿਚਕਾਰਲਾ ਅੰਤਰ ਘੱਟ ਕਰ ਸਕਦੇ ਹਾਂ। ਹਰ ਸਾਲ ਤਕਰੀਬਨ ਇੱਕ ਬੱਚਾ ਲੈ ਸਕਦੇ ਹਾਂ। ਜੇਕਰ ਪਸ਼ੂ ਪ੍ਰਜਨਨ ਵਧੀਆ ਤਾਂ ਸਾਰਾ ਸਾਲ ਸਾਡਾ ਦੁੱਧ ਉਤਪਾਦਨ ਅੱਛਾ ਰਹੇਗਾ, ਪੂਰੇ ਵੱਗ ਦਾ ਡੇਅਰੀ ਫਾਰਮ ਦਾ ਉਤਪਾਦਨ ਅੱਛਾ ਰਹੇਗਾ, ਜਿਸ ਦੇ ਨਾਲ ਫਾਰਮਰ ਨੂੰ, ਕਿਸਾਨ ਨੂੰ ਫਾਇਦਾ ਹੋਵੇਗਾ। ਪ੍ਰਜਨਨ ਪ੍ਰਬੰਧ ਆ, ਇਹਦੇ ਵਿੱਚ ਹੇਹਾ ਸਮਕਾਲੀਕਰਨ ਦਾ ਬਹੁਤ ਮਹੱਤਵ ਹੈ। ਆਪਾਂ ਗੱਲ ਕਰਦੇ ਹਾਂ ਹੇਹਾ ਅਤੇ ਹੇਹਾ ਚੱਕਰ ਕੀ ਆ। ਪਹਿਲਾਂ ਸਾਨੂੰ ਸਮਕਾਲੀਕਰਨ ਤੋਂ ਪਹਿਲਾਂ ਹੇਹਾ ਅਤੇ ਹੇਹਾ ਚੱਕਰ ਨੂੰ ਸਮਝਣਾ ਬਹੁਤ ਜ਼ਰੂਰੀ ਆ। ਹੇਹਾ, ਜਿਸ ਨੂੰ ਆਮ ਤੌਰ 'ਤੇ ਗਾਂ ਮੱਝ ਦਾ ਗਰਮ ਹੋਣਾ, ਹੀਟ ਦੇ ਵਿੱਚ ਆਉਣਾ, ਬੋਲਣਾ ਆਖਿਆ ਜਾਂਦਾ, ਈਸਟਸ ਵੀ ਕਹਿ ਦਿੰਦੇ ਹੈਗੇ ਨੇ, ਆਮ ਬੋਲਚਾਲ ਭਾਸ਼ਾ ਦੇ ਵਿੱਚ ਹੀਟ ਦੇ ਵਿੱਚ ਆਉਣਾ ਜ਼ਿਆਦਾ ਪ੍ਰਚਲਿਤ ਆ ਜਾਂ ਹੇਹਾ ਜ਼ਿਆਦਾ ਪ੍ਰਚਲਿਤ ਆ। ਹੇਹੇ ਦੇ ਦੌਰਾਨ ਪਸ਼ੂ ਨਰ ਪਸ਼ੂ ਦੇ ਨਾਲ ਮਿਲਾਪ ਕਰਨ ਦੇ ਲਈ ਤਿਆਰ ਹੁੰਦਾ ਹੈਗਾ। ਹੇਹੇ ਦੀਆਂ ਕੁਛ ਨਿਸ਼ਾਨੀਆਂ ਹੁੰਦੀਆਂ ਜਿਸ ਦੇ ਵਿੱਚ ਉਸ ਦੇ ਪ੍ਰਜਨਨ ਅੰਗਾਂ 'ਚੋਂ ਲੇਸਦਾਰ ਪਦਾਰਥ ਨਿਕਲਦਾ ਹੈ ਅਤੇ ਉਹ ਖਾਣਾ ਘੱਟ ਕਰ ਦਿੰਦਾ, ਬੇਚੈਨੀ ਮਹਿਸੂਸ ਕਰਦਾ ਹੈਗਾ, ਇੱਧਰ ਉੱਧਰ ਹਰਕਤ ਜ਼ਿਆਦਾ ਕਰਦਾ ਹੈਗਾ। ਇਸ ਤੋਂ ਪਤਾ ਲੱਗ ਜਾਂਦਾ ਹੈਗਾ ਪਸ਼ੂ ਜਿਹੜਾ ਗਰਮੀ ਦੇ ਵਿੱਚ ਆ, ਹੇਹੇ ਵਿੱਚ ਆਇਆ, ਹੀਟ ਦੇ ਵਿੱਚ ਆਇਆ, ਤਾਂ ਕਿ ਆਪਾਂ ਇਹਨੂੰ ਗਰਭ ਧਾਰਨ ਕਰਨ ਦੇ ਲਈ ਕਿਸੇ ਸਾਂਡ ਝੋਟੇ ਜਾਂ ਚੰਗੇ ਸੀਮਨ ਦਾ ਉਪਲਬਧਤਾ ਚੈੱਕ ਕਰ ਸਕੀਏ। ਇਸ ਨੂੰ ਆਪਾਂ ਬਾਈਆ ਵੀ ਆਖ ਦਿੰਦੇ ਹਾਂ। ਜਦੋਂ ਇਹਦਾ ਜਿਹੜਾ ਕੁੱਲ ਸਮਾਂ ਹੁੰਦਾ 21 ਦਿਨ ਹੁੰਦਾ ਹੈਗਾ ਆ, ਬਾਈਏ 'ਤੇ ਦੁਬਾਰਾ ਪਸ਼ੂ ਨੇ ਜੇਕਰ ਉਹ ਗੱਭਣ ਨਹੀਂ ਹੋਇਆ, ਇਹੀ ਨਿਸ਼ਾਨੀਆਂ ਉਹਨੇ ਦੁਬਾਰਾ ਫਿਰ ਦਿਖਾਉਣੀਆਂ ਹਨ। ਜਦੋਂ ਇੱਕ ਹੇਹੇ ਤੋਂ ਲੈ ਕੇ ਦੂਸਰੇ ਹੇਹੇ ਤੱਕ ਦਾ ਜਿਹੜਾ ਇਹ ਸਮਾਂ ਆ, ਇਸ ਨੂੰ ਪੂਰਾ ਚੱਕਰ ਕਿਹਾ ਜਾਂਦਾ ਹੈਗਾ। ਇਸ ਦੇ ਵਿੱਚ ਪਸ਼ੂ ਜਿਹੜਾ ਹੈਗਾ ਉਹ ਅੰਦਰੂਨੀ ਕਾਫੀ ਉਹਦੇ ਵਿੱਚ ਤਬਦੀਲੀਆਂ ਆਉਂਦੀਆਂ ਨੇ, ਕਈ ਹਾਰਮੋਨ ਵੱਧਦੇ ਨੇ, ਘੱਟਦੇ ਨੇ, ਆਂਡੇ ਬਣਨੇ ਸ਼ੁਰੂ ਹੁੰਦੇ ਹੈਗੇ ਨੇ ਜਦੋਂ ਹੇਹੇ ਦੇ ਨਜ਼ਦੀਕ ਆ ਜਾਂਦਾ ਹੈਗਾ। ਈਸਟ੍ਰੋਜਨ ਹਾਰਮੋਨ ਵਧਣ ਦੇ ਨਾਲ ਉਹ ਹੇਹੇ ਦੀਆਂ ਨਿਸ਼ਾਨੀਆਂ ਦਿਖਾਉਂਦਾ ਅਤੇ ਜਿਹੜਾ ਹੇਹੇ ਦੇ ਦੌਰਾਨ ਜਦੋਂ ਆਪਾਂ ਮਿਲਾਪ ਕਰ ਦਿੰਦੇ ਹਾਂ ਜਾਂ ਏ ਆਈ ਕਰ ਦਿੰਦੇ ਹਾਂ, ਉਸ ਤੋਂ ਬਾਅਦ ਆਂਡਾ ਟੁੱਟ ਕੇ ਬੱਚੇਦਾਨੀ ਦੇ ਵਿੱਚ ਆਉਂਦਾ, ਜਿਹਦੇ ਨਾਲ ਫਲੀਕਰਨ ਤੋਂ ਬਾਅਦ ਗਰਭ ਤਿਆਰ ਹੁੰਦਾ ਹੈਗਾ। ਇਸ ਨੂੰ ਆਪਾਂ ਹੇਹਾ ਚੱਕਰ ਕਹਿੰਦੇ ਨੇ। ਹੇਹਾ ਚੱਕਰ ਜਿਹੜਾ ਹੈਗਾ ਆ, ਕਈ ਹਾਰਮੋਨ ਨੇ ਜਿਹੜੇ ਇਹਨੂੰ ਕੰਟਰੋਲ ਕਰਦੇ ਨੇ, ਜਿਨ੍ਹਾਂ ਦੇ ਵਿੱਚ ਮੁੱਖ ਤੌਰ 'ਤੇ GnRH ਆ, LH, FSH, ਪ੍ਰੋਜੈਸਟੋਨ, ਈਸਟ੍ਰੋਜਨ ਅਤੇ ਪ੍ਰੋਸਟਾਗਲੈਂਡਨਸ ਨੇ। ਹੋਰ ਵੀ ਕਈ ਹਾਰਮੋਨ ਨੇ ਜਿਹੜਾ ਆਪਣਾ ਯੋਗਦਾਨ ਪਾਉਂਦੇ ਨੇ, ਪਰ ਇਹ ਮੁੱਖ ਹਾਰਮੋਨ ਹੈਗੇ ਨੇ। ਇਹਨਾਂ ਹਾਰਮੋਨਾਂ ਦਾ ਹੀ ਇਸਤੇਮਾਲ ਅੱਗੇ ਜਾ ਕੇ ਹੇਹਾ ਸਮਕਾਲੀਕਰਨ ਦੇ ਵਿੱਚ ਆਪਾਂ ਕਰਨਾ ਹੈ। ਜਿਹੜਾ ਹੇਹਾ ਚੱਕਰ ਆ ਉਹਨੂੰ ਚਾਰ ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਪਹਿਲਾ ਪ੍ਰੋਈਸਟਸ, ਮਤਲਬ ਹੇਹੇ ਤੋਂ ਪਹਿਲਾਂ ਦਾ ਸਮਾਂ, ਦੂਸਰਾ ਮੈਟੀਸਟਸ ਯਾਨੀ ਹੇਹੇ ਤੋਂ ਬਾਅਦ ਦਾ ਸਮਾਂ, ਚੌਥਾ ਜਿਹੜਾ ਹੈਗਾ ਡਾਈਸਟਸ ਕਹਿੰਦੇ ਆ ਉਹਨੂੰ, ਪਸ਼ੂ ਦੇ ਆਰਾਮ ਦਾ ਟਾਈਮ ਵੀ ਕਹਿ ਸਕਦੇ ਹੋ, ਜਿਸ ਦੇ ਵਿੱਚ ਜਿਹੜਾ ਪ੍ਰੋਜੈਸਟਨ ਹਾਰਮੋਨ ਜ਼ਿਆਦਾ ਹੁੰਦਾ ਹੈਗਾ। ਜਦੋਂ ਆਂਡਾ ਟੁੱਟ ਕੇ ਆਉਂਦਾ ਉਸ ਜਗ੍ਹਾ 'ਤੇ ਆਂਡੇਦਾਨੀ ਦੇ ਉੱਪਰ ਇੱਕ CL ਨਾਮ ਦੀ, ਕਾਰਪਸ ਲੂਟੀਅਮ ਨਾਮ ਦੀ ਗ੍ਰੰਥੀ ਬਣਦੀ ਆ ਜਿਹੜੀ ਪ੍ਰੋਜੈਸਟਨ ਹਾਰਮੋਨ ਪੈਦਾ ਕਰਦੀ ਆ। ਪ੍ਰੋਜੈਸਟਨ ਹਾਰਮੋਨ ਦਾ ਮੈਂ ਤੁਹਾਨੂੰ ਕੰਮ ਦੱਸ ਦੇਵਾਂ, ਇਹ ਜਿਹੜਾ ਹੈਗਾ ਗਰਭ ਨੂੰ ਬਣਾ ਕੇ ਰੱਖਦੀ ਆ। ਬਿਨਾਂ ਪ੍ਰੋਜੈਸਟਨ ਤੋਂ ਜਾਂ ਇਸ ਦੀ ਮਾਤਰਾ ਘੱਟ ਹੋਣ 'ਤੇ ਜਾਨਵਰ ਗੱਭਣ ਨਹੀਂ ਰਹਿ ਸਕਦਾ। ਜਿਹੜੇ ਹੇਹੇ ਆ, ਹੇਹੇ ਦੀਆਂ ਨਿਸ਼ਾਨੀਆਂ ਜਿਹੜੀਆਂ ਹੁੰਦੀਆਂ ਉਹਦੇ ਵਿੱਚ ਇਹ ਹੁੰਦਾ ਵੀ ਨਰ ਨੂੰ ਮਾਦਾ ਸਵੀਕਾਰ ਕਰਦੀ ਆ, ਦੂਜੇ ਪਸ਼ੂਆਂ 'ਤੇ ਚੜ੍ਹਦੀ ਆ ਜਾਂ ਆਪਣੇ ਦੇ ਉੱਤੇ ਚੜ੍ਹਨ ਦਿੰਦੀ ਆ, ਬੇਚੈਨ ਰਹਿੰਦੀ ਆ, ਵਾਰ ਵਾਰ ਰੰਭਦੀ ਆ ਜਾਂ ਬੋਲਦੀ ਆ, ਜਿਹੜੇ ਸੂਹ ਆਪਾਂ ਕਹਿੰਦੇ ਹਾਂ ਪਿਸ਼ਾਬ ਮਾਰਗ ਹੈਗਾ ਉੱਥੇ ਸੋਜਿਸ਼ ਹੁੰਦੀ ਆ, ਖੁਰਾਕ ਪਾਣੀ ਘੱਟ ਕਰ ਦਿੰਦੀ ਆ। ਜਦੋਂ ਗਾਵਾਂ ਦੇ ਵਿੱਚ ਇਹ ਖਾਸ ਤੌਰ 'ਤੇ ਦੇਖਿਆ ਗਿਆ, ਜਦੋਂ ਇੱਕ ਗਾਂ ਦੂਸਰੇ ਗਾਂ ਦੇ ਉੱਤੇ ਚੜ੍ਹਦੀ ਆ ਅਤੇ ਜਿਹੜੀ ਗਾਂ ਨੀਚੇ ਵਾਲੀ ਆ ਜੇ ਉਹ ਨਾ ਹਿੱਲੇ ਤਾਂ ਉਹਨੂੰ ਆਪਾਂ

ਵਧੀਆ ਹੀਟ ਮੰਨਦੇ ਹਾਂ, ਵਧੀਆ ਹੇਹਾ ਮੰਨਦੇ ਹਾਂ ਜਾਂ ਸਟੈਂਡਿੰਗ ਹੀਟ ਆਖਦੇ ਹਾਂ। ਇਹ ਆਪਾਂ ਗੱਲ ਕੀਤੀ ਆ ਵੀ ਹੇਹਾ ਜਾਂ ਹੇਹਾ ਚੱਕਰ ਕੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਹੇਹਾ ਸਮਕਾਲੀਕਰਨ। ਜਿਸ ਤਰ੍ਹਾਂ ਆਪਾਂ ਗੱਲ ਕੀਤੀ ਵੀ ਜਿਹੜੇ ਹੇਹਾ ਚੱਕਰ ਆ ਉਹਨੂੰ ਕੰਟਰੋਲ ਕਰਨ ਦੇ ਲਈ ਕਈ ਹਾਰਮੋਨ ਜਿਹੜਾ ਆਪਣਾ ਯੋਗਦਾਨ ਪਾਉਂਦੇ ਹੈਗੇ ਨੇ, ਅਸੀਂ ਉਹ ਹਾਰਮੋਨ ਜੇਕਰ ਬਾਹਰੋਂ ਦੇ ਕੇ ਜਿਹੜਾ ਹੇਹਾ ਚੱਕਰ ਨੂੰ ਆਪਾਂ ਕੰਟਰੋਲ ਕਰ ਲਈਏ ਅਤੇ ਇੱਕ ਹੇਹੇ ਨੂੰ ਇੱਕ ਖਾਸ ਦਿਨ 'ਤੇ ਲੈ ਆਈਏ ਤਾਂ ਕਿ ਆਪਾਂ ਇਕੱਠੇ ਜਿਹੜੇ ਪਸ਼ੂ ਹੈਗੇ ਆ ਉਹਨਾਂ ਦੇ ਵਿੱਚ ਸਾਣ ਜਾਂ ਝੋਟੇ ਦੇ ਨਾਲ ਨਵੇਂ ਦੁੱਧ ਕਰਵਾ ਸਕੀਏ ਜਾਂ AI ਦਾ ਇਸਤੇਮਾਲ ਕਰਕੇ ਨਵੇਂ ਦੁੱਧ ਕਰ ਸਕੀਏ। ਇਸ ਨੂੰ ਆਪਾਂ ਹੇਹਾ ਸਮਕਾਲੀਕਰਨ ਆਖਦੇ ਹਾਂ। ਹੇਹਾ ਸਮਕਾਲੀਕਰਨ ਦੀ ਲੋੜ ਕਿਉਂ ਹੈ? ਲੋੜ ਇਸ ਕਰਕੇ ਆ ਵੀ ਆਪਾਂ ਨੂੰ ਪਤਾ ਵੀ ਜਿਹੜਾ ਹੇਹਾ ਆ ਹੇਹੇ ਦਾ ਜਿਹੜਾ ਸਮਾਂ ਹੁੰਦਾ 18 ਤੋਂ 24 ਘੰਟੇ ਦੇ ਕਰੀਬ ਹੁੰਦਾ ਹੈਗਾ, ਛੋਟਾ ਸਮਾਂ ਆ। ਜ਼ਿਆਦਾਤਰ ਇਹ ਦੇਖਿਆ ਗਿਆ ਵੀ ਹੇਹਾ ਪਸ਼ੂ ਦੇ ਵਿੱਚ ਸ਼ਾਮ ਨੂੰ, ਰਾਤ ਨੂੰ ਜਾਂ ਸੁਬਾਹ ਜਲਦੀ ਇਸ ਸਮੇਂ ਦੇ ਦੌਰਾਨ ਸ਼ੁਰੂ ਹੁੰਦਾ। ਇਸ ਕਰਕੇ ਪਹਿਚਾਨਣ ਦੇ ਵਿੱਚ ਦਿੱਕਤ ਹੁੰਦੀ ਆ। ਕਈ ਪਸ਼ੂਆਂ ਦੇ ਵਿੱਚ ਇਹਦੀ ਜਿਹੜਾ ਸਮੇਂ ਦੀ ਦਰ ਹੈਗੀ ਆ 18 ਘੰਟੇ ਤੋਂ ਵੀ ਘੱਟ ਹੁੰਦੀ ਆ, 8 ਘੰਟੇ 12 ਘੰਟੇ ਤੱਕ ਵੀ ਹੁੰਦੀ ਆ। ਦੂਸਰਾ, ਕਈ ਪਸ਼ੂਆਂ ਦੇ ਵਿੱਚ ਜਿਹੜੇ ਹੇਹੇ ਦੀਆਂ ਨਿਸ਼ਾਨੀਆਂ ਦੀ ਆਪਾਂ ਗੱਲ ਕੀਤੀ ਆ, ਰੰਭਣਾ, ਤਾਰਾਂ ਦੇਣੀਆਂ, ਦੂਸਰੇ ਦੇ ਉੱਪਰ ਚੜ੍ਹਨਾ, ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਬਹੁਤ ਘੱਟ ਦੇਖੀਆਂ ਗਈਆਂ। ਅੰਦਰੂਨੀ ਤੌਰ 'ਤੇ ਸਰੀਰ ਦੇ ਅੰਦਰ ਸਾਰੀ ਹਰਕਤ ਹੋ ਰਹੀ ਹੁੰਦੀ ਆ, ਪਸ਼ੂ ਹੇਹੇ ਵਿੱਚ ਆ ਰਿਹਾ ਹੁੰਦਾ ਹੈਗਾ, ਪਰ ਬਾਹਰੀ ਨਿਸ਼ਾਨੀਆਂ ਦਾ ਸਾਨੂੰ ਪਤਾ ਨਹੀਂ ਲੱਗਦਾ। ਉਹਨਾਂ ਪਸ਼ੂਆਂ ਦੇ ਵਿੱਚ ਵੀ ਜੇਕਰ ਆਪਾਂ ਗਰਭ ਧਾਰਨ ਕਰਾਉਣਾ ਹੈਗਾ, AI ਕਰਨੀ ਆ, ਤਾਂ ਜਿਹੜਾ ਹੇਹਾ ਸਮਕਾਲੀਕਰਨ ਆ ਇੱਕ ਵਧੀਆ ਤਰੀਕਾ ਹੈ। ਅਤੇ ਦੂਸਰਾ, ਇਸ ਤੋਂ ਇਲਾਵਾ ਜੋ ਅੱਜ ਕੱਲ੍ਹ ਫਾਰਮਰ ਜਿਹੜੇ ਹੈਗੇ ਨੇ ਉਹਨਾਂ ਦੇ ਕੋਲ ਪਸ਼ੂਆਂ ਦੀ ਗਿਣਤੀ ਵੱਧ ਰਹੀ ਹੈ, ਜਦੋਂ ਪਸ਼ੂਆਂ ਦੀ ਗਿਣਤੀ ਜ਼ਿਆਦਾ ਹੋ ਜਾਂਦੀ ਹੈਗੀ ਆ, ਸਾਨੂੰ ਹੇਹੇ ਦਾ ਪਤਾ ਲਗਾਉਣਾ ਉਨਾ ਹੀ ਮੁਸ਼ਕਲ ਹੋ ਜਾਂਦਾ ਹੈਗਾ। ਇਸ ਕਰਕੇ ਜਿਹੜਾ ਹੇਹਾ ਸਮਕਾਲੀਕਰਨ ਹੈ ਉਹਨਾਂ ਮੇਰੇ ਕਿਸਾਨ ਵੀਰਾਂ ਭੈਣਾਂ ਦੇ ਲਈ ਬਹੁਤ ਲਾਹੇਵੰਦ ਹੈ, ਜਿਨ੍ਹਾਂ ਦੇ ਕੋਲ ਜਿਹੜੇ ਪਸ਼ੂ ਹੈਗੇ ਨੇ ਜ਼ਿਆਦਾ ਆ, ਡੇਅਰੀ ਫਾਰਮ ਵੱਡੇ ਹੈਗੇ ਨੇ, ਉਹ ਆਪਣੇ ਪਸ਼ੂ ਪ੍ਰਜਨਣ ਨੂੰ ਬਿਹਤਰ ਕਰਨ ਦੇ ਲਈ ਹੇਹਾ ਸਮਕਾਲੀਕਰਨ ਦਾ ਇਸਤੇਮਾਲ ਕਰ ਸਕਦੇ ਹਨ। ਇਹਦੇ ਆਪਾਂ ਹੁਣ ਗੱਲ ਕਰਦੇ ਹਾਂ ਹੇਹਾ ਸਮਕਾਲੀਕਰਨ ਦੇ ਨਾਲ ਆਪਾਂ ਨੂੰ ਲਾਭ ਕੀ ਆ। ਪਹਿਲਾਂ ਤਾਂ ਲਾਭ ਇਹੀ ਆ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈਗੀ ਆ ਵੀ ਜਿਹੜਾ ਹੇਹਾ ਲੱਭਣ ਦੀ ਲੋੜ ਨਹੀਂ ਪੈਂਦੀ, ਇਹ ਜਿਹੜੀ ਇੱਕ ਵੱਡੀ ਸਿਰਦਰਦੀ ਹੁੰਦੀ ਹੈਗੀ ਆ ਕਿਸਾਨ ਵੀਰਾਂ ਦੇ ਲਈ ਵੀ ਹੇਹੇ ਦਾ ਪਤਾ ਕਰਕੇ ਉਹਨੂੰ ਸਹੀ ਟਾਈਮ 'ਤੇ ਟੀਕਾ ਭਰਾਉਣਾ। ਹੇਹਾ ਸਮਕਾਲੀਕਰਨ ਦੇ ਨਾਲ ਇਸ ਤਰ੍ਹਾਂ ਦੀ ਆਪਾਂ ਨੂੰ ਜ਼ਰੂਰਤ ਨਹੀਂ ਪੈਂਦੀ। ਦੂਸਰਾ, ਜਿਹੜੇ ਗੂੰਗਾ ਹੇਹਾ ਦਿਖਾ ਰਹੇ ਹੁੰਦੇ ਹੈਗੇ ਨੇ ਉਹਨਾਂ ਪਸ਼ੂਆਂ ਦੇ ਵਿੱਚ ਵੀ ਗਰਭ ਧਾਰਨ ਕਰਾਇਆ ਜਾ ਸਕਦਾ ਹੈਗਾ। ਅਤੇ ਇਸ ਤਰ੍ਹਾਂ ਆਪਾਂ 1 ਸਾਲ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਹੈਗੇ ਨੇ ਪਸ਼ੂ ਗੱਭਣ ਕਰਾ ਸਕਦੇ ਹਾਂ। ਇੱਕ ਪਸ਼ੂ ਦਾ ਜਿਹੜਾ 2 ਸੂਈਆਂ ਦਾ ਅੰਤਰਾਲ ਹੈਗਾ ਉਹਨੂੰ 12 ਤੋਂ 14 ਕੁ ਮਹੀਨੇ ਦੇ ਵਿੱਚ ਰੱਖ ਸਕਦੇ ਹਾਂ। ਕਹਿਣ ਦਾ ਭਾਵ ਆ ਹਰ ਵਰਿਆਈ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ, ਹਰ 1 ਸਾਲ ਦੇ ਵਿੱਚ 1 ਬੱਚਾ ਆਪਾਂ ਉਸ ਤੋਂ ਲੈ ਸਕਦੇ ਹੈਗੇ ਹਾਂ। ਇਸ ਤੋਂ ਇਲਾਵਾ ਜੇਕਰ ਉਹ ਹਰ ਸਾਲ 1 ਬੱਚਾ ਦੇ ਰਹੀ ਹੈਗੀ ਆ, ਦੁੱਧ ਦਾ ਉਤਪਾਦਨ ਬਣਿਆ ਰਹਿੰਦਾ ਫਾਰਮ 'ਤੇ, ਅਤੇ ਇਸ ਤਰ੍ਹਾਂ ਆਪਾਂ ਜਿਹੜਾ ਹੈਗਾ ਆ ਹੇਹਾ ਸਮਕਾਲੀਕਰਨ ਦਾ ਇਸਤੇਮਾਲ ਕਰਕੇ ਆਪਾਂ ਜਿਹੜਾ ਆਪਣਾ ਵੱਗ ਹੈਗਾ ਉਹਦਾ ਸੂਆ ਆਪਾਂ ਇੱਕ ਨਿਸ਼ਚਿਤ ਮਹੀਨੇ ਦੇ ਵਿੱਚ ਸਮੇਂ ਦੇ ਵਿੱਚ ਤੈਅ ਕਰ ਸਕਦੇ ਹਾਂ ਜਦੋਂ ਸਾਨੂੰ ਦੁੱਧ ਦੀ ਜ਼ਰੂਰਤ ਜ਼ਿਆਦਾ ਹੁੰਦੀ ਹੈ। ਹੇਹਾ ਸਮਕਾਲੀਕਰਨ ਦੇ ਦੌਰਾਨ ਸਾਨੂੰ ਕਾਫੀ ਸਾਵਧਾਨੀਆਂ ਦਾ ਇਸਤੇਮਾਲ ਕਰਨਾ ਚਾਹੀਦਾ। ਕਈ ਮੇਰੇ ਵੀਰ ਭੈਣ ਭਰਾ ਆਪਣੇ ਹਿਸਾਬ ਦੇ ਨਾਲ ਹਾਰਮੋਨ ਦੇ ਕੇ ਪਸ਼ੂ ਨੂੰ ਹੇਹਾ ਸਮਕਾਲੀਕਰਨ ਕਰਦੇ ਹਨ ਅਤੇ ਉਹ ਉਹਨਾਂ ਦਾ ਨੁਕਸਾਨ ਹੁੰਦਾ ਅੱਗੇ ਜਾ ਕੇ, ਕਿਉਂਕਿ ਹੇਹਾ ਸਮਕਾਲੀਕਰਨ ਜਿਹੜਾ ਹੈਗਾ ਇਹ ਜਿਹੜਾ ਹੈਗਾ ਪਸ਼ੂ ਮਾਹਰ ਇੱਕ ਵੈਟਰਨਰੀ ਡਾਕਟਰ ਦੀ ਸਲਾਹ ਦੇ ਨਾਲ ਉਹਦੀ ਦੇਖ ਰੇਖ ਦੇ ਵਿੱਚ ਕਰਾਉਣ ਦੇ ਨਾਲ ਹੀ ਸਹੀ ਫਾਇਦਾ ਹੁੰਦਾ ਹੈਗਾ। ਇਸ ਕਰਕੇ ਪਹਿਲਾਂ ਤਾਂ ਮਾਹਰ ਡਾਕਟਰ ਤੋਂ ਪਸ਼ੂ ਦੇ ਪ੍ਰਜਨਨ ਅੰਗਾਂ ਦੀ ਜਾਂਚ ਕਰਾਉਣੀ ਚਾਹੀਦੀ ਹੈਗੀ ਆ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਅਸੀਂ ਜਿਹੜਾ ਹੈਗਾ ਉਹਦੇ ਵਿੱਚ ਇੱਕ ਕਾਰਪਸ ਲਿਊਟੀਅਮ ਹੁੰਦਾ ਹੈਗਾ ਜਿਹੜਾ ਪ੍ਰੋਜੈਸਟਨ ਪੈਦਾ ਕਰਦਾ ਹੈਗਾ, ਇਹ ਜਿਹੜੇ ਹੈਗੇ ਨੇ ਜਾਂਚ ਪੜਤਾਲ ਦੇ ਨਾਲ ਕਿਹੜੀ ਵਿਧੀ ਲੱਗਣੀ ਆ, ਕਿਹੜੇ ਹਾਰਮੋਨ ਲੱਗਣੇ ਆ, ਉਹਨਾਂ ਦਾ ਪਤਾ ਲੱਗਦਾ ਹੈਗਾ। ਦੂਸਰੀ ਗੱਲ ਜਿਹੜੀ ਬਹੁਤ ਹੀ ਮਹੱਤਵਪੂਰਨ ਹੈਗਾ, ਸਿਹਾ ਸਮਕਾਲੀਕਰਨ ਤੋਂ ਪਹਿਲਾਂ ਜਿਨ੍ਹਾਂ ਵੀ ਪਸ਼ੂਆਂ ਦੇ ਵਿੱਚ ਹੇਹਾ ਸਮਕਾਲੀਕਰਨ ਕਰਨਾ ਹੈ ਉਹਨਾਂ ਦੀ ਗਰਭ ਜਾਂਚ ਜ਼ਰੂਰ ਕਰ ਲੈਣੀ ਚਾਹੀਦੀ ਆ। ਆਮ ਤੌਰ 'ਤੇ ਇਹ ਦੇਖਣ ਨੂੰ ਮਿਲਿਆ ਕਈ ਫਾਰਮਰ ਜਿਹੜੇ ਹੈਗੇ ਨੇ ਉਹ ਵੈਸੇ ਹੀ ਸੋਚ ਲੈਂਦੇ ਨੇ ਵੀ ਪਸ਼ੂ ਜਿਹੜਾ ਗੱਭਣ ਨਹੀਂ ਹੈਗਾ, ਹੇਹਾ ਸਮਕਾਲੀਕਰਨ ਦੇ ਟੀਕੇ ਲਗਾ ਦਿੰਦੇ ਹੈਗੇ ਨੇ। ਉਹਦੇ ਨਾਲ ਕੀ ਹੁੰਦਾ, ਹੇਹਾ ਸਮਕਾਲੀਕਰਨ ਦੇ ਟੀਕੇ ਲਗਾਉਣ ਦੇ ਨਾਲ ਉਸ ਪਸ਼ੂ ਨੇ ਬੱਚਾ ਗਿਰਾ ਦੇਣਾ ਆ, ਉਸ ਪਸ਼ੂ ਨੇ ਧੂ ਜਾਣਾ, ਉਹਦਾ ਫਾਇਦੇ ਦੀ ਬਜਾਏ ਨੁਕਸਾਨ ਹੋ ਜਾਣਾ ਹੈ। ਹੇਹਾ ਸਮਕਾਲੀਕਰਨ ਵਰਤਣ ਦੇ ਲਈ ਸਾਨੂੰ ਪਸ਼ੂ ਦਾ ਵਜਨ, ਮੋਟਾਪਾ, ਜਿਹਨੂੰ ਆਮ ਭਾਸ਼ਾ ਦੇ ਵਿੱਚ ਅੱਜ ਕੱਲ੍ਹ ਫਾਰਮਰ ਜਾਣਦੇ ਨੇ ਬੋਡੀ ਕੰਡੀਸ਼ਨ ਸਕੋਰ ਕਿਹਾ ਜਾਂਦਾ ਹੈਗਾ, ਉਹ ਠੀਕ

0: करना यह कोई पशु नू गबन करन दी गरंटी नहीं दिंदा। यह सिर्फ जिहड़ा हेहा चक्कर आ उनू कंट्रोल करदा ते हेहे नू निश्चित करदा भी इस दिन आना आ। जेकर पशु की खुराक तंदुरुस्ती का ख्याल नहीं रखा जाऊगा, गर्मी का ख्याल नहीं रखा जाऊगा, तो ये नतीजे जड़े घट होंगे। मैं उम्मीद करदा भी जेडे किसान वीर है हेहा समकालीकरण अपना के अपना जिहड़ा डेयरी का धंधा हैगा उहदे विच इस तों लाभ प्राप्त करनगे। धन्यवाद जी।
1: सो किसान वीरों ते पैणों तुसी सुन रहे सी जानकारी पशुआं विच हेहा समकाली करन दे बारे डॉक्टर नरिंदर सिंह वल्लों। ते हुण वेला हो गया है खेती खबरां दा। तुहानू दस दईए कि पंजाब सरकार ने खेतीबाड़ी अते सूबे दे महत्वपूर्ण मुद्दियां उत्ते मते पास करन लई एक महीने दे अंदर विधान सभा दा विशेष इजलास बुलाउण दा वादा कीता है, जिस विच कुछ अहम गल्लां होणगीआं। मंडियां विच झोने दी आमद शुरू हो गई है। अगेती बीजी गई 1509 बासमती दी किस्म मंडियां विच पहुंचनी शुरू हो गई है, जिसका भार 3800 प्रति क्विंटल तक मिल रहा है अते प्रति एकड़ झाड़ विच 25-30% दा वाधा दर्ज कीता गया है। पंजाब एग्रीकल्चर यूनिवर्सिटी ने गर्मी नू सहन करन वालियां कणक दीआं नवीआं किस्मां पेश कीतीआं हन। इस दे नाल ही खेती दी निगरानी लई आर्टिफिशियल इंटेलीजेंस दी वरतों करन दी योजना उत्ते वी चर्चा कीती गई है। ਤੁਹਾਨੂੰ ਦੱਸ ਦਈਏ ਕਿ ਇਸ ਸਾਲ ਬਾਸਮਤੀ ਹੇਠ ਰਕਬਾ ਲਗਭਗ 50,000 ਹੈਕਟੇਅਰ ਵੱਧ ਕੇ 6.76 ਲੱਖ ਹੈਕਟੇਅਰ ਹੋ ਗਿਆ ਹੈ। 1509 ਬਾਸਮਤੀ ਦੀ ਸ਼ੁਰੂਆਤੀ ਆਮਦ ਮੰਡੀਆਂ ਵਿੱਚ ਹੋ ਰਹੀ ਹੈ ਅਤੇ ਕੁਝ ਥਾਵਾਂ ਉੱਤੇ 3800 ਪ੍ਰਤੀ ਕੁਇੰਟਲ ਤੱਕ ਭਾਅ ਮਿਲ ਰਿਹਾ ਹੈ। ਇਹੀ ਨਹੀਂ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇਸ ਮਹੀਨੇ ਕਿਸਾਨ ਮੇਲਿਆਂ ਰਾਹੀਂ PBW 887 ਕਿਸਮ ਪੇਸ਼ ਕਰਨ ਜਾ ਰਹੀ ਹੈ। ਇਹ ਸਮੇਂ ਸਿਰ ਬੀਜੀ ਅਤੇ ਸਿੰਚਾਈ ਵਾਲੀ ਫਸਲ ਲਈ ਹੈ ਅਤੇ ਇਸ ਵਿੱਚ ਵੱਧ ਪੈਦਾਵਾਰ, ਡਿੱਗਣ ਤੋਂ ਘੱਟ ਖਤਰਾ ਅਤੇ ਕੁਝ ਮੁੱਖ ਬਿਮਾਰੀਆਂ ਵਿਰੁੱਧ ਦਰਮਿਆਨੀ ਰੋਕਥਾਮ ਦੱਸੀ ਗਈ ਹੈ। ਖਰੀਫ 2026 ਦੌਰਾਨ ਪਰਾਲੀ ਸਾੜਨ ਨੂੰ ਘਟਾਉਣ ਲਈ ਪੰਜਾਬ ਸਰਕਾਰ ਵੱਲੋਂ ਪਿੰਡ ਪੱਧਰ ਉੱਤੇ ਜਾਗਰੂਕਤਾ, ਖੇਤ ਪ੍ਰਦਰਸ਼ਨ ਅਤੇ ਡਿਜੀਟਲ ਮੁਹਿੰਮ ਵਧਾਉਣ ਦੀ ਵੀ ਯੋਜਨਾ ਬਣਾਈ ਗਈ ਹੈ। ਕੇਂਦਰ ਸਰਕਾਰ ਮੁਤਾਬਕ ਖੇਤੀ ਅਤੇ ਸਹਾਇਕ ਖੇਤਰਾਂ ਵਿੱਚ ਉਤਪਾਦਕਤਾ, ਕਿਸਾਨ ਸਹਾਇਤਾ, ਮਾਰਕੀਟ ਪਹੁੰਚ ਅਤੇ ਖੇਤੀਬਾੜੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ। ਕੇਂਦਰ ਦੇ ਮਿਸ਼ਨ ਫਾਰ ਆਤਮ ਨਿਰਭਰਤਾ ਇੰਪਲਸਿਸ ਲਈ 11,440 ਕਰੋੜ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦਾ ਟੀਚਾ 2030-31 ਤੱਕ ਦਾਲਾਂ ਦੀ ਪੈਦਾਵਾਰ ਵਧਾਉਣਾ ਅਤੇ ਤੂਰ, ਉੜਦ ਤੇ ਮਸੂਰ ਦੀ MSP ਉੱਤੇ ਖਰੀਦ ਨੂੰ ਮਜ਼ਬੂਤ ਕਰਨਾ ਹੈ। ਉੱਥੇ ਹੀ ਕਰਜ਼ਾ ਅਤੇ ਗੰਨਾ ਕਿਸਾਨਾਂ ਨੂੰ ਰਾਹਤ ਵੀ ਦਿੱਤੀ ਗਈ ਹੈ, ਜਿਵੇਂ ਕਿ ਸਹਿਕਾਰੀ ਬੈਂਕਾਂ ਦੇ ਕਰਜ਼ਿਆਂ ਲਈ ਇੱਕ ਮੁਸ਼ਤ ਨਿਪਟਾਰਾ OTS ਨੀਤੀ ਦਾ ਮੁਲਾਂਕਣ ਕਰਨ ਲਈ ਕਮੇਟੀ ਬਣਾਈ ਜਾਵੇਗੀ। ਇਸ ਤੋਂ ਇਲਾਵਾ ਗੰਨੇ ਦੇ ਉੱਚ SAP ਨੂੰ ਬਰਕਰਾਰ ਰੱਖਦੇ ਹੋਏ ਨਿੱਜੀ ਸ਼ੂਗਰ ਮਿੱਲਾਂ ਦੀ ਅਦਾਇਗੀ ਨੂੰ ਸਿੰਗਲ ਵਿੰਡੋ ਸਿਸਟਮ ਰਾਹੀਂ ਸਰਲ ਬਣਾਉਣ ਉੱਤੇ ਸਹਿਮਤੀ ਵੀ ਬਣੀ ਹੈ। ਕਿਸਾਨ ਵੀਰੋ, ਖੇਤੀ ਖਬਰਾਂ ਤੋਂ ਬਾਅਦ ਵੇਲਾ ਹੋ ਗਿਆ ਹੈ ਇੱਕ ਗੀਤ ਦਾ।

0: ਕਿਸਾਨ ਵੀਰੋ ਅਤੇ ਭੈਣੋ, ਉਮੀਦ ਹੈ ਤੁਹਾਨੂੰ ਸਾਡਾ ਅੱਜ ਦਾ ਕਿਸਾਨ ਵਾਣੀ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਵੇਗਾ ਤੇ ਅਗਲੀ ਵਾਰੀ ਫਿਰ ਮੁਲਾਕਾਤ ਹੋਵੇਗੀ ਕੁਝ ਨਵੀਆਂ ਤਕਨੀਕਾਂ ਦੇ ਨਾਲ, ਨਵੀਆਂ ਜਾਣਕਾਰੀਆਂ ਦੇ ਨਾਲ। ਤਦ ਤੱਕ ਬਣੇ ਰਹੋ ਆਕਾਸ਼ਵਾਣੀ ਦੇ ਨਾਲ। ਜੈ ਹਿੰਦ।
1: ਪ੍ਰੋਗਰਾਮ ਕਿਸਾਨ ਵਾਣੀ ਦੇ ਪ੍ਰੋਜੈਕਟ ਸਨ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ।
2: ਪ੍ਰਧਾਨ ਮੰਤਰੀ ਕਿਸਾਨ ਮਾਨ ਧਨ ਯੋਜਨਾ ਨਾਲ ਛੋਟੇ ਕਿਸਾਨਾਂ ਦਾ ਭਵਿੱਖ ਹੋਏਗਾ ਸੁਰੱਖਿਅਤ
3: ਅਤੇ 60 ਸਾਲ ਦੀ ਉਮਰ ਵਾਲਿਆਂ ਨੂੰ 3,000 ਰੁਪਏ ਮਹੀਨੇ ਦੀ ਪੈਨਸ਼ਨ ਹੋਏਗੀ ਸੁਨਿਸ਼ਚਿਤ।
2: 55 ਰੁਪਏ ਤੋਂ 200 ਰੁਪਏ ਮਹੀਨੇ ਦੀ ਕਿਸ਼ਤ ਦੇ ਕੇ ਯੋਜਨਾ ਵਿੱਚ ਸ਼ਾਮਿਲ ਹੋ ਸਕਦੇ ਨੇ 18 ਤੋਂ 40 ਸਾਲ ਤੱਕ ਦੇ ਕਿਸਾਨ।
3: ਇਸ ਯੋਜਨਾ ਵਿੱਚ ਸਰਕਾਰ ਦੇਵੇਗੀ ਬਰਾਬਰ ਦਾ ਯੋਗਦਾਨ।
2: ਸਾਰੇ ਕਿਸਾਨ ਭੈਣ ਭਰਾ ਇਸ ਯੋਜਨਾ ਦੇ ਲਾਭ ਲਈ ਜਨ ਸੇਵਾ ਕੇਂਦਰ ਵਿੱਚ ਜਾਣ
3: ਤੇ ਆਪਣਾ ਨਾਮ ਮੁਫ਼ਤ ਵਿੱਚ ਦਰਜ ਕਰਾਉਣ।
2: ਅੰਨਦਾਤਾ ਦੀ ਮਿਹਨਤ ਨੂੰ ਸਮਰਪਿਤ ਪੈਨਸ਼ਨ ਨਾਲ ਸੁਰੱਖਿਅਤ ਉਹਨਾਂ ਦਾ ਮਾਣ। ਕ੍ਰਿਸ਼ੀ ਤੇ ਕਿਸਾਨ ਕਲਿਆਣ ਮੰਤਰਾਲਾ, ਭਾਰਤ ਸਰਕਾਰ ਦੁਆਰਾ ਜਨਹਿਤ ਵਿੱਚ ਜਾਰੀ।

0: ਸਾਰੇ ਕਿਸਾਨ ਭੈਣ ਭਰਾ ਇਸ ਯੋਜਨਾ ਦੇ ਲਾਭ ਲਈ ਜਨ ਸੇਵਾ ਕੇਂਦਰ ਵਿੱਚ ਜਾਣ
1: ਤੇ ਆਪਣਾ ਨਾਮ ਮੁਫ਼ਤ ਵਿੱਚ ਦਰਜ ਕਰਾਉਣ।
0: ਅੰਨਦਾਤਾ ਦੀ ਮਿਹਨਤ ਨੂੰ ਸਮਰਪਿਤ ਪੈਨਸ਼ਨ ਨਾਲ ਸੁਰੱਖਿਅਤ ਉਹਨਾਂ ਦਾ ਮਾਣ। ਕ੍ਰਿਸ਼ੀ ਤੇ ਕਿਸਾਨ ਕਲਿਆਣ ਮੰਤਰਾਲਾ, ਭਾਰਤ ਸਰਕਾਰ ਦੁਆਰਾ ਜਨਹਿਤ ਵਿੱਚ ਜਾਰੀ।

0: ਤੁਸੀਂ ਸੁਣ ਰਹੇ ਸੀ ਸਪਾਂਸਰ ਪ੍ਰੋਗਰਾਮ ਕਿਸਾਨ ਵਾਣੀ, ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
0: 343.6 ਮੀਟਰ ਯਾਨੀ 873 ਕਿਲੋਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਆਓ ਹੁਣ ਸੁਣਦੇ ਹਾਂ ਪੰਜਾਬੀ ਗੀਤ, ਜਿਸ ਨੂੰ ਗਾਇਆ ਮੀਨੂ ਪੁਰਸ਼ੋਤਮ, ਦਿਲਰਾਜ ਕੌਰ ਤੇ ਵਿਨੋਦ ਸਹਿਗਲ ਨੇ। ਫਿਲਮ ਲੌਂਗ ਦਾ ਲਿਸ਼ਕਾਰਾ।

0: ਮੈਂ ਤੁਸਾਂ ਗੁਰਦਾਸ ਮਾਨ ਦੀ ਆਵਾਜ਼ ਚ ਪੰਜਾਬੀ ਗੀਤ ਸੁਣ ਰਹੇ ਸੀ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਏ। ਹੁਣ ਤੋਂ ਕੁਝ ਪਲਾਂ ਵਿਚ ਯਾਨੀ 7:10 ਤੇ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਵਿਸ਼ੇਸ਼ ਪ੍ਰੋਗਰਾਮ ਜਨ ਸੇਵਾ ਦੇਸ਼ ਸੇਵਾ।
1: ਯੇ ਆਕਾਸ਼ਵਾਣੀ ਹੈ। ਵਿਸ਼ੇਸ਼ ਸ਼ਿੰਖਲਾ ਜਨ ਸੇਵਾ ਸੇ ਦੇਸ਼ ਸੇਵਾ ਕੇ ਤੀਸਰੇ ਸੰਸਕਰਣ ਮੇ ਪ੍ਰਸਤੁਤ ਹੈ ਪਰਿਚਰਚਾ ਅੰਤਯੋਦਯ ਕਾ ਸੰਕਲਪ। ਇਸਮੇ ਭਾਗ ਲੈ ਰਹੇ ਹੈ ਰਾਜਨੀਤਿਕ ਵਿਸ਼ਲੇਸ਼ਕ ਕੇਵੀ ਪ੍ਰਸਾਦ ਔਰ ਆਰਥਿਕ ਵਿਸ਼ਲੇਸ਼ਕ ਸ਼ੁਭਮੋਏ ਭੱਟਾਚਾਰਯ ਜੀ। ਕਾਰਜਕ੍ਰਮ ਕਾ ਸੰਚਾਲਨ ਕਰ ਰਹੇ ਹੈ ਮਨੋਜ ਪਾਠਕ।
2: ਏਕ ਵਿਅਕਤੀ ਜਬ ਸੰਕਲਪਿਤ ਹੋਤਾ ਹੈ ਆਪਣੇ ਦੇਸ਼ ਕੇ ਲਿਏ, ਆਪਣੇ ਦੇਸ਼ ਕੀ ਮਾਟੀ ਕੇ ਲਿਏ, ਆਪਣੇ ਲੋਗੋਂ ਕੇ ਲਿਏ ਔਰ ਉਸਕੇ ਮਨ ਮੇ ਭਾਵਨਾ ਹੋਤੀ ਹੈ ਕਿ ਯੇ ਪੂਰੀ ਦੁਨੀਆ ਹਮਾਰੀ ਹੈ। ਭਾਰਤੀਯਤਾ ਕਾ ਜੋ ਸੋਚ ਰਹਾ ਹੈ ਆਦਿਕਾਲ ਸੇ, ਸਰਵੇ ਭਵੰਤੁ ਸੁਖਿਨਾ, ਯਦਿ ਵਹ ਉਸਕੇ ਵਿਅਕਤਿਤਵ ਮੇ ਆ ਜਾਏ ਤੋ ਫਿਰ ਜੀਵਨ ਕਾ ਆਯਾਮ ਬਦਲ ਜਾਤਾ ਹੈ। ਔਰ ਸਮਕਾਲ ਮੇ ਦੇਸ਼ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਏਕ ਐਸੇ ਹੀ ਵਿਅਕਤਿਤਵ ਹੈ ਜਿਨਕੇ ਕਈ ਆਯਾਮ ਹੈ। ਆਰੰਭਿਕ ਜੀਵਨ ਹੋ ਯਾ ਬਾਅਦ ਕਾ ਜੀਵਨ ਯਾ ਅਬ ਕਾ ਜੀਵਨ, ਜੀਵਨ ਕੇ ਹਰ ਅੰਤਰਾਲ ਮੇ ਏਕ ਸਪਸ਼ਟ ਸੋਚ, ਦੂਰ ਦ੍ਰਿਸ਼ਟੀ ਔਰ ਆਪਣੀ ਮਿੱਟੀ ਸੇ ਪਿਆਰ, ਆਪਣੀ ਸੰਸਥਾਓਂ ਕੇ ਉਤਥਾਨ ਕੇ ਲਿਏ ਲਗਾਤਾਰ ਪ੍ਰਯਾਸ ਕਰਨਾ, ਆਪਣੇ ਲੋਗੋਂ ਕੋ ਹਰ ਸਤਰ ਪਰ ਸਕਸ਼ਮ ਬਨਾਨਾ, ਆਗੇ ਬਢ਼ਨੇ ਕੇ ਅਵਸਰ ਉਪਲਬਧ ਕਰਾਨਾ ਔਰ ਇਸ ਕ੍ਰਮ ਮੇ ਜਨ ਸੇਵਾ ਸੇ ਦੇਸ਼ ਸੇਵਾ ਕਾ ਲਕਸ਼ਯ ਉਨਕੇ ਵਿਅਕਤਿਤਵ ਮੇ, ਉਨਕੇ ਚਰਿੱਤਰ ਮੇ ਔਰ ਉਨਕੇ ਕਰਮ ਮੇ ਹਮ ਪਗ ਪਗ ਪਰ ਸੁਦੀਰਘ ਅਵਧੀ ਸੇ ਦੇਖਤੇ ਹੈ। ਲਗਭਗ 2.5 ਦਸ਼ਕ ਕਹੇ, 3 ਦਸ਼ਕ ਕਹੇ, 3 ਦਸ਼ਕ ਕੀ ਯਾਤਰਾ ਮੇ ਨਰਿੰਦਰ ਮੋਦੀ ਨਾ ਕੇਵਲ ਇੱਕ ਰਾਜਨੀਤਿਕ ਕਾਰਯਕਰਤਾ ਸੇ ਏਕ ਸਕਸ਼ਮ ਮੁੱਖ ਮੰਤਰੀ ਔਰ ਉਸਕੇ ਬਾਅਦ ਭਾਰਤ ਵਰਸ਼ ਕੇ ਪ੍ਰਧਾਨ ਮੰਤਰੀ ਕੇ ਰੂਪ ਮੇ ਅੰਤਰਰਾਸ਼ਟਰੀਯ ਪਟਲ ਪਰ ਜੈਸੇ ਕ੍ਸ਼ਮਤਾਵਾਨ ਸਸ਼ਕਤ ਛਵਿ ਨਿਜ ਸਵਯਂ ਕੀ ਔਰ ਉਸਕੇ ਸਾਥ ਸਾਥ ਭਾਰਤ ਵਰਸ਼ ਕੀ ਬਦਲਨੇ ਮੇ ਸਫਲ ਹੋਏ ਹੈ ਵਹ ਮਾਇਨੇ ਰਖਤਾ ਹੈ। ਇਸ ਸ਼ਿੰਖਲਾ ਮੇ ਹਮ ਵਿਵਿਧ ਵਿਸ਼ਿਓਂ ਪਰ ਸ਼੍ਰੋਤਾਓਂ ਚਰਚਾ ਕਰੇਂਗੇ ਜਿਸਮੇ ਉਨਕੇ ਸਾਥ ਹੋਣੇ ਸੇ, ਉਨਕੇ ਨੇਤ੍ਰਿਤਵ ਸੇ, ਉਨਕੇ ਲਗਾਤਾਰ ਪ੍ਰਯਾਸ ਸੇ ਕਿਸ ਤਰ੍ਹਾਂ ਸੇ ਬਦਲਾਵ ਭਾਰਤ ਵਰਸ਼ ਮੇ ਆਏ ਹੈ। ਪਹਿਲੇ ਗੁਜਰਾਤ ਮੇ ਏਕ ਮੁੱਖ ਮੰਤਰੀ ਕੇ ਰੂਪ ਮੇ ਹਮਨੇ ਵਾਇਬ੍ਰੈਂਟ ਗੁਜਰਾਤ ਕੋ ਦੇਖਾ, ਏਕ ਐਸਾ ਪ੍ਰਦੇਸ਼ ਜਹਾਂ ਪਰ ਉਦਯੋਗ ਉਤਨਾ ਸਕਸ਼ਮ ਨਹੀਂ ਥਾ ਜਿਤਨਾ ਕਿ ਹੋਣਾ ਚਾਹੀਏ ਥਾ, ਵਹ ਬਦਲਤੇ ਹਮਨੇ ਦੇਖਾ ਔਰ ਭਾਰਤ ਵਰਸ਼ ਕੋ ਬਦਲਤੇ ਹੋਏ ਦੇਖਾ ਹੈ। ਆਜ ਇਸ ਅੰਕ ਮੇ ਹਮਨੇ ਆਪਣੇ ਆਪਣੇ ਕ੍ਸ਼ੇਤਰ ਕੇ ਜਾਣੇ ਮਾਨੇ ਨਾਮ, ਰਾਜਨੀਤਿਕ ਮਾਮਲੋਂ ਕੇ ਦੇਸ਼ ਕੇ ਜਾਣੇ ਮਾਨੇ ਵਿਸ਼ਲੇਸ਼ਕ ਕੇਵੀ ਪ੍ਰਸਾਦ ਔਰ ਆਰਥਿਕ ਮਾਮਲੋਂ ਕੇ ਜਾਣੇ ਮਾਨੇ ਵਿਸ਼ਲੇਸ਼ਕ ਸ਼ੁਭਮੋਏ ਭੱਟਾਚਾਰਯ ਕੋ ਆਮੰਤ੍ਰਿਤ ਕੀਆ ਹੈ। ਹਮ ਵਿਭਿੰਨ ਵਿਸ਼ਿਓਂ ਪਰ ਚਰਚਾ ਕਰੇਂਗੇ। ਸਬਸੇ ਪਹਿਲੇ ਕੇਵੀ ਪ੍ਰਸਾਦ ਜੀ, ਕਾਰਜਕ੍ਰਮ ਮੇ ਹਮ ਆਪਕਾ ਸਵਾਗਤ ਕਰਤੇ
3: ਹੈਂ। ਧੰਨਵਾਦ ਮਨੋਜ ਜੀ।
2: ਸ਼ੁਭਮੋਏ ਆਪਕਾ ਵੀ ਬਹੁਤ ਬਹੁਤ ਸਵਾਗਤ।
3: ਧੰਨਵਾਦ।
2: ਦੇਸ਼ ਕੇ ਉਤਥਾਨ ਮੇ ਸਮਾਜ ਕੇ ਸਬਸੇ ਗਰੀਬ ਵਰਗ ਕਾ ਯੋਗਦਾਨ ਜਬ ਤੱਕ ਸੁਨਿਸ਼ਚਿਤ ਨਹੀਂ ਹੋਤਾ, ਉਨ੍ਹੇ ਉਪਰ ਉਠਾਨੇ ਕੇ ਲੀਏ ਆਰਥਿਕ ਰੂਪ ਸੇ, ਸ਼ੈਕਸ਼ਿਕ ਰੂਪ ਸੇ, ਸਾਮਾਜਿਕ ਰੂਪ ਸੇ ਉਨਤ ਬਨਾਨੇ ਕੇ ਲੀਏ ਸਹੀ ਉਪਾਏ ਨਹੀਂ ਕੀਏ ਜਾਤੇ ਤਬ ਤੱਕ ਉਨਕੇ ਜੀਵਨ ਮੇ ਬਦਲਾਵ ਨਹੀਂ ਆਤਾ। ਪ੍ਰਗਤੀ ਕੇ ਪਥ ਪਰ ਵੋ ਆਗੇ ਨਹੀਂ ਬੜ ਪਾਤੇ ਉਸੀ ਗਤੀ ਸੇ ਜੈਸੇ ਬਾਕੀ ਲੋਕ। ਅੰਤਯੋਦਯ ਵਰਗ ਕੇ ਲੀਏ ਸਰਕਾਰ ਨੇ ਜੋ ਯੋਜਨਾਏ ਚਲਾਈ ਉਨਕਾ ਸੰਕਸ਼ਿਪਤ ਲੇਖਾ ਜੋਖਾ ਹਮ ਆਪਕੋ ਬਤਾਤੇ ਹੈਂ।
4: पिछले वर्षों में सरकार की अनेक पहलों में इस बात पर जोर दिखाई देता है कि विकास का लाभ केवल उन लोगों तक सीमित न रहे जो पहले से ही मुख्य धारा से जुड़े हैं, बल्कि उन परिवारों और क्षेत्रों तक भी पहुंचे जो लंबे समय से विकास की सुविधाओं से दूर रहे हैं। वन बंधु कल्याण योजना ने आदिवासी क्षेत्रों के विकास को शिक्षा,

ਅਮੰਗਣਾ ਨਾਮ ਨਾਸਿਕਾ। ਤੀਜਾ ਜ਼ਰੂਰੀ ਭਾਗ ਹੈ ਸ਼ਬਦ ਰੂਪਾਂ ਦੀ ਜਾਣਕਾਰੀ। ਕ੍ਰਿਆ ਨੂੰ ਸੰਪਾਦਿਤ ਕਰਨ ਵਾਲੇ ਤੱਤ ਕਾਰਕ ਕਹੇ ਜਾਂਦੇ ਹਨ। ਸੰਸਕ੍ਰਿਤ ਭਾਸ਼ਾ ਵਿੱਚ 7 ਕਾਰਕ ਹਨ: ਕਰਤਾ, ਕਰਮ, ਕਰਨ, ਸੰਪ੍ਰਦਾਨ, ਅਪਾਦਾਨ, ਸੰਬੰਧ ਅਤੇ ਅਧਿਕਰਨ। ਇਹਨਾਂ ਨਾਲ ਲੱਗਣ ਵਾਲੇ ਪ੍ਰਤਿਏ ਸੁਪ ਆਦਿ ਪ੍ਰਤਿਏ ਜਾਂ ਸੁਬੰਤ ਪ੍ਰਤਿਏ ਕਹੇ ਜਾਂਦੇ ਹਨ। ਇਹਨਾਂ ਦੀ ਸੰਖਿਆ 21 ਹੈ। ਇਹਨਾਂ ਨਾਲ ਬਣੇ ਸ਼ਬਦ ਰੂਪ ਦੋ ਪ੍ਰਕਾਰ ਦੇ ਹੁੰਦੇ ਹਨ। ਪਹਿਲੇ ਉਹ ਜਿਨ੍ਹਾਂ ਦਾ ਅੰਤ ਸਵਰ ਨਾਲ ਹੁੰਦਾ ਹੈ, ਜਿਵੇਂ ਕਿ ਦੇਵ, ਰਾਮ, ਪਾਲ, ਛਾਤਰ ਆਦਿ। ਦੂਸਰੇ ਉਹ ਜਿਨ੍ਹਾਂ ਦਾ ਅੰਤ ਵਿਅੰਜਨ ਨਾਲ ਹੁੰਦਾ ਹੈ, ਜਿਵੇਂ ਕਿ ਸਰਿਤ, ਮਰੁਤ, ਜਗਤ, ਰਾਜਨ ਆਦਿ। ਸੰਸਕ੍ਰਿਤ ਭਾਸ਼ਾ ਵਿੱਚ ਇਹ ਸ਼ਬਦ ਰੂਪ 3 ਪ੍ਰਕਾਰ ਦੇ ਹਨ: ਇਸਤਰੀਲਿੰਗ, ਜਿਵੇਂ ਕਿ ਲਤਾ, ਬਾਲਾ, ਛਾਤਰਾ, ਨਦੀ, ਮਤੀ ਆਦਿ। ਪੁਲਿੰਗ, ਜਿਵੇਂ ਦੇਵ, ਰਾਮ, ਕ੍ਰਿਸ਼ਨ, ਵਿਸ਼ਨੂੰ, ਬਾਲ ਆਦਿ। ਅਤੇ ਨਪੁਸਤਕ ਲਿੰਗ, ਜਿਵੇਂ ਕਿ ਫਲਮ, ਪੁਸਤਕਮ, ਭੋਜਨਮ, ਰਾਜਯਮ ਆਦਿ। ਸੰਸਕ੍ਰਿਤ ਭਾਸ਼ਾ ਵਿੱਚ 3 ਹੀ ਵਚਨ ਮੰਨੇ ਜਾਂਦੇ ਹਨ। ਇੱਕ ਵਚਨ ਜਿੱਥੇ ਕ੍ਰਿਆ ਦਾ ਕਰਤਾ ਇੱਕ ਹੋਵੇ, ਜਿਵੇਂ ਸ, ਜਿਸ ਦਾ ਅਰਥ ਹੈ ਉਹ। ਦ੍ਵਿਵਚਨ ਜਿੱਥੇ ਕ੍ਰਿਆ ਦੇ ਕਰਤਾ 2 ਹੋਣ, ਜਿਵੇਂ ਕਿ ਤਉ, ਉਹ 2। ਬਹੁਵਚਨ ਜਿੱਥੇ ਕ੍ਰਿਆ ਦੇ ਕਰਤਾ 3 ਜਾਂ ਇਸ ਤੋਂ ਜ਼ਿਆਦਾ ਹੋਣ, ਜਿਵੇਂ ਕਿ ਤੇ, ਜਿਸ ਦਾ ਅਰਥ ਹੈ ਉਹ ਸਭ। ਸੰਸਕ੍ਰਿਤ ਭਾਸ਼ਾ ਵਿੱਚ 3 ਹੀ ਪੁਰਸ਼ ਮੰਨੇ ਜਾਂਦੇ ਹਨ, ਜਿਸ ਬਾਰੇ ਗੱਲ ਕੀਤੀ ਜਾਂਦੀ ਹੈ, ਜਿਸ ਨਾਲ ਗੱਲ ਕੀਤੀ ਜਾਂਦੀ ਹੈ ਅਤੇ ਜੋ ਗੱਲ ਕਰਦਾ ਹੈ। ਪ੍ਰਥਮ ਪੁਰਸ਼, ਜਿਵੇਂ ਕਿ ਉਹ, ਮੱਧਮ ਪੁਰਸ਼, ਜਿਵੇਂ ਤਮ, ਤੂ, ਤੇ ਉੱਤਮ ਪੁਰਸ਼, ਅਹਮ, ਜਿਸ ਦਾ ਅਰਥ ਹੈ ਮੈਂ। ਸੰਸਕ੍ਰਿਤ ਭਾਸ਼ਾ ਵਿੱਚ ਕੁੱਲ ਧਾਤੂਆਂ ਦੀ ਸੰਖਿਆ 1950 ਹੈ। ਇਹਨਾਂ ਨੂੰ 10 ਗਣਾਂ ਵਿੱਚ ਵੰਡਿਆ ਗਿਆ ਹੈ। ਅੰਗਰੇਜ਼ੀ ਵਿੱਚ ਜਿਨ੍ਹਾਂ ਨੂੰ ਟੈਂਸ ਅਤੇ ਹਿੰਦੀ ਵਿੱਚ ਕਾਲ ਕਿਹਾ ਜਾਂਦਾ ਹੈ, ਉਹਨਾਂ ਨੂੰ ਸੰਸਕ੍ਰਿਤ ਵਿੱਚ ਲਕਾਰ ਕਿਹਾ ਜਾਂਦਾ ਹੈ। ਇਹ 10 ਹਨ, ਪਰ 5 ਦਾ ਪ੍ਰਯੋਗ ਹੀ ਵਧੇਰੇ ਕੀਤਾ ਜਾਂਦਾ ਹੈ। ਲਟ ਲਕਾਰ ਵਰਤਮਾਨ ਕਾਲ ਦਾ ਸੂਚਕ ਹੈ। ਲਰਿਟ ਲਕਾਰ ਭਵਿੱਖ ਕਾਲ ਦਾ ਸੂਚਕ ਹੈ। ਲੰਗ ਲਕਾਰ ਭੂਤਕਾਲ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ। ਲੋਟ ਲਕਾਰ ਆਗਿਆਰਥਕ ਵਾਕਯ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ। ਅਤੇ ਵਿਧੀ ਲਿੰਗ ਲਕਾਰ ਦਾ ਪ੍ਰਯੋਗ ਵਿਧੀ ਅਰਥ ਸੂਚਕ ਵਾਕ ਵਿੱਚ ਕੀਤਾ ਜਾਂਦਾ ਹੈ। ਧਾਤੂਆਂ ਦੇ ਵਿੱਚ ਹੋਣ ਵਾਲੇ ਪਰਿਵਰਤਨ ਦਾ ਨਾਮ ਹੀ ਕਾਲ ਹੈ, ਜਿਵੇਂ ਕਿ ਪਠ ਧਾਤੂ, ਲਟ ਲਕਾਰ, ਪ੍ਰੈਜ਼ੈਂਟ ਟੈਂਸ ਦੇ ਕ੍ਰਿਆ ਰੂਪ ਇਸ ਪ੍ਰਕਾਰ ਹਨ: ਸ ਪਠਤੀ, ਤਉ ਪਠਤਾ, ਤੇ ਪਠੰਤੀ। ਸ ਪਠਤੀ, ਇੱਕ ਪੜ੍ਹਦਾ ਹੈ, ਤਉ ਪਠਤਾ, ਉਹ 2 ਪੜ੍ਹਦੇ ਹਨ, ਅਤੇ ਤੇ ਪਠੰਤੀ, ਉਹ ਸਭ ਪੜ੍ਹਦੇ ਹਨ। ਇਸ ਤਰ੍ਹਾਂ ਜੇਕਰ ਕਰਤਾ ਪ੍ਰਥਮ ਪੁਰਸ਼ ਹੈ ਤਾਂ ਕ੍ਰਿਆ ਵੀ ਪ੍ਰਥਮ ਪੁਰਸ਼ ਇੱਕ ਵਚਨ ਦੀ ਹੋਵੇਗੀ। ਜੇਕਰ ਕਰਤਾ 2 ਹਨ ਤਾਂ ਕ੍ਰਿਆ ਵੀ 2 ਵਚਨੀ, ਅਤੇ ਜੇਕਰ ਕਰਤਾ 3 ਜਾਂ ਕ੍ਰਿਆ ਵੀ ਤਾਂ ਉਸਦੀ ਕ੍ਰਿਆ ਵੀ ਬਹੁਵਚਨੀ ਹੋਵੇਗੀ, ਜਿਵੇਂ ਕਿ ਰਾਮ ਦਾ ਇੱਕ ਵਚਨ ਸ਼ਬਦ ਰੂਪ ਹੈ ਰਾਮਾ, ਤਾਂ ਕ੍ਰਿਆ ਵੀ ਇੱਕ ਵਚਨੀ ਹੋਵੇਗੀ, ਪਠਤੀ, ਤਾਂ ਵਾਕ ਬਣੇਗਾ ਰਾਮਾ ਪਠਤੀ। ਦ੍ਵਿਵਚਨ ਵਿੱਚ ਰਾਮੋ ਪਠਤਾ ਅਤੇ ਬਹੁਵਚਨ ਵਿੱਚ ਰਾਮਾ ਪਠੰਤੀ। ਇਸੇ ਤਰ੍ਹਾਂ ਪ੍ਰਥਮ ਪੁਰਸ਼ ਦਾ ਵਾਕ ਹੈ ਸ ਪਠਤੀ, ਮੱਧਮ ਪੁਰਸ਼ ਦਾ ਵਾਕ ਹੈ ਤਵ ਪਠਸੀ, ਅਤੇ ਉੱਤਮ ਪੁਰਸ਼ ਦਾ ਵਾਕ ਹੈ ਅਹਮ ਪਠਾਮੀ। ਉਦਾਹਰਣ ਦੇ ਤੌਰ ਤੇ ਪ੍ਰਥਮ ਪੁਰਸ਼ ਲਟ ਲਕਾਰ ਪ੍ਰੈਜ਼ੈਂਟ ਟੈਂਸ ਦੇ ਕੁਝ ਵਾਕ ਇਸ ਤਰ੍ਹਾਂ ਹਨ: ਸ ਚਲਤੀ, ਉਹ ਚੱਲਦਾ ਹੈ, ਸ ਖੇਲਤੀ, ਉਹ ਖੇਲਦਾ ਹੈ, ਸ ਲਿਖਤੀ, ਉਹ ਲਿਖਦਾ ਹੈ, ਸ ਨਮਤੀ, ਉਹ ਨਮਸਕਾਰ ਕਰਦਾ ਹੈ, ਸ ਖਾਦਤੀ, ਉਹ ਖਾਂਦਾ ਹੈ, ਸ ਪਿਬਤੀ, ਉਹ ਪੀਂਦਾ ਹੈ, ਸ ਗਰਜਤੀ, ਉਹ ਗਰਜਦਾ ਹੈ, ਸ ਭਜਤੀ, ਉਹ ਭਜਦਾ ਹੈ, ਸ ਚਰਤੀ, ਉਹ ਚਰਦਾ ਹੈ। ਤਵ ਚਲਸੀ, ਤੂੰ ਚੱਲਦਾ ਹੈ, ਤਵ ਖੇਲਸੀ, ਤੂੰ ਖੇਲਦਾ ਹੈ, ਤਵ ਲਿਖਸੀ, ਤੂੰ ਲਿਖਦਾ ਹੈ, ਤਵ ਹੱਸਸੀ, ਤੂੰ ਹੱਸਦਾ ਹੈ, ਤਵ ਨਮਸੀ, ਤੂੰ ਨਮਸਕਾਰ ਕਰਦਾ ਹੈ, ਤਵ ਖਾਦਸੀ, ਤੂੰ ਖਾਂਦਾ ਹੈ, ਤਵ ਪਿਬਤੀ, ਤੂੰ ਪੀਂਦਾ ਹੈ, ਤਵ ਗਰਜਸੀ, ਤੂੰ ਗਰਜਦਾ ਹੈ, ਤਵ ਭਜਸੀ, ਤੂੰ ਭਜਨ ਕਰਦਾ ਹੈ। ਇਸੇ ਤਰ੍ਹਾਂ ਹੀ ਉੱਤਮ ਪੁਰਸ਼ ਇੱਕ ਵਚਨ ਦੇ ਵਾਕ ਹਨ: ਅਹਮ ਪਠਾਮੀ, ਮੈਂ ਪੜ੍ਹਦਾ ਹਾਂ, ਅਹਮ ਖੇਲਾਮੀ, ਮੈਂ ਖੇਲਦਾ ਹਾਂ, ਅਹਮ ਲਿਖਾਮੀ, ਮੈਂ ਲਿਖਦਾ ਹਾਂ, ਅਹਮ ਹਸਾਮੀ, ਮੈਂ ਹੱਸਦਾ ਹਾਂ, ਅਹਮ ਨਮਾਮੀ, ਮੈਂ ਨਮਸਕਾਰ ਕਰਦਾ ਹਾਂ, ਅਹਮ ਖਾਦਾਮੀ, ਮੈਂ ਖਾਂਦਾ ਹਾਂ, ਅਹਮ ਪਿਬਾਮੀ, ਮੈਂ ਪੀਂਦਾ ਹਾਂ, ਅਹਮ ਗਰਜਾਮੀ, ਮੈਂ ਗਰਜਦਾ ਹਾਂ, ਅਹਮ ਭਜਾਮੀ, ਮੈਂ ਭਜਨ ਕਰਦਾ ਹਾਂ, ਅਹਮ ਚਰਾਮੀ, ਮੈਂ ਚੜਦਾ ਹਾਂ। ਜੇਕਰ ਇਹਨਾਂ ਧਾਤੂਆਂ ਦਾ ਵਿਸਥਾਰ ਪੂਰਵਕ ਅਧਿਐਨ ਕੀਤਾ ਜਾਵੇ ਤਾਂ ਬਹੁਤ ਸਾਰੀਆਂ ਧਾਤੂਆਂ ਦੇ ਰੂਪ ਪੰਜਾਬੀ ਅਤੇ ਹਿੰਦੀ ਭਾਸ਼ਾ ਵਿੱਚ ਇਨ ਬਿਨ ਪ੍ਰਯੋਗ ਕੀਤੇ ਜਾਂਦੇ ਹਨ, ਜਿਵੇਂ ਕਿ ਅਰਚ ਦਾ ਅਰਥ ਹੈ ਅਰਚਨਾ ਕਰਨਾ, ਅਰਜ ਦਾ ਅਰਥ ਹੈ ਕਮਾਉਣਾ, ਜਿਵੇਂ ਕਿ ਧਨ ਅਰਜਨ ਕਰਨਾ, ਇਸ਼ ਇੱਛਾ ਰੱਖਣਾ, ਈਰਸ਼ ਈਰਸ਼ਾ ਕਰਨਾ, ਈਸ਼ ਈਸ਼ਵਰ ਸਵਾਮੀ, ਕੂਜ ਦਾ ਅਰਥ ਹੈ ਕੂਜਣਾ, ਕ੍ਰੀ ਦਾ ਅਰਥ ਹੈ ਖਰੀਦਣਾ, ਕਸ਼ਮ ਦਾ ਅਰਥ ਹੈ ਖਿਮਾ ਖਿਮਾ, ਖਾਦ ਖਾਣਾ, ਇਸੇ ਤਰ੍ਹਾਂ ਖੇਲ ਖੇਲਣਾ, ਗਰਜ ਗਰਜਣਾ, ਗਣ

0: गिनना, गवेश खोज, गवेशना तो पाव है, चल दा अर्थ चलना, चिंत चिंता करना, चुर चुराना, छिद छेदना, जप जाप करना, जागरी जागना, जी जितना। इस तरह वर्णमाला शब्द रूप तातु रूप अते इन्ना नाल बनाए गए वाकां दी जानकारी सानू संस्कृत व्याकरण दा मुढ़ला ज्ञान करवांदी है, जिस नू सीख के असी संस्कृत भाषा बारे ज्ञान प्राप्त कर सकते हैं।
1: ਹੁਣੇ ਤੁਸੀਂ ਪ੍ਰੋਗਰਾਮ ਸਾਹਿਤ ਸੁਧਾ ਵਿੱਚ ਡਾਕਟਰ ਮਧੂਵਾਲਾ ਦੀ ਵਾਰਤਾ ਸੁਣ ਰਹੇ ਸੀ, ਬੋਲਚਾਲ ਦੀ ਭਾਸ਼ਾ ਵਿੱਚ ਸੰਸਕ੍ਰਿਤ ਦੀ ਵਰਤੋਂ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਏ। 7:55 ਹੋ ਚੁੱਕੇ ਨੇ। ਆਓ ਸੁਣਦੇ ਹਾਂ ਸਪਾਂਸਰਡ ਪ੍ਰੋਗਰਾਮ ਲਮਹੇ।

0: ਵਾਹ ਲੱਗਿਆ। 3-4 ਸਾਲ ਤਿਆਰੀ ਕੀਤੀ, ਮਿਹਨਤ ਕੀਤੀ, ਬਟ ਲਾਸਟ ਦਿਨ ਬਹੁਤ ਖੁਸ਼ੀ ਹੋਈ ਕਿ ਮਿਲੀ ਮੈਨੂੰ ਜੋਬ।
1: ਇਹੀ ਏਮ ਸੀ ਤੁਹਾਡਾ ਬੈਂਕਿੰਗ ਫੀਲਡ ਵਿੱਚ ਜਾਣਾ?
0: ਹਾਂਜੀ ਮੈਮ, ਮੈਨੂੰ ਬਹੁਤ ਸ਼ੌਂਕ ਸੀ ਕਿ ਮੈਂ ਇੱਕ ਬੈਂਕ ਦੇ ਵਿੱਚ ਜੋਬ ਕਰਾਂ। ਬਹੁਤ ਅੱਛਾ ਲੱਗਦਾ ਸੀ ਬੈਂਕ ਦੇ ਵਿੱਚ ਕੰਮ ਕਰਨਾ, ਕੰਮ ਕਰਦੇ ਦੇਖਣਾ ਲੋਕਾਂ ਨੂੰ। ਸੋ ਮੇਰਾ ਇੱਕ ਸੀ ਕਿ ਹਾਂ ਮੈਂ ਜੋਬ ਲਵਾਂ, ਤਾਂ ਮੈਨੂੰ ਮਿਲੀ। ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਮੈਨੂੰ ਜੋਬ ਮਿਲ ਚੁੱਕੀ ਹੈ।
1: ਅਤੇ ਸੇਵਾ ਲਈ ਪੂਰੀ ਤਰ੍ਹਾਂ ਤਿਆਰ ਹੋ?
0: ਜੀ ਮੈਮ ਬਿਲਕੁਲ, ਜਿੰਨੀ ਅਸੀਂ ਕਰ ਸਕਾਂਗੇ ਅਸੀਂ ਸਭ ਦੀ ਮਦਦ ਕਰਾਂਗੇ, ਸਭ ਨੂੰ ਖੁਸ਼ ਕਰਾਂਗੇ ਕਿ ਬੈਂਕ ਦਾ ਇੱਕ ਰੂਪ ਬਦਲਾਂਗੇ ਕਿ ਹਾਂ ਜੋ ਪਹਿਲਾਂ ਨਹੀਂ ਮਿਲਦਾ ਸੀ ਲੋਕਾਂ ਨੂੰ ਸਭ ਕੁਝ ਦੇਵਾਂਗੇ। ਜੀ ਮੈਮ ਬਹੁਤ ਖੁਸ਼ੀ ਹੈ, ਬਹੁਤ ਜ਼ਿਆਦਾ ਖੁਸ਼ੀ ਹੈ। ਪੇਰੈਂਟਸ ਲਈ ਵੀ ਬਹੁਤ, ਪੇਰੈਂਟਸ ਬਹੁਤ ਪ੍ਰਾਊਡ ਫੀਲ ਕਰ ਰਹੇ ਨੇ ਕਿ ਹਾਂ ਸਾਡੇ ਬੱਚੇ ਨੂੰ ਜੋਬ ਮਿਲੀ। ਸੋ ਬਹੁਤ ਖੁਸ਼ੀ ਹੈ ਇਸ ਚੀਜ਼ ਦੀ।
1: ਹਾਂਜੀ, ਸਾਡੇ ਨਾਲ ਇੱਕ ਹੋਰ ਨਿਯੁਕਤੀ ਪੱਤਰ ਉਹਨਾਂ ਦੇ ਹੱਥ ਵਿੱਚ ਹੈ, ਇੱਕ ਮੈਮ ਸਾਡੇ ਨਾਲ ਜੁੜੇ ਨੇ। ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ।
1: ਆਪਣਾ ਨਾਮ ਦੱਸੋ ਅਤੇ ਕਿਹੜੀ ਪੋਸਟ ਅੱਜ ਤੁਹਾਨੂੰ ਮਿਲੀ ਹੈ?
2: ਮੇਰਾ ਨਾਮ ਕੁਮਾਰੀ ਨਿਕਿਤਾ ਹੈ ਔਰ ਮੁਝੇ ਟੈਕਸ ਅਸਿਸਟੈਂਟ ਕੀ ਪੋਸਟ ਮਿਲੀ ਹੈ CBIC ਮੈਂ। ਜੀ ਪਹਿਲੇ ਤੋਂ ਸਟ੍ਰੈਸ ਕੇ ਸਾਥ ਕੋਈ ਵੀ ਤਿਆਰੀ ਹੋਤੀ ਨਹੀਂ ਹੈ, ਤੋ ਕੋਸ਼ਿਸ਼ ਕਰਨ ਵਾਲੋਂ ਕੀ ਕਭੀ ਹਾਰ ਨਹੀਂ ਹੋਤੀ, ਵਹੀ ਬਾਤ ਹੈ। ਔਰ ਮੇਰੇ ਲਈ ਮੌਕ ਟੈਸਟ ਬਹੁਤ ਹੈਲਪ ਕੀਆ ਥਾ। ਮੌਕ ਟੈਸਟ ਬਾਰ ਬਾਰ ਦੇਣੇ ਸੇ ਉਸਮੇ ਆਪਣੀ ਗਲਤੀਆਂ ਸੁਧਾਰਨੇ ਸੇ ਉਸਸੇ ਬਹੁਤ ਜ਼ਿਆਦਾ ਹੈਲਪ ਮਿਲਤੀ ਹੈ। ਤੋ ਜਿਤਨਾ ਜ਼ਿਆਦਾ ਆਪ ਮੌਕ ਟੈਸਟ ਦੇ ਇਗਜ਼ਾਮ ਸੇ ਪਹਿਲੇ ਕਮ ਸੇ ਕਮ ਇੱਕ ਤੋ ਵੋ ਆਪਕਾ ਡਰ ਖਤਮ ਕਰਤਾ ਹੈ ਇਗਜ਼ਾਮ ਕੋ ਲੈ ਕੇ, ਤੋ ਆਪ ਇਗਜ਼ਾਮਿਨੇਸ਼ਨ ਹਾਲ ਮੇ ਡਰਤੇ ਨਹੀਂ ਹੋ। ਆਪਕੋ ਆਈਡੀਆ ਰਹਤਾ ਹੈ ਕਿ ਕੁਸ਼ਚਨਸ ਕਿਤਨੇ ਸੈਕਿੰਡ ਮੇ ਆਏਂਗੇ। ਤੋ ਜਿਤਨੀ ਜ਼ਿਆਦਾ ਆਪਕੀ ਪ੍ਰੈਕਟਿਸ ਰਹੇਗੀ, ਜਿਤਨਾ ਜ਼ਿਆਦਾ ਆਪ ਰਿਵੀਜ਼ਨ ਕਰੋਗੇ, ਉਤਨਾ ਜ਼ਿਆਦਾ ਆਪਕੋ ਹੈਲਪ ਮਿਲੇਗਾ ਔਰ ਸਭ ਲੋਕ ਕਾਮਯਾਬ ਹੋ ਸਕਤੇ ਹੈ ਅਗਰ ਵੋ ਕੋਸ਼ਿਸ਼ ਕਰਤੇ ਰਹੇ ਤੋ।
1: ਅੱਛਾ, ਕੋਚਿੰਗ ਇੰਸਟੀਟਿਊਟ ਚ ਜੁਆਇਨ ਕਰਨਾ ਜ਼ਰੂਰੀ ਹੈ ਜਾਂ ਸੈਲਫ ਸਟੱਡੀ ਨਾਲ ਵੀ ਤੁਸੀਂ ਕਲੀਅਰ ਕਰ ਸਕਦੇ ਹੋ ਐਗਜ਼ਾਮ?
2: ਬਿਲਕੁਲ ਵੀ ਕੋਚਿੰਗ ਜੁਆਇਨ ਕਰਨਾ ਜ਼ਰੂਰੀ ਨਹੀਂ ਹੈ। ਮੈਨੇ ਖੁਦ ਕੋਈ ਕੋਚਿੰਗ ਨਹੀਂ ਲਈ ਥੀ। ਯੂਟਿਊਬ ਪੇ ਇਨਫ ਮਟੀਰੀਅਲ ਅਵੇਲੇਬਲ ਹੈ, ਆਪ ਉਸਕੋ ਪੜ੍ਹ ਸਕਤੇ ਹੈ, ਉਸਕੇ ਥਰੂ ਆਪ ਕਰ ਸਕਤੇ ਹੈ। ਆਪ ਬਸ ਮੌਕ ਟੈਸਟ ਕੇ ਲਈ ਆਪ ਵੋ ਲੈ ਸਕਤੇ ਹੈ, ਕੋਈ ਵੀ ਪਲੇਟਫਾਰਮ ਕਾ ਕੋਰਸ ਲੈ ਸਕਤੇ ਹੈ, ਪੈਕੇਜ ਲੈ ਸਕਤੇ ਹੈ। ਉਸਕੇ ਇਲਾਵਾ ਐਸਾ ਕੁਛ ਨਹੀਂ ਹੈ ਕਿ ਜੋ ਲੋਕ ਕੋਚਿੰਗ ਜੁਆਇਨ ਕਰਤੇ ਹੈ ਸਿਰਫ ਉਨਕਾ ਸਿਲੈਕਸ਼ਨ ਹੋਤਾ ਹੈ। ਮੈਨੇ ਖੁਦ ਨੇ ਕੋਈ ਕੋਚਿੰਗ ਜੁਆਇਨ ਨਹੀਂ ਕੀਆ, ਲੇਕਿਨ ਅਗਰ ਆਪ ਅੱਛੇ ਸੇ ਪੜ੍ਹਤੇ ਹੋ ਤੋ ਹੋ ਜਾਏਗਾ।
1: ਲਗਾਤਾਰ ਰਹਿਣਾ ਪਏਗਾ ਤੁਹਾਨੂੰ ਆਪਣੀ ਪੜ੍ਹਾਈ 'ਚ ਅਤੇ ਆਪਣੀ ਤਿਆਰੀ 'ਚ। ਧੰਨਵਾਦ ਅਤੇ ਮੁਬਾਰਕਾਂ ਤੁਹਾਨੂੰ।
2: ਥੈਂਕ ਯੂ ਸੋ ਮਚ। ਥੈਂਕ ਯੂ।
1: ਸਤਿ ਸ਼੍ਰੀ ਅਕਾਲ।
3: ਮੇਰਾ ਨਾਮ ਕੇਸ਼ਵ ਕੁਮਾਰ, ਮੈਂ CBIC ਮੈਂ GST ਇੰਸਪੈਕਟਰ ਕੇ ਪਦ ਪਰ ਚਿਹਨਿਤ ਹੂੰ।
1: ਤੇ ਕਿਵੇਂ ਮਹਿਸੂਸ ਕਰ ਰਹੇ ਹੋ?
3: ਬਹੁਤ ਅੱਛਾ ਮਹਿਸੂਸ ਕਰ ਰਹਾ ਹੂੰ। ਮੇਰੇ ਮੰਮੀ ਪਾਪਾ ਆਏ ਹੈ ਤੋ ਉਨਕੀ ਵੀ ਮਿਹਨਤ ਹੈ ਇਸਮੇ ਔਰ ਮੇਰੀ ਵੀ ਮਿਹਨਤ ਥੀ।
1: ਤਿਆਰੀ ਕਰਨ ਨੂੰ ਕਿੰਨਾ ਟਾਈਮ?
3: ਮੁਝੇ ਲਗਭਗ 1 ਸਾਲ ਲੱਗੇ।
1: ਕਿਸੇ ਜੌਬ ਲਈ ਹੀ ਤਿਆਰੀ ਕਰ ਰਹੇ ਸੀ? ਇਹੀ ਤੁਹਾਡਾ ਡ੍ਰੀਮ ਸੀ?
3: ਸੀ ਮੈਂ SSC CGL ਕੇ ਲਈ ਤਿਆਰੀ ਕਰ ਰਹਾ ਥਾ ਔਰ ਇਹੀ ਮੇਰਾ ਡ੍ਰੀਮ ਥਾ GST ਇੰਸਪੈਕਟਰ।
1: ਬਾਕੀ ਸਟੂਡੈਂਟਸ ਨੂੰ ਕੋਈ ਸਲਾਹ ਦੇਣਾ ਚਾਹੋ ਕਿ ਉਹ ਕਿਵੇਂ ਨੌਕਰੀ ਲੈ ਸਕਦੇ ਨੇ?
3: ਮੈਂ ਇਹ ਸਲਾਹ ਦੇਣਾ ਚਾਹੂੰਗਾ ਕਿ ਆਪਣਾ ਧੈਰਯ ਔਰ ਪੇਸ਼ੈਂਸ ਬਣਾ ਕੇ ਰੱਖੇ, ਇੱਕਦਮ ਸਫਲਤਾ ਨਹੀਂ ਮਿਲੇਗੀ ਔਰ ਅੱਛੇ ਸੇ ਪੜ੍ਹਾਈ ਕਰਤੇ ਰਹੇ। ਅਗਰ ਅਸਫਲਤਾ ਮਿਲਤੀ ਹੈ ਤੋ ਫਿਰ ਸੇ ਪ੍ਰਯਾਸ ਕਰੇ, ਪ੍ਰਯਾਸਰਤ ਰਹੇ।
4: ਸਮਾਗਮ ਦੀ ਸਮਾਪਤੀ ਰਾਸ਼ਟਰ ਗਾਨ ਨਾਲ ਹੋਈ।

0: ਹੁਣ ਤੁਸੀਂ ਲੁਧਿਆਣਾ ਚ ਆਯੋਜਿਤ ਰੋਜ਼ਗਾਰ ਮੇਲੇ ਤੇ ਆਧਾਰਿਤ ਇੱਕ ਰੇਡੀਓ ਰਿਪੋਰਟ ਸੁਣ ਰਹੇ ਸੀ। ਪੇਸ਼ਕਸ਼ ਆਕਾਸ਼ਵਾਣੀ ਜਲੰਧਰ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, ਐਫ ਐਮ ਬੈਂਡ 103.6 ਮੈਗਾਹਰਟਸ, ਆਕਾਸ਼ਵਾਣੀ ਅੰਮ੍ਰਿਤਸਰ ਤੇ ਡੀ ਟੀ ਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ।
1: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
2: ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਪੰਜਾਬ ਦੇ 10 ਜ਼ਿਲ੍ਹਿਆਂ ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਮਲੇਰਕੋਟਲਾ, ਸੰਗਰੂਰ, ਬਰਨਾਲਾ, ਬਠਿੰਡਾ, ਮਾਨਸਾ, ਫਿਰੋਜ਼ਪੁਰ, ਮੋਗਾ ਅਤੇ ਫਰੀਦਕੋਟ ਲਈ ਕੰਟਰੈਕਟ ਆਧਾਰ ਤੇ ਪਾਰਟ ਟਾਈਮ ਕੋਰਸਪੋਂਡੈਂਟਸ ਦੇ ਅਹੁਦੇ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਅਰਜ਼ੀ ਫਾਰਮ ਲੈਣ ਅਤੇ ਭੇਜਣ ਲਈ ਪਤਾ ਹੈਡ ਆਫ ਆਫਿਸ ਆਕਾਸ਼ਵਾਣੀ, ਨੇੜੇ BMC ਚੌਂਕ, ਜਲੰਧਰ ਏ। ਉਮੀਦਵਾਰ ਅਰਜ਼ੀ ਫਾਰਮ ਸਮੇਤ ਵਧੇਰੇ ਜਾਣਕਾਰੀ ਆਕਾਸ਼ਵਾਣੀ ਦੀ ਵੈਬਸਾਈਟ www.newsonair.nic.in ਤੇ ਜਾ ਕੇ ਵੈਕੈਂਸੀ ਕਾਲਮ ਤੋਂ ਵੀ ਡਾਊਨਲੋਡ ਕਰ ਸਕਦੇ ਨੇ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 7 ਅਕਤੂਬਰ 2026 ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਨਹੀਂ ਹੈ।
3: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ? ਕੌਣ ਚੁੰਮੇਗਾ ਜਿੱਤ ਦਾ ਸਿਖਰ? ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ? ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ-ਵੱਖ ਚੈਨਲਸ ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਤੇ DTH ਚੈਨਲਸ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਟੋਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ। ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
4: हेलो,
5: यह आयकर विभाग है। आज हम आपके नाम से चल रहे खातों से अनिवार्य कटौती करेंगे।

0: ने कहा,
1: मेरा नाम रिशिता थरेजा है। ये हमारी लाइफ का एक पार्ट ही है कि हमने इस माइलस्टोन को अचीव किया और बहुत अच्छा लगा। यहाँ पे जो इंद्रजीत सिंह जी सर आए हुए थे, नरेंद्र मोदी जी सर ने हमें अपॉइंटमेंट लेटर वर्चुअली दिया और हमें लेकर के बहुत अच्छा फील हुआ।
2: बहुत अच्छा लग रहा है, प्राउड मोमेंट होता है और रोजगार मेला करवाते हैं तो अच्छा है कि माइलस्टोन एक सेलिब्रेट करने का मौका मिलता है, तो बहुत खुशी की बात है।
0: राष्ट्रपति द्रौपदी मुर्मू ने आज 14 न्यायिक अधिकारियों को दिल्ली, जम्मू कश्मीर, लद्दाख, झारखंड और कर्नाटक हाई कोर्टों के जजों और वधीक जजों वजों नियुक्त किया है। कानून और न्याय मंत्रालय ने कहा है कि ये नियुक्तियां भारतीय चीफ जस्टिस नाल सलाह मशवरा करने तो बाद की गई ने। निवेदिता अनिल शर्मा ते निशा सहाय सक्सेना को दिल्ली हाई कोर्ट के जज नियुक्त किया गया। इस तो इलावा 5 जजों को दिल्ली हाई कोर्ट के वधीक जज वजों नियुक्त किया गया, जबकि जम्मू कश्मीर और लद्दाख हाई कोर्टों के लिए एक एक जज नियुक्त किया गया। मनोज प्रसाद, अखिल कुमार ते राम शर्मा को झारखंड हाई कोर्ट के जज, इस तो इलावा 3 जजा नु कर्नाटक हाई कोर्ट के वधीक जज वजो नियुक्त किया गया। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ। ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ ਤੱਕ ਸ਼ਾਮ ਦੀਆਂ ਰਾਸ਼ਟਰੀ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਚ ਤਬਦੀਲੀ ਕੀਤੀ ਗਈ ਹੈ। ਇਸ ਮੁਤਾਬਕ 16 ਅਕਤੂਬਰ ਤੱਕ ਰਾਸ਼ਟਰੀ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਤੋਂ ਰਾਤ 8:40 ਤੱਕ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸੂਚਨਾ ਖਤਮ ਹੋਈ। ਸਾਬਕਾ ਕੇਂਦਰੀ ਮੰਤਰੀ ਅਤੇ ਬੀਜੇਪੀ ਨੇਤਾ ਰਣਜੀਤ ਸਿੰਘ ਬਿੱਟੂ ਨੂੰ ਅੱਜ ਲੁਧਿਆਣਾ 'ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪ੍ਰੋਗਰਾਮ ਦੇ ਸਥਾਨ ਨੇੜੇ ਪ੍ਰਦਰਸ਼ਨ ਕਰਨ ਲਈ ਹਿਰਾਸਤ ਵਿੱਚ ਲੈ ਲਿਆ ਗਿਆ। ਮੁੱਖ ਮੰਤਰੀ ਅੱਜ PAU 'ਚ ਇੱਕ ਸਮਾਗਮ 'ਚ ਸ਼ਾਮਲ ਹੋਣ ਲਈ ਆਏ ਸਨ। ਉੱਥੇ ਮੌਜੂਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਬੀਜੇਪੀ ਪੰਜਾਬ ਨਾਲ ਸਬੰਧਤ ਮੁੱਦੇ ਉਠਾਉਂਦੀ ਰਹੇਗੀ ਅਤੇ ਲੋੜ ਪੈਣ 'ਤੇ ਮੁੱਖ ਮੰਤਰੀ ਦੇ ਪ੍ਰੋਗਰਾਮਾਂ ਅਤੇ ਦਫ਼ਤਰਾਂ ਦੇ ਬਾਹਰ ਸ਼ਾਂਤੀਪੂਰਨ ਜਮਹੂਰੀ ਰੋਸ ਪ੍ਰਦਰਸ਼ਨ ਕਰੇਗੀ। ਉਨ੍ਹਾਂ ਕਿਹਾ ਕਿ ਇਹ ਪੰਜਾਬ ਸਰਕਾਰ ਨੂੰ ਇੱਕ ਸਪਸ਼ਟ ਸੰਦੇਸ਼ ਹੈ ਕਿ ਪੁਲਿਸ ਕਾਰਵਾਈ ਰਾਹੀਂ ਰਾਜਨੀਤਿਕ ਵਿਰੋਧ ਨੂੰ ਚੁੱਪ ਨਹੀਂ ਕਰਵਾਇਆ ਜਾ ਸਕਦਾ। ਬੀਜੇਪੀ ਵਰਕਰ ਹਰ ਜਮਹੂਰੀ ਵਿਰੋਧ ਦਾ ਜਵਾਬ ਲੋਕਤੰਤਰੀ ਢੰਗ ਨਾਲ ਦੇਣਗੇ ਅਤੇ ਪੰਜਾਬ ਦੇ ਲੋਕਾਂ ਨਾਲ ਖੜੇ ਰਹਿਣਗੇ। ਆਕਾਸ਼ਵਾਣੀ ਦੇ ਪੱਤਰਕਾਰ ਨੇ ਦਸਿਆ ਕਿ ਕੱਲ੍ਹ ਜਦੋਂ ਉਹ ਪੰਜਾਬ ਬੀਜੇਪੀ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਮੁਕਤ ਪੰਜਾਬ ਯਾਤਰਾ 'ਚ ਹਿੱਸਾ ਲੈਣ ਲਈ ਪਠਾਨਕੋਟ ਜਾ ਰਹੇ ਸਨ ਤਾਂ ਬਟਾਲਾ ਨੇੜੇ ਕੁਝ ਸ਼ਰਾਰਤੀ ਅਨਸਰਾਂ ਨੇ ਉਨ੍ਹਾਂ ਦੇ ਕਾਫਲੇ 'ਤੇ ਅੰਡੇ ਸੁੱਟੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੱਧ ਪ੍ਰਦੇਸ਼ ਦੇ ਆਗਰ ਮਾਲਵਾ ਜ਼ਿਲ੍ਹੇ 'ਚ ਵਾਪਰੇ ਹਾਦਸੇ ਵਿੱਚ ਹੋਏ ਜਾਣੇ ਨੁਕਸਾਨ ਤੇ ਦੁੱਖ ਦਾ ਇਜ਼ਹਾਰ ਕੀਤਾ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਆਪਣੀ ਸੰਵੇਦਨਾ ਜ਼ਾਹਰ ਕਰਦਿਆਂ ਹਰੇਕ ਮ੍ਰਿਤਕ ਦੇ ਰਿਸ਼ਤੇਦਾਰਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਤੋਂ 2-2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ। ਜ਼ਖਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ। ਅੱਜ ਮੱਧ ਪ੍ਰਦੇਸ਼ ਦੇ ਅਗਰ ਮਾਲਵਾ ਜ਼ਿਲ੍ਹੇ 'ਚ ਮੀਂਹ ਦੇ ਪਾਣੀ ਦੇ ਤੇਜ਼ ਵਹਾਅ 'ਚ ਸ਼ਰਧਾਲੂਆਂ ਨਾਲ ਭਰੀ ਇੱਕ ਕਾਰ ਵਹਿ ਗਈ। ਇਸ ਹਾਦਸੇ ਵਿੱਚ 3 ਬੱਚਿਆਂ, 2 ਔਰਤਾਂ ਤੇ 3 ਮਰਦਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ। ਭਾਰਤ ਨੇ ਨੇਪਾਲ ਨੂੰ 11 ਟਨ ਰਾਹਤ ਸਮੱਗਰੀ ਦੀ ਇੱਕ ਹੋਰ ਖੇਪ ਭੇਜੀ ਹੈ। ਇਸ ਵਿੱਚ ਦਵਾਈਆਂ, ਫੋਰੈਂਸਿਕ ਸਮੱਗਰੀ, ਤੰਬੂ, ਹਾਈਜੀਨ ਕਿੱਟ, ਸਲੀਪਿੰਗ ਬੈਗ ਤੇ ਹੋਰ ਜ਼ਰੂਰੀ ਸਮਾਨ ਸ਼ਾਮਲ ਹੈ। ਵਿਦੇਸ਼ ਮੰਤਰਾਲੇ ਨੇ ਕਿਹੈ ਕਿ ਰਾਹਤ ਸਮੱਗਰੀ ਨੇਪਾਲ ਨੂੰ ਸੌਂਪ ਦਿੱਤੀ ਗਈ ਹੈ। ਇਹ ਭਾਰਤ ਦੀ ਹਵਾਈ ਫੌਜ ਦਾ ਨਵਾਂ ਜਹਾਜ਼ ਹੈ ਜੋ ਨੇਪਾਲ ਦੀ ਮਦਦ ਲਈ ਰਾਹਤ ਸਮੱਗਰੀ ਲੈ ਕੇ ਗਿਆ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਵਿਦੇਸ਼ ਮੰਤਰੀ ਡਾ. ਅਜੈ ਸ਼ੰਕਰ ਨੇ ਕਿਹੈ ਕਿ ਭਾਰਤ ਨੇਪਾਲ ਨੂੰ ਤਬਾਹੀ ਤੋਂ ਉਭਰਨ ਲਈ ਸਮਰਥਨ ਜਾਰੀ ਰੱਖ ਰਿਹਾ ਹੈ। ਉਧਰ ਨੇਪਾਲ ਸਰਕਾਰ ਨੇ ਪਿਛਲੇ ਮਹੀਨੇ ਆਏ ਵਿਨਾਸ਼ਕਾਰੀ ਹੜ੍ਹਾਂ ਦੇ ਕਾਰਨਾਂ ਦੀ ਜਾਂਚ ਲਈ 7 ਮੈਂਬਰੀ ਮਾਹਰ ਕਮੇਟੀ ਕਾਇਮ ਕੀਤੀ ਹੈ। ਹੜ੍ਹਾਂ ਵਿੱਚ 1,400 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ 6,000 ਤੋਂ ਵੱਧ ਲੋਕ ਅਜੇ ਵੀ ਲਾਪਤਾ ਨੇ। ਇਸ ਵਿੱਚ ਊਰਜਾ, ਜਲ ਸਰੋਤ ਤੇ ਸਿੰਚਾਈ ਮੰਤਰਾਲੇ ਦੇ ਜਲ ਵਿਗਿਆਨ, ਗਲੇਸ਼ੀਅਰ ਵਿਗਿਆਨ, ਰਿਮੋਟ ਸੈਂਸਿੰਗ, ਭੂ ਵਿਗਿਆਨ, ਜਲ ਬਿਜਲੀ, ਬੁਨਿਆਦੀ ਢਾਂਚਾ ਤੇ ਆਫ਼ਤ ਜੋਖਮ ਘਟਾਉਣ ਦੇ ਮਾਹਰ ਸ਼ਾਮਲ ਨੇ। ਇਹ ਕਮੇਟੀ 26 ਅਗਸਤ ਨੂੰ ਪੋਟੇਕੇਸ਼ੀ ਨਦੀ 'ਚ ਆਏ ਹੜ੍ਹਾਂ ਦੇ ਅਸਰ ਕਾਰਨਾਂ ਦੀ ਜਾਂਚ ਕਰੇਗੀ ਕਿ ਕਿਵੇਂ ਇਹ ਹੜ੍ਹ ਆਏ ਅਤੇ ਇਸ ਵਿੱਚ ਜਲਵਾਯੂ ਤਬਦੀਲੀ ਦੀ ਕੋਈ ਭੂਮਿਕਾ ਸੀ। ਉੱਤਰ ਪੂਰਬੀ ਰੇਲਵੇ ਨੇ ਲਖਨਊ ਡਿਵੀਜ਼ਨ ਦੇ 600 ਤੋਂ ਵੱਧ ਰੂਟ ਕਿਲੋਮੀਟਰ ਦੇ ਕਵਰ 4.0 ਲਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਪ੍ਰੋਜੈਕਟ ਦੀ ਲਾਗਤ 250 ਕਰੋੜ ਰੁਪਏ ਤੋਂ ਵੱਧ ਹੈ। ਵੀਮੀਆ ਏਸ਼ੀਆਈ ਖੇਡਾਂ ਜਪਾਨ ਦੇ ਆਈਚੀ ਨਾਗੋਆ ਵਿੱਚ ਸ਼ਾਨਦਾਰ ਉਦਘਾਟਨੀ ਸਮਾਰੋਹ ਨਾਲ ਸ਼ੁਰੂ ਹੋਈਆਂ। ਭਾਰਤੀ ਨਿਸ਼ਾਨੇਬਾਜ਼ ਮਨੁ ਭਾਖੜ ਤੇ ਕਬੱਡੀ ਖਿਡਾਰੀ ਪਵਨ ਸਹਿਰਾਵਤ ਨੇ ਭਾਰਤ ਦੇ 501 ਮੈਂਬਰੀ ਦਲ ਦੀ ਅਗਵਾਈ ਕੀਤੀ। ਇਸ ਮੌਕੇ ਮਨੁ ਭਾਖੜ ਨੇ ਕਿਹਾ,
3: When I got to know yesterday, so I had all these flashback memories of my earlier days and when I started, kabhi bhi nahi socha tha ki this is where I can reach in one day in my sport. So it definitely, it's like a very heartwarming feeling. It's I feel really proud, I feel really honored and I really feel so happy being chosen as the flag bearer of my homeland.

0: ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਜਪਾਨ ਦੇ ਆਈਚੀ ਨਗੋਆ 'ਚ ਸ਼ੁਰੂ ਹੋਈਆਂ ਏਸ਼ੀਆਈ ਖੇਡਾਂ ਦੇ ਭਾਰਤੀ ਦਲ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਸ੍ਰੀ ਮੋਦੀ ਨੇ ਕਿਹਾ ਕਿ ਹਰੇਕ ਖਿਡਾਰੀ ਨੇ ਬਹੁਤ ਸਖ਼ਤ ਮਿਹਨਤ ਕੀਤੀ ਹੈ ਤੇ ਭਾਰਤ ਨੂੰ ਉਨ੍ਹਾਂ ਤੇ ਬਹੁਤ ਮਾਣ ਹੈ। ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ 20ਵੇਂ ਰੋਜ਼ਗਾਰ ਮੇਲੇ ਦੌਰਾਨ 51,000 ਤੋਂ ਵੱਧ ਨਵ ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਤਕਸੀਮ ਕੀਤੇ। ਪੰਜਾਬ ਦੇ ਲੁਧਿਆਣਾ 'ਚ ਕੇਂਦਰੀ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ ਨੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ 14 ਨਿਆਇਕ ਅਧਿਕਾਰੀਆਂ ਨੂੰ ਦਿੱਲੀ, ਜੰਮੂ ਕਸ਼ਮੀਰ, ਲੱਦਾਖ, ਝਾਰਖੰਡ ਤੇ ਕਰਨਾਟਕ ਹਾਈ ਕੋਰਟਾਂ ਦੇ ਜੱਜਾਂ ਤੇ ਵਧੀਕ ਜੱਜਾਂ ਵਜੋਂ ਨਿਯੁਕਤ ਕੀਤਾ। ਸਾਬਕਾ ਕੇਂਦਰੀ ਮੰਤਰੀ ਤੇ ਬੀਜੇਪੀ ਨੇਤਾ ਰਣਜੀਤ ਸਿੰਘ ਬਿੱਟੂ ਨੂੰ ਅੱਜ ਲੁਧਿਆਣਾ 'ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪ੍ਰੋਗਰਾਮ ਦੇ ਸਥਾਨ ਨੇੜੇ ਪ੍ਰਦਰਸ਼ਨ ਕਰਨ ਲਈ ਹਿਰਾਸਤ ਵਿੱਚ ਲੈ ਲਿਆ ਗਿਆ। ਇਸ ਦੇ ਨਾਲ ਹੀ ਰਾਸ਼ਟਰ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਕੱਲ੍ਹ ਸਵੇਰੇ 8:30। ਨਮਸਕਾਰ।
1: ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਆਓ ਸੁਨੇਦੀ ਚੌਹਾਨ ਦੀ ਆਵਾਜ਼ 'ਚ ਇੱਕ ਪੰਜਾਬੀ ਗੀਤ ਸੁਣਦੇ ਹਾਂ।

ਤੁਸੀਂ ਅਰਵਿੰਦਰ ਸਿੰਘ ਤੇ ਸੁਨਿਧੀ ਚੌਹਾਨ ਦੀ ਆਵਾਜ਼ ਚ ਪੰਜਾਬੀ ਗੀਤ ਸੁਣ ਰਹੇ ਸੀ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਏ। ਹੁਣ ਤੋਂ ਕੁਝ ਹੀ ਪਲਾਂ ਵਿਚ ਯਾਨੀ ਰਾਤ 9:30 ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਸਮਾਚਾਰ ਸੰਧਿਆ, 9:00 ਸੁਣੋਗੇ ਨਿਊਜ਼ ਐਟ 9, ਰਾਤ 9:15 ਸੁਣੋਗੇ ਸਪੋਟ ਲਾਈਟ, ਰਾਤ 9:30 ਸੁਣੋਗੇ ਪ੍ਰੋਗਰਾਮ ਚਿੱਤਰ ਭਾਰਤੀ ਤੇ ਰਾਤ 10:00 ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਰਿਵੀਆ ਏਸ਼ੀਅਨ ਖੇਡਾਂ ਦੀਆਂ ਮੁੱਖ ਝਲਕੀਆਂ ਸਾਡੇ ਦਿੱਲੀ ਕੇਂਦਰ ਤੋਂ।

0: training nearly 34,000 rural youth under Deen Dayal Upadhyay Grameen Kaushalya Yojana 2.0 across most state and union territories from next month. Preparedness for the commencement of training batches was reviewed with 14 states and UTs including Bihar, Madhya Pradesh, Rajasthan, West Bengal, Himachal Pradesh and Tamil Nadu in the first phase. The ministry said over 3,57,000 rural youth will be trained by the 31st of December next year. Indian Railways has approved provision of Kavach version 4.0 on 607.7 route kilometers of the Lucknow division of Northeastern Railway. The cost of the project is over 250 crore rupees. The Railways Ministry said that the approved project will extend Kavach 4.0 coverage across the identified balance sections of the division, strengthening the safety infrastructure available for train operations. Railways has approved 133 crore rupees for the construction of a four-lane road overbridge ROB on Udhna-Ukai-Songar section of Western Railway. Nepalese Finance Minister Dr. Swarnim Wagle has stated that India and Nepal have an opportunity to renew their partnership by building on the strong ties that already exist. Dr. Wagle said this while addressing an international seminar on reimagining India-Nepal relations in an emerging global order organized by the Research and Information System for Developing Countries in New Delhi today. India today dispatched a fresh tranche of 11 tons of relief material to Nepal, including medicines, forensic supplies, tents, hygiene kits, sleeping bags and other essential supplies. The External Affairs Ministry said that the relief material has been handed over to the Nepalese side. This was the 9th Indian Air Force plane carrying relief material to support Nepal's recovery. President Draupadi Murmu, Vice President C.P. Radhakrishnan and Prime Minister Narendra Modi have expressed condolences over the deaths in a road mishap in Madhya Pradesh's Agar Malwa district. The Prime Minister announced an ex gratia of 2 lakh rupees from the Prime Minister's National Relief Fund for the next of kin of each deceased. The injured would be given an amount of 50,000 rupees. 8 people, including 3 children, died after a car carrying devotees was swept away by a rain-swollen stream near Nalkheda. The Akhil Bharatiya Vidyarthi Parishad ABVP secured 3 major posts in the Delhi University Students' Union DUSU election. ABVP's Yash Dabas won the post of president while Ria Chhavri secured victory for secretary and Lakshraj Singh for joint secretary. Meanwhile, independent candidate Dipanshu Shokin emerged victorious for the position of vice president. The 20th Asian Games officially got underway today at Mizuho Park Athletic Stadium in Japan with Emperor Naruhito declaring the games open. India's 501-member contingent was led by double Olympic medalist Manu Bhakar and Kabaddi player Pavan Sehrawat during the athletes' parade. And that is the end of this news bulletin.
1: ਮੀਡੀਅਮ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਰਾਤ ਦੇ 11:10 ਹੋ ਚੁੱਕੇ ਨੇ। ਹੁਣ ਸਾਡੀ
2: ਵੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ, ਪੰਜਾਬੀਆਂ ਦੀ ਆਵਾਜ਼। ਮੈਂ ਤੁਹਾਡਾ ਦੋਸਤ ਹਮਦਮ ਪਾਰਸ ਚੱਡਾ ਲੈ ਕੇ ਹਾਜ਼ਰ ਹੋ ਗਿਆ ਪ੍ਰੋਗਰਾਮ ਸੌਗਾਤ। ਸੌਗਾਤ ਗੱਲਾਂ ਦੀ, ਸੌਗਾਤ ਕਹਾਣੀਆਂ ਦੀ, ਔਰ ਸੌਗਾਤ ਤੁਹਾਡੇ ਨਾਲ ਰੂਬਰੂ ਬੈਠ ਕੇ ਗੱਲਾਂ ਕਰਨ ਦੀ। ਹਰ ਸ਼ਨੀਵਾਰ ਤੁਹਾਡੇ ਨਾਲ ਬੇਸ਼ੁਮਾਰ ਪਿਆਰ ਹੈ। ਇਹ ਸ਼ਨੀਵਾਰ ਦਾ ਮਤਲਬ ਹੈ ਤੁਹਾਡੇ ਨਾਲ ਬੈਠ ਕੇ ਗੱਲਾਂ ਬਾਤਾਂ ਕਰਨੀਆਂ ਨੇ। ਚਿੱਠੀਆਂ ਜੋ ਤੁਸੀਂ ਸਾਡੇ ਕੋਲ ਭੇਜਦੇ ਹੋ, ਔਰ ਵਟਸਐਪ ਮੈਸੇਜ ਜੋ ਤੁਸੀਂ ਹਰ ਸਾਲ ਬੜੇ ਪਿਆਰ ਦੇ ਨਾਲ, ਹਰ ਵਾਰ, ਕਿਉਂਕਿ ਹਰ ਸਾਲ ਇਸ ਕਰਕੇ ਕਿਉਂਕਿ ਜਿੰਨੇ ਸਾਲ ਵੱਧਦੇ ਜਾ ਰਹੇ ਨੇ, ਇੱਦਾਂ ਹੀ ਸਾਡਾ ਰੇਡੀਓ ਦਾ ਸਾਡੇ ਸਾਰੇ ਸ਼ਰੋਤਿਆਂ ਦੇ ਨਾਲ ਪਿਆਰ ਵੱਧਦਾ ਜਾ ਰਿਹਾ। ਸੌਗਾਤ ਪ੍ਰੋਗਰਾਮ ਇੱਕ ਇੱਦਾਂ ਦਾ ਪ੍ਰੋਗਰਾਮ ਹੈ ਜਿਸਦੇ ਵਿੱਚ ਵਟਸਐਪ, ਕਾਲਿੰਗ ਔਰ ਚਿੱਠੀਆਂ ਤਿੰਨਾਂ ਦਾ ਸੁਮੇਲ ਲੈ ਕੇ ਅਸੀਂ ਤੁਹਾਡੇ ਕੋਲ ਹਾਜ਼ਰ ਹੁੰਦੇ ਹਾਂ। ਸੋ ਇੰਤਜ਼ਾਰ ਤੁਹਾਡਾ ਹੈ, ਪਿਆਰ ਤੁਹਾਡੇ ਨਾਲ ਹੈ, ਔਰ ਸਭ ਤੋਂ ਵੱਡੀ ਗੱਲ ਹੈ ਕਲੈਬੋਰੇਸ਼ਨ ਤੁਹਾਡੇ ਨਾਲ ਹੈ। ਸੋ ਇਸੇ ਕਲੈਬੋਰੇਸ਼ਨ ਲੈ ਕੇ ਤੁਹਾਡੇ ਤੱਕ ਮਿਕਸ ਕਿਹਦੇ ਨਾਲ ਪਹਿਲੇ ਗੀਤ ਦੀ ਸ਼ੁਰੂਆਤ ਲੈ ਕੇ ਪਹੁੰਚ ਰਹੇ ਹਾਂ। ਜਲਦੀ ਨੰਬਰ ਲਾਓ, ਆਪਣੇ ਦੋਸਤ ਭਾਰਤ ਤੱਕ ਪਹੁੰਚੋ। 0181 23 4172 ਨੰਬਰ ਲਾ ਕੇ ਤੁਸੀਂ ਆਪਣੇ ਦੋਸਤ ਭਾਰਤ ਤੱਕ ਪਹੁੰਚ ਸਕਦੇ ਹੋ।

0: ਲਓ ਜੀ ਦੋਸਤ ਸਾਡੇ ਕੋਲ ਆ ਗਏ ਨੇ, ਆਓ ਗੱਲਬਾਤ ਕਰਦੇ ਹਾਂ। ਕਿਹੜੇ ਦੋਸਤ ਨੇ ਪ੍ਰੋਗਰਾਮ 'ਚ ਐਂਟਰੀ ਲੈ ਲਈ ਹੈ, ਆਓ ਗੱਲਬਾਤ ਕਰਦੇ ਹਾਂ। ਹੈਲੋ,
1: ਹਾਂਜੀ ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ? ਜਨਕਰਾਜ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਸੌਗਾਤ ਦੇ ਵਿੱਚ। ਹੋਰ ਸੁਣਾਓ, ਘਰ ਪਰਿਵਾਰ ਔਰ ਗੁਰਦਾਸਪੁਰ ਦਾ ਕੀ ਹਾਲ ਚਾਲ ਹੈ?
1: ਬਹੁਤ ਵਧੀਆ ਜੀ, ਸ਼ੁਕਰ ਹੈ ਮਾਲਕ ਦਾ ਜੀ।
0: ਚਲੋ, ਸ਼ੁਕਰ ਹੀ ਚਾਹੀਦਾ। ਤੇ ਅੱਜ ਕੀ ਖਾਸ ਸੌਗਾਤ ਸਾਡੇ ਲਈ ਖਾਸ ਲੈ ਕੇ ਆਏ ਹੋ ਸੌਗਾਤ ਪ੍ਰੋਗਰਾਮ ਚ? ਠੀਕ ਹੈ ਜੀ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚ ਰਹੀ ਹੈ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਥੈਂਕ ਯੂ ਸਰ, ਬਹੁਤ ਬਹੁਤ ਮਿਹਰਬਾਨੀ।

0: ਲਓ ਜੀ ਨੰਬਰ ਲਾ ਕੇ ਦੋ ਸਾਡੇ ਕੋਲ ਪਹੁੰਚ ਗਏ ਨੇ। ਹੈਲੋ
1: ਹੈਲੋ, ਸਤਿ ਸ੍ਰੀ ਅਕਾਲ ਸਰ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ?
1: ਬਹੁਤ ਵਧੀਆ ਜੀ ਸਰ ਜੀ, ਮੈਂ ਰਾਜੀ ਬੋਲ ਰਿਹਾ ਜੀ ਚੰਡੀਗੜ੍ਹ ਤੋਂ।
0: ਕੀ ਬਾਤ ਹੈ, ਚੰਡੀਗੜ੍ਹ ਵਾਲੇ ਹੋ, ਕੀ ਹਾਲ ਚਾਲ ਹੈ?
1: ਬਹੁਤ ਵਧੀਆ ਨੇ ਸਰ ਜੀ, ਠੀਕ ਠਾਕ।
0: ਚਲੋ, ਹਾਲ ਚਾਲ ਵਧੀਆ ਹੀ ਚਾਹੀਦਾ। ਚੰਡੀਗੜ੍ਹ ਦਾ ਕੀ ਹਾਲ ਚਾਲ ਹੈ?
1: ਠੀਕ ਠਾਕ ਹੈ ਜੀ।
0: ਮੌਸਮ ਨੇ ਕਰਵਟ ਲੈ ਲਈ ਹੈ ਕਿ ਨਹੀਂ?
1: ਹਾਂਜੀ ਹਾਂ, ਨਹੀਂ ਜੀ, ਕਰਵਟ ਸਵੇਰ ਸ਼ਾਮ ਦੀ ਠੰਡ ਹੈ।
0: ਚਲੋ, ਇਹ ਜ਼ਰੂਰੀ ਹੈ ਜੀ, ਮੌਸਮ ਨੇ ਹੁਣ ਕਰਵਟ ਲੈ ਲਈ ਹੈ। ਥੋੜ੍ਹਾ ਆਪਣਾ ਅਤੇ ਆਪਣਿਆਂ ਦਾ ਬਿਲਕੁਲ ਧਿਆਨ ਰੱਖਣਾ ਹੈ ਅਸੀਂ। ਅਤੇ ਅੱਜ ਕੀ ਖਾਸ ਸਾਡੇ ਲਈ ਲੈ ਕੇ ਆਏ ਹੋ? ਠੀਕ ਹੈ ਜੀ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚ ਰਹੀ ਹੈ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ ਜੀ।

ਲਓ ਜੀ ਨੰਬਰ ਮਿਲਾ ਕੇ ਦੋ ਸਾਡੇ ਕੋਲ ਪਹੁੰਚ ਕੇ ਨਹੀਂ, ਆਓ ਗੱਲਬਾਤ ਕਰਦੇ ਹਾਂ। ਹੈਲੋ, ਹੈਲੋ, ਲੱਗਦਾ ਨੰਬਰ ਮਿਲਾ ਕੇ ਦੋਸਤ ਥੋੜ੍ਹਾ ਜਿਹਾ ਦੂਰ ਚਲੇ ਗਏ। ਦੇਖੋ ਜੀ, ਨੰਬਰ ਮੈਨੂੰ ਲੱਗਦਾ ਲਾਈਨਸ ਦੀ ਪ੍ਰੋਬਲਮ ਆ ਰਹੀ ਹੈ, ਕਾਲ ਸਾਡੇ ਕੋਲ ਪਹੁੰਚ ਰਹੀਆਂ ਨੇ ਪਰ ਰਾਬਤਾ ਜਿਹੜਾ ਹੈ ਦੂਰ ਹੋ ਜਾਂਦਾ। ਕੋਈ ਗੱਲ ਨਹੀਂ, ਅਸੀਂ ਤਦ ਤੱਕ ਚਿੱਠੀਆਂ ਜਿਹੜੀਆਂ ਬਹੁਤ ਮਿੱਠੀਆਂ ਹੁੰਦੀਆਂ, ਦਿਲ ਦੇ ਬਹੁਤ ਕਰੀਬ ਨੇ। ਕਨੇਰ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਪਲਕ, ਕਰਨ ਗੀਤੂ, ਨਿਹਾਰਿਕਾ ਅਤੇ ਵੰਸ਼ ਬੱਤਾ। ਅਗਲੀ ਚਿੱਠੀ ਦੀ ਗੱਲ ਕਰੀਏ ਜੀ, ਭੇਜਣ ਵਾਲੇ ਦੋਸਤ ਚਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜ ਖੁਸ਼ਦਿਲ, ਸੰਗੀਤਾ ਜਿੰਦਲ, ਹਸਮੁਖ ਜਿੰਦਲ ਹੋਣਾ ਨੇ ਪਿਆਰ ਨਾਲ ਭੇਜੀ ਹੈ। ਗਾਓ ਖਰੀਕਾ ਸਿਰਸਾ ਤੋਂ ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਰਗੁਣ ਅਤੇ ਉਹਨਾਂ ਦੇ ਪੂਰਾ ਪਰਿਵਾਰ। ਰੇਲਵੇ ਕਲੋਨੀ ਹਨੁਮਾਨਗੜ੍ਹ ਜੰਕਸ਼ਨ ਤੋਂ ਜਗਮਾਲ ਸਿੰਘ ਡਾਕਲਾ, ਹੈਪੀ ਡਾਕਲਾ, ਜੇ ਐਸ ਨਾਇਕ, ਸ਼ੁਭਾ ਨਾਇਕ ਅਤੇ ਸਮਸਤ ਡਾਕਲਾ ਪਰਿਵਾਰ। ਅਮਰਗੜ੍ਹ ਤਹਿਸੀਲ ਸਾਦੂਲ ਸ਼ਹਿਰ, ਕੁਲਵੰਤ ਮਾਨ, ਕੁਵਿੰਦਰ ਮਾਨ, ਖੁਸ਼ਪ੍ਰੀਤ, ਗੁਰਨੂਰ, ਹਰਵਿੰਦਰ, ਕੁਲਵਿੰਦਰ ਕੌਰ ਅਤੇ ਕੇ ਐਸ ਮਾਨ ਹੋਣਾ ਨੇ। ਮਖੋ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ, ਬਹੁਤ ਸਾਰਾ ਪਿਆਰ। ਪਿੰਡ ਆਜਮਵਾਲਾ ਤਹਿਸੀਲ ਫਾਜ਼ਿਲਕਾ ਤੋਂ ਸੋਹਣ ਸਿੰਘ ਭੂਕ, ਨਿਸ਼ਾਨ ਸਿੰਘ ਭੂਕ, ਸੀਰਤ, ਕੀਰਤ ਅਤੇ ਦਾਦੀ ਲਿਖਦੇ ਨੇ ਆਪਣੀ ਪਸੰਦ ਦਾ ਗੀਤ, ਤੁਸੀਂ ਕੋਈ ਵੀ ਸੁਣਾ ਦਿਓ, ਬਿਲਕੁਲ ਤੁਹਾਡੇ ਤੱਕ ਪੇਸ਼ ਰਹੇ ਹਾਂ। ਮਿਲਦੇ ਹਾਂ ਇਸ ਗੀਤ ਤੋਂ ਬਾਅਦ।

ਪੰਜਾਬੀ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ ਪੰਜਾਬੀਅਤ ਦੀ ਆਵਾਜ਼ ਫੋਨ ਲਾਈਨ ਦੇ ਵਿੱਚ ਥੋੜ੍ਹੀ ਜਿਹੀ ਤਕਨੀਕੀ ਪ੍ਰੋਬਲਮ ਮੈਂ ਮੰਨ ਸਕਦਾ ਕਿਉਂਕਿ ਲਾਈਨਸ ਮਿਲ ਕੇ ਫੋਨ ਮਿਲ ਜਾਂਦਾ ਹੈ ਬਾਰ ਬਾਰ ਕੱਟ ਹੋ ਰਿਹਾ ਕਿਉਂਕਿ ਤੁਹਾਡੀਆਂ ਕਾਲਸ ਲਾਈਨ ਤਾਂ ਮੇਰੇ ਕੋਲ ਪਹੁੰਚ ਰਹੀਆਂ ਨੇ ਅੱਗੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੁਹਾਡੀ ਆਵਾਜ਼ ਜਿਹੜੀ ਹੈ

ਪਹੁੰਚਾਦੀਏ ਕਿਉਂਕਿ ਮੈਨੂੰ ਲੱਗਦਾ ਹੈ ਕਾਲ ਜਿਹੜੀਆਂ ਨੇ ਸਾਡੇ ਤੱਕ ਨਹੀਂ ਐਕਸਚੇਂਜ ਜ਼ਰੂਰ ਵੱਜ ਰਹੀਆਂ ਨੇ ਪਰ ਸਾਡੇ ਕੋਲ ਨਹੀਂ ਪਹੁੰਚ ਰਹੇ ਪਰ ਕੋਸ਼ਿਸ਼ ਸਾਡੀ ਹੈ ਕਿ ਜਲਦੀ ਜਲਦੀ ਨੰਬਰ ਮਿਲਾ ਕੇ ਔਰ ਜਲਦੀ ਜਲਦੀ ਠੀਕ ਕਰਕੇ ਤੁਹਾਡੇ ਤੱਕ ਅਸੀਂ ਪਹੁੰਚੀਏ ਮਿਲਦੇ ਹਾਂ ਇਸ ਗੀਤ ਤੋਂ ਬਾਅਦ।

ਚਿੱਠੀ ਦੀ ਗੱਲ ਕਰੀਏ ਜੀ, ਖੁਰਜਾ ਉੱਤਰ ਪ੍ਰਦੇਸ਼ ਤੋਂ ਤਿਲਕ ਰਾਜ ਅਰੋੜਾ, ਪ੍ਰਕਾਸ਼ ਅਰੋੜਾ, ਚੰਦਨ ਤੇ ਅੰਕੁਸ਼ ਅਰੋੜਾ ਹੋਣਾ ਨੇ ਸਾਨੂੰ ਯਾਦ ਕੀਤਾ। ਚਿੱਠੀ ਜਿਹੜੀ ਚੱਲ ਕੇ ਸਾਡੇ ਕੋਲ ਉੱਤਰ ਪ੍ਰਦੇਸ਼ ਤੋਂ ਆਈ ਹੈ, ਬਹੁਤ ਬਹੁਤ ਸ਼ੁਕਰੀਆ। ਫਰੈਂਡਸ ਕਲੋਨੀ ਕਰਨਾਲ ਤੋਂ ਗੁਰਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਿੰਦਰ ਸਿੰਘ ਪਾਂਧਾ ਕਹਿੰਦੇ ਨੇ ਪੰਜਾਬੀ ਗੀਤ ਸਾਨੂੰ ਬਿਲਕੁਲ ਸ਼ਾਮਿਲ ਕਰ ਲਓ। ਠੀਕ ਹੈ ਜੀ, ਤੁਹਾਨੂੰ ਅਸੀਂ ਸ਼ਾਮਿਲ ਕਰ ਲਿਆ ਪੰਜਾਬੀ ਗੀਤ 'ਚ।

ਜਿਹੜੇ ਮੈਸੇਜ ਨਾਲ ਖਾਸ ਕਰਕੇ ਚਿੱਠੀਆਂ ਜੋ ਸਾਡੇ ਦਿਲ ਦੇ ਬਹੁਤ ਕਰੀਬ ਹੁੰਦੀਆਂ ਨੇ, ਚਿੱਠੀਆਂ ਜੋ ਪਹੁੰਚੀਆਂ ਨੇ ਗਾਂਧੀ ਚੌਂਕ ਰੋਪੜ ਪੰਜਾਬ ਤੋਂ ਹਰਦੇਵ ਨੀਕਾ, ਵਰਿੰਦਰ ਵੇਗ, ਜਤੇਕ ਫਿਰਕ, ਮੀਕਾ ਫਿਰਕ ਉਹਨਾਂ ਨੇ ਭੇਜੀਆਂ ਨੇ। ਪਿੰਡ ਖਾਣੀ ਕੀ ਢਾਬ ਮਲੋੜ ਤੋਂ ਸ਼ਮਸ਼ੇਰ ਸਿੰਘ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਨਰੀਤ ਕੌਰ, ਤਰਨਵੀਰ ਸਿੰਘ ਤੇ ਮੁਮਤਾਜ, ਉਹਨਾਂ ਨੇ ਕਿਹਾ ਕਿਸੇ ਪੰਜਾਬੀ ਗੀਤ ਸਾਨੂੰ ਸ਼ਾਮਿਲ ਕਰ ਲਓ। ਬਿਲਕੁਲ ਜੀ ਸ਼ਾਮਿਲ ਤੁਹਾਨੂੰ ਅਸੀਂ ਕਰ ਲਿਆ।

ਪ੍ਰਤਾਸ਼ੀਆਂ ਬਠਿੰਡਾ ਪੰਜਾਬ ਤੋਂ ਪ੍ਰੇਮ ਸਿੰਘ ਜੋੜਾ, ਪੰਜੀਤ ਕੌਰ ਜੋੜਾ, ਕਰਨਵੀਰ ਕੌਰ, ਦੁਪਿੰਦਰ, ਵਰਿੰਦਰ, ਸਿਮਰਨ, ਕੁਲਦੀਪ, ਏਕਮ, ਦਮਨ ਕਹਿੰਦੇ ਸਾਨੂੰ ਸੱਜਣ ਦੀ ਆਵਾਜ਼ 'ਚ ਗੀਤ ਪਹੁੰਚਾ ਦਿਓ। ਬਿਲਕੁਲ ਜੀ, ਚਿੱਠੀ ਤੁਹਾਡੀ ਪਹੁੰਚ ਗਈ ਹੈ, ਗੀਤ ਤੁਹਾਡੇ ਤੱਕ ਪਹੁੰਚ ਰਿਹਾ।

ਪੀਟੀਆਈ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ, ਪੰਜਾਬੀਅਤ ਦੀ ਆਵਾਜ਼। ਇਸ ਵੇਲੇ ਠੀਕ 12:09 ਹੋ ਗਏ ਨੇ, ਹਲੇ ਵੀ ਸਮਾਂ ਪੂਰਾ ਪਿਆ ਤੁਹਾਡੇ ਲਈ ਐਂਟਰਟੇਨਮੈਂਟ। ਇਸ ਤੋਂ ਬਾਅਦ ਠੀਕ 1 ਵਜੇ ਤੁਹਾਡੇ ਲਈ ਪੰਜਾਬੀ ਨਾਟਕ, ਉਸ ਤੋਂ ਬਾਅਦ ਮਿਊਜ਼ੀਕਲ ਫੀਚਰ। ਬਿਲਕੁਲ ਇਹ ਸਫ਼ਰ, ਇਹ ਸਾਥ, ਇਹ ਪਿਆਰ ਇੱਦਾਂ ਹੀ ਆਕਾਸ਼ਵਾਣੀ ਜਲੰਧਰ ਦੇ ਨਾਲ ਤੁਹਾਡਾ ਬਣਿਆ ਰਹਿਣਾ। ਇਸ ਤੋਂ ਬਾਅਦ ਸੁਣਦੇ ਹਾਂ ਜੀ ਰਾਹਤ ਫਤਿਹ ਅਲੀ ਖਾਨ ਦੀ ਆਵਾਜ਼ 'ਚ ਅੱਖੀਆਂ।

ਜੀ ਇਸ ਪ੍ਰੋਗਰਾਮ ਨੂੰ ਇੱਥੇ ਖਤਮ ਕਰਨ ਦੀ ਦਿਓ ਇਜਾਜ਼ਤ। ਅਗਲੇ ਸ਼ਨੀਵਾਰ ਠੀਕ 11:10 ਤੇ ਮੈਂ ਲੈ ਕੇ ਹਾਜ਼ਰ ਹੋ ਜਾਵਾਂਗਾ ਪ੍ਰੋਗਰਾਮ ਸੌਗਾਤ ਜਾਣਾ ਕਿਤੇ ਨਹੀਂ ਹੈ। ਇਸ ਠੀਕ ਗੀਤ ਤੋਂ ਬਾਅਦ 1 ਵਜੇ ਲੈ ਕੇ ਅਸੀਂ ਹਾਜ਼ਰ ਹੋ ਜਾਣਾ ਪੰਜਾਬੀ ਨਾਟਕ ਤੁਹਾਡੇ ਲਈ। ਸੋ ਮਿਲਦੇ ਹਾਂ ਇਸ ਗੀਤ ਤੋਂ ਬਾਅਦ।

ਹੈ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ, ਪੰਜਾਬੀ ਦੀ ਆਵਾਜ਼। ਰਾਤ ਦੇ ਠੀਕ ਇੱਕ ਵਜਣ ਵਾਲੇ ਨੇ। ਸਮਾਂ ਹੋ ਰਿਹਾ ਪੰਜਾਬੀ ਨਾਟਕ ਇੰਝ ਤਾਂ ਘਰ ਨਹੀਂ ਬਣਦਾ

0: ਹੁਣ ਤਾਂ ਬਸ ਤੁਹਾਡੀ ਇਸ ਫੋਟੋ ਦਾ ਹੀ ਆਸਰਾ। ਇਹਦੇ ਨਾਲ ਗੱਲਾਂ ਕਰਕੇ ਮਨ ਪਰ ਚਾ ਲੈਂਦੀ ਹਾਂ। ਅੱਛਾ ਦੀਦੀ, ਇੱਕ ਗੱਲ ਤਾਂ ਦੱਸੋ, ਜੇਕਰ ਤੁਸੀਂ ਜਾਣਾ ਹੀ ਸੀ ਤਾਂ ਮੈਨੂੰ ਕਿਉਂ ਨਹੀਂ ਦੱਸਿਆ? ਵੈਸੇ ਤਾਂ ਤੁਸੀਂ ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਕਰ ਲੈਂਦੇ ਸੀ, ਤੁਸੀਂ ਅਚਾਨਕ ਇਸ ਤਰ੍ਹਾਂ ਛੱਡ ਕੇ ਚਲੇ ਜਾਓਗੇ, ਇਹ ਤਾਂ ਮੈਂ ਸੁਪਨੇ 'ਚ ਵੀ ਨਹੀਂ ਸੀ ਸੋਚਿਆ। ਦੀਦੀ
1: ਸੀਮਾ, ਨੀ ਸੀਮਾ,
0: ਮੰਮੀ, ਦੀਦੀ ਮੰਮੀ ਆ ਗਏ, ਤੁਹਾਡੀ ਫੋਟੋ ਨੂੰ ਲਗਾ ਦੇਵਾਂ, ਨਹੀਂ ਤਾਂ ਅੱਜ ਮੇਰੀ ਖੈਰ ਨਹੀਂ।
1: ਓਹੋ, ਫਿਰ ਕੱਢ ਲਈ ਤੂੰ ਫੋਟੋ, ਪਾਗਲ ਹੋ ਗਈ ਹੈ ਜੋ ਤੂੰ ਇਸ ਬੇਜਾਨ ਫੋਟੋ ਨਾਲ ਗੱਲਾਂ ਕਰਦੀ ਰਹਿੰਦੀ ਹੈ। ਲਿਆ ਇੱਧਰ ਫੜਾ ਮੈਨੂੰ, ਅਜੇ ਨੂੰ ਮੈਂ ਪਾੜ ਕੇ ਹੀ ਸੁੱਟਾਂ, ਨਾ ਰਹੂਗਾ ਬਾਂਸ।
0: ਮੰਮੀ,
2: ਉਹ ਕੀ ਹੋ ਗਿਆ, ਕੀ ਰੌਲਾ ਪਾਇਆ ਹੋਇਆ? ਥੋੜ੍ਹੀ ਦੇਰ ਤਾਂ ਕਿਤੇ ਚੈਨ ਨਾਲ ਬੈਠ ਲੈਂਦਿਆ ਕਰੋ, ਹੁਣ ਜੇਕਰ ਘਰ 'ਚ ਚੈਨ ਨਹੀਂ ਮਿਲੂਗਾ ਤਾਂ ਬੰਦਾ ਫਿਰ ਜਾਏ ਕਿੱਥੇ?
1: ਆਹੋ, ਮੈਂ ਹੀ ਇਸ ਘਰ ਦੀ ਸੁੱਖ ਸ਼ਾਂਤੀ ਨੂੰ ਤੀਲੀ ਲਾਉਣ ਵਾਲੀ। ਰਾਹੂ ਦਾ ਪ੍ਰਕੋਪ, ਸਾਰੀ ਉਮਰ ਜਿਨ੍ਹਾਂ ਲਈ ਮਰ ਮਰ ਕੱਢੀ ਉਹਨਾਂ ਦੀਆਂ ਹੁਣ ਗਾਲਾਂ ਖਾਓ, ਇਸ ਤੋਂ ਚੰਗਾ ਸੀ ਕਿ ਮੈਂ ਮਾਰੇ ਜਾਂਦੀ।
0: ਓਹੋ ਮੰਮੀ, ਮੰਮੀ ਆਖਿਰ ਮੈਂ ਐਸਾ ਵੀ ਕੀ ਕਰ ਦਿੱਤਾ ਜੋ ਤੁਸੀਂ ਇੰਨੇ ਨਿਰਾਸ਼ ਹੋ ਰਹੇ ਹੋ? ਦੀਦੀ ਦੀ ਫੋਟੋ ਹੀ ਤਾਂ ਵੇਖ ਰਹੀ ਸੀ ਨਾ ਬਸ।
1: ਫੋਟੋ ਹੀ ਵੇਖਦੀ ਰਹੀ ਤੂੰ ਉਸ ਕਲੈਣੀ ਦੀ, ਫਿਰ ਤੂੰ ਵੀ ਉਹੀ ਕਰੀ ਜੋ ਉਹਨੇ ਕੀਤਾ।
0: ਮੰਮੀ ਪਲੀਜ਼, ਤੁਸੀਂ ਦੀਦੀ ਨੂੰ ਮਾੜਾ ਨਾ ਬੋਲੋ।
1: ਕਿਉਂ ਨਾ ਬੋਲਾਂ, ਕੀ ਕੰਮ ਕੀਤਾ ਉਹਨੇ, ਚੰਗਾ ਕੰਮ ਕੀਤਾ ਇਹਨੇ?
2: ਉਹ ਚੁੱਪ ਹੋ ਜਾ।
1: ਕਿਉਂ ਹੋਵਾਂ ਚੁੱਪ, ਕੀ ਉਹਨੇ ਐਸਾ ਕੰਮ ਨਹੀਂ ਕੀਤਾ?
0: ਪਰ ਦੀਦੀ ਨੇ ਇੰਜ ਕੀਤਾ ਕਿਉਂ ਮੰਮੀ, ਤੁਸੀਂ ਏਦਾਂ ਸੋਚਿਆ ਕਦੇ?
2: ਕੁਝ ਵੀ ਕਹਿ ਬੇਟੀ, ਦੁਨੀਆ ਸਿਰਫ ਨਤੀਜਾ ਵੇਖਦੀ ਹੈ,

0: ਹੁਣ ਮੈਂ ਲੋਕਾਂ ਸਾਹਮਣੇ ਸਿਰ ਚੁੱਕ ਕੇ ਨਹੀਂ ਤੁਰ ਸਕਦਾ।
1: ਅੱਜ ਇਹ ਫੋਟੋ ਵੇਖ ਰਹੀ ਹੈ, ਕੱਲ ਨੂੰ ਆਪਣੀ ਭੈਣ ਵਾਂਗ ਕੋਈ ਕਾਰਾ ਕਰ ਲੇਗੀ।
0: ਪਲੀਜ਼ ਸੇਮਾ ਬੇਟੀ, ਤੂੰ ਕੁਝ ਐਸਾ ਨਾ ਕਰ ਲਈ ਵਰਨਾ।
1: ਪਾਪਾ।
0: ਬੇਟਾ, ਜਿਸ ਸਮਾਜ 'ਚ ਅਸੀਂ ਰਹਿੰਦੇ ਹਾਂ ਨਾ, ਉਸ ਦੇ ਰੰਗ ਢੰਗ, ਉਸ ਦਾ ਚੱਲਣ ਨਿਰਾਲਾ ਹੈ। ਇੱਥੇ ਵੱਡੇ ਲੋਕਾਂ ਦਾ ਪੈਸਾ ਚੱਲਦਾ ਹੈ ਤੇ ਸਾਡੇ ਲੋਕਾਂ ਦੀ ਇੱਜ਼ਤ।
1: ਰਹਿਣ ਦਿਓ, ਇੱਜ਼ਤ ਕਰ ਦਿੱਤੀਆਂ ਨਾ ਫਿਰ ਉਹੀ ਗੱਲਾਂ ਸ਼ੁਰੂ। ਇੱਜ਼ਤ, ਇਮਾਨਦਾਰੀ, ਆਦਰਸ਼, ਜੇਕਰ ਇਹਨਾਂ ਫੋਕੇ ਲਫ਼ਜ਼ਾਂ ਨੂੰ ਆਪਣੀ ਛਾਤੀ ਨਾਲ ਚਿਪਕਾ ਕੇ ਨਾ ਘੁੰਮਦੇ ਹੁੰਦੇ ਤਾਂ ਅੱਜ ਇਹ ਘਰ ਇਸ ਤਰ੍ਹਾਂ ਬਰਬਾਦ ਨਾ ਹੁੰਦਾ।
0: ਚੁੱਪ ਹੋ ਜਾ, ਚੁੱਪ। ਘਰ ਮੇਰੀ ਇਮਾਨਦਾਰੀ ਆਦਰਸ਼ਾਂ ਨਾਲ ਨਹੀਂ ਬਲਕਿ ਤੇਰੀਆਂ ਅੰਨੀਆਂ ਖੁਆਹਿਸ਼ਾਂ ਨਾਲ ਤਬਾਹ ਹੋਇਆ। ਇਹ ਗੱਲ ਤੈਨੂੰ ਕਿਉਂ ਨਹੀਂ ਸਮਝ ਆਉਂਦੀ?
2: ਪਾਪਾ ਪਲੀਜ਼, ਰੱਬ ਦਾ ਵਾਸਤਾ ਤੁਸੀਂ ਆਪਸ 'ਚ ਨਾ ਲੜੋ।
1: ਤੂੰ ਤਾਂ ਚੁੱਪ ਹੀ ਰਹਿ, ਚੱਲ ਆਪਣੇ ਕਮਰੇ 'ਚ ਜਾਪ ਕੇ ਆਪਣੀ ਲਾੜਲੀ ਭੈਣ ਦੀ ਫੋਟੋ ਨਾਲ ਗੱਲਾਂ ਕਰ।
2: ਮੰਮੀ, ਪਤਾ ਨਹੀਂ ਤੁਸੀਂ ਕਿਉਂ ਨਹੀਂ ਸਮਝਦੇ। ਠੀਕ ਹੈ, ਤੁਸੀਂ ਜੋ ਕਰਨਾ ਕਰੋ।
1: ਜਿਸ ਦਿਨ ਦੀ ਇਸ ਘਰ 'ਚ ਆਈ ਹੈ ਨਾ, ਮੈਂ ਖੁਦ ਨੂੰ ਇਸ ਘਰ

0: ਇਹ ਗੱਲ ਤੈਨੂੰ ਕਿਉਂ ਨਹੀਂ ਸਮਝ ਆਉਂਦੀ?
1: ਪਾਪਾ ਪਲੀਜ਼, ਰੱਬ ਦਾ ਵਾਸਤਾ ਤੁਸੀਂ ਆਪਸ ਚ ਨਾ ਲੜੋ।
2: ਤੂੰ ਤਾਂ ਚੁੱਪ ਹੀ ਰਹਿ, ਚੱਲ ਆਪਣੇ ਕਮਰੇ ਚ ਜਾਪ ਕੇ ਆਪਣੀ ਲਾਡਲੀ ਭੈਣ ਦੀ ਫੋਟੋ ਨਾਲ ਗੱਲਾਂ ਕਰ।
1: ਮੰਮੀ ਪਤਾ ਨਹੀਂ ਤੁਸੀਂ ਕਿਉਂ ਨਹੀਂ ਸਮਝਦੇ। ਠੀਕ ਹੈ, ਤੁਸੀਂ ਜੋ ਕਰਨਾ ਕਰੋ।
2: ਜਿਸ ਦਿਨ ਦੀ ਇਸ ਘਰ 'ਚ ਆਈ ਹੈ ਨਾ, ਮੈਂ ਖੁਦ ਨੂੰ ਇਸ ਘਰ 'ਤੇ ਵਾਰ ਦਿੱਤਾ ਹੈ, ਪਰ ਕਿਸੇ ਨੇ ਮੇਰਾ ਮੁੱਲ ਨਹੀਂ ਪਾਇਆ। ਸਾਰੇ ਮੈਨੂੰ ਹੀ ਗੱਲਾਂ ਸੁਣਾਉਂਦੇ ਨੇ। ਮਰ ਜਾਊਂਗੀ ਨਾ, ਫਿਰ ਹੀ ਮੱਤ ਆਊਗੀ, ਸ਼ਾਇਦ ਫਿਰ ਵੀ ਨਾ ਆਵੇ। ਮੇਰਾ ਭੋਗ ਪੈਣ ਤਾਂ ਕਿ ਯਾਦ ਰੱਖ ਲੈਣ ਤਾਂ ਖੁਸ਼ਕਿਸਮਤੀ ਹੋਊਗੀ ਮੇਰੇ।
0: ਹਾਏ ਰੱਬਾ।
1: ਪਾਪਾ ਤੁਸੀਂ ਇੰਨਾ ਹਨੇਰੇ 'ਚ ਕਿਉਂ ਬੈਠੇ ਹੋ? ਸਿਰ ਦਰਦ ਹੋ ਰਿਹਾ, ਚਾਹ ਬਣਾ ਕੇ ਲਿਆਵਾਂ ਤੁਹਾਡੇ ਲਈ?
0: ਨਹੀਂ ਕੁਝ ਨਹੀਂ ਬੇਟਾ, ਬਸ ਐਵੇਂ ਬੈਠਾ ਸੀ।
1: ਪਾਪਾ ਤੁਸੀਂ ਨਾ ਥੋੜੀ ਦੇਰ ਬਾਹਰ ਟਹਿਲ ਆਓ, ਥੋੜਾ ਮਨ ਬਦਲ ਜਾਏਗਾ।
0: ਬੇਟੇ ਮੈਨੂੰ ਘਰੋਂ ਬਾਹਰ ਨਿਕਲਣ 'ਚ ਬੜੀ ਬੇਚੈਨੀ ਜੀ ਮਹਿਸੂਸ ਹੁੰਦੀ ਹੈ। ਲੋਕ ਜਾਣ ਬੁੱਝ ਕੇ ਮੇਰੇ ਨਾਲ ਅੰਜੂ ਦਾ ਜ਼ਿਕਰ ਛੇੜ ਲੈਂਦੇ ਨੇ, ਗੁਆਂਢੀਆਂ ਦੀਆਂ ਨਜ਼ਰਾਂ ਮੈਨੂੰ ਸੂਲ ਦੀ ਤਰ੍ਹਾਂ ਚੁੱਭਦੀਆਂ ਨੇ।
1: ਓ ਹੋ ਪਾਪਾ, ਤੁਸੀਂ ਸਾਰਿਆਂ ਦੀਆਂ ਗੱਲਾਂ ਵੱਲ ਧਿਆਨ ਹੀ ਕਿਉਂ ਦਿੰਦੇ ਹੋ? ਹੁਣ ਜੇਕਰ ਦੀਦੀ ਚਲੀ ਗਈ ਤਾਂ ਇਹਦੇ 'ਚ ਤੁਹਾਡਾ ਕੀ ਕਸੂਰ ਹੈ?
0: ਦੋਸ਼ ਤਾਂ ਮੇਰਾ ਹੀ ਸੀ ਬੇਟੀ, ਜੇਕਰ ਮੈਂ ਆਪਣੇ ਅਧਿਕਾਰ ਨੂੰ ਅਮਲ ਵਿੱਚ ਲਿਆਂਦਾ ਤਾਂ ਸ਼ਾਇਦ ਇਹ ਗੱਲ ਨਾ ਹੁੰਦੀ। ਪਰ ਕੀ ਕਰਾਂ, ਤੇਰੀ ਮੰਮੀ ਨੇ ਕਦੇ ਮੈਨੂੰ ਕੁਝ ਸਮਝਿਆ ਹੀ ਨਹੀਂ, ਹਮੇਸ਼ਾ ਮੈਨੂੰ ਗਲਤ ਠਹਿਰਾਉਂਦੀ ਰਹੀ। ਇਸ ਦਾ ਨਤੀਜਾ ਅੱਜ ਸਾਹਮਣੇ ਹੈ।
1: ਪਾਪਾ ਮੰਮੀ ਜਿਸ ਤਰ੍ਹਾਂ ਦੀ ਵੀ ਹੈ ਉਹ ਇੱਕ ਵੱਖਰੀ ਗੱਲ ਹੈ, ਪਰ ਆਖਿਰ ਉਹ ਜ਼ਮਾਨੇ ਦੇ ਨਾਲ ਚੱਲਣਾ ਚਾਹੁੰਦੀ ਸੀ।
0: ਅਸੀਂ ਆਪਣੀ ਸਮਰੱਥਾ ਤੋਂ ਤੇਜ਼ ਨਹੀਂ ਚੱਲ ਸਕਦੇ ਸੀਮਾ, ਸਭ ਦੇ ਕਦਮਾਂ ਦੀ ਆਪਣੀ ਸਮਰੱਥਾ ਲੰਬਾਈ ਅਤੇ ਗਤੀ ਹੁੰਦੀ ਹੈ, ਉਸ ਤੋਂ ਤੇਜ਼ ਚੱਲਣ ਨਾਲ ਡਿੱਗਣ ਦਾ ਖਦਸ਼ਾ ਰਹਿੰਦਾ ਹੈ।
1: ਪਰ ਪਾਪਾ ਕੀ ਅਸੀਂ ਆਪਣੇ ਕਦਮਾਂ ਦੀ ਸਮਰੱਥਾ ਵਧਾ ਨਹੀਂ ਸਕਦੇ?
0: ਹਾਂ ਕਿਉਂ ਨਹੀਂ, ਪਰ ਤੇਰੀ ਮੰਮੀ ਦੀਆਂ ਨਜ਼ਰਾਂ ਵਿੱਚ ਸਮਰੱਥਾ ਵਧਾਉਣ ਦਾ ਇੱਕੋ ਹੀ ਪੈਮਾਨਾ ਹੈ, ਪੈਸਾ।
1: ਪਰ ਪਾਪਾ ਪੈਸਾ ਅੱਜ ਦੇ ਦੌਰ 'ਚ ਸਭ ਤੋਂ ਵੱਡੀ ਜ਼ਰੂਰਤ ਹੈ। ਮੰਮੀ ਨੇ ਘਰ ਦਾ ਜੋ ਵੀ ਸਟੇਟਸ ਬਣਾਇਆ ਉਹ ਪੈਸੇ ਨਾਲ ਹੀ ਤਾਂ ਬਣਿਆ ਹੈ ਨਾ।
0: ਸਟੇਟਸ ਕੀ? ਦੁਨੀਆ ਭਰ ਦੀਆਂ ਐਸ਼ ਪ੍ਰਸਤੀ ਦੀਆਂ ਚੀਜ਼ਾਂ ਨਾਲ ਘਰ ਭਰਨ ਨਾਲ ਸਟੇਟਸ ਬਣ ਜਾਂਦਾ ਹੈ? ਕਿਰਦਾਰ ਅਤੇ ਇਮਾਨਦਾਰੀ ਕੁਝ ਵੀ ਨਹੀਂ, ਸਟੇਟਸ ਨਾਂ ਦੇ ਇਸੇ ਭੂਤ ਨੇ ਸਾਡਾ ਘਰ ਉਜਾੜ ਦਿੱਤਾ ਹੈ। ਸਟੇਟਸ ਦੀ ਇਸੇ ਕਾਲੀ ਛਾਇਆ ਨੇ ਤੇਰੀ ਦੀਦੀ ਨੂੰ ਖਾ ਲਿਆ। ਲੱਗਦਾ ਹੈ ਹੁਣ ਤਾਂ ਮਰ ਕੇ ਹੀ ਇਸ ਸ਼ਰਾਬ ਤੋਂ ਮੁਕਤੀ ਮਿਲੇਗੀ।
1: ਇੰਝ ਕਿਉਂ ਕਹਿ ਰਹੇ ਹੋ ਪਾਪਾ?
0: ਹੋਰ ਕੀ ਕਹਾਂ ਬੇਟਾ।
1: ਪਾਪਾ ਪਾਪਾ ਇੱਕ ਗੱਲ ਦੱਸੋ, ਮੰਮੀ ਸ਼ੁਰੂ ਤੋਂ ਹੀ ਐਵੇਂ ਸੀਗੇ?
0: ਅਭਿਲਾਸ਼ੀ ਤਾਂ ਤੇਰੀ ਮੰਮੀ ਸ਼ੁਰੂ ਤੋਂ ਹੀ ਸੀ, ਇਸੇ ਲਈ ਬਾਰ ਬਾਰ ਮੈਨੂੰ ਬੇਈਮਾਨੀ ਕਰਨ ਲਈ, ਰਿਸ਼ਵਤ ਲੈਣ ਲਈ ਉਕਸਾਉਂਦੀ ਹੁੰਦੀ ਸੀ। ਉਸ ਦੀਆਂ ਖੁਆਹਿਸ਼ਾਂ ਦੀ ਅੱਗ ਵਿੱਚ ਘਿਓ ਪਾਉਣ ਦਾ ਕੰਮ ਕਰਦੀਆਂ ਰਹੀਆਂ ਤੇਰੀਆਂ ਦੋਵੇਂ ਮਾਸੀਆਂ।
3: ਜੀਜੂ, ਦੀਦੀ ਆਪਣੇ ਕਾਲਜ ਦੀ ਸਭ ਤੋਂ ਮਾਡਰਨ ਕੁੜੀ ਸੀ। ਪਤਾ ਨਹੀਂ ਕਿਹੜੇ ਕਿਹੜੇ ਸੁਪਨੇ ਸਜਾਏ ਸੀ ਆਪਣੀ ਲਾਈਫ ਨੂੰ ਲੈ ਕੇ ਦੀਦੀ ਨੇ, ਪਰ ਤੁਸੀਂ ਤਾਂ ਐਂਟੀ ਕਲਾਈਮੈਕਸ ਨਿਕਲੇ।
1: ਪਾਪਾ ਪਾਪਾ ਕਿੱਥੇ ਗੁਆਚ ਗਏ? ਦੇਖੋ ਬਾਹਰ ਮੌਸਮ ਕਿੰਨਾ ਸੋਹਣਾ ਹੋ ਗਿਆ, ਬੱਦਲ ਘੇਰਾਏ ਨੇ ਚਾਰੇ ਪਾਸੇ। ਜਾਓ ਥੋੜਾ ਟਹਿ ਲਓ ਪਾਪਾ, ਤੁਹਾਡੇ ਮਨ ਨੂੰ ਸਕੂਨ ਮਿਲੇਗਾ। ਤੁਹਾਨੂੰ ਮੇਰੀ ਸੌਂ, ਚਲੋ ਜਲਦੀ ਕਰੋ, ਜਲਦੀ ਉੱਠੋ, ਹੁਣੇ ਚਲੋ। ਐਵੇਂ ਤਾਂ ਤੁਸੀਂ ਦਿਨ ਰਾਤ ਘਰ 'ਚ ਪਏ ਪਏ ਬਿਮਾਰ ਹੀ ਹੋ ਜਾਓਗੇ।
0: ਠੀਕ ਹੈ, ਤੂੰ ਜ਼ਿੱਦ ਕਰਦੀ ਹੈ ਤਾਂ ਟਹਿ ਲਾਉਣਾ।
1: ਜਾਓ। ਕਿੰਨੇ ਬਜ਼ੁਰਗ ਤੇ ਕਮਜ਼ੋਰ ਲੱਗਣ ਲੱਗ ਪਏ ਨੇ ਪਾਪਾ। ਕਾਸ਼ ਦੀਦੀ ਨੇ ਪਾਪਾ ਦਾ ਹੀ ਖਿਆਲ ਕੀਤਾ ਹੁੰਦਾ। ਪਾਪਾ ਕਿੰਨਾ ਯਕੀਨ ਕਰਦੇ ਸੀ ਦੀਦੀ ਤੇ।
4: ਕੌਣ?
5: ਮੈਂ ਹਾਂ।
4: ਓਹ ਕਰੁਣਾ,
5: ਹਾਏ। ਸੀਮਾ ਕਿਵੇਂ ਹੈ?
4: ਠੀਕ ਆ, ਹੋਰ ਸੁਣਾ, ਕਦੋਂ ਆਈ?
5: ਅੱਜ ਹੀ ਆਈ ਹਾਂ, ਪਰ ਆਉਂਦੇ ਹੀ ਅੰਜੂ ਦੀਦੀ ਬਾਰੇ ਪਤਾ ਲੱਗਾ। ਕੀ ਹੋਇਆ?
1: ਕੀ ਦੱਸਾਂ ਕੀ ਹੋਇਆ, ਕੁਛ ਕੁਛ ਪਤਾ ਹੀ ਨਹੀਂ ਲੱਗਾ ਕਰੁਣਾ।

0: ਆ ਰਹਿ ਤੇ ਸਾਰੀਆਂ ਸੁੱਖ ਸਹੂਲਤਾਂ ਨੇ।
1: ਇਹਦੇ ਤੇ ਅੰਕਲ ਦਾ ਕੀ ਰਿਐਕਸ਼ਨ ਸੀ? ਉਹਨਾਂ ਕੋਈ ਨਾਰਾਜ਼ਗੀ ਨਹੀਂ ਜਤਾਈ?
0: ਨਾਰਾਜ਼ਗੀ? ਕਾਹਦੀ ਨਾਰਾਜ਼ਗੀ? ਪਾਪਾ ਨੂੰ ਤਾਂ ਬਸ ਸੂਚਨਾ ਮਿਲੀ ਸੀ, ਵਿਆਹ ਦੀ ਤਾਰੀਖ ਤੇ ਸਾਰੀ ਗੱਲਬਾਤ ਮੰਮੀ ਤੇ ਮਾਸਟਰ ਜੀ ਨੇ ਆਪ ਹੀ ਤੈਅ ਕਰ ਲਈ ਸੀ। ਇਸ ਵਿੱਚ ਪਾਪਾ ਭਲਾ ਕੀ ਬੋਲਦੇ? ਦਰਅਸਲ ਕਰੁਣਾ, ਮੰਮੀ ਇਸ ਰਿਸ਼ਤੇ ਨੂੰ ਬਹੁਤ ਪਹਿਲਾਂ ਹੀ ਤੈਅ ਕਰ ਚੁੱਕੇ ਸੀ। ਇਹ ਲੋਕ ਮਾਸਟਰ ਜੀ ਦੇ ਪਾਰਟਨਰ ਸਨ ਤੇ ਮਾਸਟਰ ਜੀ ਉਹਨਾਂ ਦੇ ਕਰਜ਼ਦਾਰ।
1: ਓਹ ਤਾਂ ਇੰਝ ਕਹੋ ਨਾ ਕਿ ਆਂਟੀ ਨੇ ਅੰਜੂ ਦੀਦੀ ਨੂੰ ਬਲੀ ਦਾ ਬੱਕਰਾ ਬਣਾਇਆ। ਆਪਣੀਆਂ ਖੁਆਇਸ਼ਾਂ ਦੀ ਦਹਿਲੀਜ਼ 'ਤੇ ਉਹਨਾਂ ਨੂੰ ਕੁਰਬਾਨ ਕਰ ਦਿੱਤਾ। ਪਰ ਸੀਮਾ, ਤੂੰ ਤੇ ਅੰਕਲ ਨੇ ਚੁੱਪ ਚਾਪ ਇਹ ਸਭ ਹੋਣ ਕਿਵੇਂ ਦਿੱਤਾ?
0: ਤੈਨੂੰ ਕੀ ਦੱਸਾਂ ਕਰੁਣਾ, ਹਾਲਾਤ ਕੁਝ ਇਸ ਤਰ੍ਹਾਂ ਬਦਲੇ ਕਿ ਅਸੀਂ ਸਾਰੇ ਜਿਵੇਂ ਸੁੰਨੀ ਹੋ ਗਏ। ਮੰਮੀ ਪਾਪਾ ਵਿਚਕਾਰ ਜੋ ਸਦਾ ਤੋਂ ਲੜਾਈ ਚੱਲ ਰਹੀ ਸੀ, ਉਸ 'ਚ ਮੰਮੀ ਨੇ ਐਸੀ ਸ਼ੈ ਦਿੱਤੀ ਕਿ ਪਾਪਾ ਕਿਸੇ ਵੀ ਕੋਨੇ 'ਚ ਆਪਣਾ ਬਚਾਅ ਕਰ ਹੀ ਨਹੀਂ ਸਕੇ। ਉਹ ਹਾਰ ਗਏ ਕਰੁਣਾ, ਪਾਪਾ ਹਾਰ ਗਏ। ਪਾਪਾ ਨੇ ਦੀਦੀ ਨੂੰ ਕਿਹਾ ਵੀ ਸੀ ਕਿ ਚੱਲ ਮੈਂ ਤੇਰਾ ਵਿਆਹ ਦੀਪਕ ਨਾਲ ਕਰਵਾ ਦੇਣਾ, ਪਰ ਦੀਦੀ ਨੇ ਮਨਾ ਕਰ ਦਿੱਤਾ। ਸ਼ਾਇਦ ਉਹ ਵੀ ਮੰਮੀ ਨਾਲ ਐਗਰੀ ਹੋ ਗਈ ਸੀ।
1: ਕਾਸ਼ ਦੀਦੀ ਨੇ ਉਸ ਵੇਲੇ ਹਿੰਮਤ ਨਾ ਛੱਡੀ ਹੁੰਦੀ।
0: ਮੈਨੂੰ ਵੀ ਦੀਦੀ ਨਾਲ ਇਹੋ ਹੀ ਸ਼ਿਕਾਇਤ ਹੈ ਕਿ ਜੇਕਰ ਉਹਨਾਂ ਨੇ ਉਸ ਵੇਲੇ ਹੌਸਲਾ ਦਿਖਾਇਆ ਹੁੰਦਾ ਤਾਂ ਉਹਨਾਂ ਦੀ ਜ਼ਿੰਦਗੀ ਇੰਝ ਬਰਬਾਦ ਨਹੀਂ ਸੀ ਹੋਣੀ।
1: ਉਹ ਮੇਰਾ ਮਤਲਬ ਜੀਜਾ ਜੀ ਦੀਦੀ ਨੂੰ ਬਹੁਤ ਤੰਗ ਕਰਦੇ ਸੀ।
0: ਨਾ ਕਹਿ ਤੂੰ ਉਹਨੂੰ ਜੀਜਾ, ਨੀਚ ਆਦਮੀ ਸੀ ਉਹ, ਪਾਖੰਡੀ। ਨਾ ਤਾਂ ਉਹਦਾ ਨਿਰਮਲ ਸੀ, ਪਰ ਬਹੁਤ ਹੀ ਗੰਦੀ ਸੋਚ ਦਾ ਮਾਲਕ ਸੀ। ਇੱਕ ਨੰਬਰ ਦਾ ਐਸ਼ਪ੍ਰਸਤ, ਸ਼ਰਾਬੀ, ਜੁਆਰੀ, ਪੈਸੇ ਦੇ ਸਾਰੇ ਮਾੜੇ ਗੁਣਾਂ ਨਾਲ ਭਰਿਆ ਹੋਇਆ। ਪਿਆਰ ਤੇ ਇੱਜ਼ਤ ਦੀ ਗੱਲ ਤਾਂ ਛੱਡ, ਦੀਦੀ ਨੂੰ ਤਾਂ ਉਸ ਘਰ ਵਿੱਚ ਉਸਦਾ ਆਪਣਾ ਬਣ ਦਾ ਹੱਕ ਤੱਕ ਨਹੀਂ ਮਿਲਿਆ ਕਰੁਣਾ। ਸੋ ਉੱਥੋਂ ਇੱਕ ਦਿਨ ਭੱਜ ਕੇ ਇੱਥੇ ਆ ਗਿਆ।
1: ਪਰ ਆਖਿਰ ਦੀਦੀ ਨਾਲ ਉਹਦੀ ਨਾਰਾਜ਼ਗੀ ਕੀ ਸੀ?
0: ਨਾਰਾਜ਼ਗੀ? ਦੀਦੀ ਦੀ ਗਲਤੀ ਬਸ ਇਹ ਸੀ ਕਿ ਉਹ ਬਹੁਤ ਸਿੱਧੀ ਤੇ ਇਮਾਨਦਾਰ ਸੀ। ਦਰਅਸਲ ਪਹਿਲੀ ਹੀ ਰਾਤ ਉਹਨੇ ਭਾਵੁਕ ਹੋ ਕੇ ਆਪਣੇ ਤੇ ਦੀਪਕ ਦੇ ਭਾਵਨਾਤਮਕ ਰਿਸ਼ਤੇ ਬਾਰੇ ਸਭ ਕੁਝ ਆਪਣੇ ਉਸ ਪਤੀ ਪਰਮੇਸ਼ਵਰ ਨੂੰ ਦੱਸ ਦਿੱਤਾ। ਤੇ ਉਹ ਨੀਚ ਆਦਮੀ ਭਲਾ ਕਿਸੇ ਦੇ ਇਮੋਸ਼ਨਲ ਰਿਸ਼ਤੇ ਨੂੰ ਕੀ ਸਮਝਦਾ? ਤੇ ਬਸ
1: ਫਿਰ ਕੀ
0: ਉਸ ਬੇਸ਼ਰਮ ਬੰਦੇ ਨੇ ਦੀਦੀ ਦੇ ਚਾਲ ਚੱਲਣ ਨੂੰ ਕਲੰਕਿਤ ਕਰ ਛੱਡਿਆ। ਮੰਮੀ ਤੇ ਮਾਸਰ ਜੀ ਦੇ ਆਪਸੀ ਸੰਬੰਧਾਂ ਤੇ ਇੰਨੀਆਂ ਗੰਦੀਆਂ ਗੱਲਾਂ ਕੀਤੀਆਂ ਕਿ ਦੀਦੀ ਬਰਦਾਸ਼ਤ ਹੀ ਨਹੀਂ ਕਰ ਸਕੀ। ਫਿਰ ਉੱਥੋਂ ਭੱਜ ਕੇ ਇੱਥੇ ਆ ਗਈ ਤੇ ਮੰਮੀ ਨੂੰ ਵੀ ਨਹੀਂ ਦੱਸਿਆ।
1: ਓ ਸੀਮਾ, ਇੰਨਾ ਕੁਝ ਹੁੰਦਾ ਰਿਹਾ ਤੇ ਤੁਸੀਂ ਚੁੱਪ ਰਹਿ ਕੇ ਸਭ ਵੇਖਦੇ ਰਹੇ। ਦੀਦੀ ਇੱਥੇ ਆਈ ਤੇ ਤੁਸੀਂ ਤਾਂ ਵੀ ਉਹਨਾਂ ਨੂੰ ਰੋਕ ਹੀ ਨਾ ਸਕੇ।
0: ਕੌਣ ਕਿਸ ਨੂੰ ਰੋਕ ਸਕਦਾ ਇੱਥੇ? ਹਰ ਵਿਅਕਤੀ ਆਜ਼ਾਦ ਹੈ ਆਪਣਾ ਫੈਸਲਾ ਲੈਣ ਲਈ। ਦੀਦੀ ਨੇ ਜੋ ਫੈਸਲਾ ਕੀਤਾ ਕੁਝ ਸੋਚ ਕੇ ਕੀਤਾ ਹੋਣਾ ਹੈ ਨਾ।
1: ਫਿਲਾਸਫੀ ਦੀ ਭਾਸ਼ਾ 'ਚ ਗੱਲ ਕਰਕੇ ਸੱਚ ਨੂੰ ਨਾ ਲੁਕਾ ਸੀਮਾ। ਇੰਜ ਕਹਿ ਕਿ ਇਕੱਲੀ ਆਂਟੀ ਤੁਹਾਡੇ ਸਾਰਿਆਂ 'ਤੇ ਆਪਣੇ ਫੈਸਲੇ ਥੋਪਦੀ ਰਹੀ ਅਤੇ ਤੁਸੀਂ ਜਾਣ ਬੁੱਝ ਕੇ ਉਹਨਾਂ ਨੂੰ ਮੰਨਦੇ ਰਹੇ।
0: ਇੰਜ ਹੀ ਸਮਝ ਲੈ, ਅਸੀਂ ਸਾਰੇ ਉਸ ਵੇਲੇ ਡਰਪੋਕ ਬਣ ਗਏ ਸੀ। ਚੱਲ ਛੱਡੀ ਸਭ, ਮੈਂ ਵੀ ਤੈਨੂੰ ਐਵੇਂ ਪਰੇਸ਼ਾਨ ਕਰ ਦਿੱਤਾ, ਤੂੰ ਬੈਠ, ਮੈਂ ਤੇਰੇ ਲਈ ਚਾਹ ਬਣਾ ਕੇ ਲਿਆਉਂਦੀ ਹਾਂ।
1: ਨਹੀਂ ਨਹੀਂ ਸੀਮਾ, ਪੂਰੀ ਗੱਲ ਸੁਣੇ ਬਿਨਾਂ ਮੈਨੂੰ ਕੁਝ ਚੰਗਾ ਨਹੀਂ ਲੱਗਣਾ।
0: ਹੁਣ ਤਾਂ ਦੁੱਖ ਭਰੀ ਕਹਾਣੀ ਦਾ ਆਖਰੀ ਚੈਪਟਰ ਰਹਿ ਗਿਆ ਕਰੁਣਾ। ਉਸ ਆਖਰੀ ਚੈਪਟਰ ਦਾ ਇੱਕ ਇੱਕ ਪਲ ਮੇਰੀਆਂ ਅੱਖਾਂ 'ਚ ਉਂਝ ਦਾ ਉਂਝ ਕੈਦ ਹੈ। ਉਹ ਕਿੰਨਾ ਮਨਹੂਸ ਦਿਨ ਸੀ ਕਰੁਣਾ।
2: ਵੇਖੋ, ਜੇਕਰ ਤੁਸੀਂ ਆਪਣੀ ਬੇਟੀ ਨੂੰ ਨਾ ਭੇਜਿਆ ਤਾਂ ਸਾਡੇ ਤੋਂ ਬੁਰਾ ਕੋਈ ਨਹੀਂ ਹੋਏਗਾ। ਤੁਸੀਂ ਕੀ ਸੋਚਦੇ ਹੋ, ਆਪਣੀ ਬੇਟੀ ਨੂੰ ਤਲਾਕ ਦਵਾ ਦਿਓਗੇ?

0: ਅਸੀਂ ਐਸਾ ਹਰਗਿਜ਼ ਨਹੀਂ ਹੋਣ ਦਿਆਂਗੇ। ਇਹ ਸੋਚ ਲਓ ਕਿ ਅਜੇ ਤੁਹਾਡੀ ਇੱਕ ਹੋਰ ਬੇਟੀ ਵੀ ਹੈ, ਉਸ ਨੂੰ ਵੀ ਅਸੀਂ ਚੈਨ ਨਾਲ ਨਹੀਂ ਰਹਿਣ ਦਿਆਂਗੇ, ਤੇਜ਼ਾਬ ਪਾ ਕੇ ਸੂਰਤ ਵਿਗਾੜ ਦਿਆਂਗੇ ਉਹਦੀ।
1: ਨਾ ਨਾ ਪਲੀਜ਼ ਪਲੀਜ਼ ਐਸਾ ਕੁਛ ਨਾ ਕਰੀਓ, ਮੈਂ ਤੁਹਾਡੇ ਅੱਗੇ ਹੱਥ ਜੋੜਦਾ, ਆਖਰ ਸਾਡਾ ਕਸੂਰ ਕੀ ਹੈ?
2: ਹਟੋ ਤੁਸੀਂ, ਮਰਦ ਹੋ ਕੇ ਤਰਲੇ ਪਾਉਣ ਡੇ ਹੋ। ਹਾਂ ਮੇਰੇ ਨਾਲ ਗੱਲ ਕਰੋ ਨਿਰਮਲ ਬੇਟਾ।
0: ਵੇਖੋ ਮੰਮੀ ਜੀ, ਆਖਰ ਅਸੀਂ ਵੀ ਸਮਾਜ 'ਚ ਮੂੰਹ ਵਿਖਾਉਣਾ, ਅੰਜੂ ਨੂੰ ਮੇਰੇ ਨਾਲ ਜਾਣਾ ਹੀ ਪਏਗਾ।
2: ਤਾਂ ਅਸੀਂ ਕਿਹੜਾ ਮਨਾ ਕਰ ਰਹੇ, ਪਰ ਤੂੰ ਵੀ ਇੱਕ ਵਾਅਦਾ ਕਰ ਕਿ ਉਸਨੂੰ ਪਿਆਰ ਨਾ ਰੱਖੇਗਾ।
0: ਲਓ ਜੀ, ਮੈਂ ਭਲਾ ਕਿਹੜਾ ਕਸ਼ਟ ਦੇਣਾ ਉਹਨੂੰ, ਮੈਨੂੰ ਤਾਂ ਪਤਾ ਲੱਗਾ ਸੀ ਜੀ ਅੰਜੂ ਇੱਥੇ ਇਸ ਲਈ ਰਹਿੰਦੀ ਹੈ ਕਿ ਉਸਦਾ ਇੱਥੇ ਕੋਈ ਬੁਆਏਫ੍ਰੈਂਡ ਹੈ।
2: ਓਹੋ, ਇਹ ਸਭ ਬੇਕਾਰ ਦੀਆਂ ਗੱਲਾਂ ਨੇ।
0: ਠੀਕ ਹੈ ਮੰਮੀ ਜੀ, ਤੁਸੀਂ ਅੰਜੂ ਨੂੰ ਭੇਜ ਦਿਓ, ਤੁਸੀਂ ਵੀ ਤਾਂ ਦਿੱਲੀ 'ਚ ਰਹਿੰਦੇ ਹੋ, ਰੋਜ਼ ਫੋਨ ਕਰ ਲਿਆ ਕਰਿਓ, ਕੋਈ ਸ਼ਿਕਾਇਤ ਹੋਈ ਤਾਂ ਮੈਨੂੰ ਜੋ ਚਾਹੇ ਸਜ਼ਾ ਦਵਾ ਦਿਓ।
2: ਠੀਕ ਹੈ ਬੇਟਾ, ਕੱਲ੍ਹ ਸਵੇਰੇ ਅੰਜੂ ਨੂੰ ਲੈ ਕੇ ਅਸੀਂ ਸਾਰੇ ਦਿੱਲੀ ਚੱਲਾਂਗੇ।
0: ਠੀਕ ਹੈ ਜੀ।
3: ਤੇ ਇਸ ਤਰ੍ਹਾਂ ਦੁਬਾਰਾ ਦੀਦੀ ਨੂੰ ਵਾਪਸ ਭੇਜਣ ਦੀ ਤਿਆਰੀ ਹੋ ਗਈ?
4: ਹਾਂ, ਅਸੀਂ ਲੋਕ ਮੰਮੀ ਦੇ ਫੈਸਲੇ ਅੱਗੇ ਕੁਛ ਵੀ ਨਹੀਂ ਕਰ ਸਕੇ, ਪਰ ਸ਼ਾਇਦ ਦੀਦੀ ਇਹ ਸਭ ਸਹਿੰਦੇ ਸਹਿੰਦੇ ਥੱਕ ਗਈ ਸੀ, ਇਸ ਲਈ ਉਹਨਾਂ ਇੰਨਾ ਸਖਤ ਫੈਸਲਾ ਲਿਆ ਕਿ ਕਿਸੇ ਨੂੰ ਅਹਿਸਾਸ ਤੱਕ ਨਹੀਂ ਹੋਇਆ।
3: ਸੀਮਾ, ਤੈਨੂੰ ਵੀ ਕੁਝ ਨਹੀਂ ਦੱਸਿਆ ਦੀਦੀ ਨੇ?
4: ਨਹੀਂ ਕਰੁਣਾ, ਮੈਂ ਤੇ ਦੀਦੀ ਦੇਰ ਰਾਤ ਤੱਕ ਇੱਕ ਹੀ ਚਾਰਪਾਈ ਤੇ ਲੇਟੇ ਗੱਲਾਂ ਕਰਦੇ ਰਹੇ। ਬਸ ਆਖਰੀ ਗੱਲ ਜੋ ਮੈਨੂੰ ਦੀਦੀ ਨੇ ਕਹੀ ਉਹ ਸੀ।
5: ਸੀਮਾ, ਮੈਂ ਸਾਰੀ ਉਮਰ ਕੋਈ ਠੋਸ ਫੈਸਲਾ ਲੈਣ ਤੋਂ ਡਰਦੀ ਰਹੀ, ਸਾਰਿਆਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੀ ਰਹੀ, ਪਰ ਅੱਜ ਸਮਝ ਆਈ ਕਿ ਇਸ ਦਾ ਕੋਈ ਫਾਇਦਾ ਨਾ ਹੋਇਆ। ਤੈਨੂੰ ਜੇਕਰ ਜ਼ਿੰਦਗੀ 'ਚ ਕੋਈ ਸਖਤ ਫੈਸਲਾ ਲੈਣਾ ਪਿਆ ਨਾ, ਤਾਂ ਕਦੇ ਦੇਰ ਨਾ ਕਰੀ।
4: ਬਸ ਇੰਨਾ ਕਹਿ ਕੇ ਦੀਦੀ ਨੇ ਮੂੰਹ ਫੇਰ ਲਿਆ, ਉਹਨਾਂ ਦੇ ਹੰਝੂ ਰੋਕ ਹੀ ਨਹੀਂ ਸੀ ਰਹੇ। ਮੈਂ ਵੀ ਉਹਨਾਂ ਦੀ ਪਿੱਠ ਨਾਲ ਮੂੰਹ ਟਿਕਾ ਕੇ ਰੋਂਦੀ ਰਹੀ ਤੇ ਪਤਾ ਨਹੀਂ ਕਦੋਂ ਸੌਂ ਗਈ। ਸਵੇਰੇ ਜਦੋਂ ਮੰਮੀ ਨੇ ਉਠਾਇਆ, ਸਾਰੇ ਘਰ ਵਿੱਚ ਹਫੜਾ ਦਫੜੀ ਮੱਚੀ ਹੋਈ ਸੀ। ਦੀਦੀ ਪਤਾ ਨਹੀਂ ਕਿੱਥੇ ਚਲੀ ਗਈ ਸੀ, ਕਿਸੇ ਨੂੰ ਕੁਝ ਵੀ ਨਹੀਂ ਸੀ ਪਤਾ। ਕਿੰਨਾ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਦੀਦੀ ਦਾ ਕੁਝ ਨਹੀਂ ਪਤਾ ਲੱਗਿਆ। ਪਤਾ ਨਹੀਂ ਕਿਸ ਭੀੜ 'ਚ ਗਵਾਚ ਗਈ ਮੇਰੀ ਦੀਦੀ। ਪਤਾ ਨਹੀਂ ਕਰੁਣਾ, ਦੀਦੀ ਜ਼ਿੰਦਾ ਵੀ ਹੈ ਜਾਂ ਨਹੀਂ?
3: ਨਾ ਨਾ ਸੀਮਾ, ਐਵੇਂ ਮੰਦਾ ਨਾ ਬੋਲ। ਰੱਬ ਕਰੇ ਦੀਦੀ ਜਿੱਥੇ ਵੀ ਹੋਵੇ ਰਾਜੀ ਖੁਸ਼ੀ ਰਹੇ।
4: ਰੱਬ ਹੀ ਜੇ ਸਭ ਕਰਨ ਵਾਲਾ ਹੁੰਦਾ ਤਾਂ ਅਜਿਹੇ ਹਾਲਾਤ ਹੀ ਕਿਉਂ ਬਣਦੇ? ਆਖਿਰ ਕਿਸ ਗੱਲ ਦੀ ਸਜ਼ਾ ਮਿਲੀ ਹੈ ਦੀਦੀ ਨੂੰ? ਪਾਪਾ ਦੀ ਨੇਕ ਨੀਅਤੀ ਦੀ, ਆਪਣੇ ਇਮਾਨਦਾਰ ਹੋਣ ਦੀ, ਚੰਗੇ ਸੰਸਕਾਰਾਂ ਦੀ? ਤੂੰ ਹੀ ਦੱਸ ਕਰੁਣਾ, ਤੂੰ ਹੀ ਦੱਸ ਕਰੁਣਾ। ਸ਼ਾਇਦ ਮੰਮੀ ਪਾਪਾ ਆਏ ਹੋਣੇ ਆ, ਮੈਂ ਜ਼ਰਾ ਮੂੰਹ ਧੋ ਲਵਾਂ, ਤੂੰ ਦਰਵਾਜ਼ਾ ਖੋਲ।
3: ਹਾਂ ਹਾਂ। ਨਮਸਤੇ ਅੰਕਲ।
6: ਨਮਸਤੇ ਕਰੁਣਾ ਬੇਟੀ, ਤੂੰ ਕਦੋਂ ਆਈ?
3: ਅੰਕਲ ਕੱਲ ਹੀ ਆਈ ਆ।
4: ਕਰੁਣਾ ਆ ਚੱਲ, ਆਪਾਂ ਕਿਚਨ 'ਚ ਚਾਹ ਬਣਾ ਕੇ ਲਿਆਉਂਦੇ ਹਾਂ।
3: ਹਾਂ ਚੱਲ ਸੀਮਾ।
2: ਸੀਮਾ ਵੇਖ ਕੌਣ ਆਇਆ ਹੈ।
4: ਵੇਖਦੀ ਆ ਮੰਮੀ। ਮੰਮੀ ਪਾਪਾ, ਦੀਦੀ ਦੀ ਚਿੱਠੀ ਆਈ ਹੈ।
6: ਅੰਜੂ ਦੀ ਚਿੱਠੀ ਕਿੱਥੋਂ ਆਈ ਹੈ?
2: ਚਲੋ ਜਿੰਦਾ ਦਿਆ ਤੁਹਾਡੀ ਲਾਡਲੀ ਧੀ, ਐਵੇਂ ਹੀ ਸੋਗ ਮਨਾਈ ਜਾ ਰਹੀ ਸੀ ਬੈਠ ਕੇ।
6: ਕਦੇ ਤਾਂ ਚੰਗਾ ਬੋਲਿਆ ਕਰ।
4: ਪਾਪਾ ਪਲੀਜ਼, ਤੁਸੀਂ ਫੇਰ ਨਾ ਸ਼ੁਰੂ ਹੋ ਜਾਓ ਦੋਵੇਂ ਜਾਣੇ।
6: ਬੇਟਾ ਪੜ੍ਹ।
4: ਹਾਂਜੀ। ਪਿਆਰੀ ਸੀਮਾ, ਪਾਪਾ ਮੰਮੀ ਮੇਰੇ ਨਾਲ ਬਹੁਤ ਨਾਰਾਜ਼ ਹੋਣਗੇ, ਪਰ ਮੇਰੇ ਕੋਲ ਇਸ ਤਰ੍ਹਾਂ ਘਰੋਂ ਭੱਜਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਉਸ ਨਰਕ 'ਚ ਮੈਂ ਦੁਬਾਰਾ ਜਾਣਾ ਨਹੀਂ ਸੀ ਚਾਹੁੰਦੀ। ਕਿਸੇ ਨੂੰ ਇਸ ਕਰਕੇ ਨਹੀਂ ਦੱਸਿਆ ਕਿ ਕੋਈ ਮੇਰੇ ਇਰਾਦੇ ਕਮਜ਼ੋਰ ਨਾ ਕਰ ਦੇਵੇ। ਘਰ ਛੱਡ ਕੇ ਗਈ

0: ਇਸ ਕਰਕੇ ਕਿ ਉਸ ਵਕਤ ਇੱਕ ਯਕੀਨ ਸੀ ਦੀਪਕ ਲਈ, ਅਤੇ ਉਸ ਯਕੀਨ ਨੂੰ ਲੈ ਕੇ ਮੈਂ ਸਵੇਰੇ ਸਵੇਰੇ ਪਹਿਲੀ ਬੱਸ ਲੈ ਕੇ ਸਿੱਧੇ ਦੀਪਕ ਦੇ ਘਰ ਪਹੁੰਚੀ। ਪਰ ਉੱਥੋਂ ਦਾ ਮਾਹੌਲ ਹੀ ਕੁਝ ਹੋਰ ਸੀ। ਦੀਪਕ ਦੇ ਪਿਤਾ ਨੇ ਸਾਫ਼ ਕਹਿ ਦਿੱਤਾ, ਇੱਕ ਤਾਂ ਕਿਸੇ ਦੀ ਵਿਆਹੀ ਅਤੇ ਉਹ ਵੀ ਘਰੋਂ ਭੱਜ ਕੇ ਆਈ। ਨਾ ਬਾਬਾ ਨਾ, ਭਲਾ ਕੌਣ ਪੁਲਿਸ ਦੇ ਝੰਝਟ 'ਚ ਪਏਗਾ। ਇਸ ਨੂੰ ਤੁਰੰਤ ਘਰੋਂ ਬਾਹਰ ਕਰੋ। ਦੀਪਕ ਬੁਸਤਲਾ ਵਾਂਗ ਸਿਰ ਝੁਕਾਈ ਖੜਾ ਰਿਹਾ। ਹਾਂ, ਬਸ ਉਸਨੇ ਇੰਨਾ ਅਹਿਸਾਨ ਜ਼ਰੂਰ ਕੀਤਾ ਕਿ ਮੈਨੂੰ ਇੱਕ ਬੱਸ 'ਚ ਬਿਠਾ ਦਿੱਤਾ ਅਤੇ 1000 ਰੁਪਇਆ ਵੀ ਦਿੱਤਾ।
1: ਇਸ ਦੀਪਕ ਨੇ ਤਾਂ ਅੰਜੂ ਦੀ ਜ਼ਿੰਦਗੀ 'ਚ ਹਨੇਰਾ ਹੀ ਕਰ ਸੁੱਟਿਆ। ਹੋਰ ਵੀ ਕੁਝ ਲਿਖਿਆ?
0: ਹਾਂ ਮੰਮੀ।
2: ਪਤਾ ਨਹੀਂ ਕਿਸਨੇ ਕਿਸ ਦੀ ਜ਼ਿੰਦਗੀ ਨੂੰ ਹਨੇਰ ਕੀਤਾ। ਬੇਟੀ ਅੱਗੇ ਪੜ੍ਹ।
0: ਬਸ ਸੀਮਾ, ਪਤਾ ਨਹੀਂ ਅਚਾਨਕ ਕਿੱਥੋਂ ਮੇਰੇ ਵਜੂਦ 'ਚ ਇੰਨੀ ਤਾਕਤ ਆ ਗਈ। ਘਰੋਂ ਤਾਂ ਨਿਕਲ ਹੀ ਚੁੱਕੀ ਸਾਂ ਅਤੇ ਵਾਪਸੀ ਦੀ ਗੁੰਜਾਇਸ਼ ਹੈ ਨਹੀਂ ਸੀ। ਅਤੇ ਫਿਰ ਮੈਂ ਕਿਤੇ ਦੂਰ ਜਾਣ ਦਾ ਫੈਸਲਾ ਕੀਤਾ ਜਿੱਥੇ ਮੈਨੂੰ ਕੋਈ ਲੱਭ ਨਾ ਸਕੇ। ਮੈਂ ਕਿੱਥੇ ਹਾਂ ਇਹ ਵੀ ਨਹੀਂ ਦੱਸਾਂਗੀ। ਚਿੱਠੀ 'ਤੇ ਲੱਗੀ ਮੋਹਰ ਪੜ੍ਹ ਕੇ ਮੈਨੂੰ ਲੱਭਣ ਦੀ ਕੋਸ਼ਿਸ਼ ਨਾ ਕਰਿਓ, ਕਿਉਂਕਿ ਇਹ ਚਿੱਠੀ ਮੈਂ ਕਿਸੇ ਹੋਰ ਸ਼ਹਿਰ ਤੋਂ ਪੋਸਟ ਕੀਤੀ ਹੈ ਅਤੇ ਮੈਂ ਰਹਿੰਦੀ ਕਿਤੇ ਹੋਰ ਹਾਂ। ਮੈਂ ਸੇਵਾ ਨੂੰ ਆਪਣੀ ਜ਼ਿੰਦਗੀ ਦਾ ਮੰਤਵ ਬਣਾ ਲਿਆ ਅਤੇ ਇੱਕ ਹਸਪਤਾਲ 'ਚ ਨਰਸ ਬਣ ਕੇ ਸੇਵਾ ਕਰ ਰਹੀ ਹਾਂ। ਪਾਪਾ ਨੂੰ ਕਹੀ ਪਾਪਾ
2: ਪੜ੍ਹ ਬੇਟਾ, ਅੱਗੇ ਪੜ੍ਹ।
0: ਪਾਪਾ ਮੇਰੇ ਤੋਂ ਨਹੀਂ ਪੜ੍ਹਿਆ ਜਾਣਾ, ਤੁਸੀਂ ਆਪ ਹੀ ਪੜ੍ਹ ਲਓ।
2: ਲਿਆ ਪਾਪਾ ਨੂੰ ਕਹਿਣਾ ਉਹਨਾਂ ਦੀ ਬੇਟੀ ਆਪਣੇ ਆਤਮ ਸਨਮਾਨ ਅਤੇ ਸਵੈਭਿਮਾਨ ਨੂੰ ਕਦੇ ਨਹੀਂ ਗਵਾਏਗੀ ਅਤੇ ਉਹਨਾਂ ਦੀ ਦੱਸੀ ਰਾਹ 'ਤੇ ਹੀ ਚੱਲਦੀ ਰਹੇਗੀ। ਮੰਮੀ ਨੂੰ ਕਹਿਣਾ।
1: ਮੈਨੂੰ ਵੀ ਯਾਦ ਰੱਖਿਆ ਹੈ ਉਹਨੇ, ਕੀ ਲਿਖਿਆ ਹੈ?
2: ਲੈ ਤੂੰ ਖੁਦ ਹੀ ਪੜ੍ਹ ਲੈ ਆਪਣੇ ਬਾਰੇ 'ਚ।
1: ਜਿੱਥੇ ਇੰਨਾ ਪੜ੍ਹਿਆ ਹੈ ਉੱਥੇ 2 ਸ਼ਬਦ ਮੇਰੇ ਲਈ ਵੀ ਪੜ੍ਹ ਦਿਓ।
2: ਤੂੰ ਰੋ ਰਹੀ ਹੈ?
1: ਮੈਨੂੰ ਵੀ ਦੁੱਖ ਹੈ, ਆਖਰ ਅੰਜੂ ਮੇਰੀ ਵੀ ਤਾਂ ਧੀ ਹੈ। ਪੜ੍ਹੋ ਪਲੀਜ਼।
2: ਮੰਮੀ ਨੂੰ ਕਹਿਣਾ ਉਹ ਆਪਣੀ ਇਸ ਨਲਾਇਕ ਬੇਟੀ ਨੂੰ ਮਾਫ ਕਰ ਦੇਣ। ਹਾਂ, ਜੇਕਰ ਮੰਮੀ ਮੇਰੀ ਗੱਲ ਸੁਣਨਾ ਚਾਹੁੰਦੇ ਹੋਣ ਤਾਂ ਉਹਨਾਂ ਨੂੰ ਕਹਿਣਾ ਕਿ ਮੰਮੀ ਇੰਜ ਤਾਂ ਘਰ ਨਹੀਂ ਬਣਦਾ ਜਿਵੇਂ ਤੁਸੀਂ ਬਣਾਇਆ। ਘਰੋਂ ਭੱਜ ਕੇ ਘਰ ਵਿੱਚ ਨਿਰਜੀਵ ਸਮਾਨ ਭਰਦੇ ਨਾਲ ਘਰ ਘਰ ਨਹੀਂ ਹੋ ਜਾਂਦਾ। ਇਹ ਸਾਰੇ ਨਿਰਜੀਵ ਸਮਾਨ ਭਲਾ ਮਾਂ ਦੇ ਪਿਆਰ ਦੀ ਕਮੀ ਨੂੰ ਪੂਰਾ ਕਰ ਸਕਦੇ ਨੇ? ਘਰ ਬਣਦਾ ਏ ਪ੍ਰੇਮ ਨਾਲ, ਤਿਆਗ ਨਾਲ, ਆਪਣੇਪਨ 'ਤੇ ਵਿਸ਼ਵਾਸ ਨਾਲ। ਜੇਕਰ ਮੰਮੀ ਚਾਹੁਣ ਤਾਂ ਹੁਣ ਵੀ ਉਹ ਘਰ ਨੂੰ ਘਰ ਬਣਾ ਸਕਦੇ ਨੇ, ਪਿਆਰ ਅਤੇ ਵਿਸ਼ਵਾਸ ਦੀ ਸੰਘਣੀ ਛਾਂ ਦੇ ਕੇ।
1: ਕਾਸ਼ ਤੂੰ ਆਪਣਾ ਪਤਾ ਭੇਜਿਆ ਹੁੰਦਾ ਤਾਂ ਮੈਂ ਰੋ ਕੇ ਤੇਰੇ ਤੋਂ ਆਪਣੇ ਸਾਰੇ ਗੁਨਾਹਾਂ ਦੀ ਮਾਫ਼ੀ ਮੰਗ ਲੈਂਦੀ। ਹੰਝੂ ਮੇਰੀ ਬੇਟੀ, ਹੁਣ ਮੈਂ ਘਰ ਬਣਾਉਣਾ ਚਾਹੁੰਦੀ ਹਾਂ ਪਰ ਤੇਰੇ ਬਿਨਾਂ ਇਹ ਘਰ ਕਿਵੇਂ ਬਣੇਗਾ? ਸੱਚਮੁੱਚ ਮੈਂ ਸਾਰੀ ਜ਼ਿੰਦਗੀ ਪਾਗਲਾਂ ਦੀ ਤਰ੍ਹਾਂ ਅੰਨੀ ਦੌੜ 'ਚ ਭੱਜਦੀ ਰਹੀ ਪਰ ਇੰਨੀ ਜਿਹੀ ਗੱਲ ਨਾ ਸਮਝ ਸਕੀ ਕਿ ਇੰਜ ਤਾਂ ਘਰ ਨਹੀਂ ਬਣਦਾ। ਸੱਚ ਹੀ ਕਿਹਾ ਸੀ ਤੂੰ ਮੇਰੀ ਬੇਟੀ ਕਿ ਇੰਜ ਤਾਂ ਘਰ ਨਹੀਂ ਬਣਦਾ, ਇੰਜ ਤਾਂ ਘਰ ਕਦੇ ਨਹੀਂ ਬਣਦਾ ਬੇਟਾ, ਕਦੇ ਨਹੀਂ।
0: ਮਾਮਾ

ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਹੁਣ ਤੁਸੀਂ ਨਿਊਜ਼ ਔਨ 에ਅਰ ਐਪ ਤੇ ਵੀ ਸੁਣ ਸਕਦੇ ਹੋ। ਨਾਲ ਹੀ ਤੁਸੀਂ ਦੂਰਦਰਸ਼ਨ ਦੇ ਵੱਖ-ਵੱਖ ਚੈਨਲ ਅਤੇ ਆਕਾਸ਼ਵਾਣੀ ਦੇ ਵੱਖ-ਵੱਖ ਭਾਸ਼ਾਈ ਚੈਨਲਾਂ ਦਾ ਆਨੰਦ ਵੀ ਮਾਣ ਸਕਦੇ ਹੋ, ਉਹ ਵੀ ਕ੍ਰਿਸਟਲ ਕਲੀਅਰ ਡਿਜੀਟਲ ਕੁਆਲਿਟੀ 'ਚ। ਨਿਊਜ਼ ਔਨ 에ਅਰ ਐਪ ਤੇ ਤੁਸੀਂ ਪੰਜਾਬ ਦੇ ਕੇਂਦਰਾਂ ਵਿੱਚ AIR ਪੰਜਾਬੀ ਪ੍ਰੈਸ ਕਰਕੇ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣ ਸਕਦੇ ਹੋ। ਡਾਊਨਲੋਡ ਕਰੋ ਪ੍ਰਸਾਰ ਭਾਰਤੀ ਦੀ ਐਪ ਨਿਊਜ਼ ਔਨ 에ਅਰ। ਇਹ ਐਪ ਪਲੇ ਸਟੋਰ ਅਤੇ ਆਈਟਿਊਨਸ ਦੋਵੇਂ ਪਲੇਟਫਾਰਮਸ ਤੇ ਉਪਲਬਧ ਹੈ।

0: ਕਿਸੇ ਖਿੱਤੇ ਦੇ ਲੋਕ ਨਾਚ ਉੱਥੋਂ ਦੇ ਸੱਭਿਆਚਾਰ ਦਾ ਖਜ਼ਾਨਾ ਹੁੰਦੇ ਨੇ, ਜਿਨ੍ਹਾਂ ਦੇ ਸਹਿਯੋਗ ਸਦਕਾ ਹੀ ਉੱਥੋਂ ਦੇ ਸੱਭਿਆਚਾਰ ਦਾ ਵਧੇਰੇ ਵਿਕਾਸ ਹੁੰਦਾ ਹੈ। ਭਾਰਤ ਦੇ ਹਰੇਕ ਖਿੱਤੇ ਦੇ ਲੋਕਾਂ ਦੇ ਆਪਣੇ ਵੱਖੋ ਵੱਖਰੇ ਲੋਕ ਨਾਚ ਨੇ। ਸਾਡੇ ਪੰਜਾਬ ਦੀ ਧਰਤੀ ਗਿੱਧਿਆਂ, ਮੇਲਿਆਂ ਅਤੇ ਤਿਉਹਾਰਾਂ ਦੀ ਧਰਤੀ ਅਖਵਾਉਂਦੀ ਹੈ। ਪੰਜਾਬ ਦਾ ਸੱਭਿਆਚਾਰ ਆਮ ਤੌਰ ਤੇ ਕਿਸਾਨੀ ਸੱਭਿਆਚਾਰ ਵਜੋਂ ਜਾਣਿਆ ਜਾਂਦਾ ਹੈ, ਕਿਉਂਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ। ਸੱਭਿਆਚਾਰ ਕਿਸੇ ਕੌਮ ਦਾ ਸਭ ਤੋਂ ਵੱਡਾ ਖਜ਼ਾਨਾ ਮੰਨਿਆ ਜਾਂਦਾ ਹੈ। ਕਿਸੇ ਵਿਦਵਾਨ ਨੇ ਸੱਚ ਹੀ ਤਾਂ ਕਿਹਾ ਹੈ ਕਿ ਜੇ ਕਿਸੇ ਕੌਮ ਨੂੰ ਖਤਮ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਉਸ ਤੋਂ ਉਸ ਦਾ ਸੱਭਿਆਚਾਰ, ਸੰਸਕ੍ਰਿਤੀ ਤੇ ਇਤਿਹਾਸ ਖੋ ਲਵੋ। ਪਿੰਡਾਂ ਦੇ ਪੁਰਾਣੇ ਅਤੇ ਅਜੋਕੇ ਮਾਹੌਲ ਉੱਤੇ ਜੇ ਸਰਸਰੀ ਜੀ ਝਾਤ ਮਾਰੀਏ ਤਾਂ ਇਸ ਵਿੱਚ ਜ਼ਮੀਨ ਅਸਮਾਨ ਜਿੰਨਾ ਫਰਕ ਨਜ਼ਰ ਆਉਂਦਾ ਹੈ। ਭਾਵੇਂ ਪਿੰਡਾਂ ਦੀਆਂ ਬਹੁਤ ਸਾਰੀਆਂ ਪੁਰਾਣੀਆਂ ਰਵਾਇਤਾਂ ਅਜੇ ਵੀ ਕਾਇਮ ਨੇ, ਪਰ ਹੌਲੀ ਹੌਲੀ ਇਹ ਸ਼ਹਿਰੀ ਸੱਭਿਅਤਾ ਦੀ ਛਾਵੇਂ ਹੇਠ
1: ਪੰਜਾਬੀ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ ਹੈ। ਤੁਸੀਂ ਸੁਣੋ ਆਕਾਸ਼ਵਾਣੀ ਪੰਜਾਬ। 1:31 ਹੋ ਗਏ ਨੇ। ਸਮਾਂ ਹੋ ਰਿਹਾ ਮਿਊਜ਼ੀਕਲ ਫੀਚਰ ਮਲਵਈ ਗਿੱਧੇ ਦਾ।
0: ਲੋਪ ਹੁੰਦੀਆਂ ਜਾ ਰਹੀਆਂ ਨੇ। ਪਿੰਡਾਂ ਵਿਚਲੀ ਨਵੀਂ ਪੀੜ੍ਹੀ ਦਾ ਝੁਕਾਅ ਹੁਣ ਪੁਰਾਣੀ ਦਿੱਖ ਤੋਂ ਹਟ ਕੇ ਮਾਡਰਨ ਢੰਗ ਤਰੀਕਿਆਂ ਰਾਹੀਂ ਮਨ ਪਰਚਾਵੇ ਵੱਲ ਹੁੰਦਾ ਜਾ ਰਿਹਾ ਹੈ। ਬਿਜਲੀ ਕਰਨ ਤੋਂ ਪਹਿਲਾਂ ਸਾਡੇ ਮਨ ਪਰਚਾਵੇ ਦੇ ਸਾਧਨ ਸੀਮਿਤ ਹੁੰਦੇ ਸਨ। ਮਸ਼ੀਨੀ ਯੁੱਗ ਆਉਣ ਕਰਕੇ ਮਨ ਪਰਚਾਵੇ ਦੇ ਸਾਧਨਾਂ ਵਿਚ ਢੇਰ ਸਾਰੀਆਂ ਤਬਦੀਲੀਆਂ ਹੋ ਗਈਆਂ ਨੇ। ਪੁਰਾਣੇ ਸਮਿਆਂ ਵਿਚ ਲੋਕਾਂ ਦਾ ਰਹਿਣ ਸਹਿਣ, ਗਹਿਣੇ, ਇਥੋਂ ਤੱਕ ਕਿ ਮਨੋਰੰਜਨ ਦੇ ਸਾਧਨ ਵੀ ਅੱਜ ਨਾਲੋਂ ਵੱਖਰੇ ਹੁੰਦੇ ਸਨ। ਹੁਣ ਪਿੰਡਾਂ ਵਿਚ ਗੱਡੇ, ਰੇਹੜੀਆਂ, ਹਲ ਪੰਜਾਲੀਆਂ, ਬਾਗ ਫੁਲਕਾਰੀਆਂ, ਸੱਗੀ ਫੁੱਲ ਕੈਂਠੇ, ਤ੍ਰਿੰਜਣ, ਤੀਆਂ, ਪਰੀਆਂ, ਰਾਜਿਆਂ ਦੀਆਂ ਬਾਤਾਂ, ਬੁਝਾਰਤਾਂ ਆਦਿ ਵੇਖਣ ਨੂੰ ਨਹੀਂ ਮਿਲਦੀਆਂ। ਇਸ ਤਰ੍ਹਾਂ ਜੇ ਪਹਿਲਾਂ ਵਾਲੇ ਮਨੋਰੰਜਨ ਦੇ ਸਾਧਨਾਂ ਦੀ ਗੱਲ ਕਰਨੀ ਹੋਵੇ ਤਾਂ ਉਸ ਵਿਚ ਪਹਿਲਵਾਨਾਂ ਦੇ ਕੋਲ ਕਵੀਸ਼ਰ, ਨਕਲਾਂ, ਢਾਡੀ ਅਤੇ ਗਿੱਧਾ ਪ੍ਰਮੁੱਖ ਸਨ। ਅੱਜ ਸਾਡੇ ਮਨੋਰੰਜਨ ਦੇ ਸਾਧਨਾਂ ਵਿਚ ਢੇਰ ਸਾਰੀ ਤਬਦੀਲੀ ਆ ਗਈ ਹੈ। ਟੈਲੀਵਿਜ਼ਨ, ਰੇਡੀਓ, ਟੇਪ ਰਿਕਾਰਡਰ, ਸਿਨੇਮਾ ਆਦਿ ਸਾਡੇ ਲੋਕਾਂ ਦੇ ਮਨੋਰੰਜਨ ਦੇ ਪ੍ਰਮੁੱਖ ਸਾਧਨ ਬਣ ਗਏ ਨੇ। ਪੁਰਾਣੇ ਮਨੋਰੰਜਨ ਦੇ ਸਾਧਨਾਂ ਵਿਚ ਸਾਡੇ ਮਨੋਰੰਜਨ ਦਾ ਇੱਕ ਅਹਿਮ ਸਾਧਨ ਸੀ ਪੰਜਾਬ ਦੇ ਮਾਲਵਾ ਖੇਤਰ ਵਿਚ ਪਾਇਆ ਜਾਣ ਵਾਲਾ ਮਲਵਈ ਗਿੱਧਾ।
2: ਲੱਡਾ ਬੇੜਾ ਕੋਲੇ ਕੋਲੀ ਕੋਲ ਸੁਣੀਦੀ ਤੂਰੀ ਵੀ, ਤੂਰੀ ਦੇ ਵਿਚ ਰੇਲ ਵੀ ਆਉਂਦੀ, ਤੂਰੀ ਦੇ ਵਿਚ ਰੇਲ ਵੀ ਆਉਂਦੀ, ਉਹ ਵੀ ਮਾਰਦੀ ਕੂਕਾਂ ਬਿਆਤੀ ਬੁਰੜੇ ਨੂੰ।

ਤੂਤਾਂ ਵਿੱਚੋਂ ਤੂਤ ਸੁਣੀਦਾ ਤੂਤ ਤੂਤੀਆਂ ਵਾਲਾ ਬਈ ਲੰਮੀ ਲਗਰ ਤੇ ਤੋਤਾ ਬੈਠਾ ਉਹ ਲੰਮੀ ਲਗਰ ਤੇ ਤੋਤਾ ਬੈਠਾ ਗੜ ਮੁੰਗਾਂ ਦੀ ਮਾਲਾ ਬਈ ਨਾ ਉਹ ਖਾਂਦਾ ਕੁੱਟੀਆਂ ਚੂਰੀਆਂ ਨਾ ਉਹ ਖਾਂਦਾ ਮੇਵਾ ਨਾਰ ਬਗਾਨੀ ਦੀ ਮਹੂਰਖ ਕਰਦੇ ਸੇਵਾ।

ਕੱਲੇ ਭੌਂਦਾ ਚਿੱਤ ਨਹੀਂ ਲੱਗਦਾ, ਕੱਲੇ ਭੌਂਦਾ ਚਿੱਤ ਨਹੀਂ ਲੱਗਦਾ, ਸੁਣੀ ਹਵੇਲੀ ਗੂੰਜੇ ਨੀ ਕਿਹੜਾ ਮੇਰੇ ਭਾਂਡੇ ਮਾਂਜੇ, ਨੀ ਕਿਹੜਾ ਮੇਰੇ ਭਾਂਡੇ ਮਾਂਜੇ, ਘਰ ਅੰਗਨ ਨੂੰ ਹੂਜੇ ਨੀ ਲੈ ਕੇ ਜਾਊਗਾ।

0: ਵਨ ਸੁਵੰਨੀਆਂ ਬੋਲੀਆਂ ਨਾਲ ਸ਼ਿੰਗਾਰਿਆ ਪੁਰਾਣੇ ਲੋਕ ਸਾਜ਼ਾਂ ਦੀ ਟੁਨਕਾਰ ਵਿੱਚ ਮਸਤੀਆਂ ਖਲੇਰਦਾ ਲੋਕ ਮੇਲਿਆਂ ਦੀ ਜਿੰਦ ਜਾਨ ਮਲਵਈ ਗਿੱਧਾ ਸਾਡੀ ਸੱਭਿਆਚਾਰਕ ਵਿਰਾਸਤ ਦਾ ਇੱਕ ਅਮੀਰ ਪਹਿਲੂ ਏ ਤੇ ਪੰਜਾਬ ਦੇ ਮਾਲਵੇ ਖਿੱਤੇ ਦਾ ਇੱਕ ਪਛਾਣ ਚਿੰਨ ਸਮੇਂ ਸਮੇਂ ਤੇ ਮਲਵਈ ਗਿੱਧੇ ਦੀਆਂ ਕਈ ਟੋਲੀਆਂ ਜਿਨ੍ਹਾਂ ਚ ਚੱਠੇ ਵਾਲੇ ਮਿੱਠੇ ਵਾਲੇ ਖੇੜੀ ਚਹਿਲਾਂ ਸਿਓੜਾ ਸੰਘੇੜਾ ਪੰਜ ਕਲਿਆਣਾ ਕੁਰੜ ਛਾਪਾ ਗਿੱਦੜਿਆਣੀ ਆਲਮਗੀਰ ਫੱਲੇਵਾਲ ਕੱਟੂ ਬਦੇਸ਼ੇ ਤੇ ਦਰਾਜ ਆਦਿ ਪਿੰਡਾਂ ਦੀਆਂ ਟੋਲੀਆਂ ਮਾਲਵੇ ਵਿੱਚ ਮਸ਼ਹੂਰ ਰਹੀਆਂ ਨੇ ਅਜੋਕੇ ਸਮੇਂ ਦੀਆਂ ਬਦਲ ਰਹੀਆਂ ਕਦਰਾਂ ਕੀਮਤਾਂ ਦੇ ਇਸ ਦੌਰ ਵਿੱਚ ਇਹਨਾਂ ਵਿੱਚੋਂ ਕੁਝ ਟੋਲੀਆਂ ਸਮੇਂ ਦੀ ਸਪੁਰਦਗੀ ਵਿੱਚ ਗੁਆਚ ਗਈਆਂ ਪਰ ਕੁਝ ਅੱਜ ਵੀ ਕਾਇਮ ਨੇ ਚੱਠੇ ਵਾਲੇ ਬਾਬਿਆਂ ਦਾ ਗਿੱਧਾ ਅੱਜ ਵੀ ਕਿਸੇ ਪਛਾਣ ਦਾ ਮੁਥਾਜ ਨਹੀਂ ਮਾਲਵੇ ਖਿੱਤੇ ਦੇ ਇਸ ਹਰਮਨ ਪਿਆਰੇ ਲੋਕ ਨਾਚ ਦੀ ਇਸ ਅਮੀਰ ਸ਼ੈਲੀ ਨੂੰ ਸਮਝਣ ਲਈ ਮਿਲਦੇ ਹਾਂ ਜ਼ਿਲ੍ਹਾ ਸੰਗਰੂਰ ਵਿੱਚ ਸੰਗਰੂਰ ਸੁਨਾਮ ਰੋਡ ਤੇ ਪੈਂਦੇ ਪਿੰਡ ਚੱਠੇ ਵਿੱਚ ਰਹਿਣ ਵਾਲੇ ਮਾਸਟਰ ਦਲਬਾਰ ਸਿੰਘ ਹੋਰਾਂ ਨੂੰ ਜੋ ਮਾਲਵੇ ਦੀ ਇਸ ਸਿਰਮੌਰ ਕਲਾ ਨੂੰ ਸੰਭਾਲਣ ਦੇ ਨਾਲ ਨਾਲ ਉਘਾੜਨ ਦੇ ਯਤਨਾਂ ਵਿੱਚ ਰੁੱਝੇ ਹੋਏ ਨੇ
1: ਇਹ ਜਿਹੜਾ ਗਿੱਧਾ ਹੈ ਮਾਲਵੇ ਦਾ ਲੋਕ ਨਾਚ ਹੈ ਗਿੱਧੇ ਵਿੱਚ ਇਸ ਦੇ ਸਾਨੂੰ ਤਿੰਨ ਰੂਪ ਮਿਲਦੇ ਨੇ ਇੱਕ ਤਾਂ ਹੈ ਕੁੜੀਆਂ ਦਾ ਗਿੱਧਾ ਇੱਕ ਹੈ ਮੁੰਡਿਆਂ ਦਾ ਗਿੱਧਾ ਜਾਂ ਮਰਦਾਂ ਦਾ ਗਿੱਧਾ ਇੱਕ ਹੈ ਔਰਤਾਂ ਤੇ ਮਰਦਾਂ ਦਾ ਸਾਂਝਾ ਗਿੱਧਾ ਜਿਹੜਾ ਮੁੰਡੇ ਦੇ ਵਿਆਹ ਨੂੰ ਪਾਇਆ ਜਾਂਦਾ ਜਦੋਂ ਮੁੰਡੇ ਦੀ ਜੰਨ ਚਲੀ ਜਾਂਦੀ ਹੈ ਵਿਆਹੁਣ ਵਾਸਤੇ ਉਸ ਤੋਂ ਬਾਅਦ ਪਿੱਛੇ ਨਾਨਕੇ ਮਿਲਦੇ ਮਿਲਣਾ ਰਹਿ ਜਾਂਦੇ ਨੇ ਤੇ ਉਹ ਆਪਣਾ ਜਾਗੋ ਕੱਢਦੀਆਂ ਨੇ ਗੋਰੇ ਬਣ ਕੇ ਪਿੰਡ ਵਿੱਚ ਘੁੰਮਦੇ ਫਿਰਦੀਆਂ ਨੇ ਤੇ ਉਹ ਪਿੰਡਾਂ ਦੇ ਘਰਾਂ ਦੇ ਪਰਨਾਲੇ ਪੁੱਟਦੇ ਨੇ ਹੱਟਾਂ ਉੱਤੋਂ ਸਮਾਨ ਚੁੱਕ ਲੈਣਾ ਇਸ ਤਰ੍ਹਾਂ ਦੇ ਉਹ ਨਾਟਕ ਕਰਦੀਆਂ ਫਿਰਦੀਆਂ ਰਹਿੰਦੀਆਂ ਪਿੰਡ ਵਿੱਚ ਤੇ ਉਹਨਾਂ ਨੂੰ ਉਹਨਾਂ ਦੇ ਨਾਟਕ ਨੂੰ ਵਿਆਹ ਵਾਲੇ ਘਰ ਤੱਕ ਸੀਮਿਤ ਕਰਨ ਵਾਸਤੇ ਇੱਕੋ ਹੀ ਤਰੀਕਾ ਵੀ ਉਹ ਮੁੰਡੇ ਪਿੰਡ ਦੇ ਇਕੱਠੇ ਹੋ ਕੇ ਗਿੱਧਾ ਪਾਉਣ ਤੇ ਉਹ ਨਾਨਕੇ ਮਿਲਦੇ ਮਿਲਣਾ ਨੂੰ ਨਚਾਉਣ ਤੇ ਇਸ ਤਰ੍ਹਾਂ ਜਿਹੜਾ ਗਿੱਧੇ ਦੀ ਇਹ ਤੀਜੀ ਫੋਰਮ ਹੋਏਗੀ ਆਦਮੀਆਂ ਤੇ ਤੀਵੀਆਂ ਦਾ ਸਾਂਝਾ ਗਿੱਧਾ ਜਿੱਥੋਂ ਤੱਕ ਇਸ ਨੂੰ ਮਲਵਈ ਗਿੱਧੇ ਦਾ ਨਾਂ ਦੇਣ ਦੇ ਦਾ ਸੰਬੰਧ ਹੈ ਇਹ ਨਾਂ 1985 ਵਿੱਚ ਦਿੱਤਾ ਗਿਆ ਜਦੋਂ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਹੋਂਦ ਵਿੱਚ ਆਇਆ ਉਸ ਵੇਲੇ ਕੁੜੀਆਂ ਦੇ ਗਿੱਧੇ ਨੂੰ ਨਖੇੜਨ ਵਾਸਤੇ ਇਸ ਨੂੰ ਨਾਂ ਦਿੱਤਾ ਗਿਆ ਮਲਵਈ ਗਿੱਧਾ ਵੈਸੇ ਅਸੀਂ ਜੇ ਪੁਰਾਣੀਆਂ ਕਿਤਾਬਾਂ ਪੜ੍ਹੀਏ ਸਭ ਤੋਂ ਪਹਿਲਾਂ 1936 ਵਿੱਚ ਸਤਿਆਸਤੀ ਜੀ ਦੀ ਗਿੱਧਾ ਛਪੀ ਉਸ ਵਿੱਚ ਉਹਨਾਂ ਨੇ ਇਸ ਨੂੰ ਮਰਦਾਂ ਦਾ ਗਿੱਧਾ ਹੀ ਕਿਹਾ ਅਸੀਂ ਮਾਲਵੇ ਵਿੱਚ ਪਿੰਡਾਂ ਵਿੱਚ ਵੀ ਸੁਣਦੇ ਰਹਿੰਦੇ ਹਾਂ ਗਿੱਧੇ ਵਾਲੇ ਮੁੰਡੇ ਜਾਂ ਮੁੰਡਿਆਂ ਦਾ ਗਿੱਧਾ ਮਰਦਾਂ ਦਾ ਗਿੱਧਾ ਪੁਰਸ਼ਾਂ ਦਾ ਗਿੱਧਾ ਇਸ ਤਰ੍ਹਾਂ ਇਹਦੇ ਨਾਂ ਪ੍ਰਚਲਿਤ ਰਹੇ ਨੇ ਅਤੇ ਮਲਵਈ ਗਿੱਧਾ ਇਹ ਨਾਂ ਹੈ ਇਹਨਾਂ ਦਾ 1985 ਵਿੱਚ ਧਰਿਆ ਗਿਆ ਵੈਸੇ ਪਛਾਣ ਵਾਸਤੇ ਇਹ ਨਾਂ ਚੱਲ ਵੀ ਗਿਆ ਕੋਈ ਮਾੜੀ ਗੱਲ ਨਹੀਂ ਪਰ ਜਦੋਂ ਕੋਈ ਖੋਜੀ ਇਸ ਦਾ ਖੋਜ ਵਾਸਤੇ ਤੁਰਦਾ ਹੈ ਤਾਂ 1985 ਤੋਂ ਪਹਿਲਾਂ ਉਸਨੂੰ ਕੋਈ ਇਸਦਾ ਹਵਾਲਾ ਨਹੀਂ ਮਿਲਣਾ ਮਲਵਈ ਗਿੱਧੇ ਨਾਂ ਦੇ ਸ਼ਬਦ ਦਾ ਇਸ ਗਿੱਧੇ ਦਾ ਦੂਜੇ ਲੋਕ ਨਾਚਾਂ ਨਾਲੋਂ ਪਹਿਲਾਂ ਵੱਡਾ ਦਾ ਫਰਕ ਇਹ ਹੈ ਜੀ ਪਹਿਲਾਂ ਜਿਹੜੇ ਸਾਰੇ ਹੋਰ ਲੋਕ ਨਾਚ ਨੇ ਉਹ ਪੱਛਮੀ ਪੰਜਾਬ ਨਾਲ ਉਹਨਾਂ ਦਾ ਸੰਬੰਧ ਹੈ ਸਾਰਿਆਂ ਦਾ ਉਹਨਾਂ ਵਿੱਚ ਢੋਲ ਵਜਾਇਆ ਜਾਂਦਾ ਹੈ ਅਤੇ ਜਿਹੜਾ ਮਰਦਾਂ ਦਾ ਗਿੱਧਾ ਹੈ ਜਿਸ ਨੂੰ ਮਲਵਈ ਗਿੱਧਾ ਕਿਹਾ ਜਾਂਦਾ ਅੱਜ ਕੱਲ੍ਹ ਇਹਦੇ ਵਿੱਚ ਹਰ ਬੰਦੇ ਕੋਲ ਆਪੋ ਆਪਣਾ ਲੋਕ ਸਾਜ ਹੁੰਦਾ ਜਿਸ ਤਰ੍ਹਾਂ ਸੱਪ ਕਾਟੋ ਘੜਾ ਗੜਬਾ ਅਤੇ ਚਿਮਟਾ ਅਤੇ ਇਹਦੇ ਵਿੱਚ ਪ੍ਰਧਾਨ ਹੁੰਦੀ ਹੈ ਢੋਲਕੀ

0: ਇਸ ਤਰ੍ਹਾਂ ਹੀ ਢੋਲਕੀ ਦੇ ਨਾਲ ਵੁਗਦੂ ਤੁੰਬਾ ਜਿਸਨੂੰ ਕਿਹਾ ਜਾਂਦਾ ਹੈ, ਇਹ ਸਾਜ਼ ਨੇ ਜਿਹੜੇ ਵਜਾਏ ਜਾਂਦੇ ਨੇ। ਪੰਜਾਬ ਵਿੱਚ 1947 ਤੋਂ ਪਹਿਲਾਂ ਐਸਾ ਦੌਰ ਆਇਆ ਜਦੋਂ ਸਾਰੇ ਪੰਜਾਬ ਮਾਲਵੇ ਵਿੱਚੋਂ ਗਿੱਧਾ ਪਾਉਣਾ ਬੰਦ ਹੋ ਗਿਆ ਮੁੰਡਿਆਂ ਦਾ। ਉਸ ਤੋਂ ਬਾਅਦ ਚੱਠੇ ਸਿੱਖ ਮੰਦਰ ਲਾਲ ਸਿੰਘ ਉਦੋਂ ਅਜੇ ਛੋਟੀ ਉਮਰ ਵਿੱਚ ਸੀ, ਉਸਨੇ ਆਪਣੀ ਗਿੱਧਾ ਪਾਰਟੀ ਬਣਾਈ ਹੈ ਜੀ, ਡੰਗਰ ਚਾਰਿਆ ਕਰਦਾ ਸੀ। ਪੁਰਾਣੀ ਪਾਰਟੀ ਵਿੱਚੋਂ ਮਿਹਰ ਸਿੰਘ ਅਤੇ ਆਨੰਦ ਸਿੰਘ ਦੋ ਵਿਅਕਤੀ ਆ ਕੇ ਉਹਨਾਂ ਦੇ ਵਿੱਚ ਸ਼ਾਮਿਲ ਹੋਏ ਜੋ ਉਦੋਂ ਭਾਰ ਜਵਾਨ ਸੀ, ਅਤੇ ਉਹਨਾਂ ਨੂੰ ਇਸ ਗੱਲ ਦਾ ਹੇਰਵਾ ਸੀ ਵੀ ਗਿੱਧਾ ਅਸੀਂ ਪਾਈਏ, ਸ਼ੌਕ ਸੀ ਗਿੱਧੇ ਦਾ, ਅਤੇ ਗਿੱਧੇ ਬੰਦ ਹੋ ਗਏ ਸੀ। ਉਹ ਇਹਨਾਂ ਵਿੱਚ ਆ ਕੇ ਰਲੇ, ਇਹਨਾਂ ਨੂੰ ਸਗੋਂ ਅਗਵਾਈ ਦਿੱਤੀ, ਅਤੇ ਪੀਰ ਬੰਨਾ ਬਨੋਈ ਦਾ ਮੇਲਾ ਲੱਗਾ ਕਰਦਾ ਸੀ ਸੁਨਾਮ 'ਚ ਇਹਦੇ ਮਹੀਨੇ ਵਿੱਚ, ਉਹਨਾਂ ਨੇ ਇਹ ਗਿੱਧਾ ਜਾ ਕੇ ਪੀਰ ਬੰਨਾ ਬਨੋਈ ਦੇ ਮੇਲੇ 'ਤੇ ਸੁਨਾਮ ਪਾਇਆ ਮੇਲੇ ਵਿੱਚ, ਅਤੇ ਜਿਹੜੇ ਪਿੰਡਾਂ ਦਾ ਆਲੇ ਦੁਆਲੇ ਨੇ ਇਹਨਾਂ ਨੂੰ ਦੇਖਿਆ ਗਿੱਧੇ ਪਾਉਂਦੇ ਨੇ, ਜਿੱਥੇ ਪਹਿਲਾਂ ਗਿੱਧਾ ਪੈਂਦਾ ਸੀ ਉਹ ਦੇਖੋ ਦੇਖੀ ਉਹਨਾਂ ਪਿੰਡਾਂ ਵਿੱਚ ਵੀ ਦੁਬਾਰੇ ਇਸ ਗਿੱਧੇ ਦੀ ਪਰੰਪਰਾ ਸ਼ੁਰੂ ਹੋ ਗਈ। ਵੈਸੇ ਐਕਸ਼ਨ ਵੀ ਇਹਦੇ ਵਿੱਚ ਕੋਈ ਸਾਡੇ ਜਿਹੜੇ ਕਲਾਕਾਰ ਨੇ ਉਹ ਕਿਸੇ ਸਧਾਏ ਹੋ ਜਾਂ ਇਸ ਤਰ੍ਹਾਂ ਨਹੀਂ ਸਿਖਾਏ ਹੋ ਵੀ ਤਾਂ ਇਸ ਤਰ੍ਹਾਂ ਨੱਚਣਾ, ਉਹ ਜਿਸ ਤਰ੍ਹਾਂ ਉਹਨਾਂ ਦਾ ਅੰਦਰੋਂ ਮਨ ਨੱਚਦਾ ਹੈ ਅਤੇ ਜਿਸ ਤਰ੍ਹਾਂ ਉਹਨਾਂ ਨੂੰ ਰਿਦਮ ਨਚਾਉਂਦੀ ਹੈ ਆਪਣੇ ਅੰਦਰੋਂ ਹੀ, ਇੱਕ ਨਿੱਕ ਹੋ ਕੇ ਨੱਚਦੇ ਨੇ ਆਪਣੇ ਤਨ ਮਨ ਨਾਲ ਸਾਜ਼ ਨਾਲ। ਇਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਟ੍ਰੇਨਿੰਗ ਨਹੀਂ ਦਿੱਤੀ ਗਈ ਵੀ ਤੁਸੀਂ ਪੈਰ ਇੱਧਰੋਂ ਉੱਧਰ ਰੱਖਣਾ ਜਾਂ ਇੱਧਰ ਨੂੰ ਜਾਣਾ, ਇਹ ਆਪਣੇ ਮਨ ਦੀ ਮੌਜ ਨਾਲ ਨੱਚਦੇ ਨੇ। ਆਮ ਕਰਕੇ ਜਿਹੜੇ ਇਹ ਗਿੱਧਾ ਪਾਉਣ ਵਾਲੇ ਨੇ ਇਹਨਾਂ ਵਿੱਚੋਂ ਬਹੁਤੇ ਛੜੇ ਛਟਾਂਗ ਹੁੰਦੇ ਨੇ, ਅਤੇ ਇਹਨਾਂ ਛੜੇ ਲੋਕਾਂ ਦੇ ਮਨ 'ਚ ਇਸਤਰੀ ਦੀ ਭੁੱਖ ਹਮੇਸ਼ਾ ਵਸੀ ਰਹਿੰਦੀ ਹੈ, ਅਤੇ ਫਿਰ ਮੇਲਿਆਂ ਵਿੱਚ ਜਾ ਕੇ ਇਹ ਜਦੋਂ ਗਿੱਧੇ ਦੇ ਅਖਾੜੇ ਰਚਾਉਂਦੇ ਨੇ ਤਾਂ ਉਹ ਆਪਣੀ ਜਿਹੜੀ ਸੁਪਨਿਆਂ ਦੀ ਮੁਟਿਆਰ ਹੁੰਦੀ ਹੈ ਉਸਨੂੰ ਸੰਬੋਧਨ ਕਰਕੇ ਬੋਲੀਆਂ ਪਾਉਂਦੇ ਨੇ, ਅਤੇ ਫਿਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਵੱਡੇ ਤੋਂ ਵੱਡਾ ਕਵੀ ਵੀ ਉਹਨਾਂ ਦਾ ਟਾਕਰਾ ਨਹੀਂ ਕਰ ਸਕਦਾ। ਉਹ ਇੱਕ ਤਰ੍ਹਾਂ ਨਾਲ ਉਹ ਆਪਣੇ ਸੁਪਨਿਆਂ ਦੀ ਮੁਟਿਆਰ ਨੂੰ ਗਿੱਧੇ ਦੇ ਅਖਾੜੇ ਵਿੱਚ ਜੀਵਨੀ ਜਾਗਦੀ ਮਹਿਸੂਸ ਕਰਦੇ ਨੇ ਆਪਣੇ ਨਾਮ ਵਿਚਰ ਦੀ।
1: ਮੇਲਣ ਗਿੱਧੇ ਵਿੱਚ ਨੱਚਦੀ ਫਿਰਦੀ ਭਾਵੇਂ ਮੋਰ ਜੋ ਪਾਲਾ ਓਏ ਕੁੜਤੀ ਨਾਲ ਦੀ ਮਜ ਮਜ ਉੱਠਦੀ ਓ ਜਾਣ ਗਈ ਹੇਠਨ ਮਾਲਾ ਤਿੱਖੇ ਨੇਤਰ ਸੈਨਾ ਮਾਰਦੇ ਓ ਸੌਂਦੇ ਕਰੇ ਦਲਾਲਾ ਸਰਬਦੀ ਨੇ ਮੇਲੇ ਦੇਖੀ ਓ ਜੈਸੀ ਹੀਰ ਸਿਆਲਾ ਓ ਮੇਲਣ ਅੱਗ ਵਰਗੀ ਤੂੰ ਇਹ

ਫੁੱਲ ਵਿਆਹ ਦੀ ਤਿਆਰੀ ਕਰ ਲਈ ਕੀ ਤਿਆਰੀ ਦੇ ਕਹਿਣੇ ਵੀ ਇੱਕੀ ਸੂਟ ਬਰੀ ਦੇ ਟੋਏ ਇੱਕੀ ਸੂਟ ਬਰੀ ਦੇ ਟੋਏ ਪਾਤ ਪਾਤ ਦੇ ਗਹਿਣੇ ਵੀ ਚੜ ਗਈ ਜਨ ਚੱਠਿਆਂ ਤੋਂ ਤੜਕੇ ਜਾ ਟੁੱਕੀ ਬਿਰਸੈਣੇ ਵਿਆਹ ਕਰ ਤਾਰੇ ਦਾ ਚਕਲ ਟੋਲ ਕੀ

ਮਾਂ ਕਹੇ ਪੁੱਤ ਗੱਭਰੂ ਹੋ ਗਿਆ, ਓ ਮਾਂ ਕਹੇ ਪੁੱਤ ਗੱਭਰੂ ਹੋ ਗਿਆ, ਮੈਨੂੰ ਆਵੇ ਹਾਸਾ ਵੀ ਪਲ ਪਲ ਉਮਰ ਘਟੈਂਦੀ ਤੇਰੀ, ਪਲ ਪਲ ਉਮਰ ਘਟੈਂਦੀ ਤੇਰੀ, ਸਿਰ ਕੁੱਕੇ ਕਾਲ ਗੰਡਾ ਸਾ।

0: ਅਗਲੀ ਕਤਾਰ ਦੇ ਬੋਲੀਆਂ ਪਾਉਣ ਵਾਲਿਆਂ ਵਿੱਚ ਫੱਲੇਵਾਲ ਦਾ ਬੀਰਾ, ਆਲਮਗੀਰ ਦਾ ਦਲੀਪ, ਕੱਟੂ ਦਾ ਭਗਤ, ਸਿਓੜੇ ਦਾ ਬਚਨਾ, ਸੰਘੇੜਿਆਂ ਦਾ ਪਾਲ, ਪੰਜ ਕਲਿਆਣ ਦਾ ਹਰਨਾਮ, ਗਿਦੜਿਆਣੀ ਦਾ ਲਾਭ, ਛਾਪੇ ਦਾ ਚੰਦ, ਮਿੱਠੇਵਾਲ ਦਾ ਛੋਟਾ ਤੇ ਖੇੜੀ ਚਹਿਲਾਂ ਵਾਲੇ ਦੇਵ ਦੇ ਨਾਂ ਵਰਣਨ ਯੋਗ ਨੇ। ਖੇੜੀ ਚਹਿਲਾਂ ਵਾਲੇ ਦੇਵ ਦੀ ਇਸ ਬੋਲੀ ਵਿੱਚੋਂ ਅਲੋਪ ਹੋ ਰਹੇ ਪੰਜਾਬੀ ਸੱਭਿਆਚਾਰ ਦੀ ਝਲਕ ਰੂਪਮਾਨ ਹੁੰਦੀ ਹੈ।
1: ਉਹ ਇੱਕ ਤਾਂ ਬੜੀ ਮਹਿੰਗਾਈ ਵੱਧ ਗਈ, ਦੂਜੀ ਫੈਸ਼ਨ ਦੀ ਮਖਤਿਆਰੀ, ਪਿੱਪਲ ਪੱਤੀਆਂ ਵਾਲੀ ਕੋਈ ਦਿਸਦੀ ਹੈ ਨੀ
2: ਨਾਰੀ,
1: ਉਹ ਦਿਸਦੀ ਹੈ ਨੀ ਨਾਰੀ, ਸੱਗੀ ਫੁੱਲਾਂ ਦਿਸਣ ਕੋਈ ਗਰੀੜ ਕੇ ਮਾਰੋ
2: ਨਾਰੀ,
1: ਉਹ ਉੱਡ ਕੇ ਮਾਰੂ ਡਾਰੀ, ਨਾ ਕੋਈ ਕੈਂਠੇ ਵਾਲਾ ਚੋਬਰ, ਨਾ ਕੋਈ ਬੋਤੇ ਦੀ
2: ਸਵਾਰੀ,
1: ਉਹ ਬੋਤੇ ਦੀ ਸਵਾਰੀ ਪੱਛਮੀ ਦੇਸਾਂ ਦੀ ਹੁਣ ਨਕਲ ਗਈ ਹੋ
2: ਸਾਰੀ,
1: ਉਹ ਸਾਰੀ ਸਾਵੇਂ ਪਿੱਪਲ ਦੀ ਬਹਿ ਕੇ ਦੇਵ ਨੇ ਲਿਖਿਆ ਹਿਟ ਨੀ, ਉਹ ਸਾਰੀ ਉੜ ਕੇ ਦੁਨੀਆ ਤੋਂ ਘੁੰਡ ਘਗਰੇ।

ਵਿਸਾਖ ਬੜਾ ਬੇਅੰਤ ਹੈਗਾ ਤਾਂ ਵਧੀਆ ਲੱਗੀ ਵਿਸਾਖੀ ਪਹਿਲਾਂ ਜੋ ਵੱਢ ਲੇ ਫਿਰ ਪਾਲੀ ਕਣਕ ਨੂੰ ਉਹ ਦਾਤੀ ਖੇਤਾਂ ਵਿੱਚ ਮਸ਼ੀਨਾਂ ਚੱਲਦੀਆਂ ਲੋੜ ਨੀ ਰੱਖਣ ਦੀ ਉਹ ਰਾਖੀ ਕਹਿੰਦਾ ਖਾਣ ਪੀਣ ਨੂੰ ਘਰੇ ਰੱਖ ਲਈ ਮੰਡੀ ਵੇਚਤੀ ਉਹ ਬਾਕੀ ਕਰਿਆ ਹਿਸਾਬ ਜਦੋਂ ਗੱਲ ਮਾਗਰੋ ਸੇਠ ਨੇ ਉਹ ਆਖੀ ਤੇਰੇ ਸਿਰ ਭਾਈ ਟੁੱਟ ਗਿਆ 1084 ਤੇਰੇ ਸਿਰ ਭਾਈ।

0: ਬੋਲੀਆਂ ਦੇ ਵੰਨ ਸੁਵੰਨੇ ਰੰਗਾਂ ਵਾਂਗ ਇਹਨਾਂ ਗਿੱਧੇ ਦੀਆਂ ਟੋਲੀਆਂ ਦਾ ਹਰ ਵਿਅਕਤੀ ਇੱਕ ਵੱਖਰੀ ਰੰਗਤ ਰੱਖਦਾ ਏ। ਗਿੱਧੇ ਦੇ ਪਿੜ ਵਿੱਚ ਪੈਰ ਪਾਉਂਦਿਆਂ ਹੀ ਇਹ ਲੋਕ ਉਮਰਾਂ ਦੀ ਹਰ ਵਲਗਣ ਨੂੰ ਲਾਂਭੇ ਲਾ ਸੁੱਟਦੇ ਨੇ। ਉਮਰਾਂ ਦੇ ਸਿਖਰਾਂ ਨੂੰ ਛੂੰਹਦੇ ਸਰਦਾਰ ਸਾਧੂ ਸਿੰਘ ਚੱਠੇ ਵਾਲਿਆਂ ਦੀ ਗਿੱਧੇ ਦੀ ਟੋਲੀ ਵਿੱਚ ਗਿੱਧੇ ਦੇ ਸੁਭਾਅ ਨਾਲ ਅੱਜ ਵੀ ਇੱਕ ਸੁਰਤਾ ਰੱਖਦੇ ਨੇ।
1: ਮੈਂ ਦੇਖੋ ਜੀ, ਪਹਿਲਾਂ ਬਣਾਉਣਾ ਹੁੰਦਾ ਤਾੜੀ ਦਾ ਗਿੱਧਾ, ਹੱਥਾਂ ਦਾ। ਉਦੋਂ ਕੋਈ ਸਾਜ਼ ਨਹੀਂ ਸੀ, ਉਦੋਂ ਦੀ ਉਮਰ ਮੇਰੀ 18 ਸਾਲ ਦੀ। ਹੱਲਿਆਂ ਨੂੰ ਮੈਂ ਹੋ ਗਿਆ 19 ਸਾਲ ਦਾ। ਉਦੋਂ ਬਾਅਦ ਅਸੀਂ ਫਿਰ ਟਾਹਲੀ ਟੁੱਟੀ ਕਰਕੇ ਅਸੀਂ ਸੱਪ ਵੀ ਇਹ ਤਾਂ ਹੱਥ ਤਾਂ ਹੋ ਜਾਣਗੇ ਵੀ ਸਾਜ਼ ਬਣਾਓ। ਸਾਜ਼ ਬਣਾਏ ਜੀ ਅਸੀਂ, ਕਾਟੋ ਬਣਾਈ ਟਾਹਲੀ ਦੀ ਵੱਢ ਕੇ, ਸੱਪ ਬਣਾਈ ਜੀ, ਇੱਕ ਰੋਡਾ ਹੁੰਦਾ ਕਾਟੋ ਦੇ ਨਾਲ ਐਂ ਕਰਨ ਵਾਲਾ, ਉਹ ਬਣਾਇਆ ਸਾਰੇ ਸਾਜ਼ ਬਣਾ ਕੇ ਅਸੀਂ। ਢੋਲਕੀ ਬੱਕਰਾ ਪਾਲਾ ਜੀ ਬਹੁਤ ਤਕੜਾ, ਉਹ ਪਾ ਕੇ ਉਹਦੀ ਖੱਲ ਐਨ ਲਾਹ ਕੇ ਸਮਾਰ ਕੇ ਸੁੱਕਣੀ ਬਾਈ ਇੱਕ ਮਹੀਨਾ ਪਾ ਕੇ, ਫਿਰ ਢੋਲਕੇ ਮੜੀ ਸ਼ੌਂਕ ਨਾਲ ਮੜ ਕੇ ਜੀ ਫਿਰ ਪੂਰਾ ਬਣਾਇਆ ਜੀ ਗਿੱਧਾ। ਉਦੋਂ ਤਾਂ ਜੀ ਅਸੀਂ ਪਾਉਂਦੇ ਤੇ ਮੇਲਿਆਂ 'ਤੇ ਗਿੱਧਾ ਸਲਾਮ ਪਾਇਆ, ਉੱਥੇ ਵੀ ਅੰਗਰੇਜ਼ਾਂ ਨੇ ਡੱਕਰੇ। ਅਸੀਂ ਫਿਰ ਵੜ ਗਏ ਪਕਾਹ 'ਚ, ਆਹੀ ਗੱਲ ਹੱਸਣ ਵਾਲੀ, ਕਿਉਂ ਢੋਲਕੀ ਵਜਾਉਂਦਾ ਹੈ? ਆਹ ਉਹ ਕਹਿੰਦਾ ਕਿਹੜਾ ਵਜਾਉਂਦਾ, ਕਹਿੰਦਾ ਇਹਦਾ ਤੀਜਾ ਰਾਹੀਂ ਵੱਜਦੀ ਆਪੀ ਵੱਜ। ਅੱਛਾ ਜੀ, ਉਦੋਂ ਬਾਅਦ ਫਿਰ ਅਸੀਂ ਇਹਨੂੰ ਤੁਹਾਨੂੰ ਮਤਲਬ ਚੌਕੀਦਾਰ ਜੀ ਸਾਡੇ ਪਿੰਡ ਦਾ, ਉਹਨੇ ਛਡਾਏ ਅਸੀਂ ਫੜ ਵੀ ਲਏ ਤੇ ਸਨਾਮ। ਉਹ ਕਹਿੰਦਾ ਤਾਂ ਸਾਡੇ ਪਿੰਡ ਦੀ ਟੀਮ ਹੈ, ਬੱਚੇ ਨੇ, ਤੁਸੀਂ ਇਹਨਾਂ ਮਗਰ ਕਿਉਂ ਪੈਂਦੇ ਹੋ? ਉਹ ਛੜਾ ਤੇ ਜੀ ਅਸੀਂ। ਉਦੋਂ ਬਾਅਦ ਥੋੜ੍ਹਾ ਜਿਹਾ ਅਸੀਂ ਬੰਦ ਹੋ ਗਏ, ਡਰ ਲੱਗ ਗਏ। ਫਿਰ ਚੱਲ ਪਈ ਸ਼ੁਰੂ ਜੋ ਵੇਖ ਲੈ, ਫਿਰ ਪੂਰਾ ਗਿੱਧਾ ਫੇਰ ਜੀ ਅਸੀਂ ਕੋਈ 15-16 ਸਾਲ ਗਿੱਧਾ ਇਸ ਤਰ੍ਹਾਂ ਹੀ ਮਿਲਣਾ ਲਿਆਇਆ ਕਰੀਏ, ਗਿੱਧਾ ਜਿਹਦੇ ਵਿਆਹ ਮੁੰਡੇ ਦਾ ਹੋਇਆ ਕਰੀਏ, ਉਹ ਨੱਚਿਆ ਕਰੇ। ਉਦੋਂ ਬਾਅਦ ਜੀ ਫਿਰ ਗਵਰਨਮੈਂਟ ਸਾਨੂੰ ਅਸੀਂ ਇਹਦੇ ਲੈ ਗਈ ਸੱਦਣ ਲੱਗ ਗਈ, ਫਿਰ ਅਸੀਂ ਉੱਧਰ ਜਾਣ ਲੱਗ ਗਏ। ਫਿਰ ਉਹਦੇ ਚੱਕਰੇ ਫੱਟੇ ਜੀ ਕੋਈ ਉਹ ਨਹੀਂ, ਅਤੇ ਫਿਰ ਦੇਣਾ ਕਸਰ ਕੋਈ ਨਹੀਂ ਛੱਡਿਆ। ਸਾਜ਼ ਇੱਕ ਤਾਂ ਦੇਖੋ ਜੀ ਡੰਡੇ, ਪਹਿਲਾਂ ਡੰਡੇ ਸ਼ੁਰੂ 'ਚ ਆਲੀਆਂ 50 ਆਲੀਆਂ ਹੁੰਦੀਆਂ ਜੀ, ਵੱਢਣਾ ਹੀ ਆ, ਉਹਦੀਆਂ ਆਲੀਆਂ ਕੱਢ ਲੈਂਦੇ, ਉਹ ਡੰਡੇ ਹਰੇਕ ਨੂੰ ਆਉਂਦੇ ਜੀ, ਉੱਟਣੀਆਂ ਵੱਜਦੀਆਂ। ਉਦੋਂ ਬਾਅਦ ਚਿਮਟਾ ਸਿੱਖਿਆ ਜੀ ਫਿਰ ਮੈਂ, ਫਿਰ ਸਿੱਖਿਆ ਜੀ ਗੜਬਾ, ਫਿਰ ਤੌੜਾ, ਜਿਹੜਾ ਲੱਕ ਨੂੰ ਮੰਨ ਕੇ ਫਿਰ ਫੁੱਟ ਮਾਰਦੇ। 4 ਸਾਲ ਜਾਣਾ ਬਿਨਾਂ ਢੋਲਕੀ ਤੋਂ, ਅਤੇ ਹੁਣ ਉਮਰ ਤਾਂ ਦਿਲੋਂ ਤੁਹਾਨੂੰ ਪਤਾ ਹੀ ਹੈ, ਘਰ ਦੇ ਮੁੰਡੇ ਬਥੇਰਾ ਲੜਦੇ ਨੇ, ਘਰ ਦੇ ਬਥੇਰਾ

0: ਲੜਦੇ ਨੇ ਪਰ ਸ਼ੌਕ ਇੰਨਾ ਹਟਿਆ ਨਹੀਂ ਜਾਂਦਾ।
1: ਮੇਲਣ ਚੱਪਦੇ ਆਉਂਦੀ ਵੀਰ ਨਾ ਸੁਣਿਆ ਜਦੋਂ ਬਰਾਲਾ ਉਹ ਤੇਗ ਮਿਆਨੋ ਬਾਹਰ ਕੱਢ ਲਈ ਉਹ ਬਿਜਲੀ ਦਾ ਚਮਕਾਰਾ ਉਹ ਨਾਲ ਹੌਸਲੇ ਨੱਚਦੀ ਫਿਰਦੀ ਉਹ ਬੋਲ ਮਸੀਨੋ ਪਿਆਰਾ ਮੇਲਣ ਦਾ ਤੂੰ ਲੈ ਲੈ ਝਾਕਾ ਉਹ ਸਰਫਦੀਨ ਕਮਿਆਰਾ ਗੁੜਤੀ ਰੇਸ਼ਮ ਦੀ।

0: ਮਲਵਈ ਗਿੱਧੇ ਵਿੱਚ ਵਰਤੇ ਜਾਣ ਵਾਲੇ ਸਾਜ਼ਾਂ ਵਿੱਚ ਮੁੱਖ ਸਾਜ਼ ਢੋਲਕੀ ਏ। ਇਸ ਤੋਂ ਇਲਾਵਾ ਤੁੰਬਾ, ਚਿਮਟਾ, ਸੀਟੀ, ਕਾਟੋ, ਕੋੜਕਿਰਲਾ, ਗੜਵਾ, ਅਲਗੋਜ਼ੇ, ਸਰੰਗੀ, ਸੱਪ ਤੇ ਕੁੰਗਰੂ ਆਦਿ ਸਾਜ਼ ਵਰਤੇ ਜਾਂਦੇ ਨੇ। ਸਾਜ਼ਾਂ ਵਾਲੇ ਗੱਭਰੂ ਇੱਕ ਗੋਲ ਦਾਇਰਾ ਬਣਾ ਕੇ ਖੜ ਜਾਂਦੇ ਨੇ। ਗੋਲ ਦਾਇਰੇ ਦੇ ਅੰਦਰ ਬੋਲੀ ਪਾਉਣ ਵਾਲਾ ਹੱਥ ਵਿੱਚ ਖੁੰਡਾ ਫੜੀ ਤੁਰ ਫਿਰ ਕੇ ਬੋਲੀ ਪਾਉਂਦਾ ਏ ਤੇ ਨਾਲੋ ਨਾਲ ਸਾਜ਼ ਵੱਜਦੇ ਨੇ। ਆਮ ਬੋਲੀਆਂ ਵਿੱਚ 4-17 ਤੇ 5ਵੀਂ ਤੇ ਤੋੜਾ ਹੁੰਦਾ ਏ। ਇਸ ਤੋਂ ਇਲਾਵਾ ਨਵੀਆਂ ਬੋਲੀਆਂ ਵੀ ਪਾਈਆਂ ਜਾਂਦੀਆਂ ਨੇ। ਗਿੱਧੇ ਦੀਆਂ ਇਹਨਾਂ ਬੋਲੀਆਂ ਵਿੱਚ ਸਾਡੇ ਸਮਿਆਂ ਦੇ ਯਥਾਰਥ ਦਾ ਪ੍ਰਗਟਾ ਏ। ਬੋਲੀਆਂ ਤੇ ਸਾਜ਼ਾਂ ਦੀ ਗੂੰਜ ਚੋਂ ਸਾਡੇ ਮਿੱਟੀ ਦੇ ਪਿੰਡੇ ਦੀ ਮਹਿਕ ਭਾਵ ਮਾਰਦੀ ਏ। ਸਾਜ਼ ਤੇ ਸਾਜ਼ੀ ਦੀ ਇੱਕ ਸੁਰਤਾ ਗਿੱਧੇ ਦੀ ਇਸ ਨਵੇਕਲੀ ਕਲਾ ਨੂੰ ਚਾਰ ਚੰਦ ਲਾਉਂਦੀ ਏ। ਲੋਕ ਸਾਜ਼ ਚਿਮਟੇ ਨੂੰ ਆਪਣੀ ਰੂਹ ਨਾਲ ਇੱਕ ਸੁਰ ਰੱਖਦੇ ਨੇ। ਸਰਦਾਰ ਹਾਕਮ ਸਿੰਘ, ਪਿੰਡ ਚੱਠੇ।
1: ਮੇਲਿਆਂ ਤੇ ਜੀ, ਵਿਆਹਾਂ ਚ, ਸਰਦੀਆਂ ਚ ਗਿੱਧਾ ਪੈਂਦਾ ਸੀ। ਅਸੀਂ ਛੋਟੇ ਛੋਟੇ ਬੱਚੇ, ਸਾਡੇ ਮਨ ਨੂੰ ਲੱਗਣ ਲੱਗ ਗਈ, ਨਾਲ ਹੀ ਮਗਰੇ ਅਸੀਂ ਵਗ ਜਾਂਦੇ, ਵਿੱਚੇ ਅਸੀਂ ਪਾਉਣ ਲੱਗ ਜਾਂਦੇ। ਫਿਰ ਲੱਗਣ ਲੱਗਦੀ ਲੱਗਦੀ ਜੀ ਵਿੱਚੋਂ ਬੰਦੇ ਦੀ ਡੈਥ ਹੁੰਦੀ ਤੁਰੀ ਗਈ, ਅਸੀਂ ਵਿੱਚ ਰੱਖਦੇ ਤੁਰੇ ਗਏ। ਇਸ ਤਰ੍ਹਾਂ ਆ ਕੇ ਮੇਲਿਆਂ ਤੇ ਬੜਾ ਪਾਇਆ ਸ਼ੌਂਕ ਨਾਲ ਜੀ, ਫਿਰ ਵਿਆਹਾਂ ਸਰਦੀਆਂ ਦੇ ਵਿੱਚ, ਔਰ ਅੱਗੇ ਤਿੰਨ ਦਿਨ ਬਰਾਤ ਮੁੜਦੀ ਨਾ ਜੀ, ਵਾਪਸ ਤਿੰਨ ਦਿਨ ਮੇਲਾ ਨੱਚੀ ਜਾਂਦੀਆਂ, ਗਿੱਧਾ ਪਾਈ ਜਾਂਦੇ। ਪਰ ਮੇਲਣਾ ਹਿੱਲਣ ਨਹੀਂ ਦਿੰਦੀਆਂ ਸੀ ਇੱਥੋਂ, ਵੀ ਜੇ ਹਾਰੀ ਮੰਨ ਕੇ ਜਾਣਾ ਵਗ ਜਾਓ, ਨਹੀਂ ਅਸੀਂ ਨਹੀਂ ਹੁੰਦੇ ਦੀਆਂ। ਬਸ ਇੱਕ ਦੂਜੇ ਨੂੰ ਦੇਵੀ ਸੁਨੇਹਾ ਲਾਉਂਦੇ, ਫਿਰ ਕਹਿਣ ਦੀ ਲੋੜ ਨਹੀਂ ਪੈਂਦੀ ਸੀ। ਆਪਦੇ ਆਪ ਹੀ ਜਿੱਥੇ ਉਹ ਬਣਾਇਆ ਉਹਨਾਂ ਦੀ ਟਿੱਬੇ 'ਤੇ ਅੱਡਾ, ਉੱਥੇ ਆਪਦੇ ਆਪ ਹੀ ਆਟੋਮੈਟਿਕ ਹੀ ਬੰਦੇ ਪਹੁੰਚ ਜਾਂਦੇ, ਔਰ ਉੱਥੇ ਜਾ ਕੇ ਆਪੋ ਆਪਦੇ ਸਾਜ਼ ਚੱਕ ਕੇ ਗਿੱਧਾ ਪਾਉਣ ਲੱਗ ਜਾਂਦੇ। ਔਰ ਨੰਬਰਵਾਰ ਬੋਲੀ ਪੈਂਦੀ, ਦੋ ਕਿਸੇ ਨੇ ਪਾਤੀਆਂ, ਦੋ ਕਿਸੇ ਨੇ ਪਾਤੀਆਂ, ਔਰ ਰਾਤ ਦੇ 2 ਵਜੇ ਥਾਈ ਪਾਉਂਦੇ ਜੀ। ਫਿਰ ਚਲੋ ਗਿੱਧਾ ਪਾ ਕੇ ਹੱਸਦੇ ਖੇਡਦੇ ਆਪਦੇ ਘਰਾਂ ਨੂੰ ਵਾਪਸ ਆ ਜਾਂਦੇ ਸੀ। ਇੱਕ ਵਿਆਹ ਦੇ ਵਿੱਚ ਅਸੀਂ ਗਿੱਧਾ ਪਾ ਰਹੇ ਸੀ, ਨੈਣ ਨੇ ਮੇਲਣ ਨੂੰ ਦੁੱਧ ਗਰਮ ਕਰਕੇ ਪਿਲਾਉਣ ਲੱਗ ਗਈ। ਅਸੀਂ ਵੀ ਦੇਖਿਆ ਮੋਰੀ ਬਿਜਲੀ ਵੀ ਮੇਲਣਾ ਦੁੱਧ ਪੀ ਰਹੀਆਂ ਨੇ, ਔਰ ਆਪਾਂ ਸਾਰੀ ਰਾਤ ਲੰਘੀ, ਕਿਸੇ ਨੇ ਕੁਛ ਖਾਧਾ ਪੀਤਾ ਨਹੀਂ। ਅਸੀਂ 5-4 ਮੁੰਡੇ ਜੀ ਧੁੱਸ ਦੇ ਕੇ ਬਿਜਲੀ ਜਾ ਰਹੇ। ਨੈਣ ਨੂੰ ਕਿਹਾ, ਚਾਚੀ ਮੇਲਣ ਨੂੰ ਦੁੱਧ ਪਿਲਾ ਕੇ ਤਕੜੀਆਂ ਕਰੀ ਜਾਂਦੀ ਹੈ, ਅਸੀਂ ਕਿੰਨਾ ਕਿਉਂ? ਉਹ ਕਹਿਣ ਨੈਣ ਕਹਿਣ ਲੱਗੀ, ਪੁੱਤਰ ਬਹਿ ਜਾਓ, ਅਸੀਂ ਵੀ ਤੁਹਾਨੂੰ ਪਿਲਾਉਣਾ, ਮੈਨੂੰ ਸਾਰੇ ਇੱਕੋ ਜਿਹੇ, ਸਾਨੂੰ ਵੀ ਦੁੱਧ ਪਿਲਾਇਆ ਜੀ। ਉਹ ਮੇਲਣਾ ਨੇ ਸੋਚਿਆ ਵੀ ਇਹ ਦੁੱਧ ਪੀ ਗਏ ਆਪਣੇ ਵਾਲੇ ਦੁੱਧ ਚੋਂ, ਵੀ ਆਪਾਂ ਬਿੜੀ ਲਾਈਏ, ਔਰ ਉਹ ਜੀ ਤਵੇ ਦੀ ਕਾਲ ਸਲਾ ਕੇ ਸਾਡੇ ਮਗਰੇ ਆ ਗਈਆਂ। ਆ ਕੇ ਇੱਕ ਮੇਲਣ ਨੇ ਮੇਰੇ ਸੂਈ ਬਾਹਾਂ ਕੱਢ ਕੇ ਮੂੰਹ ਤੇ ਕਾਲ ਸਲਾ ਤੀ। ਮੈਂ ਉਸ ਹੱਥ ਇੱਥੇ ਦੱਬ ਲਿਆ, ਦੱਬ ਕੇ ਹੱਥ ਫੜ ਕੇ, ਅੱਗੇ ਗੁੱਸਾ ਨਹੀਂ ਕਰਦਾ ਹੁੰਦਾ ਸੀ ਜੀ ਕੋਈ, ਮੈਂ ਉਸ ਹੱਥ ਫੜ ਕੇ ਉਹਦੇ ਮੂੰਹ ਤੇ ਘਸਾਤਾ। ਬੜੀ ਤਾੜੀ ਪੈ ਗਈ ਦੁਨੀਆਂ ਦੇ ਵਿੱਚ, ਬੜਾ ਸਾਰਾ ਮੇਲ ਖੁਸ਼ ਹੋਇਆ, ਦੇਖਣ ਵਾਲੇ ਲੋਕ ਬੜੇ ਖੁਸ਼ ਹੋਏ।
2: ਮੇਲਣ ਵਿੱਚ ਗਿੱਧੇ ਦੇ ਲੰਬੀ ਮਾਰ ਉਡਾਰੀ ਵੀ ਪਰੀਆਂ ਵਰਗਾ ਰੂਪ ਨਾਰ ਦਾ, ਪਰੀਆਂ ਵਰਗਾ ਰੂਪ ਨਾਰ ਦਾ ਮਗਦੀ ਜੋ ਅੰਗਿਆਰੀ ਵੀ ਦੋਨੇ ਨੈਣ ਕਟਾਰਾਂ ਵਰਗੇ, ਹਾਂ ਦੋਨੇ ਨੈਣ ਕਟਾਰਾਂ ਵਰਗੇ, ਵਿੱਚ ਕਜਲੇ ਦੀ ਤਾਰੀ ਜੋ ਮਿਣ ਮਹਿਕ ਰਿਹਾ ਜੁਕੇ।

0: ਜਦੋਂ ਇਹਨਾਂ ਗਿੱਧਿਆਂ ਦੇ ਵਿੱਚ ਮੁਕਾਬਲੇਬਾਜ਼ੀ ਹੁੰਦੀ ਏ ਤਾਂ ਦਿਨ ਤੇ ਰਾਤ ਆਪਣਾ ਸਫ਼ਰ ਭੁੱਲ ਜਾਂਦੇ ਨੇ, ਜਾਣੋ ਸਭ ਕੁਝ ਖਲੋ ਜਾਂਦਾ ਏ। ਮੁਕਾਬਲੇਬਾਜ਼ੀ ਬਾਰੇ ਕੁਝ ਗੱਲਾਂ ਨੇ ਸੁਖਵਿੰਦਰ ਸਿੰਘ ਖੇੜੀ ਹੋਣਾ ਦੀ ਜ਼ੁਬਾਨੀ।
1: ਗਿੱਧੇ ਦਾ ਜਦੋਂ ਮੁਕਾਬਲਾ ਸ਼ੁਰੂ ਹੁੰਦਾ ਜੀ, ਉਦੋਂ ਤਾਂ ਵੈਸੇ ਗਿੱਧਿਆਂ ਦੇ ਮੇਲਿਆਂ 'ਤੇ ਤਾਂ ਆਮ ਖਾਸ ਕਰਕੇ ਜੀ ਜਦੋਂ ਆਪਾਂ ਗਿੱਧਾ ਲਾਇਆ ਵਾ ਜੀ ਸਾਡਾ ਜਾਂ ਸਾਡਾ ਹੀ ਲਾਇਆ ਵਾ ਜੀ, ਦੂਸਰੇ ਬੰਦੇ ਨੇ ਆ ਕੇ ਸਾਤੋਂ ਪੁੱਛ ਕੇ ਇਜਾਜ਼ਤ ਲੈ ਕੇ ਬੋਲੀ ਪਾ ਲਈ, ਉਹ ਬੰਦਾ ਮਤਲਬ ਕਿ ਬੋਲੀ ਦਾ ਸੀ ਉਹਦੀ ਨਾ ਚੱਕੀ, ਉਹ ਬੰਦੇ ਨੂੰ ਗੁੱਸਾ ਆ ਜਾਂਦਾ ਜੀ ਵੀ ਮੇਰੀ ਬੋਲੀ ਦਾ ਇਹਨਾਂ ਨੇ ਜਵਾਬ ਨਹੀਂ ਦਿੱਤਾ ਜੀ, ਮਤਲਬ ਕਿ ਫਿਰ ਉਹ ਹਰਖ ਦੇ ਵਿੱਚ ਆ ਕੇ ਜੀ ਆਪਣੀ ਪਾਰਟੀ ਬਰਾਬਰ ਲਿਆ ਕੇ ਖੜੀ ਕਰ ਲੈਂਦਾ ਜੀ। ਫਿਰ ਉਸ ਤੋਂ ਬਾਅਦ ਲਗਾਤਾਰ ਜੀ ਉੱਧਰੋਂ ਉਹ ਬੋਲੀ ਪਾਈ ਜਾਂਦੇ ਜੀ, ਉੱਧਰੋਂ ਮਤਲਬ ਕਿ ਦੂਸਰੇ ਗਿੱਧੇ ਵਾਲੇ ਪਾਈ ਜਾਂਦੇ ਜੀ, ਇੱਦਾਂ ਹੀ ਚੱਲਦਾ ਰਹਿੰਦਾ ਜੀ। ਸਾਡੇ ਵੀ ਦੋ ਤਿੰਨ ਵਾਰੀ ਹੋਇਆ ਜੀ, ਮਤਲਬ ਕਿ ਉਹਦੇ 'ਚ ਰਾਤ ਵੀ ਲੰਘ ਜਾਂਦੀ ਜੀ, ਦਿਨ ਵੀ ਲੰਘ ਜਾਂਦਾ, ਕਈ ਵਾਰੀ 14-15 ਘੰਟੇ ਲਗਾਤਾਰ ਲੱਗ ਜਾਂਦੇ ਜੀ, ਕੋਈ ਮੁੰਡਾ ਵੀ ਵਿੱਚੋਂ ਪਾਣੀ ਪੀਣ ਦੀ ਆਦਤ ਨਹੀਂ ਹੁੰਦੀ। ਮਤਲਬ ਕਿ ਉਸ ਤੋਂ ਬਾਅਦ ਕਈ ਜਿਹੜੇ ਸਿਆਣੇ ਬਜ਼ੁਰਗ ਨੇ ਜੀ ਪੁਰਾਣੇ, ਮਤਲਬ ਕਿ ਉਹਨਾਂ ਦੇ ਵਿੱਚੋਂ ਉਹ ਸੋਚਦੇ ਆ ਵੀ ਚਲੋ ਇਹ ਤਾਂ ਨਵੇਂ ਮੁੰਡੇ ਜੀ, ਅੱਗੇ ਕਈ ਪੁਰਾਣੇ ਇਤਿਹਾਸਾਂ ਦੇ ਵਿੱਚੋਂ ਜਿਵੇਂ ਲੋਕ ਵਾਲੇ ਕਰਤਾਰੇ ਹੋ ਰਹੀ ਸੀਗੇ ਜੀ ਜਾਂ ਹੋਰ ਵੀ ਹੋਇਆ ਜੀ, ਮਤਲਬ ਕਿ ਇਹਨਾਂ ਦਾ ਜਦੋਂ ਕੰਪੀਟੀਸ਼ਨ ਅੱਗੇ ਹੁੰਦਾ ਰਿਹਾ ਜੀ, ਇਹਨਾਂ ਦਾ ਕਦੇ ਵੀ ਕੋਈ ਫੈਸਲਾ ਨਹੀਂ ਹੋ ਸਕਿਆ ਜੀ। ਇਹਨਾਂ ਨੇ 5-7 ਵਾਰੀ ਜਾਣੀ ਮੁਕਾਬਲਾ ਹੋਇਆ ਜੀ ਪਹਿਲਾਂ ਸੁਣਦੇ ਜੀ, ਮਤਲਬ ਕਿ ਉਹਦਾ ਕੋਈ ਫੈਸਲਾ ਨਹੀਂ ਹੋ ਸਕਿਆ ਅੱਜ ਤੱਕ ਸਾਡੇ ਨਾਲ ਵੀ, ਕਦੇ ਵੀ ਕਿਸੇ ਗਿੱਧੇ ਦੇ ਵਿੱਚ ਕੋਈ ਫੈਸਲਾ ਨਹੀਂ ਹੋਇਆ। ਉਹ ਤਕਰੀਬਨ ਐਂ ਹੋ ਜਾਂਦਾ ਜੀ ਜਿਹੜੀ ਪਾਰਟੀ ਮਤਲਬ ਕਿ ਹਟ ਜਾਂਦੀ ਹੈ ਜੀ, ਮਤਲਬ ਕਿ ਉਹਨੂੰ ਦਬਾਊ ਮੰਨਿਆ ਜਾਂਦਾ ਜੀ, ਦੂਜੀ ਉਹਦੇ ਭਾਰੂ ਮੰਨੀ ਜਾਂਦੀ ਹੈ।
2: ਗੌਰਮੈਂਟ ਦੀਆਂ ਵਧੀਆ ਸਕੀਮਾਂ ਜਾਈਏ ਬਾਰੇ ਬਾਰੇ ਕਾਇਦਾ ਚੱਕਣ ਦੀ ਮਨੋ ਸ਼ਰਮ ਨਾ ਪੜ ਲੋ ਉੜੇ ਯਾਰੇ ਭੈਣਾ ਨਾਲੇ ਵੀਰ ਪੜ ਲਵੋ ਪੜ ਲੋ ਮਿੱਤਰ ਸਭ ਬਈ ਪਿਆਰੇ ਵਿਦਿਆ ਬੰਦੇ ਦਾ ਤੀਜਾ ਨੇਤਰ ਪੜ ਕੇ ਲਵੋ ਯਾਰੇ ਸੁਣ ਲੋ ਵਿਦਿਆਰਥੀ ਉਸ ਨੂੰ ਕਹਿਣ ਦਰਿਆ ਬਕੋ ਸਾਰੇ ਖੇੜੀ ਬਾਲਾ ਪਾਉਂਦਾ ਬੋਲੀਆਂ ਸਾਖਰਤਾ ਦੇ ਸਾਰੇ ਵਿਦਿਆ ਪੜਦਿਆਂ ਨੂੰ ਕਾਲਿਆ।

0: ਇਹਨਾਂ ਗਿੱਧਿਆਂ ਦੀ ਕਾੜਤ ਦੀ ਆਪਣੀ ਹੀ ਇੱਕ ਕਹਾਣੀ ਏ। ਪੁਰਾਣਿਆਂ ਚ ਪੈਦਾ ਹੋਈ, ਪੁਰਾਣਿਆਂ ਦੇ ਸੋਜ ਸਵਾਦ ਦੀ ਗੱਲ ਕਰਦੀ ਇਹ ਕਲਾ ਅੱਜ ਵੀ ਪੁਰਾਣਿਆਂ ਦੇ ਉਨਾ ਹੀ ਨੇੜੇ। ਪੁਰਾਣੇ ਸਮਿਆਂ ਚ ਗਿੱਧੇ ਦੀ ਪੈੜ ਚਾਲ ਦੀ ਗੱਲ ਕਰਦੇ ਨੇ ਜੋਗਿੰਦਰ ਸਿੰਘ ਖੇੜੀ ਚਹਿਲਾਂ।
1: ਸਾਨੂੰ ਕਿਸੇ ਮਿੱਤਰ ਪਿਆਰੇ ਨੇ ਦਿੱਤਾ ਵੀ ਜੇ ਤੂੰ ਇਹੋ ਜਿਹਾ ਕੰਮ ਕਰ ਜਾਣਦਾ ਤੈਨੂੰ ਸੱਪ ਲਿਆ ਕੇ ਦੇਈਏ। ਉਹਨੇ ਸੱਪ ਲਿਆ ਕੇ ਦਿੱਤਾ ਮੈਨੂੰ। ਉਹ ਸੱਪ ਨੂੰ ਦੇਖ ਕੇ ਅਸੀਂ ਫਿਰ ਦਸ ਦਸ ਰੁਪਈਆਂ ਨੂੰ 15-20 ਸੱਪ ਬਣਾਏ, ਕੁਰੜ ਤੋਂ ਜਾ ਕੇ ਬਣਵਾ ਕੇ ਲਿਆਏ। ਹੌਲੀ ਹੌਲੀ ਪਾਰਟੀ ਬਣਦੀ ਬਣਦੀ 15-18 ਬੰਦੇ ਤਿਆਰ ਕਰੇ। ਫਿਰ ਅਸੀਂ ਸਾਰ ਭਾਰ ਆਪਦੇ ਪਿੰਡ ਜਾਂਦੇ ਰਹੇ ਰੋਜ਼ ਲਗਾਤਾਰ। ਹੱਥ ਨੇ ਰੋਟੀ ਖਾ ਕੇ ਜਾਣਾ, ਪਿੰਡੋਂ ਦੂਰ ਜਾਣਾ, ਸਾਰੀ ਰਾਤ ਗਿੱਧਾ ਪਾਉਣਾ, ਕਦੇ 12 ਵਜੇ ਕਦੇ 2 ਵਜੇ ਆਉਣਾ। ਆ ਕੇ ਫਿਰ ਆਪੋ ਆਪਦੀਆਂ ਮੋਟਰਾਂ 'ਤੇ ਜਾਣਾ। ਫਿਰ ਉਹ ਬੋਲੀਆਂ ਜਾਣੀਆਂ ਅਸੀਂ ਚਿੱਠਿਆਂ ਦੀਆਂ ਪਾਉਣੀਆਂ ਸ਼ੁਰੂ ਕਰੀਆਂ। ਰਾਤ ਨੂੰ ਮੱਛਰ ਖਾਈ ਜਾਂਦਾ, 12-1-1 ਵੱਜਦੇ ਸਹੀ, ਘਰਾਂ ਤੋਂ ਲੋਕ ਜਾਂਦੇ ਸੀ ਨਾ ਜਿਹੜੇ ਉੱਥੇ ਬੈਠੇ ਰਹਿੰਦੇ, 12-1-1 ਵਜੇ ਆਉਂਦੇ ਤੇ ਸਾਡੇ ਕੋਲੋਂ ਇਕੱਠ ਹੋ ਜਾਂਦਾ ਸੀ ਬੇਜਾ ਜਾਦੇ ਜਾਣਾ ਪਿੰਡੋਂ ਦੂਰ। ਹੁਣ ਤਾਂ ਜਾਣੀ ਲੋਕ ਹੈ ਜਿਹੜੇ ਇਹ ਬਾਹਲਾ ਕੁਛ ਦਿਲਚਸਪੀ ਟੱਪ ਟਪਈਆ ਵੀ ਭਾਲਦੇ ਨੇ, ਸਮਝ ਗਿਆ, ਗੱਲ ਵੀ ਤਾਜ਼ੀ ਫੜਦੇ ਨੇ ਵੀ ਤਾਜ਼ੀ ਹੋਵੇ, ਅਤੇ ਦਿਮਾਗੂ ਦਮਾ ਕਿਸੇ ਨੂੰ ਆਉਂਦੀਆਂ ਨਹੀਂ ਆਉਂਦੀਆਂ। ਥੋੜ੍ਹਾ ਜਿਹਾ ਇਹ ਐਸ ਲੁੱਟ ਜਾਂਦੇ ਨੇ ਗੇ, ਇਹ ਕਾਟਾਂ ਦੇ ਭਾਅ 'ਤੇ ਜਾਂਦੇ ਨੇ ਗੇ। ਜਾਣੀ ਜਿਹੜਾ ਇਹ ਸਾਡਾ ਮਾਹੌਲ ਹੈ, ਇਹ ਸਾਡਾ ਕਿਸੇ ਹੋਰ ਵਜ੍ਹਾ ਦਾ, ਜੇ ਕੋਈ ਬੈਠ ਕੇ ਸੁਣਨ ਵਾਲਾ ਹੋਵੇ, ਜਿਹੜਾ ਸੁਣਦੇ ਅਸੀਂ ਪਾਉਣੀਆਂ ਬੋਲੀਆਂ ਪਾਉਣੀਆਂ, ਪੂਰਨ ਭਗਤ ਦੀਆਂ ਪਾਉਣੀਆਂ, ਹੋਰ ਵੱਡਿਆਂ ਬੰਦਿਆਂ ਚੰਗਿਆਂ ਬੰਦਿਆਂ ਨੇ ਬੋਲੀਆਂ ਪਾਉਣੀਆਂ, ਉਹਨਾਂ ਨੂੰ ਜਿਹੜੇ ਬੰਦੇ ਸਿਆਣੇ ਨੇ ਉਹ ਸੁਣਦੇ ਨੇ, ਜਿਹੜੇ ਹੋਰ ਦੇ ਮਾਹੌਲ ਵਾਲੇ ਨੇ ਉਹ ਇਹਨਾਂ ਗੱਲਾਂ ਕਨੀ ਧਿਆਨ ਨਹੀਂ ਦਿੰਦੇ ਹਨ।
0: ਦੇਵੀ ਦੇਵਤਿਆਂ ਦੀਆਂ ਬੋਲੀਆਂ ਤੋਂ ਸ਼ੁਰੂ ਹੋ ਕੇ ਹੀਰ ਰਾਂਝੇ ਦੇ ਕਿੱਸਿਆਂ ਦੀ ਗੱਲ, ਭਗਤ ਸਰਾਭੇ ਊਧਮ ਸਿੰਘ ਵਰਗੇ ਯੋਧਿਆਂ ਦੀਆਂ ਕਹਾਣੀਆਂ, ਟੁੱਟ ਰਹੀ ਕਿਸਾਨੀ ਦੀਆਂ ਗੱਲਾਂ, ਅਲੋਪ ਹੋ ਰਹੇ ਵਿਰਸੇ ਦੀਆਂ ਬਾਤਾਂ, ਵਿਗਿਆਨਕ ਤਰੱਕੀ ਦੀਆਂ ਗੱਲਾਂ ਦਾ ਬਿਆਨ ਇਸ ਗਿੱਧੇ ਦੀਆਂ ਬੋਲੀਆਂ ਵਿੱਚ ਬੜੇ ਹੀ ਖੂਬਸੂਰਤ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ। ਜਿੱਥੇ ਮਲਵਈ ਗਿੱਧਾ ਮੇਲਿਆਂ ਦਾ ਇੱਕ ਸ਼ਿੰਗਾਰ ਏ, ਉੱਥੇ ਵਿਆਹ ਵਿੱਚ ਆਈਆਂ ਮੇਲਣਾਂ ਨੂੰ ਨਚਾਉਣ ਦਾ ਇੱਕ ਬਹਾਨਾ। ਜਦੋਂ ਕਿਸੇ ਵਿਆਹ ਵਾਲੇ ਘਰੋਂ ਗਿੱਧੇ ਦੀ ਟੋਲੀ ਨੂੰ ਸੱਦਾ ਆਉਂਦਾ ਏ ਤਾਂ ਉਹ ਪਹਿਲਾਂ ਹੀ ਤਿਆਰੀ ਵਿੱਚ ਜੁਟ ਜਾਂਦੇ ਨੇ।
2: ਕੁੱਲ ਵਿਆਹ ਦੀ ਤਿਆਰੀ ਕਰ ਲਈ, ਕੀ ਤਿਆਰੀ ਦੇ ਕਹਿਣੇ ਵੀ 21 ਸੂਟ ਬਰੀ ਦੇ ਪਾਤੇ। 21 ਸੂਟ ਬਰੀ ਦੇ

ਰਾਤ ਦੇ ਗਹਿਣੇ ਵੀ ਚੜ ਗਈ ਜੱਜ ਚੱਠਿਆ ਤੋਂ ਤੜਕੇ ਚੜ ਗਈ ਜੱਜ ਚੱਠਿਆ ਤੋਂ ਤੜਕੇ ਜਾ ਪਹੁੰਚੀ ਪਿੰਡ ਸੈਣ

0: ਭਾਵੇਂ ਜ਼ਮਾਨਾ ਬਦਲ ਗਿਆ ਏ, ਪਰ ਸਾਡੀਆਂ ਲੋਕ ਕਲਾਵਾਂ ਸਾਡੇ ਜੀਵਨ ਤੇ ਸਾਡੇ ਸੱਭਿਆਚਾਰ ਦਾ ਸ਼ੀਸ਼ਾ ਨੇ। ਇਸ ਸ਼ੀਸ਼ੇ ਵਿੱਚੋਂ ਸਾਨੂੰ ਸਾਡੇ ਸਮਾਜਿਕ ਚੌਗਿਰਦੇ ਦੀ ਰੂਹ ਨੂੰ ਜਾਣਨ ਤੇ ਪਛਾਣਨ ਦਾ ਮੌਕਾ ਮਿਲਦਾ ਏ। ਲੋੜ ਏ ਇਸ ਅਲੋਪ ਹੋ ਰਹੇ ਵਿਰਸੇ ਨੂੰ ਸੰਭਾਲਣ ਦੀ।
1: ਸਾਵਾ ਚੋਪਰੋ ਸਾਵਾ ਸੋਡੇ ਯਾਰ, ਮੇਰੇ ਦੀ ਸ਼ਾਨੀ ਵੀ ਜਿਉਂਦੀ ਰਹੀ ਜੇ ਫੇਰ ਮਿਲਾਗੀ, ਜਿਉਂਦੀ ਹੋਈ ਜੇ ਫੇਰ ਮਿਲਾਗੀ, ਜੇ ਹੋਈ ਜਿੰਦਗਾਨੀ ਵੀ 12 ਵਰੇ ਮੈਨੂੰ ਨੱਚਦੀ ਨੂੰ ਹੋ ਗਏ। ਪਰ ਜੀ ਮੇਰ ਜੀ ਸ਼ਾਨੀ ਸਾਨੂੰ ਪਿਆਸ ਲੱਗੀ ਸਾਨੂੰ।

DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਰਾਤ ਦੇ ਠੀਕ 2 ਵੱਜ ਰਹੇ ਨੇ, ਸਮਾਂ ਹੋ ਰਿਹਾ ਹੈ ਪੰਜਾਬੀ ਡਿਊਟ ਮਿਊਜ਼ਿਕ ਦਾ। ਆਓ ਸੁਣਦੇ ਹਾਂ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇਸ ਗੀਤ ਦੇ ਨਾਲ।

ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਹੁਣ ਤੁਸੀਂ ਨਿਊਜ਼ ਔਨ ਏਅਰ ਐਪ ਤੇ ਵੀ ਸੁਣ ਸਕਦੇ ਹੋ। ਨਾਲ ਹੀ ਤੁਸੀਂ ਦੂਰਦਰਸ਼ਨ ਦੇ ਵੱਖ ਵੱਖ ਚੈਨਲ ਅਤੇ ਆਕਾਸ਼ਵਾਣੀ ਦੇ ਵੱਖ ਵੱਖ ਭਾਸ਼ਾਈ ਚੈਨਲਾਂ ਦਾ ਆਨੰਦ ਵੀ ਮਾਣ ਸਕਦੇ ਹੋ, ਉਹ ਵੀ ਕ੍ਰਿਸਟਲ ਕਲੀਅਰ ਡਿਜੀਟਲ ਕੁਆਲਿਟੀ। ਨਿਊਜ਼ ਔਨ ਏਅਰ ਐਪ ਤੇ ਤੁਸੀਂ ਪੰਜਾਬ ਦੇ ਕੇਂਦਰਾਂ ਵਿੱਚ AIR ਪੰਜਾਬੀ ਪ੍ਰੈਸ ਕਰਕੇ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣ ਸਕਦੇ ਹੋ। ਸੋ ਹੁਣੇ ਡਾਊਨਲੋਡ ਕਰੋ ਪ੍ਰਸਾਰ ਭਾਰਤੀ ਦੀ ਐਪ ਨਿਊਜ਼ ਔਨ ਏਅਰ। ਇਹ ਐਪ ਪਲੇ ਸਟੋਰ ਅਤੇ iTunes ਦੋਵੇਂ ਪਲੇਟਫਾਰਮਸ ਤੇ ਉਪਲਬਧ ਹੈ।

వ్యాసదీవి

ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਹੁਣ ਤੁਸੀਂ ਨਿਊਜ਼ ਔਨ 에ਅਰ ਐਪ ਤੇ ਵੀ ਸੁਣ ਸਕਦੇ ਹੋ। ਨਾਲ ਹੀ ਤੁਸੀਂ ਦੂਰਦਰਸ਼ਨ ਦੇ ਵੱਖ-ਵੱਖ ਚੈਨਲ ਅਤੇ ਆਕਾਸ਼ਵਾਣੀ ਦੇ ਵੱਖ-ਵੱਖ ਭਾਸ਼ਾਈ ਚੈਨਲਾਂ ਦਾ ਆਨੰਦ ਵੀ ਮਾਣ ਸਕਦੇ ਹੋ, ਉਹ ਵੀ ਕ੍ਰਿਸਟਲ ਕਲੀਅਰ ਡਿਜੀਟਲ ਕੁਆਲਿਟੀ 'ਚ। ਨਿਊਜ਼ ਔਨ 에ਅਰ ਐਪ ਤੇ ਤੁਸੀਂ ਪੰਜਾਬ ਦੇ ਕੇਂਦਰਾਂ ਵਿੱਚ AIR ਪੰਜਾਬੀ ਪ੍ਰੈਸ ਕਰਕੇ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣ ਸਕਦੇ ਹੋ। ਹੁਣੇ ਡਾਊਨਲੋਡ ਕਰੋ ਪ੍ਰਸਾਰ ਭਾਰਤੀ ਦੀ ਐਪ ਨਿਊਜ਼ ਔਨ 에ਅਰ। ਇਹ ਐਪ ਪਲੇ ਸਟੋਰ ਅਤੇ ਆਈਟਿਊਨਸ ਦੋਵੇਂ ਪਲੇਟਫਾਰਮਸ ਤੇ ਉਪਲਬਧ ਹੈ।

ਕਾਦਰ ਦੀ ਕ੍ਰਿਤ ਕੁਦਰਤ ਉਸ ਦੀ ਬਿਹਤਰੀਨ ਸਿਰਜਣਾ ਹੈ ਤੇ ਇਸ ਕਾਇਨਾਤ ਵਿੱਚ ਸਰਬ ਉੱਤਮ ਰਚਨਾ ਮਨੁੱਖ ਹੈ ਜਿਸ ਨੂੰ ਅਕਾਲ ਪੁਰਖ ਨੇ ਵਿਵੇਕ ਬੁੱਧ ਨਾਲ ਨਿਵਾਜ਼ਿਆ ਹੈ। ਇਹ ਜੋਨ 84 ਲੱਖ ਜੋਨਾਂ ਵਿੱਚੋਂ ਸਿਰਮੌਰ ਹੈ। ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿੱਖਦਾਰੀ। ਭਾਈ ਗੁਰਦਾਸ ਜੀ ਮੁਤਾਬਕ 84 ਲੱਖ ਜੋਨ ਵਿੱਚ ਉੱਤਮ ਜਨਮ ਸੋ ਮਾਣਸ ਦੇਹੀ। ਅਕਾਲ ਪੁਰਖ ਨੇ ਮਨੁੱਖ ਨੂੰ ਹਰਿਮੰਦਰ ਰੂਪੀ ਸਰੀਰ ਦੇ ਕੇ ਸਾਜਿਆ ਹੈ। ਸ਼ੁਭ ਕਰਮਨ ਲਈ ਇੰਦਰੇ ਬਖਸ਼ੇ ਨੇ ਤੇ ਇਹਨਾਂ ਸਭ ਦਾਤਾਂ ਨਾਲ ਨਿਵਾਜ਼ ਕੇ ਇਸ ਦੇਹੀ ਨੂੰ ਸਫਲ ਕਰਨ ਦੀ ਹਿਦਾਇਤ ਵੀ ਕੀਤੀ ਹੈ ਤਾਂ ਕਿ ਗਿਆਨ ਇੰਦਰਿਆਂ ਨੂੰ ਚੰਗੇ ਪਾਸੇ ਲਾ ਕੇ ਪ੍ਰਭੂ ਦੀ ਉਸਤਤ ਮੁੱਖ ਨਾਲ ਗਾਇਨ ਕਰਦਿਆਂ, ਕੰਨਾਂ ਨਾਲ ਉਸਦੀ ਸਿਫਤੋ ਸਲਾਹ ਸਰਵਣ ਕਰਦਿਆਂ, ਆਪਣਾ ਸੀਸ ਸਰਵਉੱਚ ਹਸਤੀ ਅੱਗੇ ਝੁਕਾ ਕੇ ਉਸ ਦੀ ਰਜ਼ਾ ਵਿੱਚ ਸੁਕ੍ਰਿਤ ਕਰਦਾ ਹੋਇਆ ਮਨੁੱਖ ਉਸ ਨਾਲ ਅਭੇਦ ਹੋ ਜਾਵੇ। ਇਹੀ ਮਾਣਸ ਜਨਮ ਦਾ ਲਾਹਾ ਵੀ ਹੈ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 540 ਤੇ ਸੁਭਾਇਮਾਨ ਬਿਹਾਗੜਾ ਮਹੱਲਾ 4 ਸਿਰਲੇਖ ਵਾਲੀ ਰਚਨਾ 'ਚ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਸਵੈ ਸੰਬੋਧਿਤ ਹੁੰਦੇ ਹੋਏ ਆਪਣੀ ਜਿੰਦ ਨੂੰ ਮੁਖਾਤਿਬ ਹੁੰਦੇ ਹੋਏ ਫਰਮਾਉਂਦੇ ਨੇ ਕਿ ਹੇ ਮੇਰੀ ਸੋਹਣੀ ਜਿੰਦੇ, ਇਹ ਰਸਨਾ ਭਾਵ ਜੀਭ ਭਾਗਾਂ ਵਾਲੀ ਹੈ, ਸਫਲ ਹੈ, ਮੁਬਾਰਕ ਹੈ ਜੋ ਸਦਾ ਪਰਮਾਤਮਾ ਦੇ ਗੁਣ ਗਾਇਨ ਕਰਦੀ ਰਹਿੰਦੀ ਹੈ। ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਗਾਵੈ ਹਰ ਪ੍ਰਭ ਕੇਰੇ ਰਾਮ। ਸਰਵਣ ਕਰਦੇ ਹਾਂ ਭਾਈ ਸਰਬਜੀਤ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ

0: ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ ਗੁਣ ਗਾਵੈ ਹਰ ਪ੍ਰਭ ਕੇਰੇ ਰਾਮ। ਇਸ ਪਾਵਨ ਰਚਨਾ ਦਾ ਗਾਇਨ ਕੀਤਾ ਸੀ ਭਾਈ ਸਰਬਜੀਤ ਸਿੰਘ ਹੋਰਾਂ ਦੇ ਰਾਗੀ ਜੱਥੇ ਨੇ। ਗੁਰਬਾਣੀ ਵਿੱਚ ਫਰਮਾਨ ਹੈ, ਸੰਜੋਗ ਵਿਜੋਗ ਦੁਇਕਾਰ ਚਲਾਵੈ ਲੇਖੇ ਆਵੈ ਭਾਗ। ਉਸ ਪਰਮਾਤਮਾ ਦੀ ਹੀ ਰਜ਼ਾ ਹੈ ਉਹ ਆਪਣਾ ਨਾਮ ਚੇਤੇ ਕਰਾਵੇ ਤਾਂ ਸੰਜੋਗ ਹੈ, ਤੇ ਜੇ ਕਿਰਪਾ ਨਾ ਕਰੇ ਨਾਮ ਵਿਸਰ ਜਾਵੇ ਤਾਂ ਵਿਯੋਗ ਹੈ। ਗੱਲ ਕੀ ਉਸ ਦੀ ਨਦਰ ਕਿਰਪਾ ਮਿਹਰ ਹੋਣੀ ਲਾਜ਼ਮੀ ਹੈ, ਕਿਉਂਕਿ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਧਨਾਸਰੀ ਰਾਗ ਵਿੱਚ ਬਾਬਾ ਨਾਨਕ ਜੀ ਮਨ ਦੀ ਜਿਗਿਆਸਾ ਦੀ ਨਿਵਰਤੀ ਕਰਦੇ ਨੇ ਕਿ ਹੇ ਪ੍ਰਭੂ, ਜੇਕਰ ਜੀਵ ਉੱਪਰ ਆਪਦੀ ਮਿਹਰ ਦੀ ਨਜ਼ਰ ਹੋਵੇ ਤਾਂ ਹੀ ਉਸ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕਦਾ ਹੈ, ਤੇ ਜੋ ਸਿਮਰਦੇ ਹਨ ਉਹਨਾਂ ਦੀ ਆਤਮਾ ਦੂਜਿਆਂ ਦਾ ਦੁੱਖ ਵੇਖ ਕੇ ਦ੍ਰਵਿਤ ਭਾਵ ਨਰਮ ਹੋ ਜਾਂਦੀ ਹੈ। ਫਿਰ ਉਸ ਪ੍ਰਭੂ ਨਾਲ ਇੱਕ ਮਿੱਕ ਹੋ ਜਾਈਦਾ ਹੈ ਤੇ ਇੱਕ ਦੂਜੇ ਦਾ ਅੰਤਰ ਭੇਦ ਮਿਟ ਜਾਂਦਾ ਹੈ। ਸੁਣਦਿਆਂ ਅੰਮ੍ਰਿਤਪਾਲ ਕੌਰ ਹੋਰਾਂ ਪਾਸੋਂ ਵਾਰਤਾ, ਨਦਰ ਕਰੇ ਤਾਂ ਸਿਮਰਿਆ ਜਾਏ।
1: ਵਿਚਾਰ ਅਧੀਨ ਪੰਕਤੀ ਧਨਾਸਰੀ ਰਾਗ ਅੰਦਰ ਧੰਨ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਰਸਨਾ ਦੁਆਰਾ ਉਚਾਰੀ ਹੋਈ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 661 ਉੱਪਰ ਸਭਾਇਮਾਨ ਹੈ। ਨਦਰ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦੇ ਅਰਥ ਹਨ ਕਿਰਪਾ, ਮਿਹਰ, ਦਇਆ, ਬਖਸ਼ਿਸ਼, ਪ੍ਰਸਾਦ। ਗੁਰਬਾਣੀ ਵਿਚਾਰਧਾਰਾ ਵਿੱਚ ਭਗਤੀ, ਸਦਾਚਾਰ ਅਤੇ ਨਦਰ ਤਿੰਨਾਂ ਦਾ ਭਰਵਾਂ ਸੁਮੇਲ ਹੈ। ਭਗਤੀ ਦੇ ਤੌਰ ਤੇ ਗੁਰਬਾਣੀ ਵਿੱਚ ਸਿਮਰਨ ਤੇ ਨਿਤਨੇਮ ਦਾ ਉਪਦੇਸ਼ ਹੈ ਤੇ ਬਹਿੰਦਿਆਂ ਉੱਠਦਿਆਂ ਨਾਮ ਧਿਆਉਣਾ ਹੈ। ਸਦਾਚਾਰਕ ਪੱਖੋਂ ਗੁਰਸਿੱਖ ਦੇ ਜੀਵਨ ਵਿੱਚ ਗੁਰੂ ਸਾਹਿਬਾਨ ਨੇ ਨੇਕ ਕਦਰਾਂ ਕੀਮਤਾਂ ਸਮੋਈਆਂ ਹਨ। ਇਤਨੀਆਂ ਵੱਡੀਆਂ ਦਾਤਾਂ ਦੇਣ ਦੇ ਬਾਵਜੂਦ ਗੁਰੂ ਸਾਹਿਬ ਨੇ ਸਾਨੂੰ ਨਦਰ ਦੀ ਬਖਸ਼ਿਸ਼ ਵੀ ਕੀਤੀ ਹੈ ਜੋ ਅਕਾਲ ਪੁਰਖ ਦਾ ਇਲਾਹੀ ਗੁਣ ਹੈ ਜਿਸ ਦੀ ਕਿਰਪਾ ਨਾਲ ਉਹ ਮਨੁੱਖ ਨੂੰ ਹਰ ਪ੍ਰਕਾਰ ਦੇ ਹਿਸਾਬਾਂ ਕਿਤਾਬਾਂ ਤੋਂ ਮੁਕਤ ਕਰਕੇ ਉਸਦਾ ਪਾਰ ਉਤਾਰਾ ਕਰ ਦਿੰਦਾ ਹੈ। ਵਿਚਾਰ ਅਧੀਨ ਪੰਕਤੀ ਦੇ ਬੋਲ ਹਨ, ਨਦਰ ਕਰੇ ਤਾਂ ਸਿਮਰਿਆ ਜਾਏ, ਆਤਮਾ ਦਰਵੈ ਰਹਿ ਲਿਵਲਾਏ। ਭਾਵ ਪ੍ਰਭੂ ਆਪ ਹੀ ਮੇਹ ਦੀ ਨਜ਼ਰ ਕਰੇ ਤਾਂ ਗੁਰੂ ਦੀ ਰਾਹੀਂ ਪ੍ਰਭੂ ਦਾ ਸਿਮਰਨ ਕੀਤਾ ਜਾ ਸਕਦਾ ਹੈ। ਸਿਮਰਨ ਕਰਨ ਵਾਲੇ ਮਨੁੱਖ ਦੀ ਆਤਮਾ ਦੂਜਿਆਂ ਦੇ ਦੁੱਖ ਦੇਖ ਕੇ ਨਰਮ ਹੁੰਦੀ ਹੈ ਅਤੇ ਕਠੋਰਤਾ ਮੁੱਕ ਜਾਣ ਕਰਕੇ ਉਹ ਪ੍ਰਭੂ ਵਿੱਚ ਸੁਰਤ ਜੋੜੀ ਰੱਖਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਜਪਜੀ ਸਾਹਿਬ ਵਿੱਚ ਕਰਮ ਅਤੇ ਨਦਰ ਦਾ ਸੋਹਣਾ ਨਖੇੜਾ ਕਰਦੇ ਹਨ। ਹੁਕਮ ਹੈ, ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ, ਭਾਵ ਕਿ ਚੰਗੇ ਅਮਲਾਂ ਅਤੇ ਕਰਮਾਂ ਦੁਆਰਾ ਸਰੀਰ ਨੂੰ ਚੰਗੀ ਪੁਸ਼ਾਕ ਮਿਲਦੀ ਹੈ ਜਾਂ ਇੱਕ ਸਰੀਰ ਤੋਂ ਦੂਜਾ ਸਰੀਰ ਮਿਲਦਾ ਹੈ ਅਤੇ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਸਦਕਾ ਉਸਨੂੰ ਮੁਕਤੀ ਦਾ ਦੁਆਰ ਮਿਲਦਾ ਹੈ। ਸੁਖਮਨੀ ਸਾਹਿਬ ਦੀ 6ਵੀਂ ਅਸ਼ਟਪਦੀ ਵਿੱਚ ਪ੍ਰਭੂ ਦੇ 36 ਪ੍ਰਸਾਦ ਰੂਪਾਂ ਦਾ ਜ਼ਿਕਰ ਹੈ ਜੋ ਪ੍ਰਭੂ ਨੇ ਮਨੁੱਖ ਨੂੰ ਮਾਨਣ ਲਈ ਦਿੱਤੇ ਹਨ। ਨਦਰ ਜਾਂ ਪ੍ਰਸਾਦ ਦਾ ਆਪਣਾ ਹੀ ਮਹੱਤਵ ਹੈ ਜੋ ਅਕਾਲ ਪੁਰਖ ਦੀ ਦਿਆਲਤਾ ਅਤੇ ਵਿਸ਼ਾਲ ਚਿੱਤ ਦੀ ਹਾਮੀ ਭਰਦੇ ਹਨ। ਸਾਰੀਆਂ ਬਖਸ਼ਿਸ਼ਾਂ, ਰਹਿਮਤਾਂ ਅਤੇ ਨਿਆਮਤਾਂ ਸਾਨੂੰ ਸਾਡੇ ਗੁਣਾਂ ਕਰਕੇ ਨਹੀਂ ਮਿਲਦੀਆਂ, ਸਗੋਂ ਉਸਦੇ ਪ੍ਰਸਾਦ ਅਤੇ ਕਿਰਪਾ ਬਦੌਲਤ ਮਿਲਦੀਆਂ ਹਨ। ਗੁਰਬਾਣੀ ਦਾ ਫਰਮਾਨ ਹੈ, ਤੂੰ ਸੱਚਾ ਸਾਹਿਬ ਅਤ ਵੱਡਾ, ਤੂੰ ਹੈ ਜੇਵੜ ਤੂੰ ਵੱਡ ਵੱਡੇ, ਜਿਸ ਤੂੰ ਮਿਲੈ ਸੋ ਤੁਧ ਮਿਲੈ, ਤੂੰ ਆਪੇ ਬਖਸ਼ ਲੈ ਲੇਖਾ ਛੱਡੇ। ਗੁਰੂ ਦੀ ਨਜ਼ਰ ਦਾ ਬਖਸ਼ਿਸ਼ ਕੀ ਹੈ? ਇਸਦਾ ਉੱਤਰ ਬੜਾ ਸਰਲ ਹੈ ਕਿ ਇਹ ਪਵਿੱਤਰ ਬਖਸ਼ਿਸ਼ ਦਾ ਨਦਰ ਕੇਵਲ ਤੇ ਕੇਵਲ ਨਾਮ ਦੀ ਬਖਸ਼ਿਸ਼ ਹੈ। ਸਿਮਰਨ ਕੀ ਹੈ? ਮਹਾਨ ਕੋਸ਼ ਅਨੁਸਾਰ ਸਿਮਰਨ ਤੋਂ ਭਾਵ ਹੈ ਇਸ਼ਟ ਦਾ ਨਾਮ ਅਥਵਾ ਗੁਣ ਮਨ ਦੀ ਬਿਰਤੀ ਇਕਾਗਰ ਕਰਕੇ ਯਾਦ ਕਰਨਾ। ਗੁਰਬਾਣੀ ਵਿੱਚ ਸਿਮਰਨ ਕਰਨ ਦਾ

ਤਕੀਦ ਦੀ ਹੁਕਮ ਕੀਤਾ ਗਿਆ ਹੈ। ਆਤਮਾ ਦੇ ਦੇਸ਼ ਦੀ ਸੈਰ ਅਸੀਂ ਕੇਵਲ ਸਿਮਰਨ ਦੇ ਪਰਾਂ ਦੀ ਬਦੌਲਤ ਹੀ ਕਰ ਸਕਦੇ ਹਾਂ। ਵਾਹਿਗੁਰੂ ਦੇ ਸੁੱਚੇ ਨਾਮ ਦਾ ਸਿਮਰਨ ਕਰਨ ਨਾਲ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਜਦੋਂ ਗੁਰੂ ਮਿਹਰ ਕਰੇ ਤਾਂ ਇਹ ਕਾਰਜ ਨਿਪਰੇ ਚੜ੍ਹਦਾ ਹੈ। ਸੁਖਮਨੀ ਸਾਹਿਬ ਦਾ ਫਰਮਾਨ ਹੈ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਅਤੇ ਉਠਤ ਬੈਠਤ ਸੋਵਤ ਧਿਆਈਏ, ਮਾਰਗ ਚਲਤ ਹਰੇ ਹਰ ਗਾਈਏ। ਸੁਖਮਨੀ ਸਾਹਿਬ ਦੀ ਬਾਣੀ ਵਿੱਚ ਸਿਮਰਨ ਦੀ ਖਾਸ ਵਿਸ਼ੇਸ਼ਤਾ, ਮਹੱਤਤਾ ਤੇ ਵਡਿਆਈ ਦਰਸਾ ਕੇ ਸਿਮਰਨ ਕਰਨ ਉੱਤੇ ਖਾਸ ਜ਼ੋਰ ਦਿੱਤਾ ਗਿਆ ਹੈ। ਸਿਮਰੋ ਸਿਮਰ ਸਿਮਰ ਸੁਖ ਪਾਓ, ਕਲ ਕਲੇਸ਼ ਤਨ ਮਾਹੀ ਮਿਟਾਓ। ਸਿਮਰਨ ਦੀ ਮਹਿਮਾ, ਪ੍ਰਭੂ ਦੇ ਸਿਮਰਨ ਕਰਨ ਨਾਲ ਕੋਈ ਡਰ ਜੀਵ ਉੱਤੇ ਦਬਾਅ ਨਹੀਂ ਪਾ ਸਕਦਾ, ਕੋਈ ਦੁੱਖ ਵਿਆਕੁਲ ਨਹੀਂ ਕਰ ਸਕਦਾ। ਫਰਮਾਨ ਹੈ, ਪ੍ਰਭ ਕਹਿ ਸਿਮਰਨ ਭਉ ਨਾ ਵਿਆਪੈ, ਪ੍ਰਭ ਕਹਿ ਸਿਮਰਨ ਦੁੱਖ ਨਾ ਸੰਤਾਪੈ। ਸਿਮਰਨ ਕੀਤਿਆਂ ਮਨ ਦੀ ਵਿਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ ਅਤੇ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਦਾ ਅਮਰ ਕਰਨ ਵਾਲਾ ਨਾਮ ਟਿਕ ਜਾਂਦਾ ਹੈ। ਪਵਿੱਤਰ ਬਚਨ ਹਨ, ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧਮਾਹੇ ਸਮਾਏ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਪਰਮਾਤਮਾ ਦੀ ਨਜ਼ਰ ਕਿਵੇਂ ਪ੍ਰਾਪਤ ਕਰੀਏ? ਨਾਮ ਦੀ ਤੁਲ ਹੋਰ ਕੋਈ ਬਖਸ਼ਿਸ਼ ਨਹੀਂ ਹੋ ਸਕਦੀ। ਇਸ ਦੀ ਮਹਿਮਾ ਅੱਗੇ ਬਾਕੀ ਸਭ ਪਦਾਰਥ ਫੋਕੇ ਹਨ, ਝੂਠੇ ਹਨ, ਨਿਸਫਲ ਹਨ, ਅਕਾਰਤ ਹਨ। ਨਾਵੇਂ ਜੀਵੜ ਹੋਰ ਤਾਂ ਨਾ ਹੀ ਕੋਈ, ਜਿਸਨੂੰ ਬਖਸ਼ੇ ਸਾਚਾ ਸੋਏ। ਇਤਨੀ ਵੱਡੀ ਦਾਤ ਜੋ ਮਨੁੱਖ ਮਾਤਰ ਨੂੰ ਅਕਾਲ ਪੁਰਖ ਦੀ ਮਹਾਨ ਜੋਤ ਵਿੱਚ ਅਭੇਦ ਕਰ ਦਿੰਦੀ ਹੈ, ਉਹ ਬਖਸ਼ਿੰਦ ਪ੍ਰਭੂ ਦੀ ਕਿਰਪਾ ਦ੍ਰਿਸ਼ਟੀ ਸਦਕਾ ਹੀ ਨਸੀਬ ਹੁੰਦੀ ਹੈ। ਨਦਰ ਜਾਂ ਪ੍ਰਸਾਦ ਪ੍ਰਾਪਤ ਕਰਨ ਲਈ ਕੁਝ ਗੱਲਾਂ ਦਾ ਤਿਆਗ ਅਵਸ਼ਕ ਹੈ, ਜਿਵੇਂ ਮੈਂ ਮੇਰੀ ਤੇ ਹੋਮੇ, ਅਤੇ ਕੁਝ ਗੱਲਾਂ ਨੂੰ ਗ੍ਰਹਿਣ ਕਰਨਾ ਵੀ ਲਾਹੇਵੰਦ ਹੈ, ਜਿਵੇਂ ਪ੍ਰਭੂ ਵਿੱਚ ਆਸਥਾ ਤੇ ਉਸਦੀ ਪਰਮ ਹਸਤੀ ਨੂੰ ਸਵੀਕਾਰਨ ਦੀ ਭਾਵਨਾ ਤੇ ਉਸ ਅੱਗੇ ਪੂਰਨ ਸਮਰਪਣ। ਇਸ ਤਰ੍ਹਾਂ ਇੱਕ ਨਵੀਨ ਜੀਵਨ ਪ੍ਰਦਾਨ ਹੋ ਜਾਂਦਾ ਹੈ, ਜਿਸ ਪਿੱਛੇ ਨਦਰ ਦੀ ਮੇਰ ਕੰਮ ਕਰਦੀ ਹੁੰਦੀ ਹੈ, ਪਰ ਇਹ ਬਖਸ਼ਿਸ਼ ਹੁੰਦੀ ਵਿਰਲਿਆਂ ਤੇ ਹੀ ਹੈ। ਸਿਮਰਤ ਨਾਮ ਸਦਾ ਸੁਹੇਲਾ, ਜਿਸ ਦੇਵੈ ਦੀਨ ਦਿਆਲਾ ਜੀਓ। ਜਿਸ ਮਨੁੱਖ ਉੱਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ, ਉਸਨੂੰ ਗੁਰੂ ਮਿਲਦਾ ਹੈ ਅਤੇ ਉਹ ਪ੍ਰਭੂ ਦਾ ਸਿਮਰਨ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਅਤੇ ਉਹ ਪਰਮਾਤਮਾ ਦੇ ਨਾਮ ਰਸ ਵਿੱਚ, ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਸਮਾਇਆ ਰਹਿੰਦਾ ਹੈ। ਪਵਿੱਤਰ ਬਚਨ ਹਨ, ਨਦਰ ਕਰੇ ਤਾਂ ਸਤਿਗੁਰ ਭਾਵੈ, ਨਾਨਕ ਹਰ ਰਸ ਹਰ ਰੰਗ ਸਮਾਵੈ। ਉਸ ਮਨੁੱਖ ਦੇ ਅੰਦਰ ਹਰ ਵੇਲੇ ਚੰਗੇ ਮੰਦੇ ਦੀ ਪਰਖ ਕਰ ਸਕਣ ਵਾਲੀ ਅਕਲ ਕੰਮ ਕਰਦੀ ਹੈ। ਪੂਰੇ ਗੁਰੂ ਦੀ ਕਿਰਪਾ ਨਾਲ ਪ੍ਰਭੂ ਨਾਲ ਸਦਾ ਕਾਇਮ ਰਹਿਣ ਵਾਲਾ ਪਿਆਰ ਬਣ ਜਾਂਦਾ ਹੈ ਅਤੇ ਉਹ ਆਤਮਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ। ਤਾਂ ਸ੍ਰੀ ਗੁਰੂ ਰਾਮਦਾਸ ਜੀ ਦੇ ਪਵਿੱਤਰ ਬਚਨ ਹਨ, ਨਦਰ ਕਰੇ ਤਾਂ ਸਤਿਗੁਰ ਮੇਲੇ, ਅੰਦਿਨ ਵਿਵੇਕ ਬੁੱਧ ਵਿਚਰੈ। ਪ੍ਰਭੂ ਨੂੰ ਕੇਵਲ ਉਹੀ ਸੇਵਕ ਸਿਮਰਦੇ ਹਨ ਜਿਨ੍ਹਾਂ ਦੇ ਅੰਦਰ ਰੱਬ ਦੀ ਮਿਹਰ ਨਾਲ ਚੜ੍ਹਦੀ ਕਲਾ ਹੈ, ਜਿਨ੍ਹਾਂ ਦੇ ਮਨ ਵਿੱਚ ਸਿਮਰਨ ਕਰਨ ਦਾ ਉਤਸ਼ਾਹ ਹੈ, ਉਹਨਾਂ ਸੇਵਕਾਂ ਦੀ ਜ਼ਿੰਦਗੀ ਰੂਪ ਰਾਤ ਸਵਾਦਲੀ ਗੁਜ਼ਰਦੀ ਹੈ। ਇਹ ਸਿੱਖਿਆ ਜਿਨ੍ਹਾਂ ਨੇ ਗੁਰੂ ਦੀ ਮੱਤ ਦੁਆਰਾ ਸਿੱਖ ਲਈ ਹੈ, ਮਿਹਰ ਦੀ ਨਜ਼ਰ ਵਾਲਾ ਪ੍ਰਭੂ ਆਪਣੀ ਬਖਸ਼ਿਸ਼ ਰਾਹੀਂ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲਗਾ ਦਿੰਦਾ ਹੈ। ਆਸਾ ਰਾਗ ਅੰਦਰ ਧੰਨ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਫੁਰਮਾਨ ਹੈ, ਸੇਵਕ ਸੇਵੈ ਕਰਮ ਚੜਾਓ, ਭਿੰਨੀ ਰਹਿਣ ਜਿੰਨਾ ਮਨ ਚਾਓ, ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਸਿਮਰਨ ਦੀ ਕਿਰਿਆ ਗੁਰਪ੍ਰਸਾਦ ਦੁਆਰਾ ਸਾਧ ਸੰਗਤ ਵਿੱਚ ਸੌਖੀ ਹੋ ਜਾਂਦੀ ਹੈ। ਗੁਰਬਚਨ ਹਨ, ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈਐ, ਤਿਉਂ ਤਿਉਂ ਹਰ ਸਿਉਂ ਰੰਗ। ਸਿਮਰਨ ਜੀਵਨ ਦੀ ਸੰਪੂਰਨਤਾ ਹੈ, ਪਰਮਾਰਥ ਦੀ ਮੰਜ਼ਿਲ ਹੈ, ਨਾਮ ਨਿਧਾਨ ਹੈ, ਪ੍ਰੇਮਾ ਭਗਤੀ ਹੈ, ਨਦਰੀ ਕਰਮ ਹੈ, ਨਦਰੀ ਨਦਰ ਨਿਹਾਲ ਹੈ। ਜਦੋਂ ਜੀਵਨ ਵਿੱਚ ਧਰਮ ਕਲਾ ਆ ਜਾਵੇ, ਫਿਰ ਮਨੁੱਖ ਬਖਸ਼ੰਦ ਪ੍ਰਭੂ ਨਾਲ ਜੁੜ ਜਾਂਦਾ ਹੈ ਤੇ ਇਹ ਅਰਦਾਸ ਕਰਦਾ ਹੈ ਕਿ ਇਹ ਬਖਸ਼ੀਸ਼ ਖਸਮ ਤੇ ਪਾਵਾਂ, ਆਠ ਪਹਿਰ ਕਰ ਜੋੜ ਧਿਆਵਾਂ। ਜਪਜੀ ਸਾਹਿਬ ਦੀ ਅਖੀਰਲੀ ਪੌੜੀ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਨ ਕਰਦੇ ਹਨ, ਭਉ ਖਲਾ ਅਗਨ ਤਪਤਾਓ, ਭਾਂਡਾ ਭਉ ਅੰਮ੍ਰਿਤ ਤਿਤਾਲ, ਘੜੀਏ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਭਾਵ ਜੇ ਅਕਾਲ ਪੁਰਖ ਦਾ ਡਰ ਧੌਂਕਣੀ ਹੋਵੇ, ਕਾਲ ਕਮਾਈ ਅੱਗ ਹੋਵੇ, ਪ੍ਰੇਮ ਕੁਠਾਲੀ ਹੋਵੇ ਅਤੇ ਉਸ ਵਿੱਚ ਅੰਮ੍ਰਿਤ ਨਾਮ ਗਲਾਇਆ ਜਾਵੇ, ਤਾਂ ਸੱਚੀ ਟਕਸਾਲ ਵਿੱਚ

0: ਦਾ ਸ਼ਬਦ ਘੜਿਆ ਜਾ ਸਕਦਾ ਹੈ। ਇਹ ਕਾਰ ਉਹਨਾਂ ਮਨੁੱਖਾਂ ਦੀ ਹੈ ਜਿਨ੍ਹਾਂ ਉੱਤੇ ਮਿਹਰ ਦੀ ਨਜ਼ਰ ਹੁੰਦੀ ਹੈ, ਜਿਨ੍ਹਾਂ ਉੱਤੇ ਬਖਸ਼ਿਸ਼ ਹੁੰਦੀ ਹੈ। ਉਹ ਮਨੁੱਖ ਅਕਾਲ ਪੁਰਖ ਦੀ ਕਿਰਪਾ ਦ੍ਰਿਸ਼ਟੀ ਨਾਲ ਨਿਹਾਲ ਹੋ ਜਾਂਦੇ ਹਨ।
1: ਨਦਰ ਕਰੇ ਤਾਂ ਸਿਮਰਿਆ ਜਾਏ। ਇਹ ਵਾਰਤਾ ਸੁਣਾ ਰਹੇ ਸਨ ਅੰਮ੍ਰਿਤਪਾਲ ਕੌਰ। ਮੁੱਢ ਕਦੀਮੀ ਅਟਲ ਸੱਚਾਈ ਹੈ ਤੇ ਧੁਰੋਂ ਹੀ ਹੁਕਮ ਹੋਇਆ ਹੈ ਕਿ ਸੱਚੇ ਗੁਰੂ ਦੀ ਕਿਰਪਾ ਬਿਨਾਂ ਸਿਮਰਨ ਸੰਭਵ ਨਹੀਂ ਹੈ। ਗੁਰੂ ਮਿਲਾਪ ਸਦਕਾ ਪ੍ਰਭੂ ਹਿਰਦੇ ਵਿੱਚ ਵਸ ਜਾਂਦਾ ਹੈ ਤੇ ਮਨੁੱਖ ਉਸ ਨਾਲ ਲਿਵ ਜੋੜੀ ਰੱਖਦਾ ਹੈ, ਉਸ ਨੂੰ ਚਿਤਵਦਾ ਹੈ, ਇੱਕ ਵੀ ਦਮ ਬਿਰਥਾ ਨਹੀਂ ਗਵਾਉਂਦਾ। ਐਸੇ ਪ੍ਰਾਣੀ ਦਾ ਆਵਾਗਮਨ ਦਾ ਡਰ ਸਮਾਪਤ ਹੋ ਜਾਂਦਾ ਹੈ। ਉਸ ਨੂੰ ਅਸਲ ਮਨੁੱਖਾ ਜਨਮ ਅਤੇ ਜੀਵਨ ਦਾ ਮਰਤਬਾ, ਪਦਵੀ, ਰੱਬੀ ਰਜ਼ਾ ਵਿੱਚ ਪ੍ਰਭੂ ਮਿਹਰ ਸਦਕਾ ਪ੍ਰਾਪਤ ਹੋ ਜਾਂਦੇ ਨੇ। ਫਰਮਾਨ ਹੈ, ਦਮ ਦਮ ਸਦਾ ਸੰਭਾਲਦਾ, ਦਮ ਨ ਬਿਰਥਾ ਜਾਏ, ਜਨਮ ਮਰਨ ਕਾ ਪਾਉ ਗਿਆ, ਜੀਵਨ ਪਦਵੀ ਪਾਏ। ਇਸ ਪਾਵਨ ਰਚਨਾ ਦਾ ਗਾਇਨ ਕੀਤਾ ਭਾਈ ਓਂਕਾਰ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਨੇ।

ਨਾਨਕ ਨਿਰਪੰਦਰੰਕਾਰ ਹੋਰ ਕਿਤੇ ਰਾਂ ਰਵਾਲ, ਕੀਤੀਆਂ ਕਨ ਕਹਾਣੀਆਂ ਕਿਤੇ ਬੇਦ ਵਿਚਾਰ, ਕਿਤੇ ਨੱਚੇ ਮੰਗਤੇ ਗੜਮੁੜ ਪੂਰੇ ਤਾਲ, ਬਾਜ਼ਾਰੀ ਬਾਜ਼ਾਰ ਮਿਆਂ ਕੜੇ ਬਾਜ਼ਾਰ, ਗਾਵੇ ਹੈ ਰਾਜੇ ਰਾਣੀਆਂ ਬੋਲੇ ਆਲ ਪਾਤਾਲ, ਲਟਕਿਆ ਕੇ ਮੁੰਦੜੇ ਲਟਕਿਆ ਕੇ ਹਾਰ, ਜਿੱਤ ਤਾਨ ਪਾਈਏ ਨਾਨਕਾ ਸੇਤਨ ਵਿਸ਼ਾਰ, ਗਿਆਨ ਅਗਲੀ ਢੂੰਡੀਆ ਕਥਨਾ ਕਰੜਾ।

ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹ ਜਿਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਵਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਹਨੇ ਵਿੱਚੋਂ ਆਪ ਗਵਾਇਆ ਜਿਹਨੇ ਸੱਚ

ਕਾਰਨ ਪੂਰੇ ਤਾਲ ਆਪ ਛੜੇ ਧਰਤੀ ਨਾਲ ਗਾਵਣ ਗੋਪੀਆਂ ਗਾਵਣ ਕਾਣ ਗਾਵਣ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਤਨਾਮ ਜਾਗਾ ਕੀਆ ਸਗਲ ਜਹਾਨ ਸੇਵਕ ਸੇਵਾ ਕਰਮ ਚੜਾਓ ਪਿੰਨੀ ਰਹਿਣ ਜਿੰਨਾ ਮਨ ਚਾਓ ਸਿੱਖ

ਪੌੜੀ ਨਾ ਉਤਰਾ ਨਿਰੰਕਾਰ ਹੈ ਨਾ ਹੀ ਲੈ ਨਰਕਣਾ ਜਾਈਏ ਜਿਉ ਪਿੰਡ ਸਭ ਤਿਸਦਾ ਦੇਖਾ ਜੀ ਆਖਵਾਈਏ ਜੇ ਲੋੜੇ ਚੰਗਾ ਆਪਣਾ ਕਰ ਪੁਨਹੁ ਨੀ ਸਦਾਈਏ ਜੇ ਜਰਵਾਣਾ ਪਰ ਹਰੇ ਜਰ ਵੇਸ ਕਰਿੰਦੀ ਆਈਏ ਕੋ ਰਹੇ ਨਾ।

0: ਔੜੀ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖੀ ਹੋਣ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲਿਆ ਇਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉਂ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ।
1: ਗੁਰੂ

যেহাবে খেহাবে ਹਮੇ ਇਹਾ ਜਾਤ ਹੈ ਹਮੇ ਕਰਮ ਕਮਾਹੇ ਹਮੇ ਹੀ ਬੰਦਨਾ ਫਿਰ ਫਿਰ ਜੁਨੀ ਪਾਹੇ ਹਮੇ ਕਿਥੋਂ ਪਜੈ ਕਿਸ ਜਮੇ ਜਾਏ ਹਮੇ ਹੁਕਮੈ ਪੈ ਕਿਰਤ ਫਿਰਾਹੇ ਹਮੇ ਦੀਰਘ ਰੋਗੈ ਦਾਰੂ ਪੀ ਸਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹੇ ਸੁਣੋ ਜਨੋ।

ਪੌੜੀ ਸੇਵ ਕੀਤੀ ਸੰਤੋਖੀ ਜਿਨ ਸੱਚੋਂ ਸੱਚ ਤੇ ਆਇਆ ਉਹਨੀ ਮੰਦੇ ਪੈਰ ਰੱਖਿਓ ਕਰ ਸੁਕਰੇ ਧਰਮ ਕਮਾਇਆ ਉਹਨੀ ਦੁਨੀਆਂ ਤੋੜੇ ਬੰਧਨਾਂ ਨੂੰ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ ਅਗਲਾ ਨਿਤ ਦੇਵ ਹੈ ਚਲੇ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ।

0: ਸਾਰਾ ਜੱਗ ਤਿਸ ਜੁਹਾਰੀ ਸੁੱਤ ਤਿਸ ਤਿਸ ਦੀਵਾਨ ਪਾਗ ਨਾਮ ਸੱਚੇ ਨਾ ਬਿਨ ਕਿਆ ਟਿੱਕਾ ਕਿਆ ਤਾਕ ਮਹਿਲਾ
1: ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਤਾਂ ਉੱਪਰ ਤੀਰਥਾਂ ਸਹਿਜੋ ਬੇਬਾਣ ਲੱਖ ਸੁਰਤਨ ਸਿੰਘਰਾ ਰਣ ਮੈਂ ਛੱਟੇ ਪ੍ਰਾਣ ਲੱਖ ਸੁਰਤੀ ਲਾ ਗਿਆਨ ਧਿਆਨ ਪੜੀਐ ਪਾੜ ਪੁਰਾਣ ਜਿਨ ਕਰਤੈ ਕਰਣਾ ਕੀ ਹੈ ਲਿਖਿਆ ਮਨ ਜਾਣ ਨਾਨਕ।

ਕੋੜੀ ਸੱਚਾ ਸਾਹਿਬ ਏਕ ਦੂਜੇ ਨੂੰ ਸੱਚੋ ਸੱਚ ਵਰਤਾਇਆ ਜਿਸ ਤੂੰ ਦੇਹ ਦਿਸ ਮਿਲੇ ਸੱਚ ਦਾ ਤਿੰਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ।

ਸਲੋਕ ਮਹਲਾ ਪਹਿਲਾ। ਪੜ ਪੜ ਗੱਡੀ ਲੱਦੀ ਐ ਪੜ ਪੜ ਭਰੀਐ ਸਾਥ, ਪੜ ਪੜ ਬੇੜੀ ਪਾਈਏ ਪੜ ਪੜ ਗੱਡੀਏ ਕਾਤ, ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਵਾਸ, ਪੜੀਏ ਜੇਤੀ ਆਰ ਜਾ ਪੜੀਏ ਜੇਤੇ ਸਾਸ। ਨਾਨਕ ਲੇਖਿਆ ਇੱਕ ਗੱਲ ਔਰ ਹਮੇ ਚਕਨਾ ਚਾਗਨਾ ਲਾਭੇ। ਲਿਖ ਲਿਖ ਪੜਿਆ ਤੇ ਤਾਕੜਿਆ, ਬਹੁ ਤੀਰਥ ਪਵਿਆ ਤੇ ਤੋਂ ਲਵਿਆ, ਬਾਪੇ ਕੀਆ ਦੇਹੀ ਦੁੱਖ ਦੀਆ, ਸਮੇਂ ਜੀ ਆਪਣਾ ਕੀਆ, ਆਨਣਾ ਖਾਇਆ ਸਾਧ ਗਵਾਇਆ, ਬਹੁਤ ਪਾਇਆ ਦੂਜਾ ਭਾਇਆ, ਬਸਤਰ ਨਾ ਪੈ ਰਿਹਾ ਨਸਕਹਿਰੇ, ਮੋਨ ਵਿਗਤਾ ਕਿਉਂ ਜਾਗੈ ਗੁਰ ਬਿਨ ਸੁਤਾ, ਪਾਗੋ ਪੇ ਤਾਣਾ ਆਪਣਾ ਕੀਆ ਕਮਾਣਾ, ਅਲਮਲ ਖਾਈ ਸਿਰਸ਼ਾਈ ਪਾਈ, ਮੂਰਖ ਅੰਧੇ ਪੱਤ ਗਵਾਈ, ਵਿਣ ਨਾ ਵੈ ਕਿਸ ਥਾਈ ਨਾ ਪਾਈ, ਰਹੇ ਬੇਬਾਣੀ ਮੜੀ ਮਸਾਣੀ, ਅੰਧ ਨਾ ਜਾਣੇ ਫਿਰ ਪਛਤਾਣੀ, ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ।

0: ਔੜੀ ਭਗਤ ਤੇਰੇ ਮਨ ਭਾਵਦੇ ਦਰ ਸੋਹਣ ਕੀਰਤ ਗਾਵਦੇ ਨਾਨਕ ਕਰਮਾ ਬਾਹਰੇ ਦਰ ਟੋ ਨਾ ਲਹਿਣੀ ਧਾਮਦੇ ਇੱਕ ਮੂਲ ਹੈ ਪੂਜਣਾ ਆਪਣਾ ਹੁੰਦਾ ਆਪ ਗਣਾਏਂਦੇ ਹਉ ਢਾਡੀ ਕਾ ਨੀਚ ਜਾਤ ਹੋਰ ਤੁਮ ਜਾ ਸਦਾਏਂਦੇ ਤੇਰ ਮੰਗਾ ਜੇ ਤੁਜੈ ਧਿਆਏਂਦੇ
1: ਸੱਚ ਸਾਹੋ ਹਮਾਰਾ ਤੂੰ ਤਨੀ ਸਭ ਜਗਤ ਮਨ ਜਾਰਾ।

0: ਪੈ ਵਿੱਚ ਖੁੰਮ ਚੜਾਈਐ ਸਰਮ ਪਾਤਨ ਹੋਏ ਨਾਨਕ ਭਗਤੀ ਜੇ ਰਪੈ ਕੁੜੇ ਸੋਈ ਨਾ ਕੋਈ ਮਹਲਾ ਪਹਿਲਾ
1: ਲਾਪਾ ਦੋ ਰਾਜਾ ਮੈਂ ਤਾਂ ਕੂੜਾ ਸਕਦਾਰ ਕਾਮ ਨੇ ਸਤ ਪੁੱਛੀਆ ਬਹਿ ਬਹਿ ਕਰ ਵਿਚਾਰ ਅੰਧੀ ਰੇਤ ਗਿਆਨ ਵਿਉਣੀ ਭਾਏ ਪਰ ਮਰਦਾਰ ਗਿਆਨੀ ਨੱਚੇ ਵਾਜੇ ਵਾ ਰੂ ਕਰੇ ਸਿਗਾਰ ਉੱਚੇ ਕੁੱਕੇ ਵਾਦਾ ਗਾਵੇ ਜੋਧਾ ਕਾ ਵਿਚਾਰ ਮੂਰਖ ਪੰਡਿਤ ਹਿਕਮਤ ਹੁਜਤ ਸੰਜੈ ਕਰੇ ਪਿਆਰ ਧਰਮੀ ਧਰਮ ਕਰੇ ਗਾਵਾਵੇ ਮੰਗੇ ਮੋਖ ਦੁਆਰ ਜਤੀ ਸਦਾਵੇ ਜੁਗਤ ਨਾ ਜਾਣੇ ਛੱਡ ਬੈ ਘਰ ਬਾਰ ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ ਪਤ ਪ੍ਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਂ ਲਿਆ ਜਾ

ਪੌੜੀ ਤੁਰਕਰ ਮਜਨਾ ਕੁਦ ਪਾਇਆ ਤਾਂ ਤਿੰਨੀ ਖਸਮ ਧਿਆਇਆ ਇਹਨਾਂ ਜਨਤਾ ਕੇ ਵਸ ਕਿਸ਼ਨਾ ਤੁਧ ਵੇਖੀ ਜਗਤ ਉਪਾਇਆ ਇਕਨਾਂ ਨੂੰ ਤੂੰ ਮੇਲੇ ਕਾਪ ਤੁਧ ਖੁਆਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੂੰ ਦਿਆ ਬੁਝਾਇਆ ਸਹਿਜ ਹੀ ਸਾ ਸਮਾਇਆ ਸਹਿਜ ਹੀ ਸਾ ਸਮਾਇਆ।

0: ਅੱਗੇ ਮਾਰੀਏ ਅੱਗੇ ਮਾਰੀਏ।
1: ਪੌੜੀ ਪੜਿਆ ਹੋਵੇ ਗੁਨਾਹਗਾਰ ਤੋਂ ਅਮੀ ਸਾਧਨਾ ਮਾਰੀਏ, ਜਿਹਾ ਘਾਲੇ ਘਾਲਣਾ ਤੇ ਵੇਹਨੋ ਵਿਚਾਰੀਏ, ਐਸੀ ਕਲਾ ਨਾ ਖੇਡੀਏ ਜਿੱਧਰ ਕੇ ਗਿਆ ਹਾਰੀਏ, ਪੜਿਆ ਤੇ ਉਮੀਆਂ ਵਿਚਾਰ ਅੱਗੇ ਵਿਚਾਰੀਏ, ਮੋਹ ਚੱਲੇ ਸੋ ਅੱਗੇ ਮਾਰੀਏ, ਮੋਹ ਚੱਲੇ ਸੋ ਅੱਗੇ ਮਾਰੀਏ।

मोहे एक एक दो ठाए ना जाने ओ।

ਹਰ ਪੰਜ ਪੈਂਤੀ ਨਾਖੀਨੋ ਇੱਕੋ ਜੇ ਲੱਖ ਲੱਖੋ ਅਲੱਖ ਹੈ ਇੱਕ ਇੱਕ ਕਰ ਵਰਨਿਆ ਗੁਰ ਅਮਰਦਾਸ ਜਾਲਪ ਭਣਾ ਤੂੰ ਇੱਕ ਲੋੜ ਹੈ।

ਮਤ ਤਰ ਲੋਚਨ ਚਿੱਤ ਭਗਤ ਗੰਭੀਰ ਜਾਣੀ ਰੁਕ ਮੰਗਦ ਕਰ ਤੂੰ ਰਾਮ ਜੰਪੋ ਨਿਤ ਪਾਈ ਅਮਰੀਕ ਪ੍ਰਹਿਲਾਦ ਸ਼ਰਨ ਗੋਬਿੰਦ ਗਤ ਪਾਈ ਤੈ ਲੋਭ ਕ੍ਰੋਧ ਤ੍ਰਿਸ਼ਨਾ ਤਰੀ ਸੁਮਤ ਜਲ ਜਾਣੀ ਜੁਗਤ ਗੁਰ ਅਮਰਦਾਸ ਨਿਜ ਭਗਤ ਹੈ ਦੇਖ ਦਰਸ

0: ਅਮਰਦਾਸ ਪਰਸੀਏ ਪਉਂ ਪਾਤਕ ਬਿਨਾਸੇ। ਗੁਰ ਅਮਰਦਾਸ ਪਰਸੀਏ ਸਿੱਧ ਸਾਧਕ ਅਸਾਸੇ। ਗੁਰ ਅਮਰਦਾਸ ਪਰਸੀਏ ਧਿਆਨ ਲਈਏ ਪਉ ਮੁਕੇ। ਗੁਰ ਅਮਰਦਾਸ ਪਰਸੀਏ ਅਪਉ ਲੱਭੇ ਗੋ ਚੁਕੇ। ਇੱਕ ਬਿਨ ਦੁਗਣ ਜੋ ਤੋ ਰਹੇ। ਜਾਸ ਮੰਤਰ ਮਾਨ ਵੇਲੇ ਜਾਲ ਪਾ ਪਦਾਰਥ ਇਤੜੇ। ਗੁਰ ਅਮਰਦਾਸ ਡਿੱਠੇ ਮਿਲੇ ਸੱਚ ਨਾਮ ਕਰਤਾਰ। ਸੋ ਦ੍ਰਿੜ ਨਾਨਕ ਸੰਗ ਰਿਹੋ ਤਾਂ ਤੇ ਅੰਗਦ ਲਹਿਣਾ ਪ੍ਰਗਟ। ਤਾਸ ਚਰਨੇ ਲਿਬਰੇ ਹੋ ਤਿਤ ਕੁਲ ਗੁਰ ਅਮਰਦਾਸ ਆਸਾ ਨਿਵਾਸ। ਤਾਸ ਗੁਣ ਕਵਨ ਮਖਾਨੋ ਜੋ ਗੁਣ ਲਖ ਗਮ ਤਿਨੇ ਗੁਣ ਅੰਤ ਨਾ ਜਾਣੋ। ਬੋਇਥ ਬੁਧਾਤੇ ਨਿਰਮਿਓ ਸਭ ਸੰਗਤ ਕੁਲ ਉਧਰਨ। ਗੁਰ ਅਮਰਦਾਸ ਕੀਰਤ ਕਹੇ ਤ੍ਰਾਹੇ ਤ੍ਰਾਹੇ ਤੋ ਪਾ ਸਰਣ।
1: ਆਪ ਨਰਾਇਣ ਕਲਾ ਤਾਰ ਜਗ ਮਹਿ ਪਰਵਰਿਓ ਨਿਰੰਕਾਰ ਆਕਾਰ। ਜੋਤ ਜਗ ਮੰਡਲ ਕਰਿਓ ਜੈ ਕਹਿ ਤੈ ਭਰਪੂਰ।

ਸੂਰ ਸ਼ਬਦ ਦੀ ਭਗਤੀ ਪਾਇਓ, ਜੈ ਸਿੱਖੇ ਸੰਗ ਰਹੋ, ਤਤ ਹਰ ਚਰਨ ਮਿਲਾਇਓ, ਨਾਨਕ ਕੁਲ ਨਿਮਲ ਉਤਰਿਓ, ਅੰਗਦ ਲੈਣੇ ਸੰਗ ਹੋ, ਗੁਰ ਅਮਰਦਾਸ ਤਾਰਨ ਤਰਨ, ਜਨਮ ਜਨਮ ਪਾਸਰਨ ਤੋ, ਜਪ ਤਪ ਸਤ ਸੰਤੋਖ, ਬਿਖ ਦਰਸ਼ਨ ਗੁਰ ਸਿੱਖੈ, ਸਰਨ ਪਰੇ ਤੇ ਉਬਰੇ, ਚੋਰ ਜੰਪਰ ਕੀ ਲਿਖੈ, ਭਗਤ

ਗੁਰ ਅਮਰਦਾਸ ਜਿਨ ਸੇਵਿਓ ਤਿਨ ਦੁੱਖ ਦਰਿਦਰ ਪਰ ਹਰ ਪਰ। ਚਿਤ ਚਿਤਵੋ ਅਰਦਾਸ

ਸਮਾਣੇ ਅਨ ਪਉ ਨਿਜਾ ਨਾਮ ਟੇਕ ਜਿਤ ਭਗਤ ਅਗਾਣੇ ਗੁਰ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਇਹੋ ਰਾਜ ਜੋਗ ਗੁਰ ਰਾਮਦਾਸ

صفت خصمدی نور ارساہ کرساہ چٹیا

साधाओ एहो जन्म तुम्हारी लिखी कह रविदास आस लग जीवा चिर भयो।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਾਸਰੀ ਭਗਤ ਰਵਿਦਾਸ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।